0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
3: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
4: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
8: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
9: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ।
10: ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ।
9: ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
11: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਰੋਡ ਸਭਾ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ 6473021322, 347-302-1322, 1322-1322, 1322-1322, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure 10 to sham 7 baje tak on dine in and take outs. Maza lavo Sunday no paratha plate. Monday manpasand kulcha plate. Tuesday chana bhatura. Wednesday lajawab veg thali. Thursday yummy haka thali. Friday maza lavo saag makki di roti da. A yummy deals Simply Indian di sariya hi locations te. Dining, take out and catering also available. Call at 9057948111. Simply delicious. Matlab Simply Indian.
0: ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 416-725-2551, 416-725-2551 ਜਾਂ 416-457-3381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।

0: people, carry on, carry on, carry on, carry on, entertainment, carry on, enjoyment, summer, jehdi hai usnu enjoy, carry on, carry on. Bilkul ji, swagat, swagat, swagat, sat shri akal, adab, namaskar, tune kita hoya desh pardesh, prime time radio program, te main ha thodi apni host, te dost, thodi apni mezban, Gloria, desh pardesh, di es mehfil no char chand lawn waste, mainu intazar rahega, bahut sariyan callan da, thode saath sadka hi es program nu leke chalange, theek, 4 baje tak, saath banai rakhna. 1:11 ho chalene 4 baje tak thoda thi mera khoobsurat saath banya rahega. Aaj hai ji Saturday afternoon. No welcome kar rahe hain and carry on rakhte hain joy, enjoyment, entertainment no kyunki bilkul aa sunne ho ਕਿਉਂਕਿ ਸੋਹਣੇ ਹਾਂ ਅਸੀਂ ਸਿਰਫ ਤੁਹਾਡੇ ਹੀ ਦੀਵਾਨੇ ਹੈ ਤੇ ਤੁਹਾਡੀ ਦੀਵਾਨਗੀ ਦਾ ਅਸਰ ਇਹ ਹੈ ਕਿ ਆਈ ਵਾਰ ਅਸੀਂ ਸੈਟਰਡੇ ਨੂੰ ਕੁਛ ਨਵੇਕਲਾ ਲੈ ਕੇ ਆਉਂਦੇ ਹਾਂ ਸਿਰਫ ਤੇ ਸਿਰਫ ਤੁਹਾਡੇ ਵਾਸਤੇ. ਅੱਜ ਵੀ ਕੁਛ ਨਵੇਕਲਾ ਲੈ ਕੇ ਆਏ ਹੈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ. ਹਾਂਜੀ ਠੀਕ ਸੁਣਿਆ ਤੁਸੀਂ, ਕੈਨੇਡਾ ਡੇ ਸੇਲ. ਭਲਾ ਕੈਨੇਡਾ ਡੇ ਆਉਣ ਵਾਲਾ ਹੋਵੇ ਤੇ ਸੇਲ ਸੇਲ ਸੇਲ ਨਾ ਲੱਗੇ, ਉਹ ਵੀ ਧਮਾਕੇਦਾਰ ਸੇਲ ਨਾ ਲੱਗੇ. ਸੋ ਕੈਨੇਡਾ ਡੇ ਜਿਹੜਾ ਸੇਲ ਹੈ ਉਹ ਸ਼ੁਰੂ ਕਰ ਦਿੱਤੀ ਹੈ ਜੀ ਗ੍ਰੈਂਡ ਹੋਮ ਫਰਨੀਚਰ ਵਾਲਿਆਂ ਨੇ. ਅੱਜ ਸਿੱਧੂ ਸਾਹਿਬ ਖੁਦ ਪਹੁੰਚੇ ਹੋਏ ਨੇ 6685 ਟੋਂਕਨ ਰੋਡ ਮਿਸੀਸਾਗਾ ਡੈਰੀ ਤੇ ਟੋਂਕਨ ਦੇ ਇੰਟਰਸੈਕਸ਼ਨ ਤੇ. ਬਿਗੈਸਟ ਸੇਲ ਆਫ ਦ ਈਅਰ ਦੈਟ ਇਜ਼ ਕੈਨੇਡਾ ਡੇ ਸੇਲ. ਡਿਜ਼ਾਈਨਰ ਫਰਨੀਚਰ ਲੋਐਸਟ ਪ੍ਰਾਈਸਿਸ ਤੇ ਫਰੀ ਅਪਲਾਇੰਸਿਸ ਐਸ ਗਿਫਟਸ. ਨਹੀਂ ਵਿਸ਼ਵਾਸ ਹੋ ਰਿਹਾ, ਇੰਨਾ ਸਭ ਕੁਛ ਉਹ ਵੀ ਇੱਕੋ ਸੇਲ ਦੇ ਵਿੱਚ. ਵੈਲ ਲੈ ਕੇ ਚੱਲਦੀ ਹੈ ਤੁਹਾਨੂੰ ਲਾਈਵ ਔਨ ਲੋਕੇਸ਼ਨ. ਸਿੱਧੂ ਸਾਹਿਬ ਖੁਦ ਦੱਸਣਗੇ ਤਾਂ ਮੇਰਾ ਖਿਆਲ ਹੈ ਤੁਹਾਨੂੰ ਜ਼ਿਆਦਾ ਵਿਸ਼ਵਾਸ ਹੋ ਜਾਏਗਾ. ਓਵਰ ਟੂ ਯੂ ਸਿੱਧੂ ਸਾਹਿਬ. ਵੈਲਕਮ ਵੈਲਕਮ ਵੈਲਕਮ.
1: ਸੈਟਰਡੇ ਦਾ ਦਿਨ ਹੈ, ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ. ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ. ਇੰਨਾ ਸੋਹਣਾ ਮਨ ਆਪਣੇ, ਖਾਸ ਕਰਕੇ ਗਲੋਰੀਆ ਜੀ, ਇੰਨਾ ਵਧੀਆ ਬਾਹਰ ਧੁੱਪ ਖਿਲੀ ਹੋਈ ਆ ਕਿ ਲੋਕੀ ਚਹਿਲ ਪਹਿਲ ਦੇ ਵਿੱਚ ਨੇ. ਕੈਨੇਡਾ ਡੇ ਆ ਰਿਹਾ, ਉਹਦੇ ਕਰਕੇ ਸੈਲੀਬ੍ਰੇਸ਼ਨ ਸ਼ੁਰੂ ਨੇ, ਸਮਰ ਦੀਆਂ ਸੈਲੀਬ੍ਰੇਸ਼ਨ ਸ਼ੁਰੂ ਨੇ. ਬਾਅਦ ਲੋਕੀ ਬਾਹਰ ਨਾ ਬਹੁਤ ਸਾਰੇ ਲੋਕ ਮੈਂ ਦੇਖਿਆ ਬਣਾ ਕੇ ਨਾ ਭੁਰਜੀ ਭੁਰਜੀ ਆਂਡੇ ਦੀ ਪਰੌਂਠੇ ਪੁਰੌਂਠੇ ਬਣਾ ਕੇ ਅੱਜ ਬਾਹਰ ਨੂੰ ਜਾ ਰਹੇ ਨੇ. ਬਹੁਤ ਸਾਰੇ ਸ਼ੋਪਿੰਗ ਕਰਨ ਵਾਸਤੇ ਆ ਰਹੇ ਨੇ ਗ੍ਰੈਂਡ ਫਰਨੀਚਰ ਦੀ, ਜਿੱਥੇ ਵੀ ਤੁਸੀਂ ਸ਼ੁਭ ਸ਼ਾਮਾਂ. ਤੇ ਅਸੀਂ ਤੁਹਾਡੇ ਲਈ ਜਿਹੜੀ ਅੱਜ ਸੇਲ ਲੈ ਕੇ ਆਏ ਹਾਂ ਗ੍ਰੈਂਡ ਫਰਨੀਚਰ 6685 ਟੋਂਕਨ ਤੇ ਪਹੁੰਚੇ ਹੋਏ ਹਾਂ ਤੇ ਉੱਥੋਂ ਤੁਹਾਡੇ ਲਈ ਅੱਜ ਜ਼ਬਰਦਸਤ ਕੈਨੇਡਾ ਡੇ ਦੀਆਂ ਸੇਲ ਦਵਾਵਾਂਗੇ. ਤੁਹਾਡੇ ਨਾਲ ਜੁੜੇ ਰਹੋ ਠੀਕ ਸ਼ਾਮ ਦੇ 4 ਵਜੇ ਤੱਕ. ਸਾਰੇ ਹੀ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਨੂੰ ਜੀ ਨਾਲ ਜੁੜ ਚੁੱਕੇ ਨੇ ਮੇਰੇ ਸੁੱਖ ਹੋਰੀ. ਆਪਾਂ ਪਹੁੰਚੇ ਹੋਏ ਆਪਣਾ ਪੂਰਾ ਸੈਟਅਪ ਲੈ ਕੇ, ਸਮਾਲ ਸਟੂਡੀਓ ਲੈ ਕੇ 6685 ਟੋਂਕਨ ਤੇ ਗ੍ਰੈਂਡ ਫਰਨੀਚਰ ਤੇ.
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ. ਬਿਲਕੁਲ, ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਸੇਲ ਲੱਗੀ ਹੋਈ ਆ. ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲ ਰਹੀਆਂ ਪਰਿਵਾਰਾਂ ਨੂੰ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਜੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਲੋਐਸਟ ਪ੍ਰਾਈਜ਼ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ. ਕੈਨੇਡਾ ਡੇ ਸਪੈਸ਼ਲ ਜਿਹੜੀ ਸੇਲ ਚੱਲ ਰਹੀ ਹੈ ਤੇ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਭਰਵਾਂ ਹੁੰਗਾਰਾ ਪਰਿਵਾਰਾਂ ਦਾ ਮਿਲ ਰਿਹਾ. ਤੇ ਜੇ ਤੁਸੀਂ ਕਿੱਥੇ ਵੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਰਾਈਟ ਵੇ ਅੱਜ ਗੱਡੀਆਂ ਘੁਮਾ ਲਓ. 6685 ਟੋਂਕਨ ਰੋਡ ਦੇ ਉੱਪਰ, 6685 ਟੋਂਕਨ ਰੋਡ ਦੇ ਉੱਪਰ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਚਾਹੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਨਾਲ ਵੱਡੇ ਵੱਡੇ ਅਪਲਾਇੰਸਿਸ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ. ਸੋ ਪਹੁੰਚੋ ਜਲਦੀ ਜਲਦੀ 6685 ਟੋਂਕਨ ਰੋਡ ਦੇ ਉੱਪਰ ਤੇ ਸਿੱਧੂ ਸਾਹਿਬ ਡੀਲ ਦਿੰਦੇ ਆ ਬੈਡਰੂਮ ਸੈੱਟ.
1: ਡੀਲ ਦਿਓ ਪਰ ਇੱਕ ਮੈਂ ਕਿਹਾ ਥੋੜੀ ਜਿਹਾ ਢੋਲ ਵੀ ਆ ਲਈਏ.
2: ਡਨ ਡਨ ਵਜਾਓ. ਬਿਲਕੁਲ ਸਿੱਧੂ ਸਾਹਿਬ, ਢੋਲ ਦੇ ਡਗੇ ਦੇ ਡੀਲ ਦੇਣ ਲੱਗੇ ਆ. ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਬੈੱਡ, ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ. ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਜਿਹਦੀ ਰੈਗੂਲਰ ਕੀਮਤ ਸਿੱਧੂ ਸਾਹਿਬ $2000 ਸੀ, ਪਰ ਢੋਲ ਤੇ ਡਗਾ ਲਾ ਤਾ ਤੁਸੀਂ, ਨਾ $2000, ਨਾ $1500, ਨਾ $1200, ਨਾ $1000, ਨਾ $900, ਨਾ $800, ਨਾ ਸਿੱਧੂ ਸਾਹਿਬ $750, ਨਾ $700.
1: ਕਿਆ ਬਾਤ ਹੈ। ਔਰ ਹਰ ਇੱਕ ਲਿਵਿੰਗ ਖਾਸ ਕਰਕੇ ਬੈਡਰੂਮ ਮੇਰਾ ਵੱਡਾ ਹੋਏਗਾ, ਖਾਸ ਕਰਕੇ ਮਾਸਟਰ ਬੈਡਰੂਮ ਹੋਇਆ
2: ਜੀ,
1: ਉਹਦਾ ਵੀ ਸ਼ਿੰਗਾਰ ਬਣ ਸਕਦਾ
2: ਬਿਲਕੁਲ।
1: ਦੂਜੇ ਖੁੱਲ੍ਹ ਕਿਸੇ ਹੋਰ ਖੁੱਲ੍ਹੇ ਬੈਡਰੂਮ ਹੁੰਦੇ ਆ ਉਹਦੇ ਵਿੱਚ ਵੀ ਸ਼ਿੰਗਾਰ ਬਣਦਾ
2: ਬਿਲਕੁਲ ਭਾਜੀ।
1: ਅੱਛਾ ਤੁਸੀਂ ਬੈਡਰੂਮ ਸੈੱਟ ਤਾਂ ਲੈ ਗਏ ਆ
2: ਜੀ,
1: ਅਪਸਟੇਅਰ ਲੈ ਗਏ ਹੋ
2: ਜੀ,
1: ਮੈਪ ਨਾ ਲੈਣਾ ਹੋਵੇ
2: ਹਾਂਜੀ,
1: ਬੰਦਾ ਜਾਗਦਾ ਹੋਵੇ ਨੀਂਦ ਨਹੀਂ ਆਉਂਦੀ
2: ਜੀ,
1: ਤੇ ਕੋਈ ਲਾਭ ਨਾ ਪੂਰੇ ਟੀਵੀ ਟੂਵੀ ਤੇ ਬੰਦਾ ਦਿਖ ਜਾਵੇ।
2: ਡਨ ਹੋ ਗਿਆ, ਪਹਿਲੇ ਪੰਜ ਪਰਿਵਾਰ ਰਾਈਟ ਵੇ ਹੁਣ ਇੰਸਟੋਰ ਆ ਜਾਓ, ਆ ਕੇ ਸਿੱਧੂ ਸਾਹਿਬ ਨੂੰ ਮਿਲ ਲਓ। ਕੁਈਨ ਸਾਈਡ ਦਾ ਪੇਟੀ ਵਾਲਾ ਬੈੱਡ ਐਂਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਹੈ, 699 ਦਾ। ਪਹਿਲੇ ਪੰਜ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਓ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਹੈ, ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ ਸਿੱਧੂ ਸਾਹਿਬ।
1: ਉਹ 400 ਦਾ ਟੀਵੀ ਹੋ ਜਾਂਦਾ ਹੈ ਕਿ
2: ਬਿਲਕੁਲ, ਹੁਣ ਤਾਂ 250 ਜੀ ਪੂਰਾ ਬੈੱਡਰੂਮ ਸੈੱਟ ਲੈ ਜਾਓ। ਸੋ ਬਹੁਤ ਸਾਰੀਆਂ ਡੀਲਾਂ ਤੁਹਾਡੇ ਇੰਸਟੋਰ ਵੇਟ ਕਰ ਰਹੀਆਂ, ਜ਼ਰੂਰ ਇੱਕ ਚੱਕਰ ਲਾਓ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ।
1: ਮਿਹਰਬਾਨੀ, ਆਪਾਂ ਅੱਗੇ ਜਾ ਕੇ ਲਿੰਕ ਲਾਉਂਦੇ ਹਾਂ ਇੱਕ ਟੀ ਦੇ ਉੱਤੇ, ਤੇ ਜਿਹੜੇ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਜਿਹੜੇ ਨੇ ਜਿਹੜੇ ਹੋਏ ਹੋ ਦੋਸਤੋ, ਮੈਂ ਦੱਸ ਦਿਆਂ ਕਿ ਪੇਂਟ ਕਰਨ ਵਾਲੀ ਇੱਕ ਕੰਪਨੀ ਨੂੰ ਕੰਮ ਕਰਨ ਵਾਲੇ ਕਾਮੇ ਚਾਹੀਦੇ ਨੇ, ਜੇ ਤੁਹਾਡਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਜ਼ਰੂਰ ਇਹਨਾਂ ਨਾਲ ਰਾਬਤਾ ਕਰ ਲਓ। ਅਤੇ ਵੈਸੇ ਵੀ ਜੇ ਇੱਕ ਸਿੱਖ ਵੀ ਜਾਓਗੇ ਪੇਂਟ ਕਰਨਾ, ਇਸ ਕਿਹੜੀ ਗੱਲ ਆ, ਤੁਹਾਨੂੰ ਸਿਖਾ ਵੀ ਦੇਣਗੇ ਤੁਹਾਨੂੰ ਪਤਾ, ਅਤੇ ਹੈਲਪਰ ਵੀ ਚਾਹੀਦਾ ਇੱਕ ਇਹਨਾਂ ਨੂੰ। ਔਰ ਨੰਬਰ ਲੈ ਲਓ 6478223313, 647-822-13 ਟੈਲੀਫੋਨ ਨੰਬਰ ਹੈ। ਜਿਹੜੇ ਮੈਂ ਦੇਸ਼ ਪ੍ਰਦੇਸ਼ ਪ੍ਰਾਈਮ ਕੈਮ ਰੇਡੀਓ ਦੇ ਮੈਂ ਪਹੁੰਚਿਆ ਹੋਇਆ 6685 ਟੋਮਕਨ ਰੋਡ ਗ੍ਰੈਂਡ ਫਰਨੀਚਰ ਤੇ
0: ਗ੍ਰੈਂਡ ਹੋਮ ਫਰਨੀਚਰ ਤੋਂ ਡੀਲਾਂ ਹੀ ਡੀਲਾਂ। ਉਹ ਕਹਿੰਦੇ ਨੇ ਨਾ, ਤੇਰੀ ਦੋਸਤੀ ਦਾ ਮੈਂ ਸਤਿਕਾਰ ਕੀਤਾ, ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕੀਤਾ, ਕਸਮ ਰੱਬ ਦੀ ਨਾ ਭੁਲਾ ਦੇਵੀ ਇਸ ਦੋਸਤੀ ਨੂੰ, ਮੈਂ ਆਪਣੇ ਤੋਂ ਵੀ ਜ਼ਿਆਦਾ ਇਸ ਰਿਸ਼ਤੇ ਤੇ ਐਤਬਾਰ ਕੀਤਾ। ਸੋ ਇਹ ਰਿਸ਼ਤਾ ਹੀ ਹੈ ਤੁਹਾਡਾ ਤੇ ਸਾਡਾ, ਜਿਹੜਾ ਕਿ ਸਾਨੂੰ ਮੋੜ ਮੋੜ ਲੈ ਕੇ ਚੱਲਦਾ ਐਸੇ ਐਸੇ ਨਵੇਂ ਕਲੀ ਥਾਵਾਂ ਤੇ ਜਿੱਥੇ ਵਧੀਆ ਵਧੀਆ ਸੇਲਸ ਲੱਗੀਆਂ ਹੋਣ, ਤੇ ਤੁਹਾਡਾ ਜਿਹੜਾ ਹੈ ਅਸੀਂ ਮਾਣ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਤਾਂ ਹੀ ਤੁਹਾਡੇ ਵਾਸਤੇ ਡੀਲਾਂ ਡੀਲਾਂ ਹੀ ਡੀਲਾਂ ਲੈ ਕੇ ਆਉਂਦੇ। ਤਾਂ ਜੁੜੇ ਜਾਓ ਮੇਰੇ ਨਾਲ 4 ਵਜੇ ਤੱਕ, ਖੂਬਸੂਰਤ ਸਾਥ ਬਣਾਏ ਰੱਖੋ। 905-564-6444 ਸਟੂਡੀਓ ਦਾ ਨੰਬਰ ਹੈ, 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ, ਇਸੇ ਨੰਬਰ 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਫਰਮਾਇਸ਼ੀ ਪ੍ਰੋਗਰਾਮ ਹੈ, ਆਉਣ ਦੋ ਫਰਮਾਇਸ਼ੀ ਗਾਣਿਆਂ ਨੂੰ। ਮੈਂ ਵੀ ਸੁਣਾ ਅੱਜ ਕੇ ਤੁਹਾਡਾ ਮਿਜ਼ਾਜ ਕੀ ਕਹਿੰਦਾ ਜੀ, ਵਾਟ ਡੂ ਯੂ ਥਿੰਕ, ਵਾਟ ਇਜ਼ ਲਾਈਫ ਗਿਵਿੰਗ ਯੂ। ਆਪਾਂ ਜ਼ਿੰਦਗੀ ਨੂੰ ਬਹੁਤ ਕੁਝ ਦੇ ਰਹੇ ਹਾਂ, ਆਪਣਾ ਟਾਈਮ ਦੇ ਰਹੇ ਹਾਂ, ਆਪਣੀ ਐਨਰਜੀ ਦੇ ਰਹੇ ਹਾਂ, ਆਪਣਾ ਸਭ ਕੁਝ ਦਿੱਤਾ ਹੋਇਆ ਇਸ ਜ਼ਿੰਦਗੀ ਨੂੰ, ਹੈ ਨਾ। ਜ਼ਿੰਦਗੀ ਨੇ ਵਾਪਸ ਕੀ ਮੋੜਿਆ ਤੁਹਾਨੂੰ, ਕੀ ਉਹ ਖੁਸ਼ੀ ਵਾਪਸ ਮੁੜ ਸਕੀ ਹੈ ਤੁਹਾਡੇ ਤੱਕ, ਕੀ ਉਹ ਬਿਊਟੀਫੁਲ ਪਲ ਮੋਮੈਂਟਸ ਆ ਰਹੇ ਨੇ ਤੁਹਾਡੀ ਲਾਈਫ ਦੇ ਵਿੱਚ, ਜਾਂ ਹਾਲੇ ਵੀ ਵੇਟ ਹੈ। ਸੋ ਇੰਜੋਏ ਕਰੋ ਇਸ 3 ਘੰਟੇ ਦੇ ਪ੍ਰੋਗਰਾਮ ਨੂੰ ਮੇਰੇ ਨਾਲ, ਯਾਨੀ ਕਿ ਤੁਹਾਡੀ ਆਪਣੀ ਹੋਸਟ ਦੇ ਦੋਸਤ, ਤੁਹਾਡੀ ਆਪਣੀ ਮੇਜ਼ਬਾਨ ਗਲੋਰੀਆ ਦੇ ਨਾਲ। 905-564-6444 ਸਟੂਡੀਓ ਦਾ ਇੱਕ ਨੰਬਰ, ਜਿਸ 'ਤੇ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਨੇ, ਹਾਲ ਚਾਲ ਪੁੱਛਿਆ ਜਾ ਸਕਦਾ, ਅਤੇ ਗੀਤ ਜਿਹੜਾ ਹੈ ਜੋ ਵੀ ਸੁਣਨਾ ਚਾਹੁੰਦੇ ਹੋ ਉਹ ਤੁਸੀਂ ਜ਼ਰੂਰ ਫਰਮਾਇਸ਼ ਕਰ ਸਕਦੇ ਹੋ। ਆਪਣੇ ਆਪ ਨੂੰ ਕਰੋ ਡੈਡੀਕੇਟ, ਜਾਂ ਫਿਰ ਕਿਸੇ ਹੋਰ ਨੂੰ ਕਰੋ। ਬਹੁਤ ਅੱਛਾ ਦਿਨ ਚੜ੍ਹਿਆ ਜੀ, ਭਾਗਾਂ ਵਾਲਾ ਦਿਨ ਹੈ, ਖੁਸ਼ੀਆਂ ਵੰਡਣ ਵਾਲਾ ਦਿਨ ਹੈ, ਕਿਉਂਕਿ ਖੂਬਸੂਰਤ ਦਿਨ ਹੈ। ਇਸ ਖੂਬਸੂਰਤ ਦਿਨ ਦੇ ਵਿੱਚ ਸਾਡੇ ਨਾਲ ਸਪੋਂਸਰਸ ਜੁੜਨਗੇ ਜੀ। ਸੋ ਪਹਿਲੇ ਸਪੋਂਸਰ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ। ਟੌਪ ਫਾਈਨੈਂਸ਼ੀਅਲ ਤੋਂ ਸਮਰਾਜ ਸਿੱਧੂ ਜੀ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਹੈ ਜੀ। ਇੰਸ਼ੋਰੈਂਸ ਬ੍ਰੋਕਰ ਨੇ 70 ਡੈਲਟਾ ਪਾਰਕ ਬਿਲਵਰਡ ਬ੍ਰੈਂਪਟਨ, ਯੂਨਿਟ ਨੰਬਰ 11 ਤੇ ਇਹਨਾਂ ਦਾ ਆਫਿਸ ਲੋਕੇਟਡ ਹੈ, ਏਅਰਪੋਰਟ ਤੇ ਕੁਈਨ ਦੇ ਇੰਟਰਸੈਕਸ਼ਨ ਤੇ, ਤੇ ਏਅਰਪੋਰਟ ਤੇ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ ਵੀ। ਜੇ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣ ਦੇ ਬਾਰੇ ਸੋਚ ਰਹੇ ਹੋ, ਜਾਂ ਸ਼ੋਪ ਅਰਾਊਂਡ ਕਰਨ ਦੇ ਬਾਰੇ ਸੋਚ ਰਹੇ ਹੋ ਕਿ ਅਸੀਂ ਸ਼ੋਪ ਅਰਾਊਂਡ ਕਰਾਂਗੇ ਤੇ ਫਿਰ ਸੋਚਾਂਗੇ, ਤਾਂ ਧਿਆਨ ਨਾਲ ਸੁਣੋ ਜੀ। ਵਨ ਆਫ ਕੈਨੇਡਾਸ ਲਾਰਜੈਸਟ ਇੰਸ਼ੋਰੈਂਸ ਕੰਪਨੀਜ਼ ਨੇ ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਮੰਥਲੀ ਰੇਟਸ ਨੂੰ ਅਪ ਟੂ 18% ਘਟਾ ਦਿੱਤਾ ਹੈ ਜੀ। ਹੁਣ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਾਉਣ ਬਾਰੇ ਸੋਚ ਰਹੇ ਸੀ, ਤਾਂ ਕਰਵਾਉਣ ਦਾ ਵੇਲਾ ਆ ਚੁੱਕਿਆ ਹੈ। ਜੇ ਹਸਬੈਂਡ ਐਂਡ ਵਾਈਫ ਇਕੱਠੇ ਕਰਾਉਣਾ ਚਾਹੁੰਦੇ ਸੀ, ਤੁਸੀਂ ਪੱਕੇ ਤੌਰ 'ਤੇ 18% ਤੱਕ ਬਚਾ ਸਕਦੇ ਹੋ ਹਰ ਇੱਕ ਮਹੀਨੇ। ਇਹ 2-in-1 ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕੋਂਬੋ ਪਲਾਨਸ ਵਿਦ ਮਨੀ ਬੈਕ $99 ਪਰ ਮੰਥ ਦੇ ਵਿੱਚ ਡਿਜ਼ਾਈਨ ਕਰਦੇ ਨੇ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰ ਜੇ ਟਰੱਕ ਡਰਾਈਵਰ ਹੋ, ਫਿਰ ਤੁਹਾਡੇ ਲਈ 3-in-1 ਕੋਂਬੋ ਪਲਾਨਸ ਤਿਆਰ ਕਰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਨਾਲ ਡਿਸੇਬਿਲਿਟੀ ਇੰਸ਼ੋਰੈਂਸ, ਇਹ 3-in-1 ਕੋਂਬੋ ਪਲਾਨ ਤਿਆਰ ਹੋ ਜਾਂਦਾ ਜੀ। ਚਾਹੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ ਜਾਂ US ਨੂੰ ਜਾਂਦੇ ਹੋ, ਤੁਹਾਡੇ ਲਈ ਸਹੀ ਪਾਲਿਸੀਜ਼ ਡਿਜ਼ਾਈਨ ਕਰਕੇ ਦੇਣਗੇ ਤੁਹਾਡੇ ਨੀਡਸ ਐਂਡ ਵਾਂਟਸ ਦੇ ਅਕੋਰਡਿੰਗਲੀ। ਸੋ ਜੇ ਤੁਸੀਂ ਬਿਜ਼ਨਸ ਓਨਰ ਹੋ, ਆਪਣੇ ਸਾਰੇ ਇੰਪਲੋਈਜ਼ ਵਾਸਤੇ ਮੈਡੀਕਲ ਗਰੁੱਪ ਇੰਸ਼ੋਰੈਂਸ ਚਾਹੁੰਦੇ ਹੋ, ਬੈਨੀਫਿਟਸ ਵੀ ਚਾਹੁੰਦੇ ਹੋ, ਤਾਂ ਕਸਟਮ ਡਿਜ਼ਾਈਨ ਕੀਤੇ ਜਾਂਦੇ ਨੇ ਪਲਾਨਸ ਤੁਹਾਡੇ ਕੰਪਨੀ ਵਰਕਰਸ ਵਾਸਤੇ। ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੋਵੇ, 40 ਤੋਂ ਵੱਧ ਕੰਪਨੀਜ਼ ਦੇ ਨਾਲ ਡਾਇਰੈਕਟਲੀ ਕੰਮ ਕਰਦੇ ਨੇ। ਸੋ ਜੇਕਰ ਤੁਸੀਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਆਲਰੇਡੀ ਕਰਾਈ ਹੋਈ ਹੈ, ਤਾਂ ਰਿਵਿਊ ਕਰਾਉਣ ਦੇ ਵਿੱਚ ਕੋਈ ਖਰਚਾ ਨਹੀਂ ਹੈ ਜੀ। ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਹੈ ਪਾਲਿਸੀ ਰਿਵਿਊ ਕਰਕੇ ਦੇਣਗੇ, ਤੁਹਾਨੂੰ ਦੱਸਣਗੇ ਇਹ ਪਾਲਿਸੀ ਤੁਹਾਡੇ ਵਾਸਤੇ ਬਣੀ ਹੈ ਨਹੀਂ ਬਣੀ। ਤਾਂ ਜ਼ਰੂਰ ਕਾਲ ਕਰਿਓ 416-453-81 ਇਸ ਦਾ ਨੰਬਰ, ਇਸ ਨੰਬਰ ਤੇ ਕਾਲ ਕਰਨਾ ਬਿਲਕੁਲ ਵੀ ਨਾ ਭੁੱਲਿਓ ਸਮਰਾਜ ਸਿੱਧੂ ਜੀ ਨੂੰ। ਬਸ ਅਸੀਂ ਨਾਲ ਚੱਲਣਾ ਤੁਹਾਡੇ।

बाबा जी बिल्कुल बिल्कुल जरूर, जुत्ती ते सारे तारे की सारे अंबरां दे विचों जिन्ने भी प्लैनेट्स ने भी लाके ला दियो जरूर। प्यार मोहब्बत दे विच बंदा की कुछ नहीं कर सकदा है ना, जिवें प्यार मोहब्बत दियां तंदां जिहड़ियां थोड़े नाल जुड़ियां होईयां ने ओह दिन ब दिन जदों मजबूत हुंदियां ने सानू भी खिच पैंदी है कि असीं भी मुड़ के थोड़े कोल जाइए ते थोड़े लई कुछ ना कुछ नवेकला लैके आईए। बिल्कुल अज लाइव ऑन लोकेशन साडी टीम पहुंची हुई है जी, सिद्धू साहब खुद पहुंचे हुए ने ग्रांड होम फर्नीचर ते। लोकेशन है 6685 टॉमकिन रोड, उत्थे पहुंचो जी। ग्रैंड ग्रैंड ग्रैंड सेल लगी हुई है, काफ़ी सारी बचत की जा सकती है। लाइव ऑन लोकेशन का फायदा यह होंगे कि पॉपअप लोकेशन जिहड़ियां इह होंदियां ने टाइम बीइंग वास्ते इह जिहड़ियां सेलां लगदियां ने उसका फायदा यही है कि कुछ चंद पैसे जिहड़े ने बच सकते हैं, उहदे नाल फ्री गिफ्ट्स जिहड़े ने उह ज़्यादा मिल जाते हैं। सो जाके अज का दिन वधिया है जी, जिवें सिद्धू साहब दस रहे सी कि तुसीं पिकनिक वास्ते तैयारी खिंची हुई है तो जाते लंघते बढ़ते उधरले पासे गेड़ा जरूर लगा के आयो, की पता पसंद आ जाता कुछ तो उसके नाल गिफ्ट जिहड़े ने ਉਹ ਵਾਹ ਕਮਾਲ ਤੁਹਾਨੂੰ ਮਿਲ ਸਕਦੇ ਨੇ ਜੀ। ਸੋ ਆਪਣਾ ਲੱਕ ਜਿਹੜਾ ਹੈ ਅਜਮਾਇਆ ਜਾ ਸਕਦਾ ਅੱਜ ਗ੍ਰੈਂਡ ਫਰਨੀਚਰ ਦੀ ਇਸ ਸੇਲ ਤੇ। ਅਗਲਾ ਨੰਬਰ ਤੁਹਾਨੂੰ ਦੇਣ ਜਾ ਰਹੀ ਹਾਂ ਜੀ ਮਨੂ ਸ਼ਰਮਾ ਹੋਣਾ ਦਾ, ਕਿ ਤੁਹਾਨੂੰ ਪਤਾ ਹੈ ਕਿ ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਵਿੱਚ ਨਵੇਂ ਚੇਂਜਸ ਜਿਹੜੇ ਨੇ ਆ ਰਹੇ ਨੇ। ਜੁਲਾਈ ਤੋਂ ਬਾਅਦ ਆਪਣੀ ਪਾਲਿਸੀ ਰਿਨਿਊ ਕਰਾਉਣ ਵਾਲੇ ਡਰਾਈਵਰਸ ਨੂੰ ਐਕਸੀਡੈਂਟ ਬੈਨੀਫਿਟਸ ਤੇ ਅਦਰ ਕਵਰੇਜ ਲਈ ਨਵੇਂ ਫੈਸਲੇ ਨਿਊ ਡਿਸੀਜਨਸ ਕਰਨੇ ਪੈ ਸਕਦੇ ਨੇ। ਸੋ ਬਟ ਦ ਕੁਐਸਚਨ ਇਜ਼ ਕਿ ਤੁਸੀਂ ਸਮਝਦੇ ਹੋ ਕਿ ਇਹ ਬਦਲਾਅ ਜਿਹੜਾ ਹੈ ਇਹ ਚੇਂਜ ਤੁਹਾਡੇ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਉੱਤੇ ਕੀ ਅਸਰ ਕਰ ਸਕਦਾ ਹੈ ਜੀ। ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨ ਨਾ ਲਿਓ, ਸਹੀ ਕਵਰੇਜ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਤੁਸੀਂ ਆਪਣੇ ਘਰ ਦੀ ਰਿਨਿਊਅਲ ਚਾਹੁੰਦੇ ਹੋ, ਬਿਜ਼ਨਸ ਇੰਸ਼ੋਰੈਂਸ ਲਈ ਬੈਟਰ ਕਵਰੇਜ ਚਾਹੁੰਦੇ ਹੋ, ਰੇਟਸ ਬਹੁਤ ਅੱਛੇ ਲੱਭ ਰਹੇ ਹੋ, ਤਾਂ ਮਨੂ ਸ਼ਰਮਾ ਹੋਰਾਂ ਦਾ ਨੰਬਰ ਤੁਸੀਂ ਜ਼ਰੂਰ ਲਿਖ ਕੇ ਰੱਖੋ, 289-952-9532 is the number. ਇਸ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਤੇ ਮਨੂ ਸ਼ਰਮਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਲਓ ਜੀ ANJ ਆਟੋਮੋਟਿਵ ਰਿਪੇਅਰ ਦਾ ਨੰਬਰ ਵੀ ਤੁਹਾਨੂੰ ਦੇ ਦਿੰਦੇ ਹਾਂ। ਕਹਿੰਦੇ ਕਾਰਾਂ ਰਿਪੇਅਰ ਕਰਦੇ ਹਾਂ ਅਸੀਂ ਤੇ ਐਸੀ ਨਵੀਂ ਨਵੇਕਲੀ ਕਾਰ ਬਣਾ ਦਿੰਦੇ ਤਾਂ ਪਤਾ ਹੀ ਨਹੀਂ ਚੱਲਦਾ। ਪ੍ਰੋਵਾਈਡ ਕਰ ਰਹੇ ਨੇ ਨਵੇਂ ਸਮਰ ਟਾਇਰਸ, ਚੇਂਜ ਕਰਦੇ ਨੇ ਟਾਇਰਸ, ਵੀਲ ਅਲਾਈਨਮੈਂਟ ਕਰਾਉਣੀ ਹੋਵੇ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਨਾ ਹੋਵੇ, ਇੰਜਨ ਦਾ ਕੰਮ ਕਰਾਉਣਾ ਹੋਵੇ, ਬ੍ਰੇਕਾਂ ਦਾ ਕੰਮ ਕਰਾਉਣਾ ਹੋਵੇ, ਐਗਜ਼ੌਸਟ ਦਾ ਕੰਮ ਕਰਾਉਣਾ ਹੋਵੇ, ਆਇਲ ਚੇਂਜ ਕਰਾਉਣਾ ਹੋਵੇ, ਰਸਟ ਪਰੂਫ ਕਰਾਉਣੀ ਹੋਵੇ ਗੱਡੀ, ਤਾਂ ਬਸ ਫਿਰ ANJ ਆਟੋਮੋਟਿਵ ਰਿਪੇਅਰ। ਅੱਛਾ ਜੀ, ਜੇ ਇਹਨਾਂ ਦੇ ਕੋਲ ਜਾਂਦੇ ਹੋ ਤਾਂ ਇੱਕ ਪਲੱਸ ਪੁਆਇੰਟ ਇਹ ਹੈ ਕਿ ਦੇ ਸਪੀਕ ਬੋਥ ਦਾ ਲੈਂਗੁਏਜਸ ਹਿੰਦੀ ਐਂਡ ਪੰਜਾਬੀ, ਸੋ ਤੁਹਾਨੂੰ ਕਿਤੇ ਵੀ ਔਡ ਨਹੀਂ ਲੱਗੇਗਾ ਕਿ ਹਾਂਜੀ ਮੈਂ ਹੁਣ ਉੱਥੇ ਜਾ ਕੇ ਕਿਵੇਂ ਬੋਲਾਂਗਾ ਕਿ ਮੇਰੇ ਮੇਰੀ ਗੱਡੀ 'ਚ ਇਹ ਜਿਹੜਾ ਹੈ ਦਿੱਕਤ ਆ ਰਹੀ ਹੈ। ਕਈ ਵਾਰੀ ਸਾਨੂੰ ਉਹ ਲਫ਼ਜ਼ ਲੱਭਦੇ ਨਹੀਂ, ਹੈ ਨਾ, ਤਾਂ ਔਖਾ ਹੋ ਜਾਂਦਾ, ਫਿਰ ਬੰਦਾ ਕਹਿੰਦਾ ਛੱਡ ਪਰਾ ਮੈਂ ਇੱਥੇ ਨਹੀਂ ਜਾਊਂਗਾ, ਮੈਂ ਕਿਤੇ ਹੋਰ ਜਾਣਾ, ਅਤੇ ਸਾਰੇ ਬੈਨੀਫਿਟਸ ਛੱਡ ਦਿੰਦਾ। ਸੋ ANJ ਆਟੋਮੋਟਿਵ ਰਿਪੇਅਰ 'ਤੇ ਤੁਸੀਂ ਗੇੜਾ ਜ਼ਰੂਰ ਲਗਾਇਓ, 91 ਹੈਲੀ ਰੋਡ ਬੋਲਟਨ, ਹਾਈਵੇ 50 ਅਤੇ ਮੇਫੀਲਡ ਦਾ ਇੰਟਰਸੈਕਸ਼ਨ ਹੈ ਜੀ, ਹੋਮ ਡਿਪੋ ਦੇ ਲਾਗੇ ਹੈ। ਨੰਬਰ ਨੋਟ ਕਰ ਲੈਣੇ 289-503-6726, ਨਾਲ ਦੀ ਨਾਲ ਦੂਜਾ ਨੰਬਰ 905-857-7596 ਇਸ ਦਾ ਨੰਬਰ, ਇਸ ਨੰਬਰ 'ਤੇ ਕਾਲ ਕਰਨਾ ਬਿਲਕੁਲ ਵੀ ਨਾ ਭੁੱਲਿਓ।

0: ਚੱਲ ਝੂਠਾ ਝੂਠ ਝੂਠ ਝੂਠ ਇੰਨਾ ਜ਼ਿਆਦਾ ਝੂਠ ਟਿੱਕਾ ਤੇ ਉਹ ਵੀ ਮੱਥੇ ਤੇ ਤੁਹਾਡੇ ਨਾਂ ਦਾ ਓਹੋ ਅਸੀਂ ਤਾਂ ਫਿਰ ਵੀ ਲਾ ਸਕਦੇ ਹਾਂ ਟਿਊਨ ਕੀਤਾ ਹੋਇਆ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਲਓ ਜੀ ਕਰ ਕੀ ਰਹੇ ਹੋ ਵੈਸੇ ਤੁਸੀਂ ਜੇ ਡਰਾਈਵ ਕਰ ਰਹੇ ਹੋ ਤਾਂ ਡਰਾਈਵ ਵੈਰੀ ਸੇਫਲੀ ਅਸੀਂ ਨਹੀਂ ਕਹਾਂਗੇ ਤੁਹਾਨੂੰ ਕਿ ਤੁਸੀਂ ਡਰਾਈਵ ਕਰਦੇ ਕਰਦੇ ਸਾਨੂੰ ਮੈਸੇਜ ਕਰੋ ਸਾਨੂੰ ਕਾਲ ਕਰੋ ਲੇਕਿਨ ਲੇਕਿਨ ਲੇਕਿਨ ਜੇ ਗਰਾਜ ਦੇ ਵਿੱਚ ਬੈਠੇ ਹੋ ਤੇ ਇੰਜੋਏ ਕਰ ਰਹੇ ਹੋ ਇਸ ਮੌਸਮ ਨੂੰ ਚਾਹ ਦੇ ਪਿਆਲੇ ਦੇ ਨਾਲ ਤਾਂ ਫਿਰ ਕਾਲ ਕਰਨਾ ਤਾਂ ਬਣਦਾ ਹੈ ਬਿਲਕੁਲ ਬਣਦਾ ਕਿ ਨਹੀਂ ਸੋ ਕਾਲ ਕੀਤੀ ਜਾ ਸਕਦੀ ਹੈ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਇਸੇ ਨੰਬਰ ਤੇ ਕਾਲਾਂ ਤੁਹਾਡੀਆਂ ਆਉਣਗੀਆਂ ਆਪਣੇ ਫਰਮਾਇਸ਼ੀ ਗਾਣੇ ਲਿਖਵਾਏ ਜਾ ਸਕਦੇ ਨੇ ਜੇ ਤੁਸੀਂ ਤੁਹਾਡੇ ਕੋਈ ਫਰਮਾਇਸ਼ੀ ਗਾਣਾ ਨਹੀਂ ਹੈ ਤਾਂ ਮੇਰੇ ਕੋਲ ਤਾਂ ਬਹੁਤ ਸਾਰੇ ਗਾਣੇ ਨੇ ਜਿਹੜੇ ਮੈਂ ਆਪਣੀ ਪਲੇਲਿਸਟ ਤਿਆਰ ਕਰਕੇ ਲੈ ਕੇ ਆਉਂਦੀ ਹਾਂ ਤੁਹਾਨੂੰ ਪਤਾ ਹੈ ਤੁਹਾਡੇ ਵਾਸਤੇ ਸਿਰਫ ਤੇ ਸਿਰਫ ਤੁਹਾਡੇ ਵਾਸਤੇ ਅਸੀਂ ਗੀਤ ਸੰਗੀਤ ਜਿਹੜਾ ਹੈ ਉਹ ਚਲਾਉਂਦੇ ਹਾਂ ਤਾਂ ਕਿ ਜਿਹੜਾ ਵੀਕਐਂਡ ਹੈ ਉਸ ਨੂੰ ਥੋੜ੍ਹਾ ਚਾਰ ਚੰਦ ਲਾਇਆ ਜਾ ਸਕੇ ਜੋ ਵੀ ਥਕਾਵਟ ਹੁੰਦੀ ਹੈ ਨਾ ਪੂਰੇ ਵੀਕ ਦੀ ਉਸ ਨੂੰ ਉਤਾਰਿਆ ਜਾ ਸਕੇ ਤਾਂ ਕਿ ਗੀਤ ਸੰਗੀਤ ਜਿਹੜਾ ਹੈ ਤੁਹਾਡਾ ਮਾਇੰਡ ਥੋੜ੍ਹਾ ਜਿਹਾ ਡਾਇਵਰਟ ਕਰਦੇ ਹੋਰ ਕੀ ਬਿਲਕੁਲ ਬਸ ਇਹੀ ਸੋ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਇਸੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਆਪਣਾ ਹਾਲ ਚਾਲ ਦੱਸਿਆ ਜਾ ਸਕਦਾ ਸਾਡਾ ਵੀ ਹਾਲ ਚਾਲ ਪੁੱਛਿਆ ਜਾ ਸਕਦਾ ਜੇ ਤੁਹਾਡੇ ਕੋਲ ਟਾਈਮ ਹੈ ਵੈਸੇ ਸਾਡੇ ਕੋਲ ਤਾਂ ਪੂਰਾ ਟਾਈਮ ਹੈ 4 ਵਜੇ ਤੱਕ 128 ਯੈਸ ਔਨ ਦ ਸਟੂਡੀਓ ਕਲੋਕ 128 ਤੇ ਮੇਰਾ ਸਾਥ ਰਹੇਗਾ ਤੁਹਾਡੇ ਨਾਲ ਸਿਰਫ ਤੇ ਸਿਰਫ 4 ਵਜੇ ਤੱਕ ਬਿਲਕੁਲ ਸਪੈਕਸ ਐਕਸਪ੍ਰੈਸ ਦਾ ਨੰਬਰ ਤੁਹਾਨੂੰ ਦੇ ਦੇਣੀ ਹੈ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਨੇ ਬੱਚਿਆਂ ਦੀਆਂ ਸੋ ਇਹਨਾਂ ਛੁੱਟੀਆਂ ਦੇ ਵਿੱਚ ਕੋਸ਼ਿਸ਼ ਕਰਿਓ ਕਿ ਬੱਚਿਆਂ ਦਾ ਆਈ ਚੈੱਕਅਪ ਕਰਾਉਣਾ ਬਹੁਤ ਲਾਜ਼ਮੀ ਹੈ ਜੀ ਕਿਉਂਕਿ ਹੁਣ ਟਾਈਮ ਤੁਹਾਡੇ ਕੋਲ ਖੁੱਲ੍ਹਾ ਹੈ ਕੋਈ ਅਪੁਆਇੰਟਮੈਂਟ ਦਾ ਟੈਨਸ਼ਨ ਨਹੀਂ ਹੋਏਗਾ ਸੋ ਸਪੈਕਸ ਐਕਸਪ੍ਰੈਸ ਤੇ ਜ਼ਰੂਰ ਜਾਇਓ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਤੇ ਸਟੀਲਸ ਤੇ ਸਪੈਕਸ ਐਕਸਪ੍ਰੈਸ ਹੈ ਜੀ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ ਬ੍ਰਾਂਡਡ ਸਨਗਲਾਸਿਸ ਲੋਐਸਟ ਪ੍ਰਾਈਸਿਸ ਤੇ ਮਿਲ ਰਹੇ ਨੇ ਸਿੰਗਲ ਵਿਜ਼ਨ ਗਲਾਸਿਸ ਨੇ $129 ਓਨਲੀ ਰੈਗੂਲਰ ਪ੍ਰਾਈਸ ਇਹਨਾਂ ਦਾ ਸੀਗਾ $400 ਸੋ ਲੰਡਨ ਫੋਗ ਲੈਵਾਈਸ ਰੈਂਗਲਰ ਮੈਨੀ ਅਦਰ ਟੋਪ ਬ੍ਰਾਂਡਸ ਇਹਦੇ ਵਿੱਚ ਇੰਕਲੂਡਿਡ ਨੇ ਪ੍ਰੋਗਰੈਸਿਵ ਗਲਾਸਿਸ $258 ਵਿੱਚ ਸਿਰਫ ਤੇ ਸਿਰਫ $258 ਰੈਗੂਲਰ ਪ੍ਰਾਈਸ $600 ਲੈਂਸ ਕੋਟਿੰਗ 50% ਆਫ ਮਿਲੇਗੀ ਜੀ ਸਪੈਸ਼ਲ ਆਫਰ ਹੈ ਵੈਨ ਯੂ ਬਾਏ 2 ਪੇਅਰ ਆਫ ਗਲਾਸਿਸ ਯੂ ਵਿਲ ਗੈਟ ਫ੍ਰੀ ਕੋਟਿੰਗ ਔਨ ਦ ਸੈਕਿੰਡ ਪੇਅਰ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਵਾਇਆ ਜਾ ਸਕਦਾ ਹੈ ਡਾਕਟਰਸ ਦੀ ਅਵੇਲੇਬਿਲਿਟੀ ਹੈ ਔਨ ਥਰਸਡੇ ਫਰਾਈਡੇ ਐਂਡ ਸੈਟਰਡੇ ਬੁੱਕ ਕਰੋ ਆਪਣੀ ਅਪੁਆਇੰਟਮੈਂਟ ਤੇ ਬੈਨੀਫਿਟਸ ਲੈ ਲਓ ਸੇਲ ਦਾ ਫਾਇਦਾ ਉਠਾਇਆ ਜਾ ਸਕਦਾ ਹੈ ਸੋ ਬਿਲਕੁਲ ਜੀ 905-460-8888 ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸੈਟਰਡੇ ਦਾ ਦਿਨ ਹੈ ਸੇਲ ਤਾਂ ਹੋਰ ਵੀ ਕਿਤੇ ਲੱਗੀ ਹੈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ ਗ੍ਰੈਂਡ ਹੋਮ ਫਰਨੀਚਰ ਤੇ ਜਿਵੇਂ ਪਹਿਲੇ ਅੱਧੇ ਘੰਟੇ 'ਚ ਤੁਹਾਨੂੰ ਮੈਂ ਦੱਸ ਕੇ ਹਟੀ ਹੈ ਕਿ ਕੀ ਕੁਝ ਸੇਲ ਤੇ ਲੱਗਿਆ ਹੋਇਆ ਜੀ ਫਰਨੀਚਰ ਆਈਟਮਸ ਬਾ ਕਮਾਲ ਬਿਗੇਸਟ ਸੇਲ ਆਫ ਦ ਈਅਰ ਤੇ ਜੇ ਤੁਸੀਂ ਸੋਚ ਰਹੇ ਸੀ ਕਿ ਹਾਂ ਮੈਂ ਇਹ ਖਰੀਦਣਾ ਹੈ ਜੀ ਇਹ ਸੋਫਾ ਸੈੱਟ ਖਰੀਦਣਾ ਹੈ ਇਹ ਇੱਥੇ ਇਨਵੈਸਟਮੈਂਟ ਕਰਨੀ ਹੈ ਲੇਕਿਨ ਵੇਟ ਕਰ ਰਹੇ ਹਾਂ ਮੈਂ ਅੱਛਾ ਰੇਟ ਮਿਲੇਗਾ ਤਾਂ ਮੈਂ ਲਵਾਂ ਤੇ ਹੁਣ ਟਾਈਮ ਹੈਗਾ ਅੱਜ ਛੁੱਟੀ ਦਾ ਦਿਨ ਵੀ ਹੈ ਸੋ ਸੇਲ ਤੇ ਪ੍ਰਾਈਸਿਸ ਵੀ ਬਹੁਤ ਅੱਛੇ ਨੇ ਤਾਂ ਮੈਂ ਜ਼ਿਆਦਾ ਕੁਝ ਸੇਲ ਦੇ ਬਾਰੇ ਨਹੀਂ ਦੱਸਦੀ ਕਿਉਂਕਿ ਔਫਰਸ ਬਹੁਤ ਸਾਰੇ ਨੇ ਤੇ ਬਹੁਤ ਨਵੇਂ ਕਲੇ ਗਿਫਟਸ ਵੀ ਤੁਹਾਨੂੰ ਮਿਲਣ ਵਾਲੇ ਨੇ ਅਪਲਾਇੰਸਿਸ ਦੇ ਗਿਫਟਸ ਮਿਲ ਸਕਦੇ ਨੇ ਸੋ ਲੈਟਸ ਟਰਾਈ ਆਰ ਲੱਕ ਇੱਕ ਵਾਰੀ ਫਿਰ ਦੁਬਾਰਾ ਚੱਲਦੇ ਹੈ ਗ੍ਰੈਂਡ ਹੋਮ ਫਰਨੀਚਰ ਦੇ ਲਾਈਵ ਔਨ ਲੋਕੇਸ਼ਨ ਤੇ ਸਿੱਧੂ ਸਾਹਿਬ ਦੇ ਨਾਲ ਫਿਰ ਦੁਬਾਰਾ ਰਾਬਤਾ ਕਾਇਮ ਕਰਦੇ ਹਾਂ ਤੇ ਜਾਣਦੇ ਹਾਂ ਕਿ ਹੁਣ ਇਸ ਵੇਲੇ ਦੀ ਕੀ ਡੀਲ ਲੈ ਕੇ ਆਏ ਨੇ ਓਵਰ ਟੂ ਯੂ ਸਿੱਧੂ ਸਾਹਿਬ
1: ਮਿਹਰਬਾਨੀ ਗਲੋਰੀਆ ਜੀ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਬੜਾ ਬੜਾ ਸਵਾਗਤ ਬਹੁਤ ਹੀ ਬਿਊਟੀਫੁਲ ਡੇ ਆ ਬਾਹਰ ਤੇ ਕੈਨੇਡਾ ਡੇ ਆ ਰਿਹਾ ਬੜੀ ਜਲਦ ਤੇ ਅਸੀਂ ਲੈ ਕੇ ਆਏ ਹੋਏ ਹਾਂ ਖਾਸ ਕਰਕੇ ਕਈ ਸੇਲ ਇੰਨੀਆਂ ਗਲੋਰੀਆ ਜੀ ਅਹਿਮ ਹੁੰਦੀਆਂ ਜਿਵੇਂ ਕੈਨੇਡਾ ਡੇ ਸੇਲ ਹੋ ਗਈ ਸਾਲ ਦੇ ਵਿੱਚ ਇੱਕੋ ਵਾਰੀ ਲੱਗਦੀ ਹੈ ਕਿਉਂਕਿ ਕੈਨੇਡਾ ਦਾ ਜਨਮ ਦਿਨ ਮਨਾਉਂਦੇ ਹਾਂ ਆਪਾਂ ਇਸੇ ਖੁਸ਼ੀ ਵਿੱਚ ਗ੍ਰੈਂਡ ਫਰਨੀਚਰ ਨੇ ਇੰਨਾ ਡਿਸਕਾਊਂਟ ਦਿੱਤਾ ਇਸ ਸਮੇਂ ਮੈਂ ਦੇਖ ਰਿਹਾ ਸਾਹਮਣੇ ਕਿੰਨੇ ਹੀ ਪਰਿਵਾਰ ਇੱਥੇ ਸ਼ੋਪਿੰਗ ਕਰ ਰਹੇ ਨੇ ਦਿਲ ਖੋਲ੍ਹ ਕੇ ਹੌਲੀ ਹੌਲੀ ਚੂਜ਼ ਕਰ ਰਹੇ ਨੇ ਕਿਸੇ ਨੇ ਸੋਫਾ ਸੈੱਟ ਲੈਣਾ ਕਿਸੇ ਨੇ ਡਾਇਨਿੰਗ ਟੇਬਲ ਲੈਣਾ ਕਿਸੇ ਨੇ ਬੈਡਰੂਮ ਸੈੱਟ ਲੈਣਾ ਤੇ ਡੀਲਾਂ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਤੁਸੀਂ ਅੱਜ ਮੈਂ ਪੁੱਛਦਾ ਸੁਗਰ ਨੂੰ ਨਾਲ ਲੈਂਦੇ ਹਾਂ ਅੱਜ ਕੱਲ੍ਹ ਆਪਾਂ 9 ਵਜੇ ਤੱਕ ਖੁੱਲੇ ਸੀਗੇ
2: ਬਿਲਕੁਲ
1: ਅੱਜ ਕਿੰਨੇ
2: ਸਾਹਿਬ ਅੱਜ ਰਾਤ ਦੇ ਅਸੀਂ 8 ਵਜੇ ਤੱਕ ਓਪਨ ਹੈ ਪਰਿਵਾਰਾਂ ਵਾਸਤੇ ਪਰਿਵਾਰ ਦੇ ਦੂਰੋਂ ਨੇੜਿਓ ਵੀ ਕਿਤੇ ਕੈਮਰੇ ਵੀ ਖਿੱਚਣ ਵਾਲੇ ਪਾਸਿਓਂ ਵੀ ਆ ਰਹੇ ਨੇ ਸਾਨੂੰ ਕਾਲ ਕਰ ਲੈਣਾ ਅਸੀਂ ਰਾਤ ਦੇ 8 ਵਜੇ ਤੱਕ ਓਪਨ ਹੈ ਕਿਉਂਕਿ ਅੱਜ ਤੁਹਾਡਾ ਆਉਣਾ ਤਾਂ ਜ਼ਰੂਰੀ ਹੈ ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲ ਰਹੀਆਂ ਸਰ
1: ਅੱਛਾ ਇੱਕ ਤੋਹਫਾ ਦੇ ਦਈਏ ਆਪਾਂ ਲੋਕਲ ਕਰ ਦਈਏ ਜਾਂ ਡਿਲੀਵਰੀ ਫ੍ਰੀ ਕਰ ਦਈਏ ਜਾਂ ਪਾਸੇ ਪਾ ਜਿੱਥੇ ਆਵਾਜ਼ ਆਉਂਦੀ
2: ਹੈ ਇੱਦਾਂ ਕਰੋ ਜਿਹੜੇ ਪਰਿਵਾਰ ਸਾਡੇ ਕੋਲ ਦੂਰੋਂ ਨੇੜਿਓ ਚੱਲ ਕੇ ਆਉਣਗੇ ਕੈਮਰੇ 'ਚ ਖਿੱਚ ਬ੍ਰਿਟੇਨ ਵਾਲੇ ਪਾਸਿਓ, ਬੈਰੀ ਵਾਲੇ ਪਾਸਿਓ ਜਾਂ ਲੰਡਨ ਵਾਲੇ ਪਾਸਿਓ ਆ ਕੇ ਕਹਿ ਦੇਣਾ ਵੀ ਤੁਸੀਂ ਅਸੀਂ ਬੈਰੀ ਵਾਲੇ ਪਾਸਿਓ ਜਾਂ ਲੰਡਨ ਵਾਲੇ ਪਾਸਿਓ ਗੈਸ ਕਾਰਡ ਬਿਲਕੁਲ ਫ੍ਰੀ ਕਰ ਦਿਓ ਤੁਸੀਂ,
1: ਹੋਰ ਕੀ ਚਾਹੀਦਾ?
2: ਬਿਲਕੁਲ ਦੜ ਗੈਸ ਕਾਰਡ ਬਿਲਕੁਲ ਤੁਹਾਨੂੰ ਫ੍ਰੀ ਦਿੱਤਾ ਜਾਊਗਾ। ਸੋ ਜ਼ਰੂਰ
1: ਚਾਹੇ ਤੁਸੀਂ ਆ ਰਹੇ ਹੋ ਆਪਣੇ ਲੰਡਨ ਤੋਂ, ਚਾਹੇ ਤੁਸੀਂ ਆ ਰਹੇ ਹੋ ਬ੍ਰੈਂਟਫੋਰਡ ਤੋਂ, ਚਾਹੇ ਤੁਸੀਂ ਨੈਗਰਾ ਰੀਜਨ ਚੋਂ ਆ ਰਹੇ ਹੋ, ਨੌਰਥ ਅਰੇਲੀਆ ਚੋਂ ਆ ਰਹੇ ਹੋ, ਇੱਧਰੋਂ ਈਸਟ ਚੋਂ ਕਿੰਗਸਟਨ ਵੱਲੋਂ ਆ ਰਹੇ ਹੋ ਕਿ ਤੁਸੀਂ ਸਕਾਰਬੋ ਵੱਲੋਂ ਆ ਰਹੇ ਹੋ, ਸਾਊਥ ਸਰ ਬਾਰਡਰ ਅਮੈਰੀਕਾ ਹੀ ਪੈ ਜਾਂਦਾ ਪਰਲੇ ਪਾਸੇ
2: ਜੀ,
1: ਤੇ ਉੱਧਰੋਂ ਵੀ ਆ ਸਕਦੇ ਹੋ, ਨੌਰਥ ਤੋਂ ਆ ਸਕਦੇ ਹੋ, ਪਰ ਆਪਣਾ ਨਾਲ ਐਡਰੈਸ ਦਿਖਾ ਦਿਓ ਤੇ ਨਾਲ ਕਿੱਥੋਂ ਵੀ ਆਏ ਹੋ
2: ਜੀ,
1: ਗੈਸ ਕਾਰਡ ਉਹਨਾਂ ਜਿੰਨੇ ਤੁਹਾਡੀ ਲੱਗੀ ਹੋਗੀ ਉਹਨਾਂ
2: ਜੀ ਬਿਲਕੁਲ ਸਾਹਿਬ। ਸੋ ਅੱਜ ਫਰਨੀਚਰ ਦੀਆਂ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਅਪਲਾਇੰਸਸ ਜਿਹੜੇ ਫ੍ਰੀ ਤੋਹਫੇ ਦਿੱਤੇ ਜਾ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ, ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਲੱਗੀ ਹੋਈ ਆ ਫਰਨੀਚਰ ਦੇ ਉੱਪਰ, ਪਹੁੰਚਣਾ ਕਿੱਥੇ ਜੀ? ਐਡਰੈਸ ਨੋਟ ਕਰ ਲਓ, 6685 ਟੋਮਟਨ ਰੋਡ, 6685 ਟੋਮਟਨ ਰੋਡ ਦੇ ਉੱਪਰ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਆ, ਸਾਲਿਡ ਵੁੱਡ ਦੇ ਡਾਇਨਿੰਗ ਟੇਬਲ ਲੈਣੇ ਆ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣੇ ਆ, ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਮੈਟਰਸ ਚਾਹੀਦੇ ਨੇ, ਸਾਲ ਦੀਆਂ ਸਭ ਤੋਂ ਘੱਟ ਲੋਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੇ ਨਾਲ ਵੱਡੇ ਵੱਡੇ ਅਪਲਾਇੰਸ ਜਿਹੜੇ ਤੋਹਫੇ ਮਿਲਣੇ ਨੇ, 6685 ਟੋਮਟਨ ਰੋਡ ਦੇ ਉੱਪਰ ਤੁਸੀਂ ਤਾਂ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਸਾਲਿਡ ਵੁੱਡ ਦਾ ਸਖ਼ਤ ਲੱਕੜੀ ਦਾ ਡਾਇਨਿੰਗ ਟੇਬਲ ਲੈਣਾ, ਸਾਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ $1500 ਸੀ ਸਿੱਧੂ ਸਾਹਿਬ, ਸਿਰਫ ਕੈਨੇਡਾ ਡੇ ਸਪੈਸ਼ਲ ਅੱਜ ਸ਼ਾਮ 7 ਵਜੇ ਤੱਕ ਪਰਿਵਾਰ ਸਾਡੇ ਕੋਲ ਪਹੁੰਚ ਜਾਣਾ, $399 ਦਾ ਸਾਲਿਡ ਵੁੱਡ ਦਾ ਟੇਬਲ ਤੇ 6 ਚੇਅਰ $399 ਦੇ ਵਿੱਚ ਲੈ ਜਾਓ ਤੇ ਨਾਲ ਤੋਹਫਾ ਮਿਲਣਾ ਹੀ ਮਿਲਣਾ ਤੁਹਾਨੂੰ ਕੈਨੇਡਾ ਡੇ ਸਪੈਸ਼ਲ
1: ਜੀ, ਕੀ ਲਾਈਏ ਫਿਰ ਆਪਾਂ?
2: ਨਾਲ ਸਾਲਿਡ ਵੁੱਡ ਦਾ ਟੇਬਲ ਤੇ 6 ਚੇਅਰ $399 ਦਾ, ਪਹਿਲੇ 5 ਪਰਿਵਾਰ ਰਾਈਟ ਵੀ ਸਟੋਰ ਆ ਜਾਓ, ਮਾਈਕਰੋਵੇਵ ਮਾਈਕਰੋਵੇਵ ਮਾਈਕਰੋਵੇਵ
1: ਆਪਾਂ ਆਪਸ਼ਨ ਦੇ ਦਿੰਦੇ ਹਾਂ
2: ਜੀ,
1: ਜਿਹਨੇ ਮਾਈਕਰੋਵੇਵ ਲੈਣਾ ਮਾਈਕਰੋਵੇਵ ਲੈ ਲਓ
2: ਜੀ,
1: ਜਿਹਨੇ ਏਅਰ ਫਰਾਇਰ ਲੈਣਾ ਹੋ
2: ਲੈਣਾ, ਡਨ, ਜਿਹਨੇ ਮਾਈਕਰੋਵੇਵ ਲੈਣਾ ਮਾਈਕਰੋਵੇਵ ਲੈ ਲਓ, ਏਅਰ ਫਰਾਇਰ ਲੈਣਾ ਏਅਰ ਫਰਾਇਰ ਲੈ ਲਓ, ਤੇ ਨਾਲ ਦੀ ਨਾਲ ਸਭ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ 4-500 ਵਾਲਾ ਸਿਰਫ $99 ਦੇ ਵਿੱਚ, ਕੁਈਨ ਸਾਈਜ਼ ਦਾ ਮੈਟਰਸ $99 ਦਾ, ਤੇ ਤੋਹਫਾ ਇਹਦੇ ਨਾਲ ਵੀ ਮਿਲਣਾ। ਸੋ ਬਹੁਤ ਸਾਰੀ ਗੇਮਾ ਗੇਮੀ ਪਰਿਵਾਰ ਪਹੁੰਚ ਰਹੇ ਨੇ, ਤੁਸੀਂ ਵੀ ਕਿਸੇ ਵੀ ਕਿਤੇ ਜੁੜੇ ਹੋ ਪਹੁੰਚੋ ਰਾਈਟ ਵੇ 6685 ਟੋਮਟਨ ਰੋਡ ਦੇ ਉੱਪਰ, 6685 ਟੋਮਟਨ ਰੋਡ, ਡੈਰੀ ਟੋਮਟਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਟਨ ਰੋਡ, 6685 ਟੋਮਟਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਸਿੱਧੂ ਸਾਹਿਬ।
1: ਮਿਹਰਬਾਨੀ, ਔਰ ਮੈਂ ਸਰੋਤੋ ਤੁਹਾਨੂੰ ਵੀ ਕਹਾਂਗਾ ਕਿ ਅੱਜ ਬਹੁਤ ਹੀ ਬਿਊਟੀਫੁਲ ਡੇ ਆ, ਬਾਹਰ ਬਾਹਰ ਨਿਕਲੋ, ਨਾਲ ਦਾ ਗ੍ਰੈਂਡ ਫਰਨੀਚਰ ਨਹੀਂ ਵੀ ਹਾਲੇ ਖਰੀਦਣਾ, ਆ ਜਾਓ ਗੇੜਾ ਦੇ ਜਾਓ, ਤੁਹਾਨੂੰ ਆਈਡੀਆ ਜਿਹਾ ਹੋ ਜਾਂਦਾ ਵੀ ਉਦੋਂ ਖਰੀਦਣਾ ਹੋਵੇ ਉਦੋਂ ਲੈ ਲਓਗੇ, ਨਹੀਂ ਤਾਂ ਬਾਹਰ ਗੇੜਾ ਗੁੜਾ ਦਿਓ। ਅੱਜ ਚਹਿਲ ਪਹਿਲ ਬਾਹਰ ਬੜੀ ਹੋਣੀ ਆ, ਮੌਸਮ ਬੜਾ ਬਹੁਤ ਵਧੀਆ, ਧੁੱਪ ਖਿਲੀ ਹੋਈ ਆ, ਕਦੇ ਪਾਰਕ ਪੁਰਕ ਜਾਓ, ਇੱਥੇ ਆ ਜਾਓ ਸਾਡੇ ਕੋਲ, ਗੇੜੇ ਕੋਲ ਕੱਢ ਕੇ ਜਾਓ, ਸਾਨੂੰ ਮਿਲ ਕੇ ਜਾਓ, ਹਾਈ ਸ਼ੇਅਰ ਕਰਕੇ ਜਾਓ, ਕੁੱਲ ਬਣਾ ਕੇ ਕੀ ਆ, ਬਾਹਰ ਨਿਕਲੋਗੇ ਘਰੇ ਦੇ ਬੈਠੋਗੇ ਤਾਂ ਸੋਫਾ ਤੋੜੋਗੇ, ਤੇ ਨਾਲੇ ਤੁਸੀਂ ਮੈਂ ਹੋਵੋਗੇ ਡਿਪਰੈਸ਼ਨ 'ਚ ਆਓਗੇ, ਹੈ ਨਾ, ਟੀ ਵੀ ਵੱਲ ਝਾਤੀ ਜਾਓਗੇ, ਬਾਹਰ ਨਿਕਲੋਗੇ ਤਾਂ ਇੰਨੀ ਸੋਹਣੀ ਲਾਈਟ ਆ, ਖੂਬਸੂਰਤ ਹਰਿਆਲੀ ਆ, ਸਾਰੇ ਦਰਖਤ ਹਰਿਆਲੀ ਜੀ ਨਾਲ ਭਰੇ ਪਏ ਨੇ, ਆ ਕੇ ਵਧੀਆ ਚੀਜ਼ ਦੇਖੋਗੇ, ਤੇ ਨਾਲੇ ਸਾਨੂੰ ਮਿਲ ਕੇ ਜਾਓ, ਹਾਈ ਸ਼ਾਇਦ ਤੁਹਾਨੂੰ ਵੈਸੇ ਵੀ ਅਸੀਂ ਖੁਸ਼ ਕਰ ਦੇਣਾ ਜਦੋਂ ਇੱਥੇ ਆਓਗੇ ਗਿਫਟ ਆ ਦੇ ਕੇ, ਤੇ ਗ੍ਰੈਂਡ ਫਰਨੀਚਰ ਦੇ 6685 ਟੋਮਟਨ ਰੋਡ ਤੇ ਸ਼ਾਮ ਦੇ 4 ਵਜੇ ਤੱਕ ਅਸੀਂ ਹਾਂ, ਲੇਕਿਨ ਇਹ ਖੁੱਲ੍ਹੇ ਨੇ ਅੱਜ ਸ਼ਾਮ ਦੇ ਰਾਤ ਦੇ 8 ਵਜੇ ਤੱਕ, ਜਦੋਂ ਮਰਜ਼ੀ ਆਓ, ਹੌਲੀ ਹੌਲੀ ਆਉਂਦੇ ਜਾਓ ਤੇ ਆ ਕੇ ਸ਼ਾਪਿੰਗ ਕਰੋ ਫਰਨੀਚਰ ਦੀ, ਕੈਨੇਡਾ ਡੇ, ਕੈਨੇਡਾ ਡੇ ਸੇਲ, ਕੈਨੇਡਾ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਸੇਲ ਲੱਗੀ ਹੈ। ਰੇਡੀਓ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਗਲੋਰੀਆ ਜੀ, ਆਪਾਂ ਸਾਡੇ ਸਰੋਤਿਆਂ ਨੂੰ ਡੋਸੇ ਵਗੈਰਾ ਖਵਾਈਏ ਕੁਛ?
0: ਬਿਲਕੁਲ, ਸੋਫਿਆਂ ਦੇ ਨਾਲ, ਫਰਨੀਚਰ ਦੇ ਨਾਲ ਵਧੀਆ ਵਧੀਆ ਜਿਹੜਾ ਖਾਣ ਪੀਣ ਦਾ ਸਮਾਨ ਹੈ।
1: ਕੀ ਗੱਲ ਚੱਕਰ ਹੈ ਜੀ,
0: ਆਵਾਜ਼ ਨਹੀਂ ਆਈ? ਆਈ ਮੇਰੀ ਆਵਾਜ਼ ਤੁਹਾਨੂੰ?
1: ਹੁਣ ਠੀਕ ਆ?
0: ਹੁਣ ਠੀਕ ਹੈ?
1: ਅੱਛਾ ਜੀ,
0: ਬਿਲਕੁਲ, ਖਵਾਉਂਦੇ ਹਾਂ ਚਾਟਸ ਐਂਡ ਪਰਾਂਠਿਆਂ ਤੇ ਲੈ ਕੇ ਜਾਂਦੇ ਹਾਂ ਇਹਨਾਂ ਨੂੰ।
1: ਸਾਡੀ ਪਹਿਲਾਂ ਆਵਾਜ਼ ਆ ਰਹੀ ਸੀ ਤੇ ਬੰਦ ਨਹੀਂ ਹੋ ਗਈ ਸੀ?
0: ਨਹੀਂ, ਬਿਲਕੁਲ ਸਾਫ ਕਲੀਅਰ, ਬਿਲਕੁਲ ਆਵਾਜ਼ ਆ ਰਹੀ ਹੈ ਤੁਹਾਡੀ।
1: ਮੈਂ ਕਿਹਾ ਤੁਹਾਨੂੰ ਡੋਸੇ ਖਵਾਈਏ ਜਾਂ ਲੋਕਾਂ ਨੂੰ ਖਵਾਈ? ਸਾਡੇ ਨੂੰ,
0: ਮੈਨੂੰ ਵੀ ਤੇ ਉਹਨਾਂ ਨੂੰ ਵੀ, ਦੋਨਾਂ ਨੂੰ।
1: ਅੱਛਾ ਚਲੋ, ਮੈਂ ਲੈ ਕੇ ਚੱਲਦੇ ਪੰਜਾਬੀ ਬਾਈ ਨੇ, ਪੰਜਾਬੀ ਬਾਈ ਨੇਚਰ ਦੀ ਲੇਲ ਦੀ ਬ੍ਰਾਂਚ ਤੇ,
0: ਠੀਕ ਹੈ,
1: ਅੱਜ ਬੜੇ ਸਪੈਸ਼ਲ ਲੱਗੇ ਤੇ ਇੱਕ ਤਾਂ ਉਹਨਾਂ ਨੇ ਨਾ ਬਾਹਰ ਗਲੋਰੀਆ ਜੀ ਸਾਈਡ ਤੇ ਨਾ ਪੈਟੀਓ ਹੈਗਾ, ਉਹਦੇ ਤੇ ਬਾਹਰ ਚਾਟ ਲਗਾਈ ਹੈ ਸਟਰੀਟ ਦੇ ਉੱਤੇ, ਚਾਟ ਪਾਪੜੀ ਖਾਓ, ਚਨਾ ਟਿੱਕੀ ਖਾਓ, ਦਹੀਂ ਭੱਲੇ ਖਾਓ, ਘੜੇ ਰੱਖੇ ਹੋਏ ਆ ਇੰਡੀਆ ਵਰਗੇ ਨਾ, ਜਿਹੜੇ ਹੁੰਦੇ ਆਪਣੇ ਆਪਣੇ ਮਿੱਟੀ ਦੇ ਘੜੇ ਹੁੰਦੇ
0: ਆ,
1: ਉਹਦੇ ਵਿੱਚ ਪਾਣੀ ਪਾਇਆ ਹੋਇਆ ਗੋਲ ਗੱਪੇ ਦਾ, ਬਰਫ਼ ਪਾਈ ਪਾਈ ਹੋਈ ਬੱਚੇ ਨਾ,
0: ਠੀਕ ਠੀਕ ਠੀਕ,
1: ਤੇ ਜਾਓ ਲੇਡੀਜ਼ ਬੋਲਦੇ ਹੋ ਹੱਲਾ, ਹੈ ਨਾ, ਡੇਲੀ ਤੇ ਪਹੁੰਚੋ
0: ਪੱਕਾ,
1: ਤੇ ਵਧੀਆ ਪਾਓ ਭਾਜੀ ਖਾਓ, ਚਨਾ ਭਟੂਰਾ ਖਾਓ, ਮਸਾਲਾ ਡੋਸਾ ਖਾਓ, ਤੇ ਹਲਵਾ ਪੂਰੀ ਖਾਣੀ ਆ ਉਹ ਗੱਲ ਚਾਟ ਬੜੀ ਵਧੀਆ ਇੱਕ ਤਾਂ ਉਹਨਾਂ ਨੇ 999 ਦੇ ਵਿੱਚ ਕਹਿੰਦੇ ਜਿੰਨੇ ਮਰਜ਼ੀ ਗੋਲ ਗੱਪੇ ਖਾ ਲਿਓ
0: ਅੱਛਾ
1: ਕਰ ਲਓ ਗੱਲ ਹਾਂਜੀ
0: ਠੀਕ ਹੈ ਕਿਹੜੀ ਲੋਕੇਸ਼ਨ ਤੇ ਜਾਣਾ
1: ਖਾ ਲਓ ਪੰਜਾਬੀ ਮਾਇਨੇ ਚ ਤੇ ਜਾਓ ਤੇ ਲੰਚ ਕਰਕੇ ਆਓ
0: ਜੀ
1: ਤੇ ਹੁਣ ਚੱਲਦੇ ਗਲੋਰੀ ਜਿਹੜੀ ਸਟੂਡੀਓ ਵਿੱਚ ਤੁਹਾਡੇ ਲਈ ਗੀਤ ਸੰਗੀਤ ਗੱਲਾਂ ਬਾਤਾਂ ਹੋਣਗੀਆਂ ਅਸੀਂ ਜੁੜਦੇ ਹਾਂ ਬੜੀ ਜਲਦੀ ਫੇਰ ਗ੍ਰੈਂਡ ਫਰਨੀਚਰ ਤੋਂ ਜੀ ਗਲੋਰੀ ਜੀ
0: ਸਿੱਧੂ ਸਾਹਿਬ ਇਹ ਜਿਹੜੇ ਗੋਲ ਗੱਪੇ ਲੱਗੇ ਨੇ ਕਿਹੜੀ ਲੋਕੇਸ਼ਨ ਤੇ ਲੱਗੇ ਨੇ ਦੱਸਿਓ ਮਾੜੀ ਜੀ ਪਰ ਹੁਣ ਪਤਾ ਲੱਗਿਆ ਸਿੱਧੂ ਸਾਹਿਬ ਤੋਂ ਸਾਰੀ ਲੋਕੇਸ਼ਨ ਤੇ ਇਹ ਲੱਗੇ ਹੋਏ ਨੇ ਜੀ ਗੋਲ ਗੱਪੇ ਤੇ ਮੈਂ ਹੁਣ ਛੇਤੀ ਛੇਤੀ ਇਹਨਾਂ ਦਾ ਨੰਬਰ ਜਿਹੜਾ ਹੈ ਤੁਹਾਨੂੰ ਦੇ ਦਿੰਦੀ ਹਾਂ ਕਿਉਂਕਿ ਹੁਣ ਜਦੋਂ ਹੋ ਹੀ ਗਈ ਹੈ ਗੱਲ ਗੋਲ ਗੱਪਿਆਂ ਦੀ ਤਾਂ ਫਿਰ ਸਾਰਿਆਂ ਦੇ ਕੰਨ ਖੜੇ ਹੋ ਗਏ ਨੇ ਮੇਰੇ ਵਾਂਗੂ ਵੈਸੇ ਤੁਹਾਨੂੰ ਲੱਗਦਾ ਕਿ ਗੋਲ ਗੱਪਿਆਂ ਦੇ ਜਿਹੜੇ ਨਵੇਕਲੇ ਜੇ ਪਾਣੀ ਜੇ ਸ਼ੁਰੂ ਹੋਏ ਨੇ ਵੈਸੇ ਟੇਸਟ ਤਾਂ ਕਮਾਲ ਹੈ ਵੈਸੇ ਜਿਹਨੇ ਵੀ ਇਹ ਕਾਰਡ ਕੱਢੀ ਹੈ ਨਾ ਕਿ ਹਾਂ ਗੋਲ ਗੱਪਿਆਂ ਦੇ ਵੱਖ ਵੱਖ ਤਰੀਕੇ ਦੇ ਵੱਖ ਵੱਖ ਸਵਾਦਲੇ ਪਾਣੀ ਜਿਹੜੇ ਨੇ ਇਮਲੀ ਵਾਲਾ ਤੇ ਮੈਂਗੋ ਵਾਲਾ ਪੁਦੀਨਾ ਵਾਲਾ ਹੈ ਨਾ ਪੰਜਾਬੀ ਮੈਂ ਨੇਚਰ ਤੇ ਤੁਸੀਂ ਟੇਸਟ ਕਰਕੇ ਆਓ ਫਿਰ ਇਹਨਾਂ ਦੀ ਕਿਸੇ ਵੀ ਲੋਕੇਸ਼ਨ ਤੇ ਚਲੇ ਜਾਓ ਅੱਜ ਵਧੀਆ ਵਧੀਆ ਖਾਣਾ ਖਾਓ ਤੁਸੀਂ ਇੰਜੋਏ ਕਰੋ 8887 ਦ ਗੌਰ ਰੋਡ ਯੂਨਿਟ 57 ਬਰੈਂਪਟਨ ਵਿਖੇ ਲੋਕੇਟਡ ਹੈ ਪਹਿਲੀ ਲੋਕੇਸ਼ਨ ਗੌਰ ਤੇ ਐਬਨੇਜ਼ਰ ਦੇ ਇੰਟਰਸੈਕਸ਼ਨ ਤੇ ਦੂਜੀ ਲੋਕੇਸ਼ਨ ਬਵੇਡ ਤੇ ਏਅਰਪੋਰਟ ਦੇ ਇੰਟਰਸੈਕਸ਼ਨ ਤੇ ਤੀਜੀ ਬਵੇਡ ਤੇ ਹਰ ਅੰਟੈਰੀਓ ਦੇ ਤੇ ਕੈਨੇਡੀ ਤੇ ਸੈਂਡਲਵੁੱਡ ਦੇ ਇੰਟਰਸੈਕਸ਼ਨ ਤੇ ਵੀ ਪੰਜਾਬੀ ਬਾਈ ਨੇਚਰ ਤੇ ਵਧੀਆ ਵਧੀਆ ਜਿਹੜਾ ਹੈ ਬਾਹਰ ਪੈਟੀਓ ਦੇ ਵਿੱਚ ਤੁਹਾਡਾ ਜਿਹੜਾ ਹੈ ਖਾਣ ਪੀਣ ਦਾ ਇੰਤਜ਼ਾਮ ਥੋੜ੍ਹਾ ਕੀਤਾ ਹੋਇਆ ਮੌਸਮ ਖਿੜਿਆ ਹੋਇਆ ਤੇ ਬਾਹਰ ਪੈਟੀਓਜ਼ ਦੇ ਵਿੱਚ ਬੈਠ ਕੇ ਖਾਣ ਦਾ ਮਜ਼ਾ ਆਪਣਾ ਹੀ ਹੈ ਸੋ ਇੰਜੋਏ ਕਰੋ ਇਸ ਪ੍ਰੋਗਰਾਮ ਨੂੰ ਵਾਈਲ ਯੂ ਆਰ ਹੈਵਿੰਗ ਯੋਰ ਗੋਲ ਗੱਪਾ ਇੱਧਰ ਮੂੰਹ ਦੇ ਵਿੱਚ ਗੋਲ ਗੱਪਾ ਆਇਆ ਇੱਧਰ ਸਾਡਾ ਨਾਂ ਆਇਆ ਬਸ ਹੋਰ ਸਾਨੂੰ ਕੀ ਚਾਹੀਦਾ ਬਸ ਤੁਹਾਡੀ ਕਾਲ ਚਾਹੀਦੀ ਹੈ ਸੋ 905-564-5446 ਇੰਗਲਿਸ਼ 905-564-6444 ਕਰ ਲਓ ਕਾਲ ਜੇ ਤੂੰ ਤੋੜੇ

0: ਐਪਰੀਸੀਏਸ਼ਨ ਸੇਲ ਦੇ ਵਿੱਚ ਉਹਨਾਂ ਨੂੰ ਕੀ ਕੁਝ ਮਿਲਣ ਵਾਲਾ ਜੀ?
1: ਬਿਲਕੁਲ ਜੀ, ਸੋ ਖਾਸ ਕਰਕੇ ਹੁਣ ਜਿਹੜਾ ਕੈਨੇਡਾ ਡੇ ਆਇਆ, ਬਹੁਤ ਵਧੀਆ ਸੇਲ ਚੱਲ ਰਹੀ ਹੈ ਸਾਡੇ ਕੋਲ, ਖਾਸ ਕਰਕੇ ਜਿਹਨਾਂ ਨੇ ਬ੍ਰਾਂਡਡ ਸਨਗਲਾਸਿਸ ਲੈਣੀ ਹੈ, ਕਿਉਂਕਿ ਜਦੋਂ ਸਮਰ ਦਾ ਸੀਜ਼ਨ ਹੁੰਦਾ ਹੈ ਹਰ ਕੋਈ ਬਾਹਰ ਘੁੰਮਣ ਲਈ ਨਿਕਲਦਾ ਹੈ। ਜਦੋਂ ਤੁਸੀਂ ਘੁੰਮਣ ਲਈ ਨਿਕਲਦੇ ਹੋ, ਮੇਕ ਸ਼ੋਰ ਤੁਸੀਂ ਆਪਣੀ ਆਈਜ਼ ਨੂੰ ਪ੍ਰੋਟੈਕਟ ਕਰੋ ਵਧੀਆ ਸਨਗਲਾਸਿਸ ਲਗਾ ਕੇ, ਕਿਉਂਕਿ ਤੁਹਾਡੀ ਸਨਗਲਾਸਿਸ ਜਿਹੜੀਆਂ ਵਧੀਆ ਕੁਆਲਿਟੀ ਦੀਆਂ ਨੇ, ਨਾਲ ਦੇ ਨਾਲ ਯੂਵੀ ਪ੍ਰੋਟੈਕਟਡ ਵੀ ਹੋਣੀ ਚਾਹੀਦੀਆਂ ਨੇ। ਸੋ ਸਾਡੇ ਕੋਲ ਸਾਰੇ ਹੀ ਲੇਟੈਸਟ ਮਾਡਲ ਜਿਹੜੇ 2026 ਦੇ ਸਮਰ ਕਲੈਕਸ਼ਨ ਦੇ ਪਹੁੰਚ ਚੁੱਕੇ ਨੇ। ਇਹਦੇ ਜੇ ਗੁੱਚੀ ਦੇ ਲੈਣਾ ਚਾਹੁੰਦੇ ਹੋ ਜਾਂ ਫਿਰ ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟੌਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਵਰਸਾਚੀ ਦੇ ਜਾਂ ਫਿਰ ਬਰਬਰੀ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਸਨਗਲਾਸਿਸ ਤੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਅੱਜ ਅਸੀਂ ਫਲੈਟ 30% ਡਿਸਕਾਊਂਟ ਦੇ ਰਹੇ ਹਾਂ ਜੀ। ਨਾਲ ਦੀ ਨਾਲ ਜੇ ਕਿਸੇ ਨੇ ਰੇਵਨ ਦੇ ਫਰੇਮ ਲੈਣੇ ਨੇ ਜਾਂ ਫਿਰ ਅਰਮਾਨੀ ਦੇ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਕੋਚ ਦੇ, ਟੋਰੀ ਬਰਡਸ ਦੇ ਜਾਂ ਫਿਰ ਪੋਲੋ ਦੇ, ਇਹ ਸਾਰਿਆਂ ਦੇ ਉੱਤੇ ਜੀ ਤੁਹਾਨੂੰ ਅੱਜ ਅਸੀਂ ਫਲੈਟ 50% ਆਫ ਦੇ ਰਿਹਾ। ਸੋ ਗੁਲਰੀ ਜੀ, ਮੈਂ ਤੇ ਰਿਪੀਟ ਕਰਦਾ ਕਿ ਫਲੈਟ ਹੈ ਇਹ ਅਪ ਟੂ ਨੀ, ਕਿ ਜਦੋਂ ਐਡ ਸੁਣਦੇ ਹਾਂ 50 ਹੈ, ਜਦੋਂ ਜਾਣੇ ਉੱਥੇ 10-15% ਨਿਕਲਦਾ। ਅਸੀਂ ਇੱਕ ਪੂਰਾ ਸੈਕਸ਼ਨ ਬਣਾਇਆ ਜੀ, ਉਸ ਸੈਕਸ਼ਨ ਦੇ ਵਿੱਚ ਜਿੰਨੇ ਵੀ ਬ੍ਰਾਂਡਡ ਫਰੇਮ ਲੱਗੇ ਨੇ, ਤਕਰੀਬਨ 300-400, ਤੁਸੀਂ ਆ ਕੇ ਕੋਈ ਵੀ ਬ੍ਰਾਂਡਡ ਫਰੇਮ ਚੂਜ਼ ਕਰੋ। ਹਰ ਬ੍ਰਾਂਡ ਫਰੇਮ ਨੇਮ ਦੇ ਉੱਤੇ ਪ੍ਰਾਈਸ ਟੈਗ ਲੱਗਾ, ਜੋ ਵੀ ਪ੍ਰਾਈਸ ਟੈਗ ਲੱਗਾ ਤੁਸੀਂ ਉਹਦਾ ਅੱਧਾ ਮੁੱਲ ਕਰ ਲਓ, ਅੱਧੇ ਮੁੱਲ ਦੇ ਉੱਤੇ ਤੁਹਾਨੂੰ ਇਹ ਵਧੀਆ ਬ੍ਰਾਂਡਡ ਫਰੇਮ ਮਿਲਣਗੇ। ਤੇ ਨਾਲ ਦੀ ਨਾਲ ਅਸੀਂ ਕਲੀਅਰ ਆਊਟ ਸੈਕਸ਼ਨ ਵੀ ਬਣਾਇਆ, ਇਹਦੇ ਵਿੱਚ ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹ ਤੁਹਾਨੂੰ ਅਸੀਂ ਅੱਜ ਫਲੈਟ 75% ਆਫ ਕਰਕੇ ਦੇ ਰਹੇ ਹਾਂ। ਸੋ ਇਹ ਬਹੁਤ ਭਾਰੀ ਸੇਲ ਹੈ ਜੀ, ਬਹੁਤ ਵਧੀਆ ਸੇਲ ਹੈ, ਸਾਡੇ ਸਰੋਤੇ ਜ਼ਰੂਰ ਇਸ ਸੇਲ ਦਾ ਫਾਇਦਾ ਉਠਾਉਣ। ਤੇ ਨਾਲ ਦੀ ਨਾਲ ਜੇ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਣਾ, ਉਹਦੇ ਵਾਸਤੇ ਵੀ ਡਾਕਟਰ ਸਾਡੇ ਕੋਲ ਤਕਰੀਬਨ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਨੇ। ਪੂਰਾ ਕੰਪਲੀਟ ਕੰਪ੍ਰੀਹੈਂਸਿਵ ਅਸੀਂ ਐਗਜ਼ਾਮ ਕਰਦੇ ਹਾਂ, ਵਿਜ਼ਨ ਚੈੱਕ ਕਰਦੇ ਹਾਂ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ। ਖਾਸ ਕਰਕੇ ਜੇ ਤੁਸੀਂ ਬੱਚਿਆਂ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਤੇ ਜ਼ਰੂਰ ਬੱਚੇ ਨੂੰ ਲੈ ਕੇ ਆਓ, ਕਿਉਂਕਿ ਇਹ ਖੁੱਲ੍ਹਾ ਸਮਾਂ ਹੁਣ ਤਕਰੀਬਨ 2 ਮਹੀਨੇ ਛੁੱਟੀਆਂ ਨੇ, ਤੇ ਬੱਚਿਆਂ ਦਾ ਤੁਸੀਂ ਡਿਟੇਲਡ ਐਗਜ਼ਾਮ ਕਰਾਓ। ਬੱਚਿਆਂ ਦੇ ਐਗਜ਼ਾਮ ਵਾਸਤੇ ਇੱਕ ਸਪੈਸ਼ਲ ਮਸ਼ੀਨ ਅਸੀਂ ਰੱਖੀ ਹੈ ਜੀ, ਇਹਨੂੰ ਕਹਿੰਦੇ ਟੋਪੋਗ੍ਰਾਫੀ ਮਸ਼ੀਨ। ਸੋ ਕਈ ਬੱਚੇ ਹੁੰਦੇ ਜਿਹਨਾਂ ਦਾ ਹਰ ਸਾਲ ਨੰਬਰ ਵੱਧਦਾ ਜਾਂਦਾ, ਰੁਕਦਾ ਨਹੀਂ, ਉਹਨਾਂ ਵਾਸਤੇ ਇਹ ਮਸ਼ੀਨ ਬੜੀ ਵਧੀਆ ਚੀਜ਼ ਹੈ ਜੀ। ਇਹ ਪਹਿਲਾਂ ਹੀ ਸਾਨੂੰ ਉਹਦੀ ਐਕਸੀਅਲ ਲੈਂਥ ਮੇਜਰ ਕਰਕੇ ਦੱਸ ਦਿੰਦੀ ਕਿ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਹੈ ਜਿਹਦਾ ਹਰ ਸਾਲ ਨੰਬਰ ਵੱਧਣਾ ਹੈ। ਤੇ ਜੇ ਉਹ ਬੱਚਾ ਉਸ ਕੈਟੇਗਰੀ 'ਚ ਆਉਂਦਾ ਹੈ ਤੇ ਅਸੀਂ ਉਹਨਾਂ ਨੂੰ ਇੱਕ ਸਪੈਸ਼ਲ ਥੈਰੇਪੀ ਗਲਾਸਿਸ ਬਣਾ ਕੇ ਦਿੰਦੇ ਹਾਂ ਜੀ। ਨੋਰਮਲ ਗਲਾਸਿਸ ਵਰਗੇ ਹੁੰਦੇ ਨੇ, ਤੁਹਾਨੂੰ ਕੋਈ ਫਰਕ ਨਹੀਂ ਪਤਾ ਚੱਲੇਗਾ, ਪਰ ਇਹ ਬੱਚੇ ਦਾ ਜਿਹੜਾ ਨੰਬਰ ਹੈ ਜੀ ਉੱਥੇ ਹੀ ਰੋਕ ਦੇਣਗੇ, ਨੰਬਰ ਅੱਗੋਂ ਐਨਕ ਦਾ ਨਹੀਂ ਵਧੇਗਾ। ਸੋ ਜੇ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਜਿਹਦਾ ਬੜਾ ਹਾਈ ਨੰਬਰ ਹੈ ਤੇ ਤੁਹਾਨੂੰ ਲੱਗਦਾ ਵੀ ਹਰ ਸਾਲ ਨੰਬਰ ਵੱਧਦਾ ਜਾ ਰਿਹਾ, ਤੇ ਜ਼ਰੂਰ ਆ ਕੇ ਤੁਸੀਂ ਕਹੋ ਜੀ ਅਸੀਂ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਕਰਵਾਉਣਾ ਹੈ, ਔਰ ਸਪੈਸ਼ਲ ਗਲਾਸਿਸ ਵੀ ਬਣਵਾ ਸਕਦੇ ਹੋ। ਸੋ ਇਹ ਹੋਰ ਸਾਰੀ ਜਾਣਕਾਰੀ ਜਿੱਦਾਂ ਵੀ ਤੁਸੀਂ ਆਈ ਐਗਜ਼ਾਮ ਵਾਸਤੇ ਲੈਣੀ ਚਾਹੁੰਦੇ ਹੋ, ਤੇ ਇੱਕੋ ਇੱਕ ਨੰਬਰ ਹੈ ਸਾਡਾ 905-460-8888। ਤੇ ਅਗੇਨ ਜਿਵੇਂ ਮੈਂ ਦੱਸਿਆ, ਡਾਕਟਰ ਅੱਜ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਨੈਕਸਟ ਟਿਊਜ਼ਡੇ, ਥਰਸਡੇ, ਫਰਾਈਡੇ, ਸੈਟਰਡੇ, 4 ਦਿਨ ਹੁਣ ਹਫ਼ਤੇ 'ਚ ਸਾਡੇ ਕੋਲ ਡਾਕਟਰ ਹੁੰਦਾ ਹੈ, ਪਹੁੰਚ ਸਕਦੇ ਹੋ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ, 35 Resolution Drive, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-88 ਤੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਜਾਂ ਕੋਈ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ।
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਜਿਸ ਤਰ੍ਹਾਂ ਇਹ ਦੱਸ ਕੇ ਹਟੇ ਨੇ ਕਿ ਤੁਸੀਂ ਵਧੀਆ ਵਧੀਆ ਕੋਈ ਸ਼ੇਡਸ ਲੈਣੇ ਹੋਣ, ਕਿਉਂਕਿ ਮੌਸਮ ਇਸ ਤਰ੍ਹਾਂ ਦਾ ਹੁੰਦਾ ਤੇ ਧੁੱਪ ਅੱਖਾਂ ਦੇ ਵਿੱਚ ਲਿਸ਼ਕਾ ਮਾਰਦੀ ਹੈ ਤੇ ਡਰਾਈਵ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ, ਬਟ 50% ਆਫ, ਅਪ ਟੂ ਨੀ 50% ਆਫ, ਫਲੈਟ 50% ਆਫ ਦੱਸ ਕੇ ਗਏ ਨੇ ਸਪੈਕਸ ਐਕਸਪ੍ਰੈਸ ਵਾਲੇ, 35 Resolution Drive, ਬ੍ਰੈਂਪਟਨ, ਕੈਨੇਡੀ ਤੇ ਸਟੀਲਸ ਇੰਟਰਸੈਕਸ਼ਨ ਤੇ ਪਹੁੰਚੋ ਜੀ ਇੱਥੇ ਤੇ ਲਾਹਾ ਉਠਾ ਲਓ ਇਸ ਸੇਲ ਦਾ ਵੀ। ਫਿਲਹਾਲ ਮੈਂ ਤੁਹਾਨੂੰ ਲੈ ਕੇ ਜਾ ਰਹੀ ਹਾਂ ਜੀ, ਕਿੱਥੇ ਭਲਾ, ਬਿਲਕੁਲ ਅੱਜ ਸਾਡੀ ਜਿਹੜੀ ਲਾਈਵ ਔਨ ਲੋਕੇਸ਼ਨ ਤੇ ਪਹੁੰਚੀ ਹੋਈ ਹੈ ਜੀ ਟੀਮ, ਕਿੱਥੇ ਪਹੁੰਚੀ ਹੋਈ ਹੈ, ਗ੍ਰੈਂਡ ਫਰਨੀਚਰ ਤੇ 6685 ਟੌਮਕਿਨ ਰੋਡ ਤੇ ਪਹੁੰਚੇ ਹੋਏ ਹਾਂ ਅਸੀਂ, ਤੇ ਅਸੀਂ ਚੱਲਾਂਗੇ ਬੜੀ ਛੇਤੀ, ਕਿਉਂਕਿ ਮੈਂ ਲੈਣੇ ਨੇ ਜੀ ਤੇ ਤੁਸੀਂ ਵੀ ਲੈਣੇ ਬਹੁਤ ਸਾਰੇ ਆਫਰਸ। ਲੇਕਿਨ ਉਸ ਤੋਂ ਪਹਿਲਾਂ ਗਰੇਵਾਲ ਸਾਹਿਬ ਆ ਜਾ, ਨਹੀਂ ਆ ਜਾ,

0: ਫਿਲਹਾਲ ਅਸੀਂ ਤਾਂ ਤੁਹਾਨੂੰ ਹੌਕਾ ਮਾਰਤਾ ਹੈ, ਗਰੇਵਾਲ ਸਾਹਿਬ ਨੇ ਵੀ ਮਾਰਤਾ ਹੈ ਕਿ ਹਾਂਜੀ ਰਵਿੰਦਰ ਗਰੇਵਾਲ ਦੀ ਗੱਲ ਕਰ ਰਹੀ ਹੈ ਕਿ ਆ ਜਾ ਨਹੀਂ ਆ ਜਾ। ਸੋ ਅਸੀਂ ਪਹੁੰਚ ਚੁੱਕੇ ਨੇ ਸੀ, ਅਸੀਂ ਜਾ ਚੁੱਕੇ, ਆ ਵੀ ਚੁੱਕੇ। 6685 ਟੌਮਕਿਨ ਰੋਡ, ਗ੍ਰੈਂਡ ਫਰਨੀਚਰ, ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ। ਜਾਣਦੇ ਹੈ ਸਿੱਧੂ ਸਾਹਿਬ ਤੋਂ ਕਿ ਹੁਣ ਇਸ ਘੜੀ ਕੀ ਨਵੇਕਲਾ ਲੈ ਕੇ ਆਏ ਨੇ ਸਾਡੇ ਵਾਸਤੇ। ਓਵਰ ਟੂ ਯੂ ਸਰ।
1: ਮਿਹਰਬਾਨੀ, ਇੱਕ ਵਾਰ ਫਿਰ ਗਲੋਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਅੱਜ ਪਹੁੰਚੇ ਹੋਏ ਗ੍ਰੈਂਡ ਫਰਨੀਚਰ ਤੇ ਕੈਨੇਡਾ ਡੇ ਸੇਲ ਲੈ ਕੇ ਆਏ ਹੋਏ ਹਾਂ। ਔਰ ਇਸ ਸਮੇਂ ਬਹੁਤ ਸਾਰੇ ਪਰਿਵਾਰ ਬੜੇ ਮਿਲ ਕੇ ਵੀ ਜਾ ਰਹੇ ਨੇ, ਬਹੁਤ ਸਾਰੇ ਸਾਨੂੰ ਹੁਣੇ ਤੇ ਕਈ ਹੁਣੇ ਮੋਹਦੇ ਇੱਕ ਪਰਿਵਾਰ ਮਿਲ ਕੇ ਗਿਆ ਸੀਗਾ ਤੇ ਉਹ ਕਹਿੰਦੇ ਵੀ ਤੁਹਾਨੂੰ ਅੱਜ ਮਿਲਣ ਅਸੀਂ ਆਏ ਹਾਂ
2: ਜੀ।
1: ਲੇਡੀ ਸਨ
2: ਜੀ ਭਾਈ,
1: ਮਚੋਰ ਸਮਾਂ
2: ਬਿਲਕੁਲ ਬੈਡਰੂਮ ਚ
1: ਕਹਿੰਦੇ ਮੈਂ ਉਦੋਂ ਹਰ ਰੋਜ਼ ਸੁਣਦੇ ਹਾਂ
2: ਜੀ,
1: ਪਰ ਕਹਿੰਦੇ ਫੋਨ ਨਹੀਂ ਕੀਤਾ ਕਦੇ, ਜਗਦੇ ਰਹੀਦਾ
2: ਜੀ।
1: ਪਰ ਅੱਜ ਕਹਿੰਦੇ ਤੁਹਾਨੂੰ ਪਤਾ ਤੁਸੀਂ ਇੱਥੇ ਆਏ ਹੋਏ ਹੋ
2: ਜੀ,
1: ਤੇ ਗਿਆ ਮੈਂ ਅੱਜ ਕਹਿੰਦਾ
2: ਬਿਲਕੁਲ ਬਿਲਕੁਲ।
1: ਚੱਬੇਵਾਲ ਹੁਸ਼ਿਆਰਪੁਰ ਦੇ ਕੋਲ ਪੈਂਦਾ?
2: ਅੱਛਾ ਜੀ,
1: ਚੱਬੇਵਾਲ ਦੇ ਨਾਲ ਪੈਂਦਾ ਉਹਨਾਂ ਦਾ।
2: ਠੀਕ ਹੈ ਭਾਜੀ, ਠੀਕ ਹੈ ਜੀ, ਬਿਲਕੁਲ ਸਰ ਸਾਹਿਬ। ਨਾਲ ਦੇ ਨਾਲ ਪਰਿਵਾਰਾਂ ਨੂੰ ਅਸੀਂ ਮੈਸੇਜ ਇਹ ਦਿੰਦੇ ਆ ਰਹੇ ਹਾਂ ਕਿ ਸਾਲ ਦੀ ਸਭ ਤੋਂ ਅੱਜ ਵੱਡੀ ਸੇਲ ਜਿਹੜੀ ਫਰਨੀਚਰ ਦੀ ਲੱਗੀ ਹੋਈ ਆ। ਪਰਿਵਾਰ ਜਿੱਥੇ ਵੀ ਕਿਤੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜੁਆਇਨ ਕਰ ਚੁੱਕੇ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਰਾਈਟ ਵੀ ਅੱਜ ਗੱਡੀਆਂ ਘੁਮਾ ਲਓ ਕਿਉਂਕਿ ਵੈਦਰ ਬਹੁਤ ਸੋਹਣਾ ਤੇ ਡੀਲਾਂ ਗਰਮਾ ਗਰਮ ਰਹੀਆਂ। 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਟੌਮਕਨ ਟੌਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਚਾਹ ਦੇਖਦੇ ਹੋ, ਬਹੁਤ ਸਾਰੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਨਵੇਂ ਲੱਗ ਚੁੱਕੇ ਨੇ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਚਾਹੇ ਤੁਸੀਂ ਪੇਟੀ ਵਾਲੇ ਬੈੱਡ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਸਿੱਧੂ ਸਾਹਿਬ ਦਿੱਤੀਆਂ ਜਾ ਰਹੀਆਂ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਅਪਲਾਈਸ ਦੇ ਤੋਹਫੇ ਫ੍ਰੀ ਫ੍ਰੀ ਫ੍ਰੀ ਆਪਣੇ ਘਰ ਲੈ ਕੇ ਜਾ ਰਹੇ ਹੋ। ਸੋ ਪਹੁੰਚੋ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਟੌਮਕਨ ਟੌਮਕਨ ਰੋਡ ਦੇ ਉੱਪਰ, ਤੇ ਸਿੱਧੂ ਸਾਹਿਬ ਨਾਲ ਦੀ ਨਾਲ ਡੀਲ ਦੇ ਰਹੇ ਨੇ। ਜਿਹਨਾਂ ਪਰਿਵਾਰਾਂ ਨੇ ਆਪਣਾ ਟਰਕੀ ਦਾ ਸੋਫਾ ਸੈੱਟ ਲੈਣਾ, ਲਿਵਿੰਗ ਰੂਮ ਦਾ ਸ਼ਿੰਗਾਰ ਬਣਾਉਣਾ, ਕੈਨੇਡਾ ਡੇ ਸੇਲ ਦੇ ਉੱਪਰ ਸਪੈਸ਼ਲ ਪ੍ਰਾਈਸ ਦੇਣ ਲੱਗਿਆ, 3-ਸੀਟਰ ਸੋਫਾ, 2-ਸੀਟਰ ਲਪਸਿਡ, ਗੋਲਡਨ ਕਲਰ ਦੀਆਂ ਲੈਗਸ ਲੱਗੀਆਂ ਹੋਈਆਂ ਨੇ, ਬੇਜ ਕਲਰ ਪਰਫਾਰਮੈਂਸ ਫੈਬਰਿਕ, ਡਿਜ਼ਾਈਨਰ ਪਿੱਲੋ ਪਏ ਹੋਏ ਨੇ, ਸੋਫਾ ਐਂਡ ਲਪਸਿਡ ਬੇਜ ਕਲਰ ਦਾ ਪਰਫਾਰਮੈਂਸ ਫੈਬਰਿਕ ਦੇ ਨਾਲ ਗੋਲਡਨ ਲੈਗਸ, ਡਿਜ਼ਾਈਨਰ ਸੋਫਾ ਸੈੱਟ, ਸਿੱਧੂ ਸਾਹਿਬ ਜਿਹੜੀ ਰੈਗੂਲਰ ਕੀਮਤ 2500 ਸੀ, ਕੜਾਕੇ ਕੜਵੀ ਪ੍ਰਾਈਸ ਦੇਣ ਲੱਗਿਆ ਕੈਨੇਡਾ ਡੇ ਸੇਲ ਦੇ ਉੱਪਰ। ਆ ਗਿਆ 6685 ਟੌਮਕਨ ਰੋਡ ਦੇ ਉੱਪਰ, ਟਰਕੀ ਦਾ ਸੋਫਾ ਐਂਡ ਲਪਸਿਡ, $3500, $3000 ਦਾ ਵੀ ਕਿੱਥੋਂ ਲਿਆ, $2500 ਦਾ ਵੀ ਕਿੱਥੋਂ ਲਿਆ। ਪਰ ਅੱਜ ਕੈਨੇਡਾ ਡੇ ਸੇਲ ਦੇ ਉੱਪਰ ਨਾ 2500, ਨਾ 2200, ਨਾ 2100, ਨਾ 2000, ਨਾ 1800, ਨਾ 1700, ਨਾ 1600, ਨਾ 1200, ਨਾ 1300, ਨਾ 1200, $1199 ਦੇ ਵਿੱਚ ਟਰਕੀ ਦਾ ਸੋਫਾ,
1: ਗਿਫਟ ਦੇਣਾ ਦੇਸ਼ ਪ੍ਰਦੇਸ਼ ਵੱਲੋਂ ਨਾਲ ਦੇਣਾ,
2: ਡਨ ਹੋ ਗਿਆ।
1: ਗਲੋਰੀਆ ਜੀ ਪਹਿਲਾਂ ਬੋਲ ਚੁੱਕੇ ਨੇ, ਬੜੇ ਨਾ ਹੈਰਾਨ ਨੇ, ਕਹਿੰਦੇ ਅੱਗੇ ਮੈਂ ਦੇਖਦੀ ਹਾਂ ਕਿ ਕਿਹੜਾ ਸਭ ਕੱਢਦੇ ਨੇ 100 ਗੋਰੀਆਂ ਸਿੱਧੂ ਸਾਹਿਬ
2: ਜੀ,
1: ਕਿ ਗਿਫਟ ਦੇ ਰਹੇ ਨੇ, ਮਾਈਕਰੋਵੇਵ ਦੇਤਾ
2: ਜੀ,
1: ਹਾਂਜੀ, ਏਅਰ ਫਰਾਇਰ ਵੀ ਦੇਤਾ
2: ਜੀ,
1: ਤੇ ਹੁਣ ਗਿਫਟ ਦੇਣਾ ਬਣਦਾ। ਔਰ ਲਾ ਲਿਓ ਫਿਰ ਮੈਨੂੰ ਟੈਲੀਵਿਜ਼ਨ ਲੈ ਦਿਓ, ਤਸਵੀਰਾਂ ਬੋਲ,
2: ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਤਸਵੀਰਾਂ ਜੀ ਫਰਨੀਚਰ ਦੀਆਂ ਬੋਲਦੀਆਂ। ਸੋ ਆ ਜਾਓ ਟਰਕੀ ਦਾ ਸੋਫਾ ਐਂਡ ਲਪਸਿਡ ਬੇਜ ਕਰਨ ਦਾ ਗੋਲਡਨ ਲੈਕਚਰ ਨਾਲ ਡਿਜ਼ਾਈਨਰ ਪਹਿਲਾਂ
1: ਨਵੇਂ, ਕਿੰਨੇ ਪਰਿਵਾਰਾਂ ਵਾਸਤੇ ਅੱਜ ਸ਼ਾਮ ਦੇ
2: 10 ਪਰਿਵਾਰਾਂ ਲਈ $1199 ਦਾ, ਤੇ ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ,
1: ਰਾਤ ਦੇ 8 ਵਜੇ ਖੁੱਲੇ ਆ, ਆ ਜਾਓ ਭਾਈ,
2: ਆ ਜਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਸੁਜਾ।
1: ਮਿਹਰਬਾਨੀ, ਔਰ ਗ੍ਰੈਂਡ ਫਰਨੀਚਰ ਤੇ ਗਲੋਰੀਆ ਜੀ, ਜਿੰਨਾ ਵੀ ਅਸੀਂ ਡੀਲ ਕੋਈ ਦਿੰਦੇ ਹਾਂ ਉਹਦੇ ਨਾਲ ਗਿਫਟ ਹੋਏਗਾ ਹੀ ਹੋਏਗਾ, ਅੰਟਲ 4 o'clock ਦਿੰਦੇ ਰਹਾਂਗੇ।
0: ਠੀਕ,
1: ਨਾਲ ਦੀ ਨਾਲ ਮੈਂ ਦੱਸਦਿਆਂ ਕਿ ਇੱਕ ਪੇਂਟ ਕਰਨ ਵਾਲੀ ਕੰਪਨੀ ਵਾਲਿਆਂ ਨੂੰ ਬਿਜ਼ੀ ਕੰਮ ਕਾਫੀ, ਇਹਨਾਂ ਦਾ ਕੰਮ ਕਰਨ ਵਾਲੇ ਲੋਕ ਚਾਹੀਦੇ ਨੇ, ਹੈਲਪਰ ਵੀ ਚਾਹੀਦੇ ਨੇ, ਜੇ ਕੰਮ ਪੇਂਟ ਕਰਨ ਦਾ ਐਕਸਪੀਰੀਅੰਸ ਫਿਰ ਤਾਂ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਮਿਲਣਗੇ। ਨੰਬਰ ਹੈ 6478233313, 6478223313 'ਤੇ ਤੁਸੀਂ ਕਾਲ ਕਰ ਸਕਦੇ ਹੋ। ਲੰਚ ਕਰਨ ਲਈ ਤੁਸੀਂ ਆਪਣੀ ਨੇੜਲੀ ਬ੍ਰਾਂਚ ਜਾ ਸਕਦੇ ਹੋ, ਸਿੰਪਲੀ ਇੰਡੀਅਨ, ਗਾਰਡਨ ਬੁੱਕ ਟ੍ਰੇਲ ਅਤੇ ਕੈਸਲ ਮੋਰ, 15 ਫੈਂਡਰ ਵੇ, ਮਾਊਂਟ ਪਿਲਰ ਅਤੇ ਆਪਣੇ ਫਾਈਨੈਂਸ਼ੀਅਲ ਡਰਾਈਵ ਕਹਿ ਲਓ, ਤੇ ਉੱਥੇ ਵੀ ਆ ਸਕਦੇ ਹੋ ਤੇ ਵਧੀਆ ਵਧੀਆ ਖਾਣੇ ਖਾ ਸਕਦੇ ਹੋ। ਉਹ ਜਦੋਂ ਅਸੀਂ ਇਨਡੋਰ ਜਾਂਦੇ ਹੋ ਨਾ ਆਪਣੇ ਸਿੰਪਲੀ ਇੰਡੀਅਨ ਤੇ, ਉੱਥੇ ਹਰ ਰੋਜ਼ ਕੋਈ ਨਾ ਕੋਈ ਸਪੈਸ਼ਲ ਲੱਗਿਆ ਹੁੰਦਾ, ਜਿਵੇਂ ਚਨਾ ਭਟੂਰਾ ਫ੍ਰੀ ਆ, ਅੱਜ ਮੇਰੇ ਥਾਲੀ ਵੀ ਲੱਗੀ ਹੋਈ ਆ, ਇੱਕ ਥਾਲੀ ਬੈਜੀ ਖਰੀਦੋਗੇ ਦੂਜੀ ਫ੍ਰੀ ਮਿਲ ਜੂਗੀ। ਜ਼ਰੂਰ ਜਾਓ ਸਿੰਪਲੀ ਇੰਡੀਅਨ ਤੇ ਇੱਕ ਚੱਕਰ ਲਗਾਓ ਜੀ। ਵਿਨੋਦਿਆ ਜੀ
0: ਬਹੁਤ ਬਹੁਤ ਸ਼ੁਕਰੀਆ ਜੀ। ਤੇ ਖਾਣ ਪੀਣ ਦਾ ਗੱਲ ਕੀਤੀ ਹੈ ਤਾਂ ਮੈਂ ਵੀ ਥੋੜ੍ਹਾ ਜਿਹਾ ਹੋਰ ਵੇਰਵਾ ਦੇ ਦਿੰਦੀ ਹਾਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਬਾਰੇ ਕਿ ਯੈਸ, ਸਿੱਧੂ ਸਾਹਿਬ ਨੇ ਕਿਹਾ ਕਿ ਸੈਟਰਡੇ ਨੂੰ ਥਾਲੀ ਦੇ ਨਾਲ ਇੱਕ ਥਾਲੀ ਬਿਲਕੁਲ ਫ੍ਰੀ ਲੱਗੀ ਹੋਈ ਹੈ, ਬਾਕੀ ਹੋਰ ਦਿਨ ਵੀ ਬਹੁਤ ਸਾਰੇ ਆਈਟਮਸ ਜਿਹੜੇ ਨੇ ਬਾਏ ਵਨ ਗੈਟ ਵਨ ਫ੍ਰੀ ਤੇ ਲੱਗੇ ਹੋਏ ਨੇ। ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਨੂੰ ਕੁਲਚਾ ਪਲੇਟ, ਟਿਊਜ਼ਡੇ ਨੂੰ ਚਨਾ ਭਟੂਰਾ, ਵੈਨਸਡੇ ਨੂੰ ਵੈਜ ਥਾਲੀ, ਥਰਸਡੇ ਨੂੰ ਹੱਕਾ ਥਾਲੀ, ਫ੍ਰਾਈਡੇ ਨੂੰ ਸਾਗ ਤੇ ਮੱਕੀ।
3: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
4: ਅੱਲਾ ਨਾਲੋਂ ਵੀ ਘੱਟ।
3: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਜ਼ ਸਿਰਫ $33 ਤੇ 99 ਸੈਂਟ ਵਿੱਚ।
4: ਇਹ ਤਾਂ ਹੋਰ ਵੀ ਘੱਟ ਹੈ,
3: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
4: ਓਏ ਤੂੰ ਕਿੱਥੇ ਜਾ ਰਹੀ ਹੈ?
3: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
5: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ, ਹੋਰ ਜਾਣਕਾਰੀ ਲਈ wholesaleclub.ca ਵੇਖੋ।
6: Wholesale Club, whole lot of value.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਤੇ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਵਧੀਆ ਅੰਦਾਜ਼ ਦੇ ਨਾਲ ਹੰਡਾਇਆ ਹੋਏਗਾ। ਦਿਨ ਸ਼ਨੀਵਾਰ ਦਾ ਸੈਟਰਡੇ ਦਾ 23 ਤਰੀਕ ਅੱਜ ਤੇ ਸਾਰਾ ਦਿਨ ਭਰ ਅਸੀਂ ਅੱਜ ਮੀਂਹ ਵਰਦੇ ਦੇਖਿਆ। ਬੜਾ ਹੀ ਮੌਸਮ ਅੱਜ ਬੱਦਲਵਾਹੀ ਰਹੀ ਸਾਰੇ ਪਾਸੇ, ਪਰ ਹਜੇ ਵੀ ਬਹੁਤ ਹਵਾਵਾਂ ਚੱਲ ਰਹੀਆਂ ਨੇ ਤੇ ਮੀਂਹ ਦਾ ਵੀ ਜ਼ੋਰ ਬਹੁਤ ਥਾਵਾਂ 'ਤੇ ਚੱਲ ਰਿਹਾ। ਜੇ ਅਸੀਂ ਡਰਾਈਵ ਕਰ ਰਹੇ ਹਾਂ ਬਾਹਰ ਇੱਧਰ ਉੱਧਰ ਕਿਤੇ ਜਾ ਰਹੇ ਹਾਂ ਤੇ ਆਪਾਂ ਜ਼ਰੂਰ ਡਰਾਈਵ ਕੇਅਰਫੁਲੀ ਜ਼ਰੂਰ ਕਰਾਂਗੇ। ਜ਼ਿਆਦਾ ਅਸੀਂ ਡਿਸਟਰੈਕਟ, ਜ਼ਿਆਦਾ ਕਿ ਬਿਲਕੁਲ ਵੀ ਡਿਸਟਰੈਕਟ ਅਸੀਂ ਨਾ ਹੋਈਏ ਫੋਨ ਦੇ ਧਿਆਨੇ ਜਾਂ ਹੋਰ ਵੀ, ਕਿਉਂਕਿ ਮੀਂਹ ਕਰਕੇ ਲੇਨਸ ਸਾਨੂੰ ਘੱਟ ਦਿਸਦੀਆਂ ਕਿਉਂਕਿ ਵਿਜ਼ੀਬਿਲਿਟੀ ਘੱਟ ਜਾਂਦੀ ਹੈ। ਪਰ ਆਪਾਂ ਆਪਣਾ ਖਿਆਲ ਰੱਖੀਏ ਤੇ ਡਰਾਈਵਿੰਗ ਬੜੇ ਹਿਸਾਬ ਨਾਲ ਤੇ ਜ਼ਿੰਮੇਵਾਰੀ ਦੇ ਨਾਲ ਕਰੀਏ। ਤੇ ਪ੍ਰੋਗਰਾਮ ਸਰਬ ਰੇਡੀਓ ਆਗਾਜ਼ ਹੋ ਚੁੱਕਿਆ ਤੇ ਸਾਥ ਬਣਿਆ ਰਹੇਗਾ ਤੁਹਾਡਾ ਤੇ ਸਾਡਾ ਪੂਰੇ 10 ਵਜੇ ਤੱਕ।

ਹੱਸ ਵੇ ਮਣਾ ਖੇਡ ਵੇ ਮਣਾ ਜੱਗ ਉੱਤੇ ਆਉਣਾ ਨਹੀਂ ਓ ਫੇਰ ਵੇ ਮਣਾ ਤੇ ਹਮੇਸ਼ਾ ਵਾਂਗ ਪ੍ਰੋਗਰਾਮ ਆਪਾਂ ਲਾਈਨਅਪ ਕੀਤਾ ਤੇ ਕੁਛ ਕੁ ਗੱਲਾਂ ਬਾਤਾਂ ਹੋਣਗੀਆਂ ਅੱਜ ਦਾ ਵਿਸ਼ਾ ਵੀ ਬੜਾ ਸ਼ਾਨਦਾਰ ਹੈ ਤੁਸੀਂ ਹਮੇਸ਼ਾ ਵਾਂਗ ਪਸੰਦ ਕਰੋਗੇ ਤੇ ਸਟੂਡੀਓ ਦੇ ਵਿੱਚ ਵੀ ਆਪਾਂ ਲਾਈਵ ਗੱਲਾਂ ਬਾਤਾਂ ਹੋਣਗੀਆਂ 905-673-3337 ਤੇ 905-673-3337 ਤੇ

ਪਿਛਲੀ ਵਾਰ ਦੀ ਸ਼ਾਮ ਮੈਂ ਹੁੰਦਾ ਯਾਰ ਕੋਈ ਸ਼ਾਨਦਾਰ ਸਵਾਦ ਵਾਲਾ ਖਾਣਾ ਵੀ ਜ਼ਰੂਰ ਖਾਧਾ ਜਾਵੇ, ਆਰਡਰ ਕੀਤਾ ਜਾਵੇ, ਭਾਵੇਂ ਕਈ ਵਾਰ ਲੇਟ ਨਾਈਟ ਵੀ ਭੁੱਖ ਲੱਗ ਜਾਂਦੀ ਹੈ, ਪਰ ਤੰਦੂਰੀ ਬੋਇਜ਼ ਤੁਸੀਂ ਜ਼ਰੂਰ ਵਿਜ਼ਿਟ ਕਰੋ, ਜ਼ਰੂਰ ਡਾਈਨ ਇਨ ਕਰੋ। ਬੜੀ ਸ਼ਾਨਦਾਰ ਲੋਕੇਸ਼ਨਸ ਤੋਂ, 4 ਲੋਕੇਸ਼ਨਸ ਤੋਂ ਤੁਹਾਨੂੰ ਫੂਡ ਸਰਵ ਕਰ ਰਹੇ ਨੇ ਤੰਦੂਰੀ ਬੋਇਜ਼ ਦੀ ਟੀਮ। 24 ਘੰਟੇ ਖੁੱਲ੍ਹੇ ਨੇ 7171 ਟੋਰ ਬ੍ਰਹਮ ਰੋਡ ਦੇ ਉੱਤੇ, ਅਤੇ ਟੇਕ ਆਊਟ ਐਂਡ ਡਿਲੀਵਰੀ ਸਕੂਈਨ ਐਂਡ ਮੈਕਲੋਗਲਨ ਤੁਸੀਂ ਲੈ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਔਰੇਂਜਵਿਲ ਤੋਂ ਸ਼ੈਲਬਰਨ ਵਾਲੇ ਪਾਸੇ ਨੂੰ ਜਾ ਰਹੇ ਹੋ ਅਤੇ ਉੱਥੇ ਵੀ ਤੁਹਾਨੂੰ ਤੰਦੂਰੀ ਬੋਇਜ਼ ਢਾਬਾ ਦਿਸੇਗਾ, ਅਤੇ ਉੱਥੇ ਵੀ ਤੁਸੀਂ ਆਪਣਾ ਫੂਡ ਇੰਜੋਏ ਕਰੋ, ਆਪਣਾ ਫੂਡ ਪਲੇਸ ਕਰੋ। ਤੰਦੂਰੀ ਬੋਇਜ਼ 'ਤੇ ਚਿਕਨ ਲੋਲੀਪੋਪ, ਗੋਡ ਮੀਟ ਕਰੀ, ਮਲਾਈ ਚਾਂਪ, ਤੰਦੂਰੀ ਮੋਮੋਜ਼ ਸਾਡੇ ਸਪੈਸ਼ਲ, ਅਤੇ ਪਨੀਰ ਦੀ ਭੁਰਜੀ ਵਰਲਡ ਫੇਮਸ ਸਿਗਨੇਚਰ ਡਿਸ਼ ਤੰਦੂਰੀ ਬੋਇਜ਼ ਦੀ। ਆਪਣਾ ਆਰਡਰ ਪਲੇਸ ਕਰੋ 905-956-2111 'ਤੇ ਤੰਦੂਰੀ ਬੋਇਜ਼। ਅਤੇ ਚੌਥੀ ਲੋਕੇਸ਼ਨ ਹੈ 3221 ਡੈਰੀ ਰੋਡ ਵੈਸਟ 'ਤੇ, ਮਿਸਿਸਾਗਾ ਦੇ ਵਿੱਚ ਵੀ ਚੌਥੀ ਲੋਕੇਸ਼ਨ ਖੋਲ੍ਹੀ ਹੈ, ਉਹੀ ਰੈੱਡ ਐਂਡ ਯੈਲੋ ਸਾਈਨ ਅਤੇ ਉਹੀ ਸ਼ਾਨਦਾਰ ਫੂਡ ਤੰਦੂਰੀ ਬੋਇਜ਼ ਦਾ।

0: 905-673-3337 ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਅਤੇ ਨਾਲ ਦੀ ਨਾਲ ਮੈਸੇਜ ਵੀ ਆਏ ਨੇ, ਵਟਸਐਪ 'ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਆ ਅਤੇ ਪੜ੍ਹ ਲਈਏ ਆਪਾਂ। ਸਤਿ ਸ਼੍ਰੀ ਅਕਾਲ ਜੀ, ਅਮੇਜ਼ਿੰਗ ਸ਼ੋਅ, ਥੈਂਕ ਯੂ ਸੋ ਮੱਚ। ਅੱਜ ਤਾਂ ਸ਼ੁਰੂਆਤ ਹੈ ਜੀ, ਪਰ ਤੁਸੀਂ ਵੀ ਜ਼ਰੂਰ ਜੁੜੋ ਅਤੇ ਆਪਾਂ ਅੱਜ ਦੇ ਵਿਸ਼ੇ ਵੀ ਸਾਂਝਾ ਕਰਾਂਗੇ ਅਤੇ ਜ਼ਰੂਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਪ੍ਰੋਗਰਾਮ ਸਰਬ ਰੇਡੀਓ।
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਅਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ
0: ਜੀ, ਬਿਲਕੁਲ ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ ਉਮਰਪ੍ਰੀਤ ਚਾਵਲਾ ਜੀ ਨਾਲ ਵੀ। ਇੰਸ਼ੋਰੈਂਸ ਦੇ ਬਾਬਤ ਹਮੇਸ਼ਾ ਹੀ ਬੜੀ ਸ਼ਾਨਦਾਰ ਐਡਵਾਈਸ ਪ੍ਰੋਵਾਈਡ ਕਰਦੇ ਨੇ, ਤੇ ਪਰ ਚੱਲਦੇ ਹਾਂ ਪਹਿਲਾਂ ਇੱਕ ਬੜੇ ਸ਼ਾਨਦਾਰ ਗੀਤ ਦੇ ਵੱਲ। ਸ਼ੁਕਰ ਮਾਲਕਾ ਗੁਲਾਬ ਸਿੱਧੂ ਦਾ ਇਹ ਗੀਤ ਗਾਇਆ ਹੋਇਆ, ਤੇ ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

ਕਿਆ ਬਾਤ ਹੈ, ਜੋ ਵੀ ਹੈ ਸਭ ਤੇਰਾ ਮਾਲਕਾ, ਸ਼ੁਕਰਾਨਾ ਦੇ ਵਿੱਚ ਰਵਾਂਗੇ ਤੇ ਸਦਾ ਹੀ ਖੁਸ਼ ਰਵਾਂਗੇ। ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ, ਤੇ ਸਟੂਡੀਓ ਦਾ ਨੰਬਰ 905-673-3337-9053-33337। ਤੇ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਾਂਗੇ ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਦੇ ਨਾਲ, ਜੋ ਕਿ ਸਾਨੂੰ ਇੱਕ ਵਧੀਆ ਇਨਫੋਰਮੇਸ਼ਨ ਪ੍ਰੋਵਾਈਡ ਕਰਨਗੇ ਵੀ ਅਸੀਂ ਕਿਵੇਂ ਸਟੱਡੀ ਕਰ ਸਕਦੇ ਹਾਂ ਸੈਕਿੰਡ ਕੈਰੀਅਰ ਦੇ ਲਈ, ਕੀ ਗਵਰਨਮੈਂਟ ਸਾਡੀ ਹੈਲਪ ਕਰਦੀ ਹੈ, ਕਿੱਦਾਂ ਦਾ ਲੋਨ ਸਾਨੂੰ ਮਿਲ ਸਕਦਾ, ਅਤੇ ਉਹਦੀ ਵੀ ਗੱਲਬਾਤ ਹੋਏਗੀ ਸਾਰਾਂਸ਼ ਦੇ ਨਾਲ। 437-264-3175 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 437-264-3175 ਯੂਨੀ ਗਲੋਬਲ ਐਡਵਾਈਜ਼ਰੀ।

ਅੱਜ ਦੇ ਵਿਸ਼ੇ ਦੇ ਵੱਲ ਵੀ ਵਧਦੇ ਹਾਂ। ਬੜਾ ਇੱਕ ਸ਼ਾਨਦਾਰ ਵਿਸ਼ਾ ਹੈ, ਪਰ ਉਸ ਤੋਂ ਪਹਿਲਾਂ ਆਪਾਂ ਜ਼ਰੂਰ ਗੱਲਬਾਤ ਕਰੀਏ ਜਿਹੜਾ ਮੈਚ ਚੱਲ ਰਹੇ ਨੇ IPL ਦੇ ਵਿੱਚ। ਜਿਹੜੇ ਵੀ ਕ੍ਰਿਕਟ ਦੇ ਸ਼ੌਕੀਨ ਨੇ ਉਹ ਤਾਂ ਹਰ ਮੈਚ ਦੇਖ ਰਹੇ ਆ, ਹਰ ਇੱਕ ਬਾਲ ਨੂੰ ਪੈਂਦੇ ਦੇਖ ਰਹੇ ਆ, ਕਿਉਂਕਿ ਕਾਫੀ ਕੁਛ ਬੰਦਾ ਜਿਹੜਾ ਸਪੋਰਟਸ ਲਾਈਕ ਕਰਦਾ ਅਤੇ IPL ਦੇ ਵਿੱਚ ਬੜੇ ਚੇਂਜਿਸ ਸਾਨੂੰ ਦੇਖਣ ਨੂੰ ਮਿਲਦੇ ਨੇ, ਉਤਾਰ ਚੜ੍ਹਾਅ ਬੜੇ ਚੱਲ ਰਹੇ ਨੇ। ਅਤੇ ਜੇ ਆਪਾਂ ਗੱਲਬਾਤ ਕਰੀਏ, ਅੱਜ ਮੈਚ ਸੀ ਪੰਜਾਬ ਦਾ ਕਿੰਗਸ ਇਲੈਵਨ ਪੰਜਾਬ ਅਤੇ ਲਖਨਊ ਸੁਪਰ ਜਾਇੰਟ ਦਾ। 20 ਓਵਰਾਂ ਦੇ ਵਿੱਚ ਲਖਨਊ ਦੀ ਟੀਮ ਨੇ 196 ਰਨ ਬਣਾਏ, ਪਰ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਕਿੰਗਸ ਇਲੈਵਨ ਨੇ 200 ਰਨ ਬਣਾ ਤੇ 18 ਓਵਰਾਂ ਦੇ ਵਿੱਚ। ਅਤੇ ਮੈਨ ਆਫ ਦਾ ਮੈਚ ਅਈਅਰ ਨੇ 51 ਬੋਲਾਂ 'ਤੇ 101 ਰਨ ਬਣਾ ਤਾ। ਇੱਕ ਬੜੀ ਵੱਡੀ ਗੱਲ ਹੈ ਵੀ ਚਲੋ 6 ਗੇਮ ਤੋਂ ਬਾਅਦ 7ਵੀਂ ਗੇਮ ਦੇ ਵਿੱਚ ਜਾ ਕੇ ਪੰਜਾਬ ਜਿੱਤਿਆ, ਪਰ ਹਜੇ ਵੀ ਟੌਪ 4 ਦੇ ਵਿੱਚ ਮੇ ਬੀ ਵਾਲਾ ਕੰਮ ਬਣਿਆ ਹੋਇਆ ਵੀ ਹਾਂ ਜਾਂ ਨਾ, ਕਿਉਂਕਿ ਸਾਰੀ ਹੁਣ ਗੱਲਬਾਤ ਟਿਕੀ ਹੋਈ ਹੈ RR ਦੀ ਟੀਮ 'ਤੇ, ਰਾਜਸਥਾਨ ਰਾਇਲਸ ਦਾ ਜਿੱਦਾਂ ਮੈਚ ਹੈ ਕੱਲ੍ਹ ਨੂੰ। ਅਤੇ ਜੇ ਉਹ ਮੈਚ ਜਿੱਤ ਜਾਂਦੇ ਨੇ ਤਾਂ ਫਿਰ ਪੰਜਾਬ ਟੌਪ 4 ਦੇ ਵਿੱਚੋਂ ਬਾਹਰ ਹੋ ਜਾਏਗਾ। ਅਤੇ ਬੜਾ ਹੀ ਫਸਵਾਂ ਮੁਕਾਬਲਾ ਕੱਲ੍ਹ ਦੇ ਮੈਚ ਦੇ ਉੱਪਰ ਟਿਕਿਆ ਹੋਇਆ ਵੀ ਪੰਜਾਬ ਟੌਪ 4 ਦੇ ਵਿੱਚ ਹੋਏਗਾ ਜਾਂ ਨਹੀਂ। ਸਾਰਿਆਂ ਨੂੰ ਉਮੀਦ ਤਾਂ ਇਹੀ ਹੈ ਵੀ ਯਾਰ ਪਹਿਲੇ ਜਿਹੜੇ 6 ਮੈਚ ਜਿੱਤੇ ਸੀ ਅਤੇ ਫਿਰ ਮੁੜ ਕੇ 6 ਮੈਚ ਲਗਾਤਾਰ ਹੀ ਹਾਰ ਗਏ, ਬੜੀ ਇੱਕ ਸ਼ੁਰੂ ਦੇ ਵਿੱਚ ਬੜਾ ਕੌਨਫੀਡੈਂਸ ਸੀ, ਪਰ ਚਲੋ ਗੇਮ ਦੇ ਵਿੱਚ ਹੁੰਦਾ ਰਹਿੰਦਾ। ਪਰ ਦੇਖਦੇ ਹਾਂ ਕੱਲ੍ਹ ਰਾਜਸਥਾਨ ਰਾਇਲਸ ਦਾ ਕੀ ਬਣਦਾ, ਅਤੇ ਉਸ ਤੋਂ ਬਾਅਦ ਫਿਰ ਜਲਦੀ ਹੀ ਸੈਮੀਫਾਈਨਲਸ ਅਤੇ ਫਾਈਨਲ ਮੈਚ IPL ਦੇ ਵੀ ਹੋਣ ਜਾ ਰਹੇ ਆ। ਕਿਸੇ ਨੂੰ ਵੀ ਮੋਰਗੇਜ ਦੀ ਭਾਲ ਹੈ, ਫਸਟ ਮੋਰਗੇਜ ਜਾਂ ਸੈਕਿੰਡ ਮੋਰਗੇਜ, ਤੁਸੀਂ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਜੇ ਲੱਭ ਰਹੇ ਹੋ ਤਾਂ ਜ਼ਰੂਰ ਇੱਕ ਵਾਰੀ ਗੱਲਬਾਤ ਕਰ ਸਕਦੇ ਹੋ GNE ਮੋਰਗੇਜਿਸ ਦੇ ਮਯੰਕ ਪਟਨਾਗਰ ਜੀ, ਜੋ ਕਿ ਤੁਹਾਡੀ ਹੈਲਪ ਕਰ ਸਕਦੇ ਨੇ। ਬੜੇ ਸ਼ਾਨਦਾਰ ਐਕਸਪੀਰੀਅੰਸ, ਬੜੇ ਲੰਬੇ ਸਮੇਂ ਤੋਂ ਮੋਰਗੇਜ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ ਮਯੰਕ ਪਟਨਾਗਰ ਜੀ। 647-2023 647-702-2023 ਅਤੇ 647-2023 GNE ਮੋਰਗੇਜਿਸ ਤੋਂ ਮਯੰਕ ਪਟਨਾਗਰ ਜੀ।

0: ਤੇ ਸੂਟ ਲਹਿੰਗੇ ਪਲਾਜ਼ੋ ਪਜਾਮੀ ਲੌਂਗ ਡਰੈਸਿਸ ਲੇਡੀਜ਼ ਦੇ ਲਈ ਖਾਸ ਕਰਕੇ ਹੁਣ ਸਮਰ ਸੀਜ਼ਨ ਦੇ ਵਿੱਚ ਵਿਆਹ ਸ਼ਾਦੀਆਂ ਦਾ ਮਾਹੌਲ ਤੇ ਆਮ ਡਰੈਸ ਕੋਈ ਵੀ ਪਾਉਣਾ ਪਸੰਦ ਨਹੀਂ ਕਰਦਾ। ਹਰ ਇੱਕ ਨੂੰ ਹੁੰਦਾ ਵੀ ਯਾਰ ਕਸਟਮ ਮੇਡ ਬੜੀ ਸ਼ਾਨਦਾਰ ਡਰੈਸ ਹੋਵੇ ਜਿਹਨੂੰ ਸਾਰੇ ਦੇਖ ਕੇ ਕਹਿਣ ਵਾਹ ਜੀ ਵਾਹ, ਕਿੱਥੋਂ ਲਿੱਤੀ ਇਹ ਡਰੈਸ। ਤੇ ਜ਼ਰੂਰ ਤੁਸੀਂ ਸੁੱਖ ਡਿਜ਼ਾਈਨਰ ਬੁਟੀਕ ਤੇ ਇੱਕ ਵਾਰ ਜ਼ਰੂਰ ਉਹਨਾਂ ਦਾ ਟਿਕਟੋਕ ਹੈਂਡਲ ਚੈੱਕ ਕਰੋ, ਫਿਰ ਉਹਨਾਂ ਦੇ ਡਿਜ਼ਾਈਨਰ ਵੇਅਰ ਚੈੱਕ ਕਰੋ। ਤੁਸੀਂ ਕਹੋਗੇ ਵਾਹ ਯਾਰ ਅਸੀਂ ਪਹਿਲਾਂ ਕਿਉਂ ਨਹੀਂ ਇਹ ਕੱਪੜੇ ਚੈੱਕ ਕੀਤੇ। ਤੇ SUKH ਸੁੱਖ ਡੋਟ ਡਿਜ਼ਾਈਨਰ ਡੋਟ ਬੁਟੀਕ ਤੇ ਤੁਸੀਂ ਜਾਓ ਤੇ ਚੈੱਕ ਕਰੋ ਬੜੇ ਸ਼ਾਨਦਾਰ ਕੱਪੜੇ। ਜਾਂ ਤੁਸੀਂ ਕਾਲ ਕਰ ਸਕਦੇ ਹੋ 647-203-3365 ਤੇ 647-203-3365। ਸੁੱਖ ਡਿਜ਼ਾਈਨਰ ਬੁਟੀਕ ਹੈਂਡਲ ਚੈੱਕ ਕਰੋ, ਤੁਸੀਂ ਅਮੇਜ਼ ਰਹਿ ਜਾਓਗੇ, ਦੇਖ ਕੇ ਹੈਰਾਨ ਹੋ ਜਾਓਗੇ। ਵਾਕਈ ਯਾਰ ਜਿਹੜੇ ਵੀ ਕਈ ਵਾਰ ਕੋਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਗਾਣੇ ਪਿਕਚਰਾਈਜੇਸ਼ਨ ਹੁੰਦੀ ਹੈ, ਵੀਡੀਓਗ੍ਰਾਫੀ ਹੁੰਦੀ ਹੈ, ਉਹਦੇ ਵਿੱਚ ਵੀ ਮਾਡਲਸ ਨੇ ਉਹ ਕੱਪੜੇ ਪਾਏ ਹੁੰਦੇ ਆ। ਤੇ ਸੁੱਖ ਡੋਟ ਡਿਜ਼ਾਈਨਰ ਡੋਟ ਬੁਟੀਕ ਤੇ ਜਾ ਕੇ ਟਿਕਟੋਕ ਤੇ ਜ਼ਰੂਰ ਚੈੱਕ ਕਰੋ। ਚਲਦੇ ਹਾਂ ਜੀ, ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਜੋ ਕਿ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇੱਕ ਬੜਾ ਵੱਡਾ ਨਾਮ ਤੇ ਹਾਈਐਸਟ ਡੈਜ਼ਿਗਨੇਸ਼ਨ ਚਾਰਟਰਡ ਲਾਈਫ ਅੰਡਰਰਾਈਟਰ ਨੇ, ਬੜੇ ਲੰਬੇ ਸਮੇਂ ਤੋਂ ਸਰਵਿਸ ਪ੍ਰੋਵਾਈਡ ਕਰਦੇ ਆ ਰਹੇ ਨੇ ਤੇ ਨੌਲੇਜ ਹਮੇਸ਼ਾ ਹੀ ਆਪਾਂ ਗੱਲ ਕਰਦੇ ਹਾਂ ਬਹੁਤ ਹੀ ਸ਼ਾਨਦਾਰ। ਤੁਸੀਂ ਆਪਣੇ ਲਈ ਇੰਸ਼ੋਰੈਂਸ ਦੇਖ ਰਹੇ ਹੋ, ਕੋਈ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਸੋਚ ਰਹੇ ਹੋ ਤੇ ਬੜਾ ਸ਼ਾਨਦਾਰ, ਸਿਰਫ ਅਸੀਂ ਰੈਕਮੈਂਡ ਕਰਾਂਗੇ ਉਮਰਪ੍ਰੀਤ ਚਾਵਲਾ ਜੀ ਤੇ 647-446-1616 ਤੇ ਤੁਸੀਂ ਗੱਲਬਾਤ ਕਰੋ ਤੇ ਵੈਲਕਮ ਕਰਦੇ ਹਾਂ ਆਪਾਂ। ਉਮਰਪ੍ਰੀਤ ਜੀ ਸਤਿ ਸ੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਸਰਵਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਉਮਰਪ੍ਰੀਤ ਜੀ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਕੀ ਬਾਤ ਹੈ, ਚੜ੍ਹਦੀ ਕਲਾ ਚਾਹੀਦੀ ਹੈ ਹਮੇਸ਼ਾ ਤਾਂ, ਤੇ ਨਾਲ ਦੀ ਨਾਲ ਆਪਾਂ ਅਕਸਰ ਹੀ ਗੱਲਬਾਤ ਕਰਦੇ ਹਾਂ। ਉਮਰਪ੍ਰੀਤ ਜੀ ਤੁਸੀਂ ਬੜੀ ਸ਼ਾਨਦਾਰ ਐਡਵਾਈਸ ਪ੍ਰੋਵਾਈਡ ਕਰਦੇ ਹੋ ਇੰਸ਼ੋਰੈਂਸ ਨੂੰ ਲੈ ਕੇ, ਪਰ ਅੱਜ ਆਪਾਂ ਕਿਹੜੀ ਐਡਵਾਈਸ ਪ੍ਰੋਵਾਈਡ ਕਰ ਰਹੇ ਹਾਂ ਜਾਂ ਕਿਹੜੀ ਨੌਲੇਜ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ?
1: ਸਰਵਜੀਤ ਜੀ, ਅੱਜ ਨਾ ਮੈਂ ਥੋੜੀ ਜਿਹੀ ਲਾਈਫ ਇੰਸ਼ੋਰੈਂਸ ਦੀ ਗੱਲ ਕਰਨਾ ਚਾਹੁੰਦੀ ਹਾਂ। ਬਹੁਤ ਲੋਕ ਇਹ ਸੋਚਦੇ ਹੁੰਦੇ ਆ ਵੀ ਲਾਈਫ ਇੰਸ਼ੋਰੈਂਸ ਇਜ਼ ਅਬਾਊਟ ਮਨੀ, ਪਰ ਮੈਂ ਕਹਿੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਇਜ਼ ਅਬਾਊਟ ਰਿਸਪੋਂਸਿਬਿਲਟੀ, ਕਿ ਮੇਰੀ ਇਨਕਮ ਮੇਰੀ ਫੈਮਿਲੀ ਲਈ ਬਹੁਤ ਜ਼ਰੂਰੀ ਹੈ। ਕੱਲ ਨੂੰ ਜੇ ਅਨਫੋਰਚੁਨੇਟ ਕੁਝ ਹੁੰਦਾ ਤਾਂ ਉਹਨਾਂ ਦੀ ਡਿਗਨਿਟੀ, ਉਹਨਾਂ ਦੀ ਸੈਲਫ ਰਿਸਪੈਕਟ, ਉਹਨਾਂ ਦੀ ਲਾਈਫ ਸਟੈਬਿਲਿਟੀ ਉਵੇਂ ਹੀ ਰਹੇ ਜਿਵੇਂ ਅੱਜ ਸੀਗੀ, ਉਹਨਾਂ ਤੋਂ ਘਰ ਉਹਨਾਂ ਦਾ ਪ੍ਰੋਟੈਕਟਿਡ ਰਹੇ, ਮੇਰੀ ਫੈਮਿਲੀ ਨੂੰ ਇਨਕਮ ਆਉਂਦੀ ਰਹੇ, ਉਹਨਾਂ ਦਾ ਲਾਈਫ ਸਟਾਈਲ ਮੇਨਟੇਨ ਰਹੇ, ਜੋ ਮੈਂ ਬੱਚਿਆਂ ਲਈ ਸੋਚਿਆ, ਉਹਨਾਂ ਦੇ ਫਿਊਚਰ ਲਈ ਜੋ ਮੇਰੇ ਗੋਲਸ ਹੈਗੇ ਆ, ਉਹ ਜੇ ਮੈਂ ਨਹੀਂ ਵੀ ਹਾਂ ਤਾਂ ਵੀ ਉਹ ਪੂਰੇ ਹੋ ਸਕਣ। ਕਿਉਂਕਿ ਲਾਈਫ ਇੰਸ਼ੋਰੈਂਸ ਨਾ ਇੱਕ ਪ੍ਰੋਡਕਟ ਨਹੀਂ ਹੈਗਾ, ਇਹ ਇੱਕ ਮੈਂ ਕਹੂੰਗੀ ਵੀ ਪ੍ਰੋਮਿਸ ਆ ਇੱਕ ਤੁਹਾਡੀ ਫੈਮਿਲੀ ਦੇ ਲਈ। ਮੈਂ ਅੱਗੇ ਵੀ ਕਹਿੰਦੀ ਹੁੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਦੀ ਤੁਸੀਂ ਇੰਪੋਰਟੈਂਸ ਪੁੱਛਣੀ ਹੈ ਨਾ ਕਿਸੇ ਵਿਡੋ ਨੂੰ ਪੁੱਛੋ, ਉਸ ਤੋਂ ਪਤਾ ਲੱਗਦਾ ਕਿ ਲਾਈਫ ਇੰਸ਼ੋਰੈਂਸ ਦੀ ਕਿੰਨੀ ਇੰਪੋਰਟੈਂਸ ਆ। ਮੈਂ ਛੋਟੀ ਜਿਹੀ ਗੱਲ ਸ਼ੇਅਰ ਕਰਦੀ ਹਾਂ ਸਰਬਜੀਤ ਜੀ, ਇੱਥੇ ਮੈਂ ਨਾ ਹੁਣੇ ਥੋੜੇ ਦਿਨ ਪਹਿਲੇ ਕਿਸੇ ਦੀ ਇੰਸ਼ੋਰੈਂਸ ਕੀਤੀ, ਫੀਮੇਲ ਹੈ 40 ਸਾਲ ਦੀ ਉਹਨਾਂ ਦੀ ਉਮਰ ਆ, ਦੋ ਬੱਚੇ ਉਹਨਾਂ ਦੇ 12 ਸਾਲ ਤੇ 15 ਸਾਲ ਦੇ। ਉਹਨਾਂ ਨੇ ਕਿਹਾ ਕਿ ਬਸ ਮੇਰੀ 20 ਸਾਲ ਦੀ ਟਰਮ ਕਰ ਦਿਓ, ਹਾਫ ਮਿਲੀਅਨ ਦੀ, ਵੀ 20 ਸਾਲ ਚ ਮੇਰੇ ਬੱਚਿਆਂ ਨੇ ਬਸ ਵਧੀਆ ਇੰਡੀਪੈਂਡੈਂਟ ਹੋ ਜਾਣਾ, ਮੈਨੂੰ ਇੰਨੀ ਕੀ ਚਾਹੀਦੀ ਆ। ਸੋ $33 ਉਹਨਾਂ ਦਾ ਪ੍ਰੀਮੀਅਮ ਬਣਿਆ। ਕਹਿੰਦੇ ਉਮਰਪ੍ਰੀਤ, ਆਹ $30-$35 ਬਚਾਉਣ ਲਈ ਨਾ ਅੱਜ ਜੋ ਮੇਰਾ ਔਰ ਮੇਰੇ ਬੱਚਿਆਂ ਦਾ ਹਾਲ ਹੋਇਆ ਹੋਇਆ ਨਾ, ਰੱਬ ਨਾ ਕਰੇ ਕਿਸੇ ਨਾਲ ਹੋਏ, ਉਹਨਾਂ ਦੇ ਹਸਬੈਂਡ ਦੀ ਡੈਥ ਹੋਈ ਪਿਛਲੇ ਸਾਲ, ਯੰਗ ਸੀਗੇ ਉਹ ਵੀ, ਕਹਿੰਦੇ ਕਿ ਟਰੱਕ ਚਲਾਉਂਦੇ ਸੀਗੇ, ਠੀਕ ਇਨਕਮ ਸੀਗੀ, ਕਹਿੰਦੇ ਅਸੀਂ ਪੰਗੇ ਵੀ ਜ਼ਿਆਦਾ ਲਏ ਹੋਏ ਸੀ, ਸਾਡੀ ਮੌਰਗੇਜ ਜ਼ਿਆਦਾ ਸੀ। ਕਹਿੰਦੇ ਮੈਂ ਪਾਰਟ ਟਾਈਮ ਵੇਅਰ ਹਾਊਸ 'ਚ ਕੰਮ ਕਰਦੀ, 1000-1200 ਮੈਂ ਕਮਾਉਂਦੀ ਸੀਗੀ, ਬਟ ਉਹਨਾਂ ਦੀ ਇਨਕਮ ਠੀਕ ਸੀ, ਸਾਡਾ ਘਰ ਠੀਕ ਚੱਲੀ ਜਾਂਦਾ ਸੀਗਾ। ਤੇ ਕਹਿੰਦੇ ਹੁਣ ਪਿਛਲੇ ਸਾਲ ਉਹ ਬਿਮਾਰ ਹੋ ਗਏ, 3 ਮਹੀਨੇ ਕੰਮ ਤੇ ਨਹੀਂ ਗਏ, ਜਿਹੜੀ ਮਾੜੀ ਮੋਟੀ ਸੇਵਿੰਗ ਸੀ ਪਹਿਲੇ ਤਾਂ ਅਸੀਂ ਘਰ ਵੱਡਾ ਲੈ ਲਿਆ ਉਹਦੇ 'ਚ ਯੂਜ਼ ਹੋ ਗਈ, ਫਿਰ ਬਿਮਾਰ ਹੋਏ, ਇਨਕਮ ਨਹੀਂ ਸੀ ਕੋਈ, ਕਹਿੰਦੇ ਇੰਸ਼ੋਰੈਂਸ ਕੋਈ ਨਹੀਂ ਸੀ, ਚਲੋ ਉਹਦੇ 'ਚ ਸਾਡੀ ਯੂਜ਼ ਹੋ ਗਈ। ਕਹਿੰਦੇ ਫਿਰ ਜਦੋਂ ਡੈਥ ਹੋ ਗਈ ਤਾਂ ਨੈਚੁਰਲੀ ਹੁਣ ਮੇਰੇ ਤੋਂ ਘਰ ਅਫੋਰਡ ਨਹੀਂ ਸੀ ਹੋਣਾ, ਕਹਿੰਦੇ ਉਸ 'ਚ ਕੁਝ ਹੈ ਵੀ ਨਹੀਂ ਸੀ ਕਿਉਂਕਿ ਅਸੀਂ ਮਹਿੰਗਾ ਲਿਆ ਸੀ, ਅੱਜ ਕੱਲ੍ਹ ਘਰਾਂ ਦੇ ਪ੍ਰਾਈਜ਼ ਬਹੁਤ ਘੱਟ ਸੀ, ਪਾਵਰ ਆਫ ਸੇਲ ਤੇ ਘਰ ਚਲਾ ਗਿਆ, ਬੇਸਿਕਲੀ ਘਰ 'ਚੋਂ ਕੁਛ ਨਹੀਂ ਮਿਲਿਆ। ਬੇਸਮੈਂਟ 'ਚ ਕਹਿੰਦੇ ਮੈਂ ਚਲੀ ਗਈ, ਫੁੱਲ ਟਾਈਮ ਕੰਮ ਵੀ ਕਰਨ ਲੱਗ ਗਈ, ਬਟ ਹੁਣ 2000 ਦੇ ਵਿੱਚ ਤਾਂ ਗੁਜ਼ਾਰਾ ਨਹੀਂ ਚੱਲਦਾ। ਕਹਿੰਦੇ ਚਲੋ ਫੈਮਿਲੀ ਫਰੈਂਡਸ ਨੇ ਹੈਲਪ ਕਰਨੀ ਸ਼ੁਰੂ ਕੀਤੀ, 100-200 ਮੰਥਲੀ ਸਾਰਿਆਂ ਨੇ ਬੰਨ ਲਿਆ। ਕਹਿੰਦੇ ਹੁਣ ਸਾਲ ਹੋ ਗਿਆ ਤਾਂ ਹੁਣ ਮਤਲਬ ਪੇਮੈਂਟਸ ਮਿਸ ਹੋਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਮੈਨੂੰ ਇੰਨੀ ਜ਼ਿਆਦਾ ਸ਼ਰਮ ਆਉਂਦੀ ਹੈ ਨਾ ਇਹ ਕਹਿਣ 'ਚ ਕਿਸੇ ਨੂੰ ਕਿ ਤੁਹਾਡੇ $200 ਨਹੀਂ ਆਏ ਇਸ ਮਹੀਨੇ ਦੇ। ਸੋ ਕਹਿੰਦੇ ਗਲਤੀ ਮੇਰੇ ਹਸਬੈਂਡ ਦੀ ਨਹੀਂ ਹੈ, ਗਲਤੀ ਮੇਰੀ ਹੋਈ ਆ। ਉਹਨਾਂ ਨੇ ਬੜੀ ਵਾਰ ਮੈਨੂੰ ਕਿਹਾ ਸੀ ਕਿ ਆਪਾਂ ਇੰਸ਼ੋਰੈਂਸ ਲਈਏ, ਕਹਿੰਦੇ ਬਟ ਸਾਨੂੰ ਕੀ ਲੱਗਦਾ ਹੁੰਦਾ ਵੀ ਨਹੀਂ, ਚਲੋ ਸਾਨੂੰ ਕਿਹੜਾ ਕੁਛ ਹੋਣਾ, ਵੀ $50 ਦਾ ਨਵਾਂ ਖਰਚਾ ਕੀ ਕਰਨਾ, ਅੱਗੇ ਘਰ ਦੇ ਗੁਜ਼ਾਰੇ ਨਹੀਂ ਚੱਲਦੇ। ਸੋ ਮੇਰਾ ਇੱਕ ਬਹੁਤ ਸਟਰੋਂਗ ਮੈਸੇਜ ਹੈ ਸਰਬਜੀਤ ਜੀ, ਵੀ ਜੇ ਤੁਹਾਡੇ ਘਰ ਦੇ ਵਿੱਚ ਮੇਨ ਜਿਹੜੀ ਇਨਕਮ ਜਨਰੇਟ ਹੋ ਰਹੀ ਹੈ ਨਾ, ਉਹਨੂੰ ਜ਼ਰੂਰ ਇੰਸ਼ੋਰ ਕਰੋ, ਰੱਬ ਨਾ ਕਰੇ ਲੋੜ ਪਏ, ਲੇਕਿਨ ਜੇ ਲੋੜ ਪੈਂਦੀ ਆ ਤਾਂ ਐਟਲੀਸਟ ਪਿੱਛੋਂ ਫੈਮਿਲੀ ਸਰਵਾਈਵ ਕਰ ਸਕਦੀ ਹੋਏ। ਫੈਮਿਲੀ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ, ਫੈਮਿਲੀ ਫਰੈਂਡਸ ਕੋਈ ਬਹੁਤ ਜ਼ਿਆਦਾ ਨਹੀਂ ਕਰ ਸਕਦੇ ਹੁੰਦੇ, ਹਰ ਇੱਕ ਦੇ ਆਪਣੇ ਖਰਚੇ ਆ। ਔਰ ਤੁਸੀਂ ਸੋਚ ਕੇ ਵੇਖੋ ਵੀ ਤੁਹਾਡੇ ਸਪਾਊਸ ਲਈ ਕਿੰਨਾ ਔਖਾ ਕਿਸੇ ਤੋਂ ਮੰਗ ਰਹੇ ਕਿ ਤੁਸੀਂ $100 ਨਹੀਂ ਭੇਜੇ ਮੈਨੂੰ ਜਾਂ $200 ਨਹੀਂ ਭੇਜੇ, ਬਹੁਤ ਜ਼ਿਆਦਾ ਪੇਨਫੁਲ ਹੁੰਦੀਆਂ ਇਹ ਚੀਜ਼ਾਂ। ਸੋ $15-20 ਤੋਂ ਪਲਾਨ ਸ਼ੁਰੂ ਹੋ ਜਾਂਦੇ ਆ, $50-60 ਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੋਨਾਂ ਦਾ ਆਪਾਂ ਕੋਂਬੋ ਪੈਕ ਵੀ ਬਣਾ ਸਕਦੇ ਹਾਂ। ਡਿਸੇਬਿਲਿਟੀ ਕਈ ਵਾਰ ਆਪਾਂ ਨੂੰ ਕੰਮ ਤੋਂ ਮਿਲੀ ਹੁੰਦੀ ਹੈ, ਨਹੀਂ ਮਿਲੀ ਹੋਈ ਕੰਮ ਤੋਂ ਤਾਂ ਜ਼ਰੂਰ ਉਹਨੂੰ ਵੀ ਐਡ ਕਰ ਲਓ। ਸੋ ਕੋਈ ਵੀ ਕੁਐਸਚਨ ਤੁਹਾਡਾ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474461616, 647-446-1616।
0: ਜੀ ਬਿਲਕੁਲ, ਬਹੁਤ ਸ਼ੁਕਰੀਆ। 647-446-1616 ਤੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। 647-446-1616। ਅਸੀਂ ਐਵੇਂ ਹੀ ਅਣਗਹਿਲੀਆਂ ਨਾ ਕਰੀਏ, ਤੇ ਕਈ ਵਾਰ ਕਈ ਚੀਜ਼ਾਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੁੰਦੀਆਂ ਨੇ, ਉਹ ਅਸੀਂ ਸਾਈਡ 'ਤੇ ਰੱਖ ਦਿੰਦੇ ਹਾਂ, ਜਿਹਦੇ ਵਿੱਚੋਂ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਤੁਹਾਡੇ ਤੁਹਾਡੇ ਪਰਿਵਾਰ ਦੀ। ਤੇ ਤੁਸੀਂ ਜ਼ਰੂਰ ਜਾਣਕਾਰੀ ਲਓ ਉਮਰਪ੍ਰੀਤ ਚਾਵਲਾ ਜੀ ਤੋਂ, 647-446-1616 ਤੇ। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ ਜੀ।
0: ਬਿਲਕੁਲ ਜੀ, ਚੱਲਦੇ ਆਪਾਂ ਅੱਜ ਦੇ ਆਪਣੇ ਵਿਸ਼ੇ ਦੇ ਵੱਲ, ਟੌਪਿਕ ਦੇ ਵੱਲ। ਬੜਾ ਹੀ ਇੱਕ ਇੰਟਰਸਟਿੰਗ ਜਿਹਾ ਵਿਸ਼ਾ ਹੈ ਤੁਹਾਡੇ ਸਾਰਿਆਂ ਦੇ ਲਈ। ਕਹਿੰਦੇ ਜ਼ਿੰਦਗੀ ਦੇ ਵਿੱਚ ਹਰ ਕਿਸੇ ਦਾ ਇੱਕ ਮੂਡ ਹੁੰਦਾ, ਇੱਕ ਸਰਟਨ ਟਾਈਮ ਦੇ ਉੱਤੇ ਮੂਡ ਬਣੇ ਨੇ। ਕਿਸੇ ਦਾ ਹਾਸਾ, ਕਿਸੇ ਦਾ ਰੋਣਾ, ਕਿਸੇ ਦਾ ਉਦਾਸ ਹੋਣਾ, ਬੜੀਆਂ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ, ਅਤੇ ਇਹ ਚੀਜ਼ਾਂ ਚੱਲਦੀ ਰਹਿੰਦੀਆਂ ਨੇ, ਉਤਾਰ ਚੜਾਵ, ਕਦੀ ਕਿਹੜੀ ਚੀਜ਼ ਉੱਤੇ ਅਤੇ ਕਦੀ ਕਿਹੜੀ ਚੀਜ਼ ਉੱਤੇ। ਪਰ ਜਿਵੇਂ ਕਿ ਅਸੀਂ ਹੁਣ ਜਿਵੇਂ ਬਾਹਰ ਰਹਿੰਦੇ ਹਾਂ, ਅਤੇ ਬੜਾ ਕੁਝ ਸਾਡੇ ਜ਼ਿਹਨ ਦੇ ਵਿੱਚ ਚੱਲਦਾ, ਇੱਥੋਂ ਦਾ, ਬੈਕ ਹੋਮ ਦਾ, ਪੇਰੈਂਟਸ ਦਾ, ਹਰ ਇੱਕ ਦਾ, ਬੜੀਆਂ ਚੀਜ਼ਾਂ ਜ਼ਿਹਨ ਦੇ ਵਿੱਚ ਆਉਂਦੀਆਂ ਨੇ। ਪਰ ਉਹਦੇ ਵਿੱਚੋਂ ਇੱਕ ਮੂਡ ਹੈ ਉਦਾਸ। ਬੰਦਾ ਕਈ ਵਾਰ ਕਈ ਚੀਜ਼ਾਂ ਸਹੀ ਹੁੰਦੇ ਹੋਏ ਵੀ ਉਦਾਸ ਹੋ ਜਾਂਦਾ, ਉਹਨੂੰ ਸਮਝ ਨਹੀਂ ਆਉਂਦੀ ਵੀ ਯਾਰ ਇਹ ਉਦਾਸ ਚੱਲ ਕਿਉਂ ਰਿਹਾ, ਇਹ ਕਾਰਨ ਕੀ ਹੈ, ਕੀ ਕਾਰਨ ਬਣੇ ਨੇ। ਪਰ ਉਦਾਸ ਵੀ ਥੋੜ੍ਹੇ ਟਾਈਮ ਦੇ ਲਈ ਹੁੰਦੀ ਹੈ, ਉਦਾਸੀ ਵੀ ਕਹਿੰਦੇ, ਇਹ ਵੀ ਮਹਿਮਾਨ ਹੁੰਦੀ ਹੈ। ਪਰ ਉਦਾਸ ਜਦੋਂ ਬੰਦਾ ਹੋਵੇ ਤਾਂ ਨਾਲ ਦਾ ਬੜਾ ਪਰੇਸ਼ਾਨ ਹੋ ਜਾਂਦਾ ਵੀ ਯਾਰ ਪਤਾ ਨਹੀਂ ਇਹਨੂੰ ਕੀ ਹੋਇਆ, ਗੱਲਬਾਤ ਨਹੀਂ ਕਰ ਰਿਹਾ। ਅਤੇ ਉਹਦੇ ਵਿੱਚੋਂ ਹੀ ਇੱਕ ਸਵਾਲ ਉੱਭਰ ਕੇ ਆਉਂਦਾ ਤੁਹਾਡੇ ਸਾਰਿਆਂ ਦੇ ਲਈ, ਹਰ ਇੱਕ ਬੰਦਾ ਗੋਤਰੂ ਹੁੰਦਾ ਉਦਾਸੀ ਦੇ ਵਿੱਚੋਂ, ਪਰ ਉਦਾਸੀ ਦੇ ਵਿੱਚੋਂ ਨਿਕਲਣ ਦੇ ਲਈ ਕਿਹੜੇ ਤਰੀਕੇ ਅਸੀਂ ਅਪਣਾ ਸਕਦੇ ਹਾਂ, ਕਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਜਿਹੜਾ ਸਾਡੇ ਮੂਡ ਨੂੰ ਵਧੀਆ ਕਰ ਦੇਣ, ਜਿਹੜੇ ਸਾਡੇ ਮੂਡ ਨੂੰ ਖੁਸ਼ ਕਰ ਦੇਣ, ਹੈਪੀ ਕਰ ਦੇਣ। ਉਦਾਸ ਮੂਡ ਤੋਂ ਅਸੀਂ ਕਿੱਦਾਂ ਹਾਸੇ ਦੇ ਵੱਲ ਵੱਸ ਸਕਦੇ ਹਾਂ, ਕਿਹੜੀਆਂ ਚੀਜ਼ਾਂ ਨੂੰ ਅਸੀਂ ਅਪਣਾ ਕੇ ਆਪਣੇ ਮੂਡ ਨੂੰ ਸਹੀ ਕਰ ਸਕਦੇ ਹਾਂ, ਤੁਹਾਡਾ ਕੀ ਕਹਿਣਾ, ਕੀ ਕਹਿਣਾ ਚਾਹੋਗੇ। ਇਹ ਤਾਂ ਇਹ ਨਹੀਂ ਵੀ ਇੱਕ ਬੰਦਾ ਹੀ ਇਹਦੇ ਬਾਰੇ ਸੋਚਦਾ ਹੋਏਗਾ ਜਾਂ ਇੱਕ ਬੰਦਾ ਹੀ ਇਸ ਚੀਜ਼ ਦੇ ਵਿੱਚੋਂ ਨਿਕਲਦਾ, ਹਰ ਇੱਕ ਇਨਸਾਨ ਹੁੰਦਾ, ਕਿਉਂਕਿ ਇਹ ਹਿਊਮਨ ਨੇਚਰ ਹੈ, ਬੰਦਾ ਉਤਾਰ ਚੜਾਵ ਚੱਲਦੇ ਰਹਿੰਦੇ ਆ ਜ਼ਿੰਦਗੀ ਦੇ ਵਿੱਚ। ਤੁਹਾਡਾ ਕੀ ਕਹਿਣਾ, ਜੇ ਕੋਈ ਉਦਾਸ ਹੋਵੇ ਅਤੇ ਉਹਨੂੰ ਖੁਸ਼ ਕਰਨਾ ਹੋਵੇ ਅਤੇ ਕਿਹੜੀਆਂ ਚੀਜ਼ਾਂ ਅਸੀਂ ਉਹਨੂੰ ਕਹਿ ਸਕਦੇ ਹਾਂ, ਆਪਣੇ ਆਪ ਦੇ ਵਿੱਚ ਅਪਣਾ ਸਕਦੇ ਹਾਂ ਜਿਹਦੇ ਨਾਲ ਸਾਡਾ ਮੂਡ ਠੀਕ ਹੋ ਜਾਵੇ। 905-673-3337-9056733337 'ਤੇ ਕਾਲ ਕਰਕੇ ਆਪਾਂ ਜ਼ਰੂਰ ਦੱਸ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ। ਅਤੇ ਜਿਵੇਂ ਕਿ ਬੜੇ ਕਹਿੰਦੇ ਆ ਈਜ਼ੀ ਤਰੀਕਾ, ਜੇ ਮਨ ਉਦਾਸ ਹੈ ਤਾਂ ਸੰਗੀਤ ਸੁਣੋ, ਮਿਊਜ਼ਿਕ ਸੁਣੋ, ਭਾਵੇਂ ਗੁਰਬਾਣੀ ਹੋਵੇ, ਭਾਵੇਂ ਤੁਹਾਡਾ ਕੋਈ ਵੀ ਗੀਤ ਸੰਗੀਤ ਹੈ ਤੁਸੀਂ ਪਸੰਦ ਕਰਦੇ ਹੋ, ਅਤੇ ਉਸ ਗੀਤ ਸੰਗੀਤ ਨੂੰ ਸੁਣੋ, ਤੁਹਾਡਾ ਜ਼ਿਹਨ, ਤੁਹਾਡਾ ਮੂਡ ਆਪੇ ਠੀਕ ਹੋ ਜਾਏਗਾ। ਪਰ ਤੁਹਾਡਾ ਕੀ ਕਹਿਣਾ, 905-673-3337, ਉਦਾਸ ਮਨ ਨੂੰ ਕਿੱਦਾਂ ਵਧੀਆ ਅਤੇ ਖੁਸ਼ ਬਣਾਇਆ ਜਾ ਸਕਦਾ, ਕਿਹੜੀਆਂ ਚੀਜ਼ਾਂ ਨੂੰ ਅਸੀਂ ਫੋਲੋ ਕਰਕੇ ਅਤੇ ਸਹੀ ਕਰ ਸਕਦੇ ਹਾਂ। 905-673-3337-9056733337।

0: ਵੈਸੇ ਤਾਂ ਬੜੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਤੁਹਾਡਾ ਕੀ ਕਹਿਣਾ? ਕਿੱਦਾਂ ਉਦਾਸ ਮਨ ਨੂੰ ਸਹੀ ਕਰ ਸਕਦੇ ਹਾਂ? 905-673-3337 ਚਲਦੇ ਹਾਂ ਕਾਲ ਦੇ ਵੱਲ। ਜੀ ਗੁਰਮੀਤ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ
0: ਜੀ ਗੁਰਮੀਤ ਜੀ, ਕੀ ਹਾਲ ਚਾਲ ਹੈ?
1: ਮੈਂ ਆਪਣੀ ਗੱਲ ਦੱਸਦੀ ਆ।
0: ਹਾਂਜੀ,
1: ਇਹਦੇ ਵਿੱਚ ਭਲਾਈ ਹੈ, ਇਹ ਤਾਂ ਬੈਟਰ ਹੋਣ ਵਾਲੀ ਚੀਜ਼ ਹੈਗੀ ਅੱਗੇ।
0: ਹਾਂਜੀ,
1: ਗੱਲ ਖਤਮ।
0: ਹਾਂ, ਬੈਟਰ ਹੋ ਸਕਦੀ ਹੈ, ਬਿਲਕੁਲ
1: ਹੋ ਸਕਦੀ, ਹੋਊਗੀ
0: ਹੋਊਗੀ ਜੀ।
1: ਹਾਂਜੀ, ਤਾਂ ਹੀ ਇਹ ਪੁਆਇੰਟ ਪਰਮਾਤਮਾ ਨੇ ਸਾਨੂੰ ਇੱਥੇ ਰੋਕਤਾ।
0: ਹਾਂ ਹਾਂ,
1: ਇੱਥੇ 2 ਮਿੰਟ ਰੁਕੋ
0: ਜੀ,
1: ਤੁਹਾਡੇ ਲਈ ਚੰਗੀ ਚੀਜ਼ ਬਣਾ ਰਿਹਾ।
0: ਹਾਂ,
1: ਆਪਣਾ ਵਿਸ਼ਵਾਸ ਹੈ ਵੀਰ ਜੀ,
0: ਜੀ ਸਬਰ ਰੱਖੋ, ਪੇਸ਼ੈਂਸ ਰੱਖੋ,
1: ਸਬਰ ਵਿਸ਼ਵਾਸ ਤੇ ਸਬਰ ਅਗਰ ਤੇ ਜੇ ਪਰਮਾਤਮਾ ਤੇ ਤੁਹਾਡੇ ਵਿਸ਼ਵਾਸ ਹੈਗਾ ਤੇ ਸਬਰ ਆਪੇ ਆ ਜੂ। ਪਹਿਲਾਂ ਵਿਸ਼ਵਾਸ ਕਰਨਾ ਸਿੱਖੋ।
0: ਬਿਲਕੁਲ ਬਿਲਕੁਲ,
1: ਸਬਰ ਬਾਅਦ ਚ ਆਊਗਾ।
0: ਤੁਸੀਂ ਕਹਿੰਦੇ ਵੀ ਪੇਸ਼ੈਂਸ ਰੱਖੋ।
1: ਹਾਂਜੀ,
0: ਤੇ ਸਬਰ ਰੱਖੋ, ਤੁਹਾਡੇ ਲਈ ਚੀਜ਼ ਤਿਆਰ ਹੋ ਰਹੀ ਹੈ। ਜਿਵੇਂ ਬੰਦੇ ਨੂੰ ਭੁੱਖ ਲੱਗੀ ਹੈ ਨਾ, ਤੇ ਜਾ ਕੇ ਆਰਡਰ ਕਰਦਾ, ਉਦੋਂ ਬੰਦੇ ਕੋਲ ਸਾਮ ਨੀ ਹੁੰਦਾ ਯਾਰ, ਛੇਤੀ ਲਿਆਓ ਖਾਣਾ ਕੁਛ।
1: ਬੜੀਆਂ ਛੋਟੀਆਂ ਜਿਹੀਆਂ ਗੱਲਾਂ ਨੇ, ਬੜੀਆਂ ਬੜੀਆਂ ਵੀ ਹੋਈਆਂ ਨੇ, ਪਰ ਅਸੀਂ ਉਸ ਨੂੰ ਭਾਣਾ ਮੰਨ ਲਿਆ। ਪਰਮਾਤਮਾ ਸਾਡੇ ਲਈ ਕੋਈ ਅੱਛਾ ਚੀਜ਼ ਬਣਾ ਰਿਹਾ ਤੇ ਸਾਨੂੰ ਮਿਲੇਗੀ।
0: ਹਾਂ, ਸਬਰ ਰੱਖੋ।
1: ਹਾਂਜੀ ਹਾਂਜੀ, ਪਰ ਮਿਲਦੀ ਵੀ ਆ
0: ਜੀ, ਬਿਲਕੁਲ।
1: ਮੈਂ ਤਾਂ ਹਮੇਸ਼ਾ ਖੁਸ਼ ਰਹਿੰਦੀ ਆ।
0: ਸੱਚੀ
1: ਗੱਲ, ਅੱਜ ਦੀ ਗੱਲ ਆ, ਹੁਣੇ ਦੀ ਗੱਲ ਆ, ਸ਼ਾਮ ਦੀ ਗੱਲ ਆ।
0: ਅੱਛਾ,
1: ਹਾਂਜੀ,
0: ਉਹ ਤਾਂ ਵੀ ਕਿਤੇ ਗੱਡੀ ਨੀ ਚੱਲੀ, ਕਹਿੰਦੇ ਵੀ ਸ਼ੋਅ ਸ਼ੁਰੂ ਹੋਣ ਵਾਲਾ।
1: ਹਾਂਜੀ, ਸਟਾਰਟ ਨੀ ਹੋਈ, ਮੈਂ ਜਾਣਾ ਸਵੇਰੇ ਆ।
0: ਅੱਛਾ,
1: ਪਰ ਮੈਨੂੰ ਪਤਾ ਜ਼ਿਆਦਾ ਜੀ ਬੈਟਰੀ ਚੇਂਜ ਹੋਊਗੀ ਜਾਂ ਕੁਛ ਵੀ, ਇਹਨੇ ਮੇਰਾ ਰੁਕਾਵਟ ਪਾਈ, ਪਰਮਾਤਮਾ ਨੇ ਕੀਤਾ ਵੀ ਤੇਰੇ ਲਈ ਕੱਲ ਨੂੰ ਜਾਣਾ ਚੰਗਾ ਨਹੀਂ ਹੈ,
0: ਕੋਈ ਨਾ ਕੋਈ ਰੀਜ਼ਨ ਤੇ ਹੈ ਉਹਦੇ ਪਿੱਛੇ।
1: ਹਾਂਜੀ, ਮੈਂ ਪੋਜ਼ਿਟਿਵ ਲੈ ਲਿਆ ਤੇ ਮੈਂ ਉਹਨਾਂ ਨੂੰ ਫੋਨ ਕਰਤਾ ਵੀ ਮੈਂ ਨਹੀਂ ਆ ਸਕਦੀ।
0: ਹਾਂ, ਅਗਲੀ ਵਾਰ ਅਗਲੇ ਵੀਕਐਂਡ ਤੇ ਮਿਲਾਂਗੇ।
1: ਹਾਂ, ਫਿਰ ਵੀਕਐਂਡ ਨੇ, ਚਲੋ ਕਦੇ ਵੀ ਮਿਲੀਏ, ਪਰ ਸਵੇਰੇ ਮੈਂ ਨਹੀਂ ਜਾ ਸਕਦੀ। ਠੀਕ ਹੈ
0: ਜੀ, ਬਿਲਕੁਲ,
1: ਖਤਮ।
0: ਕੀ ਬਾਤ ਹੈ, ਨਹੀਂ ਬਿਲਕੁਲ। ਦੇਖੋ, ਕਈ ਬੰਦੇ ਆ ਮਿਲਦੇ ਆ, ਹੁਣ ਕਈ ਬੰਦੇ ਨਾ ਵੈਸੇ ਬੈਠੇ ਆ, ਉਦਾਸ ਹੋ ਜਾਂਦੇ ਆ, ਰੇਡੀਓ ਲਾਉਂਦੇ ਆ, ਤੁਸੀਂ ਜਦੋਂ ਕਾਲ ਕਰਦੇ ਤੁਹਾਡੀ ਗੱਲ ਸੁਣ ਕੇ ਅਗਲੇ ਐਕਟਿਵ ਹੋ ਜਾਂਦੇ, ਕਹਿੰਦੇ ਕੀ ਬਾਤ ਹੈ, ਪੋਜ਼ਿਟਿਵਿਟੀ ਆ ਜਾਂਦੀ ਹੈ।
1: ਹਾਂਜੀ, ਨਹੀਂ, ਕਿਸੇ ਦੇ ਕੀਰਤਨ ਤੇ ਜਾਣਾ ਸੀਗਾ, ਫੰਕਸ਼ਨ ਸੀਗਾ, ਪਰ ਮੈਂ ਕਿਹਾ ਮੈਂ ਤੁਹਾਡੇ ਘਰ ਆ ਜਾਊਂਗੀ
0: ਜੀ,
1: ਪਰ ਮੈਂ ਸਵੇਰੇ ਨਹੀਂ ਆ ਸਕਦੀ। ਇਹਦੇ ਚ ਇੱਕ ਵੱਡਾ ਸਾਰਾ ਰਾਜ ਹੈ, ਪਰਮਾਤਮਾ ਨੂੰ ਪਤਾ, ਮੈਨੂੰ ਨਹੀਂ ਪਤਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਓਕੇ ਬੇਟਾ,
0: ਚਲੋ, ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ, ਥੈਂਕ ਯੂ, ਥੈਂਕ ਯੂ। ਉਦਾਸ ਮਨ ਨੂੰ ਕਿੱਦਾਂ ਵਧੀਆ ਤੇ ਖੁਸ਼ ਮਨ ਬਣਾਇਆ ਜਾ ਸਕਦਾ, ਕਿਹੜੀਆਂ ਗੱਲਾਂ ਨੂੰ ਅਸੀਂ ਫੋਲੋ ਕਰ ਸਕਦੇ ਹਾਂ? ਤੇ ਕਹਿੰਦੇ ਆ ਆਪਣਾ ਗਾਣੇ ਗੁਣੇ ਸੁਣੋ ਯਾਰ, ਜਿਹੜੇ ਵੀ ਤੁਹਾਡੇ ਫੇਵਰੇਟ ਸੌਂਗ ਨੇ। ਮਿਊਜ਼ਿਕ ਸਭ ਤੋਂ ਵੱਡੀ ਚੀਜ਼ ਹੈ ਤੁਹਾਡੇ ਮਨ ਨੂੰ ਚੇਂਜ ਕਰਨ ਦੇ ਲਈ। ਤੇ ਤੁਹਾਡਾ ਕੀ ਕਹਿਣਾ? 905-673-3337 ਤੇ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਕਾਲ ਲੈ ਲਈਏ, ਸਾਡੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਤੇ ਦੇਖਦੇ ਹਾਂ ਅੱਜ ਸਾਡੇ ਸਰੋਤਿਆਂ ਲਈ, ਖਾਸ ਕਰਕੇ ਜਿਹੜੇ ਆਪਣਾ ਕੈਰੀਅਰ ਚੇਂਜ ਕਰਨਾ ਚਾਹੁੰਦੇ ਆ, ਤੇ ਉਹਨਾਂ ਦੇ ਲਈ ਕਿਹੜੀ ਹੈਲਪ ਹੋ ਸਕਦੀ ਹੈ, ਕਿਹੜੀ ਇਨਫੋਰਮੇਸ਼ਨ ਉਹ ਸਾਂਝੀ ਕਰਨ ਲੱਗੇ ਆ। ਸਾਰਾਂਸ਼ ਜੀ, ਪਹਿਲਾਂ ਤੇ ਸਤਿ ਸ੍ਰੀ ਅਕਾਲ, ਵੈਲਕਮ।
2: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਜੀ ਸਾਰਾਂਸ਼ ਜੀ, ਕੀ ਹਾਲ ਚਾਲ ਹੈ? ਗ੍ਰਾਂਟ ਦਿਵਾਉਣ ਦੇ ਵਿੱਚ, ਪਲੱਸ ਜੇ ਉਹਨਾਂ ਨੂੰ ਲੋਨ ਚਾਹੀਦਾ ਤੇ ਉਹਦੇ ਵਿੱਚ ਵੀ, ਸਟੱਡੀ ਦੇ ਵਿੱਚ ਕਿਵੇਂ ਹੈਲਪ ਹੁੰਦੀ ਹੈ, ਜਰਾ ਆਪਾਂ ਥੋੜੀ ਜਿਹੀ ਇਨਫੋਰਮੇਸ਼ਨ ਸਾਂਝੀ ਜ਼ਰੂਰ ਕਰਦੇ ਹਾਂ ਜੀ ਸਾਰਾਂ ਜੀ।
2: ਹਾਂਜੀ ਜੀ, ਦੇਖੋ, ਇਹ ਬਾਤ ਤੋਂ ਹੈ, ਕੰਮ ਕੇ ਸਾਥ ਸਾਥ ਹਮੇ ਬਹੁਤ ਬਲੈਸਿੰਗਸ ਵੀ ਮਿਲਤੀ ਹੈ ਲੋਗੋਂ ਕੀ
0: ਜੀ,
2: ਔਰ ਕਿਉਂਕਿ ਬਹੁਤ ਬਜ਼ੁਰਗ ਲੋਕ ਵੀ ਆਤੇ ਹਮਾਰੇ ਕਲਾਇੰਟਸ ਹੈ ਜੋ, ਤੋ ਜਬ ਵੋ ਕੁਛ ਲੋਕ ਟਫ ਟਾਈਮ ਸੇ ਗੁਜ਼ਰ ਰਹੇ ਹੋਤੇ ਹੈ
0: ਜੀ,
2: ਔਰ ਹਮਾਰੀ ਛੋਟੀ ਸੀ ਫੀਸ ਹੈ ਜੀ
0: ਜੀ,
2: ਉਸ ਲਈ ਬਹੁਤ ਬੜੀ ਬਲੈਸਿੰਗ, ਬੜੇ ਆਸ਼ੀਰਵਾਦ, ਬੜੀ ਮਿਠਾਈਆਂ ਦੇ ਕੇ ਜਾਤੇ ਹੈ।
0: ਕਿਆ ਬਾਤ,
2: ਇਸਮੇ
0: ਜੀ,
2: ਇਸਮੇ ਹਮਾਰਾ ਕੰਮ ਐਸਾ ਨਹੀਂ ਹੈ ਕਿ ਸੇਵਿੰਗਸ ਹੋ ਜਾਏਗੀ, ਇਹ ਤਾਂ ਆਪ ਧਿਆਨ ਸੇ ਸੁਣ ਲਿਆ ਨਾ।
0: ਹਾਂਜੀ,
2: ਇਸਮੇ ਇੱਕ ਹਮ ਬਾਤ ਕਰ ਰਹੇ ਹੈ ਸਕਿੱਲ ਡਿਵੈਲਪਮੈਂਟ ਕੀ, ਔਰ ਗਵਰਨਮੈਂਟ ਕੀ ਫੰਡਿੰਗ ਜੋ ਕਿ 30,000-100,000 ਡਾਲਰ ਕੀ ਹੈ, ਤੋ ਇਸਕਾ ਮੇਜਰ ਪੋਰਸ਼ਨ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ। ਤੋ ਇਸਮੇ ਆਪ ਸੇਵਿੰਗਸ ਨਹੀਂ ਕਰ ਰਹੇ ਹੈ, ਨੋਟ ਆਪਕੇ ਬੈਂਕ ਮੇ ਜ਼ਰੂਰ ਆ ਰਹੇ ਹੈਂ
0: ਜੀ,
2: ਸੇਵਿੰਗਸ ਵੀ ਕਰੇ ਕਹੀਂ ਔਰ ਕਰੇ, ਯਹਾਂ ਪੇ ਤੋ ਆਪਕੇ ਬੈਂਕ ਭਰੇ ਜਾ ਰਹੇ ਹੈਂ। ਤੋ ਉਸ ਲਈ ਲੇਕਿਨ ਟਾਈਮ ਰਹਿ ਗਏ, ਸਿਰਫ 2-70 ਦਿਨ ਰਹਿ ਗਏ ਐਗਜੈਕਟਲੀ, दो महीने कहने वाला था लेकिन 70 दिन ही रह गए हैं टोटल, मतलब इसके आसपास ही। 1 अगस्त से रूल चेंज हो रहे हैं तो अब गवर्नमेंट फंडेड प्रोग्राम्स करें, स्किल डेवलप करें, फुली ऑनलाइन सोखे से प्रोग्राम्स ने, नो एज लिमिट, नो क्रेडिट चेक, फंडिंग अपने अकाउंट में हासिल करें। गवर्नमेंट आपको लिविंग एक्सपेंसेस कवर करने के लिए आपको फंडिंग देती है डिपेंडिंग ऑन योर फैमिली साइज, जितना फैमिली साइज ज्यादा है, जितना फैमिली साइज ज्यादा है, जितने किड्स ज्यादा है और जितनी इनकम कम है उतनी ज्यादा फंडिंग आती है। मेरे अकाउंट में नहीं, आपके अकाउंट में सीधा गवर्नमेंट से।
0: जी तो इनकम किन्ने तो घट होनी चाहिए है, की लिमिट है उदी?
2: देखो जी 70,000 से कम हो अगर हस्बैंड वाइफ टुगेदर, नोटिस ऑफ असेसमेंट पे, मतलब सेल्फ एम्प्लॉयड लोग होते हैं, उबर ड्राइवर, ट्रक ड्राइवर, स्मॉल बिजनेस ओनर, उनकी इनकम एनओ पे कम होती वैसे ज्यादा होती है, राइट? तो उनको ज्यादा सूट करता है ये। अनएम्प्लॉयड हाउसवाइफ है, आपको अच्छा बेनिफिट है और इसमें लाइक ग्रांट्स उसे कहते हैं जो टैक्स फ्री होता है
0: जी।
2: तो डायरेक्ट आपके अकाउंट में गवर्नमेंट से आता है पैसा $30,000-$100,000 डिपेंडिंग ऑन फैमिली साइज।
0: क्या बात है। तो बेसिकली जो सेल्फ इंप्लॉयड साढ़े परसन है बिजनेस रन कर रहे हैं सेल्फ इंप्लॉयड, उन्होंने लिए बेटर ऑप्शन है जिवें के
2: ते उनके लिए ये बेटर ऑप्शन है
0: जी।
2: और लाइक बहुत ही लोग ऑलरेडी 7 ईयर
0: जी
2: 7 ईयर्स हो गया मैं बिजनेस में, हम हजारों लोगों को हेल्प कर पाए हैं।
0: क्या बात है, बिल्कुल ये तो बड़ी वधिया गल है, एक्सपीरियंस बड़ा शानदार है। तो तुसी हमेशा ही प्रमोट कर रहे हो भी 1 अगस्त तक रूल चेंज हो जाएंगे, उस तो पहला पहला तुसी जो भी ग्रांट लै सको, जो भी तुसी लोन लै सको, अपने करियर नू चेंज कर सको, तो किवें केड़ी स्टडी तुहाडे लई वधिया हो सकती है, तुसी एक बार जरूर गलबात करो सारांश जी नाल। तुसी विजिट भी कर सकते हो 218 एक्सपर्ट बलेवर्ड मिसिसागा दे विच, या संपर्क नंबर है 437-264-3175 437-264-3175। कई इंसान जो इत्थे आंदे आ ना ते अपनी लाइन स्टडी उन्हां दी होर हुंदी है, पर कोई रैंडम जॉब विच वी पै जांदे आ, पर उन्हां नूं वी अगर तुसी सही राह ते पैणा है ते गवर्नमेंट तुहानूं ग्रांट प्रोवाइड करदी है। सारांश जी इस तों उपर तां कोई वधिया चीज़ हो ही नहीं सकदी, तुहाडा करियर चेंज, तुसी पैसे बना रहे हो, ते इहदे लई तुसी सिर्फ एक कॉल अवे हो 437-264-3175। ते होर कोई चीज ऐड करनी चाहोगे सारांश जी?
2: हाँ जी, इसमें देयर इज नो एज लिमिट, 40-50-60 साल आपकी उम्र है, पेंशन पे है, नो एज लिमिट, गवर्नमेंट की पॉलिसी एज पे डिस्क्रिमिनेट नहीं करती, फुली ऑनलाइन कोर्सेज सोखे जे कोर्सेज ने जिहदे विच असाइनमेंट्स हैगी, एग्जामिनेशन नहीं हैगी, 2-3 घंटे लाने हैगी जी एवरी डे मंडे टू फ्राइडे। गवर्नमेंट पेज द फीस टू डायरेक्टली टू द कॉलेज, साथ में हमको लिविंग एक्सपेंसिस के लिए फंडिंग आपको देते हैं, नो कलेटरल, नो सिक्योरिटी होता है इसमें, कोई सिक्योरिटी है वो चेक नहीं होता जी, क्रेडिट चेक भी नहीं होता इसके अंदर। 30,000-100,000 की फंडिंग, अगर फैमिली ऑफ 4 है तो अप टू 80,000, फैमिली ऑफ 5 में अगर दोनों पढ़ते हैं हस्बैंड वाइफ फुली ऑनलाइन आसान से कोर्सेज, अप टू 100,000 की फंडिंग उनके डायरेक्ट में, उनके खाते में डायरेक्ट आती है, जिसका अप्रोक्सीमेटली हाफ पोर्शन क्या है नॉन रिफंडेबल ग्रांट्स का, PR सिटीजन प्रोटेक्टेड पर्सन आपका स्टेटस होना चाहिए, ओंटारियो में आप कहीं भी रहते एलिजिबल है। हमारी फीस आपको लग रहा होगा कुछ कैच होगा, नो कैच, क्यों? फीस आपने फंडिंग किसके अकाउंट में आ रही है, आपके अकाउंट में, और 30-90 डेज में आपके अकाउंट में फंडिंग गवर्नमेंट डायरेक्ट डालती है, तब आपने हमारी फीस देनी है जो कि सिर्फ $199 से $499 है डिपेंडिंग ऑन प्रोग्राम, काम होने के बाद देनी है आपने। जैसे लास्ट वीक 34 लोगों की फंडिंग गिरी है, 29 के पैसे मुझे आ भी गए हैं सैटरडे को, मैं रही काम होता ऑफिस का कि वो देखें किससे लेने हमने, है ना?
0: क्या बात।
2: तो यही हमारी बाद में फीस देनी होती है, ईमानदारी आपकी देखी जा रही, मेरी नहीं इसके अंदर, और आप स्किल हासिल करें, फंडिंग हासिल करें, और देयर इज नो कैच इन इट। गवर्नमेंट जैसे बिलियन ऑफ डॉलर्स इधर उधर फॉरेन एड में क्यूबा, हेती, मोजाम्बिक देशों को देती रहती है, गवर्नमेंट एजुकेशन में भी इन्वेस्ट करती है, नो कैच।
0: क्या बात है, मैं देख रहा हूं इसमें कई बार नए कोर्सेज भी ऐड होते रहते हैं, पर सब तो ज्यादा किहड़े कोर्सेज प्रेफर करते हैं सारे, कुछ दसोगे?
2: सोखे जे वाले जी, जैसे अकाउंटिंग कोर्स करके बहुत लोगों ने अपना खुद का बिजनेस भी स्टार्ट कर लिया है, तो स्किल भी डेवलप होगी, फंडिंग भी आ गई,
0: क्या बात,
2: और साथ में उसी फंडिंग को यूज करके उन्होंने बिजनेस स्टार्ट करा, नाउ दे आर डूइंग गुड। और बाकी फुली ऑनलाइन कोर्सेज हैं, कुछ मेडिकल वाले कोर्सेज भी है, कुछ HVAC जैसे कोर्सेज भी है, लेकिन उसमें आपको इनपुट ज्यादा लगेगा
0: जी।
2: बट बड़ी इंपॉर्टेंट बात, स्टार लगा के 2 महीने रह गए नेक्स्ट अकेडमिक ईयर, 1 अगस्त के बाद जो भी कोई कोर्स स्टार्ट करेगा उसको सिर्फ लोन आएगा, गवर्नमेंट ग्रांट्स में कट कर रही है, कट्स कर दी, मैसिव कट्स।
0: अच्छा,
2: तो अभी जो रह गए हैं, अब मतलब 3 बैच रह गए हैं उससे पहले, तो आप अभी एनरोल करें, स्किल हासिल करें, फंडिंग हासिल करें, और फुली ऑनलाइन सोखे जे कोर्सेज हैं, पीछे ना रहो। आप अपने 5 दोस्तों को फोन लगा लो, 5 में से 3 एनरोल हो चुके होंगे, 2 हमसे हुए होंगे।
0: वेरी नाइस, एक बार नंबर दे दो सारांश जी प्लीज।
2: हाँ जी, नंबर है जी 437 264-31-75 437-264-31-75 437-264-31-75 यूनी ग्लोबल एडवाइजरी 218 एक्सपर्ट बुलेवर ਤੁਸੀਂ ਮੰਡੇ ਵੀ ਸਾਡੇ ਆਫਿਸ ਆ ਸਕਦੇ ਹੋ
0: ਕੀ ਬਾਤ ਹੈ 437-264-31-75 ਦੇ ਤੁਸੀਂ ਜਰੂਰ ਗੱਲਬਾਤ ਕਰੋ ਸਾਰਾਂਸ਼ ਜੀ ਨਾਲ ਫਰੋਮ ਯੂਨੀ ਗਲੋਬਲ ਐਡਵਾਈਜ਼ਰੀ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ
2: ਥੈਂਕ ਯੂ
0: ਥੈਂਕ ਯੂ ਚਲਦੇ ਹਾਂ ਜੀ ਕਾਲ ਦੇ ਵੱਲ ਬੜੇ ਲੰਬੇ ਸਮੇਂ ਤੋਂ ਹੋਲਡ ਤੇ ਨੇ 4133-4133 ਸਤਿ ਸ਼੍ਰੀ ਅਕਾਲ ਜੀ
3: ਹਾਂਜੀ ਬੇਟੇ ਸਤਿ ਸ਼੍ਰੀ ਅਕਾਲ
0: ਕੀ ਹਾਲ ਚਾਲ ਹੈ ਜੀ
3: ਹਾਂਜੀ ਬਹੁਤ ਵਧੀਆ ਬੇਟੇ ਜੀ ਗੁਰਮੀਤ ਭੈਣ ਜੀ ਨੇ ਆਪਾਂ ਨੂੰ ਦੱਸਿਆ ਨਾ ਖੁਸ਼ ਰਹਿੰਦੇ ਹਰ ਵੇਲੇ ਚੜ੍ਹਦੀ ਕਲਾ ਚ ਰਹਿੰਦੇ
0: ਬਿਲਕੁਲ
3: ਤੇ ਆਪਾਂ ਨੂੰ ਇਹੋ ਜਿਹੇ ਭੈਣ ਭਰਾਵਾਂ ਬੰਦਿਆਂ ਨੂੰ ਮਿਲਣਾ ਚਾਹੀਦਾ ਜਿਹੜੇ ਸਾਨੂੰ ਪੋਜ਼ਿਟਿਵ ਰੱਖਣ ਆਰਟੈਂ ਦੀ ਕਲਾ ਚ ਨਾਲ ਜਾਣ ਫਿਰ ਗੁਰਬਾਣੀ ਦੀ ਗੱਲ ਵੀ ਹੈ ਕਿ ਗੁਰਬਾਣੀ ਤੁਸੀਂ ਲਾਓਗੇ ਨਾ ਤੁਹਾਡੇ ਮਨ ਨੂੰ ਤਰੰਗਾਂ ਜਿਹੜੀਆਂ ਉਹ ਸ਼ਾਂਤ ਕਰਦੀਆਂ ਤੇ ਫਿਰ ਤੁਸੀਂ ਨਹਾਓ ਨਹਾ ਕੇ ਤੁਸੀਂ ਥੋੜੇ ਜਿਹੇ ਫਰੈਸ਼ ਮੂਡ ਜਦੋਂ ਹੋ ਜਾਂਦੇ ਹੋ ਤੁਹਾਡੀ ਥਕਾਨ ਥਕੂਨ ਉਦਾਸੀ ਨੇ ਨਿਕਲ ਜਾਂਦੀ ਹੈ
0: ਤੇ
3: ਤੁਸੀਂ ਫਿਰ ਨਹੀਂ ਤਾਂ ਨਾ ਕਿਸੇ ਬੰਦੇ ਨੂੰ ਫੋਨ ਨੂੰ ਭੈਣ ਭਰਾ ਨੂੰ ਜਾਂ ਕਿਸੇ ਸਹੇਲੀ ਨੂੰ ਉਹੋ ਜਿਹੀ ਨੂੰ ਫੋਨ ਲਾਓ ਜਿਹੜੀ ਤੁਹਾਨੂੰ ਵਧੀਆ ਵਧੀਆ ਸੋਹਣੀਆਂ ਗੱਲਾਂ ਦੱਸੇ ਤੇ ਜਿਹੜੇ ਤੁਸੀਂ ਟੀਵੀ ਤੇ ਚੈਨਲ ਵੀ ਦੇਖਦੇ ਹੋ ਉਹ ਹਾਸੇ ਵਾਲੇ ਖੁਸ਼ੀਆਂ ਵਾਲੇ ਦੇਖਣ ਲੱਗ ਜਾਓ ਬਿਲਕੁਲ ਤੁਸੀਂ ਉਦਾਸੀ ਵਾਲਾ ਧਿਆਨ ਛੱਡ ਦੋ ਵੀ ਇਹ ਤਾਂ ਦੁਨੀਆ ਤੇ ਐਵੇਂ ਚੱਲੇ ਹੀ ਜਾਣਾ ਆਪਣੇ ਮਨ ਨੂੰ ਪੱਕਾ ਕਰਨਾ ਪੈਣਾ ਆਪਾਂ ਨੂੰ ਤੇ ਨਹੀਂ ਤਾਂ ਫਿਰ ਬਿਮਾਰੀਆਂ ਦਾ ਘਰ ਆ ਬੇਟੇ ਉਦਾਸੀ ਦਾ
0: ਬਿਲਕੁਲ ਬਿਲਕੁਲ
3: ਹਾਂਜੀ
0: ਨਹੀਂ ਦੇਖੋ ਇਹ ਗੱਲ ਹੈ ਜੀ ਬੜਾ ਕੁਝ ਚੱਲਦਾ ਜ਼ਿੰਦਗੀ ਦੇ ਵਿੱਚ ਪਰ ਬੰਦਾ ਕਿਵੇਂ ਆਪਣੇ ਆਪ ਨੂੰ ਇਕੱਲਾ ਬੈਠਾ ਹਨਾ ਤੇ ਇਕੱਲਾ ਕਿੱਦਾਂ ਵਧੀਆ ਕਰ ਸਕਦਾ ਉਹ ਬੰਦਾ ਸੋਚਦਾ ਵੀ ਹਾਂ ਯਾਰ ਆਹ ਚੀਜ਼ ਹੋ ਸਕਦੀ ਹੈ ਏਦਾਂ ਟਰਾਈ ਕਰੀਏ ਕੋਈ ਨਾ ਕੋਈ ਤੇ ਤਰੀਕਾ ਕੰਮ ਕਰ ਹੀ ਜਾਂਦਾ
3: ਤੁਹਾਨੂੰ ਸਹੀ ਕਰਨਾ ਡਿਪਰੈਸ਼ਨ ਚ ਚੱਲ ਜਾਂਦਾ ਤੇ ਮੈਂ ਤਾਂ ਹੁਣ ਮੈਨੂੰ ਤਾਂ ਇੱਕੋ ਹੀ ਗੱਲ ਹੈ ਮੈਂ ਕਈ ਵਾਰੀ ਸੋਚਦੀ ਹੁੰਦੀ ਹਾਂ ਵੀ ਜੇ ਸਾਡੇ ਕੋਲ ਟੀਵੀ ਜਾਂ ਰੇਡੀਓ ਤੋਂ ਕੋਈ ਗੱਲ ਕਰਨ ਜਿਵੇਂ ਰੇਡੀਆ ਚ ਹੁਣ ਆਪਾਂ ਰੇਡੀਓ ਤੇ ਆਪ ਥੋੜੀ ਗੱਲ ਕਰਦੇ ਸੀ
0: ਹਾਂਜੀ
3: ਸਿਰਫ ਸੁਣੀ ਦਾ ਹੀ ਸੀਗਾ
0: ਬਿਲਕੁਲ
3: ਆਪ ਨਹੀਂ ਸੀ ਅਸੀਂ ਕਦੀ ਗੱਲ ਕੀਤੀ ਤੇ ਫਿਰ ਆਪਾਂ ਰੇਡੀਓ ਚੈਨਲ ਕਿੰਨੇ ਸੋਹਣੇ ਚੱਲਦੇ ਆ ਤੇ ਤੁਸੀਂ ਚੰਗੇ ਚੰਗੇ ਚੈਨਲ ਉਹਨਾਂ ਨਾਲ ਰੇਡੀਓ ਤੇ ਸੁਣੋ
0: ਸਾਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਤੇ ਸਾਡਾ ਮੂਡ ਆਪੇ ਵਧੀਆ ਹੋ ਜਾਂਦਾ ਫਿਰ
3: ਹਾਂਜੀ ਮਨ ਦੇ ਵਿੱਚ ਗੁਬਾਰ ਰੱਖੋ ਨਾ ਕਿਸੇ ਨਾ ਕਿਸੇ ਨੂੰ ਦੱਸ ਕੇ ਕੱਢ ਦੋ ਤੁਹਾਡੀ ਡਿਪਰੈਸ਼ਨ ਤੋਂ ਤੁਸੀਂ ਬਾਹਰ ਹੋ ਜਾਓਗੇ
0: ਬਿਲਕੁਲ
3: ਥੈਂਕ ਯੂ ਬੇਟੇ
0: ਕੀ ਬਾਤ ਹੈ ਬਹੁਤ ਸ਼ੁਕਰੀਆ ਜੀ ਬੜਾ ਵਧੀਆ ਲੱਗਿਆ ਬਹੁਤ ਧੰਨਵਾਦ ਥੈਂਕ ਯੂ ਅਤੇ ਨਾਲੇ ਮਧੂ ਜੀ ਦਾ ਵੀ ਮੈਸੇਜ ਆਇਆ ਕਹਿੰਦੇ ਆ ਪਾਠ ਕਰਨ ਨਾਲ ਦਿਲ ਨੂੰ ਸ਼ਾਂਤੀ ਮਿਲਦੀ ਹੈ ਵਾਹ ਜੀ ਵਾਹ ਮਧੂ ਜੀ ਕਿਆ ਬਾਤ ਹੈ ਉਹੀ ਹੁਣੇ ਗੱਲਬਾਤ ਹੋਈ ਹੈ ਵੀ ਜਿਹੜੀ ਆ ਪੋਜ਼ਿਟਿਵ ਐਨਰਜੀ ਸਾਨੂੰ ਮਿਲਦੀ ਹੈ ਨਾ ਜਦੋਂ ਅਸੀਂ ਪਾਠ ਕਰਦੇ ਹਾਂ ਪੜ੍ਹਦੇ ਹਾਂ ਸਾਡੇ ਆਲੇ ਦੁਆਲੇ ਐਨਰਜੀ ਜਿਹੜੀ ਵਧੀਆ ਘੁੰਮਦੀ ਹੈ ਉਹ ਸਾਨੂੰ ਸਾਡੇ ਮੂਡ ਨੂੰ ਹੋਰ ਵੀ ਵਧੀਆ ਕਰ ਦਿੰਦੀ ਹੈ 905-673-3337 ਉਦਾਸ ਮਨ ਨੂੰ ਕਿੱਦਾਂ ਵਧੀਆ ਕੀਤਾ ਜਾ ਸਕਦਾ ਤੁਹਾਡੀ ਇਨਪੁੱਟ ਆਪਾਂ ਲੈ ਰਹੇ ਹਾਂ 905-673-3337 ਦੋ ਕੁ ਕਾਲ ਲੈਣੇ ਆ ਉਸ ਤੋਂ ਬਾਅਦ ਫਿਰ ਜੁੜਾਂਗੇ ਆਪਾਂ ਮਯੰਕ ਪਟਨਾਗਰ ਜੀ ਨਾਲ ਵੀ ਪਰ ਪਹਿਲਾਂ ਚੱਲਦੇ ਹਾਂ ਜੀ 9090 ਜੀ ਸਤਿ ਸ੍ਰੀ ਅਕਾਲ
4: ਸਤਿ ਸ੍ਰੀ ਅਕਾਲ ਕੈਸੇ
0: ਹੋ ਸਰ ਬਹੁਤ ਬੜੀਆ ਆਪ ਸੁਣਾਏ ਜੀ ਬਹੁਤ ਬੜੀਆ
4: ਮੈਂ ਬਿਲਕੁਲ ਠੀਕ ਹੂੰ ਆਪਕੀ ਦੁਆਏ ਸ਼ਾਮਿਲ ਹਾਲ ਹੈ ਉਦਾਸ ਮਨ ਅਗਰ ਹੈ ਤੋ ਪਸੰਦੀਦਾ ਗਾਣਾ ਸੁਣਨਾ
0: ਚਾਹੀਏ
4: ਮੈਂ ਵੀ ਬੜਾ ਉਦਾਸ ਹੂੰ ਮੇਰੇ ਲਈ ਗਾਣਾ ਲਗਾ ਦੀਜੀਏ ਕਿ ਸਾਡੇ ਪਿੰਡ ਦੇ ਪਾਣੀ ਵਿੱਚ ਘੁਲ ਗਈ ਤੇਰੀ ਤਸਵੀਰ ਸਾਡੇ ਪਿੰਡ ਦੇ ਖਿੱਚਦੀ ਸ਼ੀਸ਼ੀ ਸ਼ੀਸ਼ੀ ਵੀ ਇਤਰਾ ਵਾਲੀ ਮੁੰਡਿਆ ਗੱਲਾਂ ਉਮਰਾ ਉਮਰਾ ਨਾ ਕਰਨਾ ਖਾਲੀ ਮੁੰਡਿਆ ਇਹ ਹੈਮਿਲਟਨ ਮੈਂ ਸੁਣਾ ਗਾਣਾ ਮੈਂ ਸੁਣਤੇ ਹੀ ਫਿਦਾ ਹੁਸੈਨ ਹੋ ਗਿਆ ਮੈਂ ਪੁੱਛਿਆ ਜਾ ਕੇ ਓਨਰ ਸੇ ਹੋਟਲ ਕੇ ਮਤਲਬ ਪੰਜਾਬੀ ਹੈ ਬੋਲੇ ਹਾਂਜੀ ਦੱਸੋ ਤੁਸੀਂ ਕੀ ਚਾਹੀਏ ਮਤਲਬ ਕੁਛ ਨਹੀਂ ਚਾਹੀਏ ਇਹ ਬਤਾਈ ਮੈਂ ਤੋ ਖਾ ਲਿਆ ਖਾਣਾ ਵਗੈਰਾ ਚਾਹੇ ਵੀ ਪੀ ਲਿਆ ਸੀ ਇੱਥੇ ਇਹ ਬਤਾਈ ਇਹ ਗਾਣਾ ਕੌਣ ਗਾਇਆ ਬੋਲੇ ਸਾਹਿਬ ਇਹ ਗੁਰਲਾਜ਼ ਅਖਤਰ ਕਰਕੇ ਹੈ ਮਤਲਬ ਕਹਾਂ ਮਿਲੇਂਗੇ ਇਹ ਉਹ ਤੋਂ ਅੰਮ੍ਰਿਤਸਰ ਵਿੱਚ ਰਹਿਤੇ ਜੀ ਬੋਲਾ ਬਹੁਤ ਜ਼ਬਰਦਸਤ ਗਾਣਾ ਹੈ ਜੀ ਇਹ ਤੋ ਅੱਜ ਤੋ ਸੁਣੂੰਗਾ ਮੈਂ ਇਹ ਬੋਲਾ
0: ਕੀ ਬਾਤ ਹੈ
4: ਸਾਡੇ ਅਰੇ ਬੜਾ ਪਿਆਰਾ ਗਾਣਾ ਹੈ ਉਸ ਗਾਣੇ ਮੈਂ ਦੇਖੀਏ ਇੰਪਰੋਵਾਈਜੇਸ਼ਨ ਬਹੁਤ ਹੈ
0: जी
4: इम्प्रोवाइजेशन ही मन को सुकून देती है, यानी कि उछाड़ चलाओ, जिंदगी का मकसद यही है ना। आप देखिए दिन आती है, शाम होती है, रोशनी बदलती, क्यों है ये सब? ये जो परिवर्तन है ये यही तो है ना, चेंज इज द लॉ ऑफ लाइफ। जॉन एफ कैनेडी का प्रोवर्ब है, चेंज इज द लॉ ऑफ लाइफ, दोज हु लुक ओनली टू द पास्ट एंड प्रेजेंट आर सर्टेन टू मिस द फ्यूचर।
0: जी
4: हाउ मेनी पीपल अंडरस्टैंड दिस? वेरी फ्यू, मुट्ठी भर लोग नहीं समझते इस बात को। तो काम की बात बताइए ताकि दुनिया को उससे फायदा हो। थैंक यू सो मच सर, वेटिंग फॉर
0: बिल्कुल जी। चलते साढ़े नाल जुड़ चुके ने जी एन ई मॉर्गेज तो मयंक पटनागर जी, हमेशा ही बड़ी शानदार इन्फॉर्मेशन लेके आंदे आ। मॉर्गेज तुहाड़ी फर्स्ट मॉर्गेज, सैकेंड मॉर्गेज, सिक्योर लाइन ऑफ क्रेडिट है या फिर तुहाड़ी मॉर्गेज रीन्यू ते आ गई है, ते तुसी की करोगे, केड़ियां चीजां नू फॉलो करना चाहिए उहदे बारे बड़ी शानदार इन्फॉर्मेशन प्रोवाइड करनगे मयंक पटनागर जी। जी मयंक जी, सत श्री अकाल, वेलकम।
5: गलबात जरूर करांगे अपने भैन भावां नाल। पहला जिहड़ा अपना मेन स्पेशल चल रहा है उहदे बारे, क्योंकि जिहड़ा मेन स्पेशल भी लैके आए सीगे ਉਹ ਲੈ ਕੇ ਆਏ ਹੈਗੇ ਆਪਣੇ ਭੈਣ ਭਰਾਵਾਂ ਵਾਸਤੇ, ਪਰਟੀਕੁਲਰਲੀ ਆਪਣੇ ਉਹਨ ਇੰਡੀਵਿਜੁਅਲਸ ਲਈ ਜਿਨ੍ਹਾਂ ਨੇ ਪ੍ਰਾਪਰਟੀਜ਼ ਖਰੀਦਣੀਆਂ, ਭਾਵੇਂ ਉਹ ਇਨਵੈਸਟਰ ਹੋਣ, ਭਾਵੇਂ ਉਹ ਫਸਟ ਟਾਈਮ ਹੋਮ ਬਾਇਰ ਹੋਣ, ਜਿਨ੍ਹਾਂ ਦੀ ਜਿਹੜੀ ਹੈਗੀ ਆ ਪ੍ਰਾਪਰਟੀ ਦੀ ਡਾਊਨ ਪੇਮੈਂਟ ਜਿਹੜੀ ਹੈਗੀ ਆ ਉਹ ਬੈਕ ਹੋਮਸ ਵਿੱਚ ਪਈਆਂ ਨੇ। ਦੇਖੋ ਸਰ, ਆਲਮੋਸਟ 30-40% ਆਪਣੇ ਕੋਲ ਇੰਡੀਵਿਜੁਅਲਸ ਹੈਗੇ ਆ ਜਿਹੜੇ ਕੋਲ ਸਾਡੇ ਕੋਲ ਆਉਂਦੇ ਨੇ, ਜਿਹਨਾਂ ਜਿਹੜੇ ਕਹਿੰਦੇ ਵੀ ਸਾਡੀ ਜਿਹੜੀ ਡਾਊਨ ਪੇਮੈਂਟ ਹੈ 10% 15% ਉਹ ਸਾਡੇ ਇੰਡੀਆ ਦੇ ਵਿੱਚ ਅਕਾਊਂਟ ਦੇ ਵਿੱਚ ਪਈਆਂ ਨੇ, ਤੇ ਉਹਦੇ ਵਿੱਚ ਜਿਹੜਾ ਹੈਗਾ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ, ਕਿਵੇਂ ਜਿਹੜਾ ਹੈਗਾ ਆਪਾਂ ਪੈਸਾ ਉਹ ਯੂਜ਼ ਕਰ ਸਕਦੇ ਹਾਂ। ਭਾਜੀ ਉਹਦਾ ਵੀ ਅਸੀਂ ਹੁਣ ਤੋੜ ਕੱਢ ਦਿੱਤਾ ਹੈਗਾ, ਅਸੀਂ ਬਲੈਂਡਰ ਨਾਲ ਜਿਹੜਾ ਹੈਗਾ ਨੈਗੋਸ਼ੀਏਟ ਕੀਤਾ ਹੈਗਾ, ਪ੍ਰੋਪਰ ਬੈਂਕ ਨਾਲ ਨੈਗੋਸ਼ੀਏਟ ਕੀਤਾ ਹੈਗਾ। ਜੇ ਤੁਸੀਂ ਕੋਈ ਵੀ ਪ੍ਰੋਪਰਟੀ ਓਨਟੈਰੀਓ ਦੇ ਵਿੱਚ ਖਰੀਦ ਰਹੇ ਹੋ ਤੇ ਤੁਹਾਡੇ ਕੋਲ ਪੇਮੈਂਟ ਜਿਹੜੀ ਤੁਹਾਡੀ 10% ਜਿਹੜਾ ਹੈਗਾ ਤੁਹਾਡਾ ਇੱਥੇ ਹੈਗਾ ਜਿਹੜਾ ਤੁਸੀਂ ਪਾ ਰਹੇ ਹੋ, ਜਾਂ 5% ਤੁਸੀਂ ਇੱਥੇ ਪਾ ਰਹੇ ਹੋ, ਬਾਕੀ ਜਿਹੜਾ ਰਿਮੇਨਿੰਗ ਬੈਲੈਂਸ ਹੈਗਾ ਉਹ ਤੁਹਾਡਾ ਇੰਡੀਆ ਦੇ ਵਿੱਚ ਅਕਾਊਂਟ ਦੇ ਵਿੱਚ ਪਿਆ ਹੈਗਾ, ਕੋਈ ਵੀ ਨੈਸ਼ਨਲ ਬੈਂਕ ਦੇ ਵਿੱਚ ਪਿਆ ਹੈਗਾ, ਉਹਨਾਂ ਨੂੰ ਜਿਹੜਾ ਹੈਗਾ ਉਹ ਪੈਸਾ ਵੀ ਤੁਸੀਂ ਯੂਜ਼ ਕਰਕੇ ਆਪਣੀ ਕਲੋਜ਼ਿੰਗ ਇੱਥੇ ਕੈਨੇਡਾ ਦੇ ਵਿੱਚ ਪੂਰੀ ਜਿਹੜੀ ਹੈਗੀ ਹੈ ਕਰਵਾ ਸਕਦੇ ਹੋ। ਤੁਹਾਨੂੰ ਰੇਟ ਵੀ ਜਿਹੜਾ ਹੈਗਾ ਉਹਦਾ ਰੇਟ ਵੀ ਭਾਜੀ ਆਪਣਾ ਸਟਾਰਟ ਹੋ ਰਿਹਾ ਜੀ 4.99 ਤੋਂ। ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਜਾਂ ਤੁਸੀਂ ਜਿਹੜੇ ਹੈਗੇ ਹੋ ਲੋਅ ਇਨਕਮ ਦੇ ਵਿੱਚ ਵੀ ਹੈਗੇ ਹੋ, ਜਾਂ ਸੈਲਫ ਡਿਕਲੇਅਰਡ ਇਨਕਮ ਦੇ ਵਿੱਚ ਹੈਗੇ ਹੋ, ਜਾਂ ਜਿਹੜੇ ਇੰਡੀਵਿਜੁਅਲਸ ਹੈਗੇ ਜਿਹੜੇ ਟੈਕਸੀ ਡਰਾਈਵਰਸ ਹੈਗੇ ਆ ਜਾਂ ਟਰੱਕ ਡਰਾਈਵਰਸ ਹੈਗੇ ਜਿਹਨਾਂ ਦੀ ਇਨਕਮ ਥੋੜੀ ਜਿਹੀ ਘੱਟ ਉਹ ਦਿਖਾਉਂਦੇ ਆ ਕਿਉਂਕਿ ਤੁਹਾਡੇ ਐਕਸਪੈਂਸਿਸ ਵੱਧ ਜਾਂਦੇ ਆ, ਉਹਨਾਂ ਲਈ ਵੀ ਜਿਹੜਾ ਹੈਗਾ ਆਹ ਪ੍ਰੋਵੀਜ਼ਨ ਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਆ ਪ੍ਰੋਪਰਟੀ ਇੱਥੇ ਕੈਨੇਡਾ ਦੇ ਵਿੱਚ ਖਰੀਦ ਸਕਦੇ ਹੋ ਅਪ ਟੂ $2 million ਤੱਕ। ਜੇ ਮਿਲਣਾ ਕੋਈ ਵੀ ਭੈਣ ਭਰਾ ਇਹਦੇ ਬਾਰੇ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਉਂਕਿ ਭਾਈ ਦੇਖੋ ਦਿਸ ਇਜ਼ ਨਾਟ ਫਾਰ ਐਵਰੀਬਡੀ, ਦਿਸ ਇਜ਼ ਓਨਲੀ ਫਾਰ ਪੀਪਲ ਜਿਹਨਾਂ ਦੀ ਜਿਹੜੀ ਹੈਗੀ ਆ ਸੇਵਿੰਗ ਜਿਹੜੀ ਹੈਗੀ ਆ ਉਹ ਇੰਡੀਆ ਦੇ ਵਿੱਚ ਪਈਆਂ, ਪਾਕਿਸਤਾਨ ਦੇ ਵਿੱਚ ਪਈਆਂ, ਤੇ ਉਹਨਾਂ ਨੇ ਜਿਹੜਾ ਹੈਗਾ ਉੱਥੋਂ ਪੈਸਾ ਲੈ ਕੇ ਆਉਣਾ ਹੈਗਾ। ਉਹ ਪ੍ਰੋਵੀਜ਼ਨ ਆਪਾਂ ਹੁਣ ਜਿਹੜਾ ਹੈਗਾ ਲੈ ਕੇ ਹੈਗੇ ਲੈਂਡਰਸ ਨਾਲ ਗੱਲਬਾਤ ਕਰਕੇ ਉਹਦੀ ਜਿਹੜੀ ਹੈਗੀ ਆ ਤੁਹਾਡੀ ਪੂਰੀ ਸੇਵਿੰਗ ਅਸੀਂ ਕਰਵਾ ਸਕਦੇ ਹਾਂ। ਕਾਫੀ ਲੋਕਾਂ ਨੂੰ ਪ੍ਰੋਬਲਮ ਆ ਵੀ ਆ ਰਹੀ ਸੀਗੀ ਜਦੋਂ ਉਹ ਟ੍ਰਾਂਸਫਰ ਕਰਦੇ ਸੀਗੇ ਮਨੀ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਸੀਗਾ, ਉਹ ਵੀ ਉਹਨਾਂ ਨੂੰ ਹੁਣ ਕਰਨ ਦੀ ਲੋੜ ਨਹੀਂ ਹੈਗੀ ਆ। ਜੇ ਮੇਰਾ ਕੋਈ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰ ਲੈਣ। ਨੰਬਰ ਆਪਣਾ ਇੱਕੋ ਹੀ ਇੱਕ ਜੀ ਸਾਰੀ ਗੱਲਬਾਤ ਦਾ 647-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ, ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਜੇ ਕੋਈ ਵੀ ਭੈਣ ਭਰਾ ਹੋਰ ਕਿਸੇ ਪ੍ਰਕਾਰ ਦੀ ਮੋਰਗੇਜ ਫਾਈਨੈਂਸਿੰਗ ਰੀਫਾਈਨੈਂਸਿੰਗ ਡੈਟ ਕੰਸੋਲੀਡੇਸ਼ਨ ਜਾਂ ਤੁਸੀਂ ਤੁਹਾਡੇ ਕੋਲ ਪ੍ਰੋਬਲਮ ਆ ਰਹੀ ਆ ਕਿ ਤੁਹਾਡੀ ਇਕੁਇਟੀ ਜਿਹੜੀ ਹੈਗੀ ਘਰ ਦੇ ਵਿੱਚ ਪਈ ਆ ਪਰ ਵੈਲਿਊ ਤੁਹਾਡੀ ਘੱਟ ਆ ਰਹੀ ਆ, ਉਹਦੇ ਵਿੱਚ ਵੀ ਆਪਾਂ ਜਿਹੜੇ ਹੈਗੇ ਆ ਲੈਂਡਰਸ ਨਾਲ ਜਿਹੜਾ ਹੈਗਾ ਪ੍ਰੋਵੀਜ਼ਨ ਲੈ ਕੇ ਆਏ ਹੈਗੇ ਆ ਜਿੱਥੇ ਤੁਹਾਨੂੰ ਜਿਹੜਾ ਹੈਗਾ ਮੈਕਸੀਮਮ ਅਮਾਊਂਟ ਤੱਕ ਜਿਹੜੀ ਹੈਗੀ ਆ ਤੁਹਾਡੀ ਇਕੁਇਟੀ ਨਿਕਾਲੀ ਜਾ ਸਕਦੀ ਆ ਜੇ ਤੁਹਾਨੂੰ ਪੈਸੇ ਧੇਲੇ ਦੀ ਨੀਡ ਪੈ ਰਹੀ ਆ। ਕੋਈ ਵੀ ਭੈਣ ਭਰਾ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਮੋਰੀਏ ਦੇ ਵਿੱਚ, ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰ ਲੈਣ। ਨੰਬਰ ਇੱਕੋ ਹੀ ਇੱਕ ਹੈ ਸਾਡੀ ਗੱਲਬਾਤ ਦਾ, 647-202-2023 ਦੇ ਵਿੱਚ। ਭਾਜੀ ਆਪਣੇ ਕਾਫੀ ਇੰਡੀਵਿਜੁਅਲ ਸਾਡੀ ਟੀਮ ਨੂੰ ਵੀ ਜੁਆਇਨ ਕਰ ਰਹੇ ਨੇ, ਯੰਗ ਜਿਹੜੇ ਹੈਗੇ ਆ ਇੰਡੀਵਿਜੁਅਲ ਜਿਹੜੇ ਜਿਨ੍ਹਾਂ ਨੇ ਹਜੇ ਮੋਰਗੇ ਦਾ ਲਾਇਸੈਂਸ ਲਿਆ ਹੈਗਾ, 7 ਇੰਡੀਵਿਜੁਅਲ ਸਾਨੂੰ ਜੁਆਇਨ ਕੀਤਾ ਹੈਗਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਐਂਡ ਹੋਰ ਵੀ ਇੰਡੀਵਿਜੁਅਲ ਜਿਹੜੇ ਹੈਗੇ ਆ ਸਾਨੂੰ ਜੁਆਇਨ ਕਰ ਰਹੇ ਹੈ, ਤੇ ਜਿਹੜੇ ਹੁਣ ਚਾਹ ਰਹੇ ਹੈਗੇ ਆ ਕਿ ਆਪਣੀ ਜਿਹੜਾ ਹੈਗਾ ਮੋਰਗੇ ਦੇ ਵਿੱਚ ਮੋਰਗੇ ਪ੍ਰੋਫੈਸ਼ਨ ਦੇ ਵਿੱਚ ਆਉਣ ਤੇ ਸਾਡੀ ਜਿਹੜੀ ਹੈਗੀ ਆ ਟੀਮ ਨੂੰ ਜੁਆਇਨ ਕਰਨ, ਤੇ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰਨ, ਕਿਉਂਕਿ ਉਹਦੇ ਵਿੱਚ ਆਪਾਂ ਤੁਹਾਨੂੰ ਇੱਕ ਵਧੀਆ ਪੈਕੇਜ ਵੀ ਦੇ ਰਹੇ ਹੈਗੇ ਆ। ਸਭ ਤੋਂ ਵੱਡੀ ਗੱਲ ਹੈ ਭਾਜੀ, ਕੰਮ ਸਿਖਾਇਆ ਜਾਂਦਾ ਹੈਗਾ, ਇਹ ਨਹੀਂ ਹੈਗਾ ਕਿ ਤੁਹਾਡੀ ਫਾਈਲ ਨੂੰ ਆਪਾਂ ਲੈ ਕੇ ਆਪਣੀ ਫਾਈਲ ਬਣਾ ਲਈ ਤੇ ਫਿਰ ਉਹ ਜਿਹੜਾ ਹੈਗਾ ਤੁਹਾਨੂੰ ਦੱਸਿਆ ਵੀ ਨੀ ਕਿਵੇਂ ਕੰਮ ਕਰਨਾ ਹੈਗਾ, ਸਟੈਪ ਬਾਏ ਸਟੈਪ ਜਿਹੜਾ ਹੈਗਾ ਤੁਹਾਨੂੰ ਸਿਖਾਇਆ ਜਾਂਦਾ ਹੈਗਾ, ਜਿਸ ਕਰਕੇ ਤੁਹਾਡੀ ਜਿਹੜੇ ਸਕਿੱਲ ਸੈਟ ਹੈਗੇ ਆ ਉਹ ਇੰਪਰੂਵ ਕੀਤੇ ਜਾਂਦੇ ਆ। ਐਂਡ ਤੁਹਾਨੂੰ ਇਹ ਨੀ ਹੈਗਾ ਕਿ ਕਿਸੇ ਤੁਹਾਨੂੰ ਕਿਸੇ ਨਾਲ ਬਿਠਾ ਲਿਆ ਤੇ ਜਿਹੜਾ ਹੈਗਾ ਤੁਸੀਂ ਇਹਨਾਂ ਦੇ ਨਾਲ ਸਿੱਖ ਲਓ, ਏਦਾਂ ਨੀ ਕਰਦੇ ਭਾਜੀ। ਅਸੀਂ ਪੂਰੀ ਪ੍ਰੋਪਰ ਤਰੀਕੇ ਨਾਲ ਮੈਂ ਆਪ ਤੁਹਾਨੂੰ ਜਿਹੜੀ ਹੈਗੀ ਕੋਚ ਕਰਦਾ ਹੈਗਾ, ਜਿਸ ਕਰਕੇ ਤੁਹਾਨੂੰ ਜਿਹੜੀ ਬਰੀਕੀਆਂ ਦਾ ਦੇਖਣਾ ਪੈਂਦਾ ਹੈਗਾ ਉਹ ਵੀ ਤੁਹਾਨੂੰ ਸਿੱਖਣ ਨੂੰ ਮਿਲੇ। ਐਂਡ ਸਭ ਤੋਂ ਵੱਡੀ ਗੱਲ ਹੈ ਭਾਜੀ, ਇਹਦੇ ਵਿੱਚ ਆਪਾਂ ਆਪਣੀ ਕਮਿਊਨਿਟੀ ਨੂੰ ਜਿਹੜਾ ਹੈਗਾ ਕਾਫੀ ਮਦਦ ਕਰ ਸਕਦੇ ਹਾਂ।
0: ਜੇ
5: ਕੋਈ ਵੀ ਭੈਣ ਭਰਾ ਸਾਡੀ ਕੋਈ ਵੀ ਟੀਮ ਨੂੰ ਜੁਆਇਨ ਕਰਨਾ ਚਾਹੁੰਦਾ ਹੈਗਾ, ਭਾਵੇਂ ਉਹ ਟੋਰਾਂਟੋ ਦੇ ਵਿੱਚ ਹੋਵੇ, ਭਾਵੇਂ ਉਹ ਅਲਬਰਟਾ ਦੇ ਵਿੱਚ ਹੋਵੇ, ਚਾਹੇ ਉਹ ਬੀਸੀ ਚ ਹੋਵੇ ਜਾਂ ਨੋਵਾ ਸਕੋਸ਼ਾ ਚ ਹੋਵੇ, ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲੈਣ। ਨੰਬਰ ਸਾਰੀ ਗੱਲਬਾਤ ਦਾ ਇੱਕੋ ਹੀ ਇੱਕ ਹੈ, 647-202-2023 ਤੇ। ਸੱਤੋਂ ਦਿਨ ਭਾਜੀ ਖੁੱਲੇ ਹੁੰਦੇ ਆ, ਆਵਰਸ ਹੈਗੇ ਮੰਡੇ ਟੂ ਫਰਾਈਡੇ 9 AM to 7:30 PM, ਸੈਚਰਡੇ 9 to 6, ਸੰਡੇ ਨੂੰ 11 to 4। ਜੇ ਤੁਸੀਂ ਅਪੋਇੰਟਮੈਂਟ ਨਹੀਂ ਬਣਾਉਣਾ ਚਾਹੁੰਦੇ, ਤੁਸੀਂ ਵਾਕ ਇਨ ਕਰਨਾ ਚਾਹੁੰਦੇ ਹੋ, ਤੁਸੀਂ ਵਾਕ ਇਨ ਵੀ ਕਰ ਸਕਦੇ ਹੋ, ਪਰ ਹੋ ਸਕਦਾ ਹੈਗਾ ਤੁਹਾਨੂੰ ਥੋੜਾ

0: ਆਪਾਂ ਨੈਕਸਟ ਕਾਲ ਦੇ ਵੱਲ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਵਾਰੀ ਫਿਰ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ ਵੈਲਕਮ ਬੈਕ।
1: ਥੈਂਕ ਯੂ ਸੋ ਮਚ ਸਰਬਜੀਤ ਜੀ। ਸੋ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਆਪਾਂ ਗੱਲ ਕੀਤੀ ਆ, ਤੁਹਾਡਾ ਕੋਈ ਆਲਰੇਡੀ ਐਗਜ਼ਿਸਟਿੰਗ ਪਲਾਨ ਹੈ, ਤੁਸੀਂ ਪਾਲਿਸੀ ਨੂੰ ਰਿਵਿਊ ਕਰਵਾਉਣਾ, ਕਈ ਵਾਰ ਸਾਨੂੰ ਯਾਦ ਹੀ ਨਹੀਂ ਹੁੰਦਾ ਵੀ ਸਾਡੇ ਕੋਲ ਕਿਹੜੀ ਇੰਸ਼ੋਰੈਂਸ ਹੈ, ਟਰਮ ਹੈ, ਉਹਨੇ ਖਤਮ ਹੋ ਜਾਣਾ ਜਾਂ ਪਰਮਾਨੈਂਟ ਹੈ, ਜਾਂ ਕਿਹੜੇ ਕਿਹੜੇ ਉਹਦੇ ਚ ਬੈਨੀਫਿਟਸ ਆਪਣੇ ਕੋਲ ਹੋਰ ਹੈਗੇ, ਜਾਂ ਤੁਸੀਂ ਕੁਛ ਅਪਡੇਟ ਹੋਣ ਵਾਲਾ, ਤੁਸੀਂ ਕਿਸੇ ਹੋਰ ਪ੍ਰੋਵਿੰਸ ਤੋਂ ਓਨਟਾਰੀਓ ਚ ਮੂਵ ਕੀਤੇ, ਜਾਂ ਤੁਸੀਂ ਓਨਟਾਰੀਓ ਤੋਂ ਕਿਸੇ ਹੋਰ ਪ੍ਰੋਵਿੰਸ ਚ ਗਏ। ਆਲਰੇਡੀ ਮੈਂ ਆਲਮੋਸਟ ਹਰ ਪ੍ਰੋਵਿੰਸ ਦੇ ਵਿੱਚ ਲਾਇਸੈਂਸ ਹਾਂ। ਸੋ ਕੁਛ ਵੀ ਅਪਡੇਟ ਹੋਣ ਵਾਲਾ, ਕੋਈ ਬੈਨੀਫਿਸ਼ਰੀ ਅਪਡੇਟ ਹੋਣ ਵਾਲਾ, ਕੋਈ ਬੈਂਕਿੰਗ ਇਨਫੋਰਮੇਸ਼ਨ ਅਪਡੇਟ ਹੋਣ ਵਾਲੀ ਹੈ, ਕੋਈ ਐਡਰੈਸ ਅਪਡੇਟ ਹੋਣ ਵਾਲਾ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਾਂ ਘਰ 'ਚ ਤੁਹਾਡੇ ਪੇਰੈਂਟਸ ਹੈ, ਤੁਸੀਂ ਫਿਨਰਲ ਇੰਸ਼ੋਰੈਂਸ ਦਾ ਸੋਚ ਰਹੇ ਹੋ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਇਹ 10-15 ਹਜ਼ਾਰ ਦੀ ਕੋਸਟ ਹੈ ਨਾ ਸਰ ਜੀ, ਜਿਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਮਤਲਬ ਇਹ ਚਾਹੀਦੀ ਹੈ, ਜਾਂ ਤੁਸੀਂ ਆਪ ਸੇਵਿੰਗ ਕਰ ਲਓ, ਜਾਂ ਫਿਰ ਤੁਸੀਂ ਪੇਰੈਂਟਸ ਦੀ ਜਾਂ ਆਪਣੀ ਆਪਾਂ ਫਿਨਰਲ ਇੰਸ਼ੋਰੈਂਸ ਆਪਾਂ ਦੇਖ ਸਕਦੇ ਹਾਂ, ਕੋਈ ਹੈਲਥ ਇਸ਼ੂ ਆ ਚੁੱਕਾ, ਤਾਂ ਵੀ ਆਪਣੇ ਕੋਲ ਇੰਸ਼ੋਰੈਂਸ ਕੰਪਨੀ ਸਪੈਸ਼ਲ ਹੈਗੀਆਂ ਜਿਹੜੀਆਂ ਉਸ ਚੀਜ਼ ਨੂੰ ਕਵਰ ਕਰਦੀ ਆ। ਜਾਂ ਤੁਹਾਡਾ ਕੋਈ ਵੀ ਕੁਐਸਚਨ ਸੇਵਿੰਗਸ ਨੂੰ ਲੈ ਕੇ, ਤੁਸੀਂ ਕੁਝ ਥੋੜੀ ਬਹੁਤ ਸੇਵਿੰਗ ਸਟਾਰਟ ਕਰਨਾ ਚਾਹੁੰਦੇ, $25-50 ਮੰਥ ਦੇ, ਵੀਕ ਦੇ, ਜਿਵੇਂ ਵੀ ਹੈ, ਮੈਂ ਤੁਹਾਨੂੰ ਗਾਈਡ ਕਰ ਸਕਦੀ ਹਾਂ ਕਿ ਤੁਹਾਡੇ ਲਈ ਕਿਹੜਾ ਬਕੇਟ ਜਿਹੜੀ ਆ ਉਹ ਠੀਕ ਰਹੇਗੀ। TFS ਚ ਕਰਨਾ ਚਾਹੀਦਾ, RRS ਚ ਕਰਨਾ ਚਾਹੀਦਾ, FHS ਚ ਕਰਨਾ ਚਾਹੀਦਾ, ਜਾਂ ਤੁਹਾਡਾ ਕੁਐਸਚਨ ਹੈਗਾ RESP ਨੂੰ ਲੈ ਕੇ, ਬੱਚਿਆਂ ਦੇ ਐਜੂਕੇਸ਼ਨ ਸੇਵਿੰਗ ਨੂੰ ਪਲਾਨ ਨੂੰ ਲੈ ਕੇ, ਕਿ ਕਿੰਨੀ ਗ੍ਰਾਂਟ ਆਏਗੀ, ਕਿੰਨੀ ਕੁ ਆਪਾਂ ਕੰਟਰੀਬਿਊਸ਼ਨ ਕਰੀਏ ਤੁਹਾਡੀ ਇਨਕਮ ਦੇ ਹਿਸਾਬ ਨਾਲ, ਗਵਰਨਮੈਂਟ ਵੱਲੋਂ ਕੀ ਆਏਗਾ, ਤੇ ਕੱਲ ਨੂੰ ਜਦੋਂ ਬੱਚਿਆਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਜਾਣਾ ਤਾਂ ਆਪਣੇ ਕੋਲ ਕਿੰਨਾ ਪੈਸਾ ਹੋਏਗਾ, ਹਰ ਚੀਜ਼ ਦੀ ਤੁਸੀਂ ਇਨਫੋਰਮੇਸ਼ਨ ਮੇਰੇ ਤੋਂ ਲੈ ਸਕਦੇ ਹੋ। ਨੰਬਰ ਹੈ ਜੀ 6474416616। ਤੁਸੀਂ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ, ਵੀਕਐਂਡ ਤੇ ਵੀ ਆਪਾਂ ਅਵੇਲੇਬਲ ਹੁੰਦੇ ਹਾਂ, ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਤੇ ਤੁਸੀਂ ਮੇਰੀ ਜਾ ਕੇ uchawla.com ਤੇ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਜਾਊਗਾ, ਉੱਥੇ ਫਾਈਨੈਂਸ਼ੀਅਲ ਪਲੈਨਿੰਗ ਦਾ ਬਹੁਤ ਕੁਝ ਹੈ, ਫਾਈਨੈਂਸ਼ੀਅਲ ਕੈਲਕੂਲੇਟਰ ਹੈਗੇ ਆ, ਤੇ ਨੰਬਰ ਅਗੇਨ ਜੀ 6474416616646416. ਥੈਂਕ ਯੂ ਸੋ ਮਚ ਸਰ
0: ਜੀ, ਬਿਲਕੁਲ ਬਹੁਤ ਸ਼ੁਕਰੀਆ। 6474416616 6474416616 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ ਨਾਲ। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ ਸੋ ਮਚ ਸਰ ਜੀ,
0: ਥੈਂਕ ਯੂ ਜੀ। ਕਹਿੰਦੇ ਉਦਾਸ ਮਨ ਨੂੰ ਅਸੀਂ ਬੜੇ ਤਰੀਕਿਆਂ ਨਾਲ ਠੀਕ ਕਰ ਸਕਦੇ ਹਾਂ, ਮਿਊਜ਼ਿਕ ਦੀ ਗੱਲ ਹੋਈ ਹੈ। ਕਹਿੰਦੇ ਆ ਕਈ ਵਾਰ ਡਰਾਈਵ ਕਰਨ ਨਾਲ, ਲੌਂਗ ਡਰਾਈਵ 'ਤੇ ਜਾਣ ਨਾਲ ਵੀ ਮਨ ਸਹੀ ਹੋ ਜਾਂਦਾ, ਕੋਈ ਖੇਡਣ, ਕੋਈ ਗੇਮ ਖੇਡਣ ਨਾਲ ਵੀ, ਤਾਂ ਕਿਸੇ ਦੋਸਤ ਨਾਲ ਗੱਲਬਾਤ ਕਰ ਲਓ, ਕਹਿੰਦੇ ਇਹਦੇ ਨਾਲ ਵੀ ਬੜਾ ਫਰਕ ਪੈਂਦਾ। ਆਪਾਂ ਗੱਲਬਾਤ ਕੀਤੀ ਹੈ ਨੇਚਰ ਦੇ ਵਿੱਚ ਵਾਕ ਕਰੋ, ਕਹਿੰਦੇ ਆ ਤਾਜ਼ਾ ਹਵਾ ਜਿਹੜੀ ਹੁੰਦੀ ਹੈ ਨਾ ਉਹ ਤੁਹਾਡੇ ਮੂਡ ਨੂੰ ਵਧੀਆ ਬਣਾ ਦਿੰਦੀ ਹੈ, ਅਤੇ ਜਾਂ ਫਿਰ ਥੋੜ੍ਹੀ ਬਹੁਤ ਐਕਸਰਸਾਈਜ਼ ਕਰ ਲਈ, ਕਿਤੇ ਵੀ ਬੈਠੇ ਹਾਂ ਮਾੜੀ ਜਿਹੀ ਸਟ੍ਰੈਚਿੰਗ ਕਰ ਲਈ, ਅਤੇ ਉਹ ਵੀ ਬੋਡੀ ਦੇ ਲਈ ਬੜਾ, ਮਨ ਦੇ ਲਈ ਬੜਾ ਵਧੀਆ ਸਾਬਤ ਹੁੰਦਾ। ਅਤੇ ਛੋਟੀਆਂ ਅਚੀਵਮੈਂਟ ਜਿਹੜੀਆਂ ਹੋਣ ਨਾ, ਛੋਟੀ ਛੋਟੀ ਅਚੀਵਮੈਂਟਸ ਨੂੰ ਵੀ ਅਸੀਂ ਸੈਲੀਬ੍ਰੇਟ ਕਰੀਏ, ਅਤੇ ਬੜਾ ਜ਼ਰੂਰੀ ਹੈ। ਅਤੇ ਜਿਹੜਾ ਆਪਾਂ ਫੋਨ ਵਰਤਦੇ ਹਾਂ ਨਾ, ਆਲ ਦਾ ਟਾਈਮ ਸਾਡੇ ਹੱਥ ਵਿੱਚ ਫੋਨ ਪੱਕਾ ਹੀ ਹੁੰਦਾ, ਕੋਸ਼ਿਸ਼ ਕਰੋ ਯਾਰ ਫੋਨ ਨੂੰ ਪਾਸੇ ਰੱਖਣ ਦੇ ਲਈ, ਸਟਾਰਟਿੰਗ ਕਰੋ 15-20 ਮਿੰਟ, ਘੰਟਾ, ਅੱਧਾ ਘੰਟਾ, ਘੰਟਾ, ਇਹਦੇ ਨਾਲ ਵੀ ਬੜਾ ਫਰਕ ਪੈਂਦਾ। ਕਿਉਂਕਿ ਜਦੋਂ ਆਪਾਂ ਬੈਠੇ ਹਾਂ, ਫੋਨ ਸਾਡੇ ਹੱਥ ਵਿੱਚ ਹੈ, ਅਸੀਂ ਰੀਲਾਂ ਦੇਖੀ ਜਾਣੀਆਂ, ਭਾਵੇਂ ਸਾਡਾ ਮਨ ਉਸ ਚੀਜ਼ ਨੂੰ ਅਡੋਪਟ ਕਰਨ ਲਈ ਰਾਜ਼ੀ ਨਹੀਂ, ਪਰ ਅਸੀਂ ਇਨਫੋਰਮੇਸ਼ਨ ਧੱਕੇ ਨਾਲ ਹੀ ਖਿੱਚੀ ਜਾਣੀ, ਦਿਮਾਗ ਦੇ ਵਿੱਚ ਇਨਫੋਰਮੇਸ਼ਨ ਪਾਈ ਜਾਣੀ ਤੁੰਨ ਕੇ, ਅਤੇ ਮਨ ਵੀ ਕਹਿੰਦਾ ਯਾਰ ਬਸ ਕਰ ਮੈਂ ਥੱਕ ਗਿਆ, ਅਤੇ ਫੋਨ ਨੂੰ ਰੱਖੋ ਸਾਈਡ 'ਤੇ। ਅਤੇ ਐਵੇਂ ਦੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਆਪਾਂ ਜ਼ਰੂਰ ਫੋਲੋ ਕਰੀਏ, ਜਿਹਦੇ ਨਾਲ ਸਾਡਾ ਮਨ ਹੋਰ ਵੀ ਵਧੀਆ ਹੋ ਸਕੇ, ਵਧੀਆ ਹੋ ਸਕਦਾ। ਅਤੇ ਹਮੇਸ਼ਾ ਇੱਕ ਗੱਲ ਆਪਾਂ ਜ਼ਰੂਰ ਯਾਦ ਰੱਖੀਏ, ਖੁਸ਼ੀ ਹਮੇਸ਼ਾ ਪਰਫੈਕਟ ਲਾਈਫ ਨਾਲ ਨਹੀਂ, ਇੱਕ ਪੀਸਫੁੱਲ ਮਾਇੰਡ ਦੇ ਨਾਲ ਆਉਂਦੀ ਹੈ, ਇਹ ਗੱਲ ਆਪਾਂ ਜ਼ਰੂਰ ਯਾਦ ਰੱਖੀਏ। ਅਤੇ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਸੀਂ ਪਸੰਦ ਕੀਤਾ ਹੋਣਾ, ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ। ਅਤੇ ਕਿਸੇ ਨੇ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹ ਰਹੇ ਹੋ, ਸ਼ਨੀਵਾਰ 9-10 AM 530 'ਤੇ, ਅਤੇ ਸਾਡੀ ਟੀਮ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਸਰਬ ਰੇਡੀਓ 6474-6474-6470-6454 'ਤੇ ਸੰਪਰਕ ਕਰ ਸਕਦੇ ਹੋ। ਅਤੇ ਕਿਸੇ ਨੇ ਵੀ ਪ੍ਰੋਪਰਟੀ ਬਾਏ ਕਰਨੀ ਹੈ, ਸੈੱਲ ਕਰਨੀ ਹੈ, ਕੋਈ ਇਨਵੈਸਟਮੈਂਟ ਲਈ ਤੁਸੀਂ ਪ੍ਰੋਪਰਟੀ ਦੇਖ ਰਹੇ ਹੋ, ਕੋਈ ਰੈਜ਼ੀਡੈਂਸ਼ੀਅਲ ਜਾਂ ਤੁਸੀਂ ਕਮਰਸ਼ੀਅਲ ਪ੍ਰੋਪਰਟੀ, ਕੋਈ ਬਿਜ਼ਨਸਿਸ ਲੱਭ ਰਹੇ ਹੋ, ਤਾਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਅਸ਼ਮੀਤ ਹੁੰਜਨ ਦੇ ਨਾਲ 6474-8879-65 'ਤੇ, 6478879965-6478879965 ਅੱਜ ਦਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: से कभी बात बिनती चौपाई
1: कर तो हो तुम मैं मिलती दे पर सब

amar pelo que sou a mim.

श्री संकट नाशन गणेश स्तोत्रम। नारद उवाच प्रणम।

శ్రీ విచిత్ర వీర హనుమన్ మారా మంత్ర సంపూర్ణం.

एक ना एक दिन ये गाने बनेगी, तू मेरे सपनों की रानी बनेगी।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਜ਼ਿੰਦਗੀ ਤੇ ਰੰਗਮੰਚ ਤੇ 17 ਚਾਵਾਂ ਤੇ ਮਲਹਾਰਾਂ ਦਾ ਲੋਕ ਰੰਗ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਹਨੇਰੇ ਨੂੰ ਚਾਨਣ ਦੇ ਰੰਗਾਂ ਨਾਲ ਰੁਸ਼ਨਾਂ ਦਾ ਪੰਜਾਬ ਪੰਜਾਬੀਅਤ ਦੇ ਰੰਗਾਂ ਦੀ ਮਹਿਕਾਂ ਨੂੰ ਵੰਡਦਾ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ
2: ਸੁਣਨਾ ਜ਼ਰੂਰ ਹਰ ਸ਼ਨੀਵਾਰ ਰਾਤ 11 ਵਜੇ ਤੋਂ 12 ਵਜੇ ਤੱਕ 530 AM ਤੇ ਆਪਣੇ ਹੋਸਟ ਚਮਕੌਰ ਸਿੰਘ ਦੇ ਨਾਲ।

530 AM ਤੇ ਪੰਜਾਬੀ ਰੰਗ ਰੇਡੀਓ ਪ੍ਰੋਗਰਾਮ ਨੂੰ ਆਨ ਕਰ ਚੁੱਕੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਵਿੱਚ ਹਾਰਦਿਕ ਸਵਾਗਤ। ਪ੍ਰੋਗਰਾਮ ਤੁਸੀਂ ਸੁਣਨ ਜਾ ਰਹੇ ਹੁਣ 11 ਵਜੇ ਤੋਂ ਲੈ ਕੇ 12 ਵਜੇ ਤੱਕ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ। ਮੇਰੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬ। ਦੋਸਤੋ, ਸ਼ਨਿਚਰਵਾਰ ਦੀ ਰਾਤ ਆ, ਪੰਜਾਬੀ ਰੰਗ ਦੇ ਤੁਸੀਂ ਨਾਲ ਹੋ, ਮੌਸਮ ਬੜਾ ਵਧੀਆ ਖੂਬਸੂਰਤ ਆ। ਇਸ ਸਮੇਂ ਜੋ ਟੈਂਪਰੇਚਰ ਆ, ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ 21 ਡਿਗਰੀ ਆ, ਫੀਲ ਕਰ ਰਿਹਾ 22, ਕਲੀਅਰ ਸਕਾਈ ਦੇ ਨਾਲ। ਸੋ ਬੜਾ ਵਧੀਆ ਮੌਸਮ, ਤੁਸੀਂ ਬਾਹਰ ਅੰਦਰ ਹੋ, ਕੰਮਾਂ 'ਤੇ ਹੋ, ਡਰਾਈਵ ਸੇਫ। ਬੱਚਿਆਂ ਨੂੰ ਵੀ ਛੁੱਟੀਆਂ ਹੋ ਗਈਆਂ ਨੇ ਸਕੂਲਾਂ 'ਚ। ਸੋ ਜਿੱਥੇ ਵੀ ਬਾਹਰ ਅੰਦਰ ਜਾਣਾ ਜ਼ਰੂਰ ਖਿਆਲ ਰੱਖਣਾ, ਬੀਚਸ 'ਤੇ ਜਾਂਦੇ ਹੋ ਪਾਣੀ ਦੇ ਨੇੜੇ ਤਾਂ ਬੱਚਿਆਂ ਨੂੰ ਥੋੜ੍ਹਾ ਸੰਭਾਲ ਕੇ ਰੱਖੋ, ਇਹ ਆਪਣੀ ਆਪ ਦੀ ਸੇਫਟੀ ਹੈ। ਸੋ ਹੁਣ ਆ ਗਈ ਆ ਗਰਮੀ, ਆਨੰਦ ਮਾਣੋ, ਪੂਰਾ ਇੰਜੋਏ ਕਰੋ ਵੈਦਰ ਦਾ। ਅਤੇ ਮੈਂ ਅਰਦਾਸ ਕਰਦਾ ਤੁਹਾਡੇ ਸਾਰਿਆਂ ਲਈ, ਤੁਸੀਂ ਆਪਣੇ ਕੰਮਾਂ ਕਾਰਾਂ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੋ। ਹਮੇਸ਼ਾ ਤੁਸੀਂ ਸਾਥ ਦਿੰਦੇ ਹੋ, ਪ੍ਰੋਗਰਾਮ ਸੁਣਦੇ ਹੋ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਰੰਗ ਰੇਡੀਓ, ਆਪਣੇ ਹੋਸਟ ਦੋਸਤ ਚਮਕੌਰ ਸਿੰਘ ਦੇ ਨਾਲ। ਕਮਰਸ਼ਲ ਤੁਸੀਂ ਸੁਣ ਹੀ ਲਿਆ, ਲਾਈਵ ਕਮਰਸ਼ਲ ਵੀ ਹੋਣਗੇ, ਕੁਝ ਰੀਸਟਾਰਟ ਵੀ ਕਮਰਸ਼ਲ ਹੋ ਰਹੇ ਨੇ, ਕਿਉਂਕਿ ਫਿਰ ਸਾਡੇ ਬਿਜ਼ਨਸਮੈਨ ਵੀ ਬ੍ਰੇਕ ਲੈ ਲੈਂਦੇ ਕੁਛ ਚਿਰ ਲਈ। ਕੁਛ ਨਵੇਂ ਵੀ ਕਮਰਸ਼ਲ ਆ ਰਹੇ ਨੇ, ਉਹ ਵੀ ਪੇਸ਼ ਕਰਾਂਗੇ ਨੈਕਸਟ ਵੀਕ ਤੋਂ। ਸੋ ਮੈਂ ਆਪਣੇ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ ਕਰਦਾ, ਬਾਕੀ ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਆਪਣਾ ਪ੍ਰੋਗਰਾਮ ਆ ਸ਼ਨਿਚਰਵਾਰ ਦੀ ਰਾਤ, ਔਰ ਗੀਤ ਸੰਗੀਤ ਪੂਰਾ ਤੁਹਾਡੀਆਂ ਫਰਮਾਇਸ਼ਾਂ ਦੇ ਆਧਾਰ 'ਤੇ ਹੁੰਦਾ। ਤੁਹਾਡੇ ਪਾਸ ਵੀ ਕੋਈ ਕਮਿਊਨੀਕੇਸ਼ਨ, ਕੋਈ ਵੈਲਕਮ ਸੰਦੇਸ਼, ਟ੍ਰੈਫਿਕ 'ਚ ਕਿਤੇ ਵਿਘਨ ਦੇਖਦੇ ਹੋ, ਖੱਬਿਓ ਸੱਜੋ ਜਿੱਥੋਂ ਵੀ ਤੁਸੀਂ ਆ ਰਹੇ ਹੋ, ਕੰਮਾਂ ਕਾਰਾਂ 'ਤੇ ਜਾ ਰਹੇ ਹੋ, ਘਰ ਜਾ ਰਹੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕੋਈ ਮਨਪਸੰਦ ਦਾ ਗੀਤ ਸੁਣਨਾ, ਉਹ ਵੀ ਪੇਸ਼ ਕੀਤਾ ਜਾਵੇਗਾ। ਕਿਹੜੀ ਸਾਡੇ ਬਾਈ ਲਾਸਟ ਕਹਿੰਦੇ ਜੀ, ਸਾਨੂੰ ਹੁਣ ਜਾ ਰਹੇ ਟਰੱਕ ਚਲਾਉਂਦੇ ਜਾਂ ਗੱਡੀ ਲਾ ਦਿਓ, ਫਿਰ ਖੜਕ ਮਾਇਆ ਜ਼ਰੂਰ ਸੁਣਾਵਾਂਗੇ। ਨੰਬਰ ਨੇ ਸਟੂਡੀਓ ਦਾ 905-673-3337। ਪਰੰਤੂ ਪਹਿਲਾਂ ਤਾਂ ਬਾਅਦ ਦਾ ਮੇਰਾ ਨੰਬਰ ਸਾਡੇ ਸਪੋਂਸਰ ਦੀ ਜਾਣਕਾਰੀ ਲਈ, ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਉਣਾ ਚਾਹੁੰਦੇ ਹੋ। ਪੰਜਾਬੀ ਰੰਗ ਦੇ ਵਿੱਚ ਵੀਕਲੀ ਪ੍ਰੋਗਰਾਮ ਹੁੰਦਾ ਹਰੇਕ ਸੈਚਰਡੇ। ਸੋ ਮੇਰਾ ਨੰਬਰ ਹੈ 416-662-1313, 416-662-1313। ਮੈਨੂੰ ਕਾਲ ਵੀ ਕਰ ਸਕਦੇ ਹੋ, ਟੈਕਸਟ ਮੈਸੇਜ ਵੀ ਭੇਜ ਸਕਦੇ ਹੋ। ਸੋ ਮੈਨੂੰ ਕਹਿ ਰਹੀ ਤੁਸੀਂ ਐਡਵਾਂਸ ਸੀ ਤੁਹਾਡੇ ਆਉਂਦੇ ਫੋਨ, ਕਹਿੰਦੇ ਨੰਬਰ ਤੁਹਾਡਾ ਬੜਾ ਸੌਖਾ ਆ ਅਤੇ ਛੇਤੀ ਹੋ ਜਾਂਦਾ ਨੰਬਰ 'ਤੇ ਮੈਸੇਜ। 416-662-1313 ਲਓ ਫਿਰ ਆਪਾਂ ਪ੍ਰੋ ਨੂੰ ਅੱਗੇ ਤੋਰੀਏ। ਸੁਖਦੇਵ ਸਿੰਘ ਜੀ ਉਹਨਾਂ ਨੇ ਮੈਸੇਜ ਭੇਜਿਆ, ਜੋ ਸ਼ਬਦ ਕਹਿੰਦੇ ਜੀ ਅਸੀਂ ਸੁਣਿਆ, ਵੈਰੀ ਨਾਈਸ, ਬਹੁਤ ਬਹੁਤ ਧੰਨਵਾਦ ਜੀ। ਬਿੱਟਾ ਸਵਾਲ ਸਕਾਰ ਉਦੋਂ ਮੈਸੇਜ ਭੇਜ ਰਹੇ ਨੇ, ਰੋਮਾ ਉੱਪਲ, ਬੱਬੂ ਤੂਰ, ਬਹੁਤ ਬਹੁਤ ਸਾਰਿਆਂ ਦਾ ਤੁਹਾਡਾ ਧੰਨਵਾਦ। ਬਾਕੀ ਦੇ ਆਪਾਂ ਫਿਰ ਪੜ੍ਹਦੇ ਮੈਸੇਜ। ਲਓ ਫਿਰ ਆਪਾਂ ਗੀਤ ਲਾ ਦਈਏ ਇੱਕ, ਕਲੀਆਂ ਦੇ ਬਾਂ ਸ਼ਕਲ ਦੀ ਮਾਣਕ ਦੀ ਆਵਾਜ਼ ਦੇ ਵਿੱਚ। ਦੇਵ ਦਲਗੀਰ, ਜਿਵੇਂ ਕਿ ਆਪਾਂ ਕਹਿੰਦੇ ਦੇਵ ਤਰੀਕਿਆਂ ਵਾਲਾ ਦਾ ਗੀਤ ਆ ਲਿਖਿਆ ਹੋਇਆ, ਕੇਸਰ ਸਿੰਘ ਨਰੂਲਾ ਦਾ ਮਿਊਜ਼ਿਕ ਆ। ਸੋ ਇਸ ਗੀਤ ਨੂੰ ਤੁਸੀਂ ਕਰੋ ਇੰਜੋਏ, ਅਤੇ ਉਸ ਤੋਂ ਬਾਅਦ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ। ਠੀਕ 12 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ, ਬਾਅਦ 'ਚ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ 12 ਵਜੇ ਤੋਂ ਬਾਅਦ। ਨੰਬਰ ਹੈ 416-662-1313।

0: ਨਿਊ ਪ੍ਰਾਂਤ ਪੰਜਾਬੀ ਰੰਗ ਦੋਸਤੋ ਬਹੁਤ ਬਹੁਤ ਧੰਨਵਾਦ ਜੀ। ਆਈ ਫਿਰ ਟ੍ਰਾਂਸਫਰਸ ਤੋਂ ਬਲਜੀਤ ਅਤੇ ਗੁਰਜੀਤ ਨਾਲ ਫਰਮਾਇਸ਼ ਹੀ ਭੇਜੀ, ਕਹਿੰਦੇ ਜੀ ਲਾਸਟ ਵੀਕ ਜੋ ਤੁਸੀਂ ਪ੍ਰੋਗਰਾਮ ਕੀਤਾ ਸੀ ਅਤੇ ਇੱਕ ਗਰਮੀ ਦੀ ਗੱਲ ਹੋ ਰਹੀ ਸੀ ਅਤੇ ਸਾਨੂੰ ਡਿਊਟ ਸੌਂਗ ਸੁਣਾ ਦਿਓ ਸੁਰਿੰਦਰ ਸ਼ਿੰਦਾ ਅਤੇ ਗੁਲਸ਼ਨ ਕੋਮਲ ਦਾ ਛਤਰੀ ਵਾਲਾ ਗੀਤ, ਉਹ ਵੀ ਅੱਗੇ ਚੱਲ ਕੇ ਲਾਉਂਦੇ ਹਾਂ, ਥੋੜ੍ਹੀ ਜਿਹੀ ਭਾਅ ਜੀ ਵੇਟ ਕਰ ਲਿਓ। ਗੱਲ ਆਪਾਂ ਕਰਦੇ ਹਾਂ ਪੰਜਾਬ ਇੰਸ਼ੋਰੈਂਸ ਦੇ, ਜਿਹੜਾ ਮੈਸੇਜ ਹੈ ਪੰਜਾਬ ਇੰਸ਼ੋਰੈਂਸ ਸਿੰਘ ਤੋਂ ਸ਼ੇਰਜੰਗ ਸਿੰਘ ਰਾਣਾ ਵੀ ਪਰ ਉਹਨੂੰ ਸਪੋਂਸਰ ਕਰ ਰਹੇ ਨੇ। RDSP ਰਜਿਸਟਰਡ ਡਿਸਬਿਲਟੀ ਸੇਵਿੰਗਸ ਪਲੈਨ ਗੌਰਮੈਂਟ ਆਫ ਕੈਨੇਡਾ ਦੀ ਜਿਹੜੀ ਗ੍ਰਾਂਟ ਆ, ਫਰੀ ਗ੍ਰਾਂਟ 90,000 ਦੀ ਤੁਸੀਂ ਲੈ ਸਕਦੇ ਹੋ ਅਗਰ ਤੁਹਾਡੀ ਉਮਰ 59 ਸਾਲ ਤੋਂ ਘੱਟ ਹੈ, ਤੁਸੀਂ ਫਿਜੀਕਲ ਔਰ ਮੈਂਟਲ ਡਿਸੇਬਲ ਹੋ, ਬੱਚਿਆਂ ਦੀਆਂ ਬਹੁਤ ਸਾਰੀਆਂ ਡਿਜ਼ੀਜ਼ ਹੁੰਦੀਆਂ ਨੇ, ਇਹ ਤੁਸੀਂ ਕਾਲ ਕਰਨੀ ਹੈ ਸ਼ੇਰਜੰਗ ਸਿੰਘ ਰਾਣਾ ਨੂੰ, ਪੰਜਾਬ ਇੰਸ਼ੋਰੈਂਸ ਦੇ CEO, 15 ਬ੍ਰਾਂਚਾਂ ਨੇ ਇਹਨਾਂ ਦੀਆਂ। ਨੰਬਰ ਹੈ 416-910-9000, 416-910-9000 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 416-910-9000। ਇੱਥੋਂ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਵੀ ਕਰਾਓ, ਸੁਪਰਵੀਜ਼ਾ ਇੰਸ਼ੋਰੈਂਸ, ਸਾਰਾ ਕੁਛ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਇਹ ਸਾਰੀਆਂ ਸੇਵਾਵਾਂ ਦਿੰਦੇ ਨੇ ਪਿਛਲੇ ਲੰਬੇ ਸਮੇਂ ਤੋਂ। ਨੰਬਰ ਟੂ ਕਾਲ ਪੰਜਾਬ ਇੰਸ਼ੋਰੈਂਸ ਸਿੰਕ ਦਾ ਜੋ ਨੰਬਰ ਹੈ 416-910-9000 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਟੈਲੀਟਾਈਮ ਦਾ ਸੰਦੇਸ਼ ਹੈ, ਬੜੇ ਧਿਆਨ ਨਾਲ ਸੁਣ ਲਓ। ਟੈਲੀਟਾਈਮ ਨਾਓ 4 ਲੋਕੇਸ਼ਨ ਟੂ ਸਰਵ ਯੂ, ਹੈੱਡ ਆਫਿਸ ਦਾ ਫੋਨ ਨੰਬਰ 905-273-5550 ਜਾਂ tellytime.ca 'ਤੇ ਜਾ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੋਈ ਵੀ ਤੁਹਾਨੂੰ TV ਚਾਹੀਦੇ ਨੇ, ਇਲੈਕਟ੍ਰੋਨਿਕ ਦੇ ਵਿੱਚ ਬਹੁਤ ਸਾਰਾ ਸਮਾਨ ਹੈ ਇੱਥੇ, 50 ਇੰਚ ਤੋਂ ਲੈ ਕੇ 85 ਇੰਚ ਤੱਕ ਲਓ, 98 ਇੰਚ ਤੱਕ, ਗਰੰਟਡ ਲੋਸ ਪ੍ਰਾਈਸ ਸੋਨੀ, ਸੈਮਸੰਗ, LG, ਤੁਸ਼ੀਬਾ, ਸ਼ਾਰਪ ਇਲੈਕਟ੍ਰੋਨਿਕਸ ਦੇ ਬਹੁਤ ਸਾਰੀਆਂ ਕੰਪਨੀਆਂ ਦੇ ਆਥੋਰਾਈਜ਼ ਡੀਲਰ ਨੇ ਪਿਛਲੇ ਲੰਬੇ ਸਮੇਂ ਤੋਂ। ਅਪਲਾਈਸਿਸ ਚਾਹੀਦੇ ਨੇ, ਬਿਲਟ ਇਨ ਅਪਲਾਈਸਿਸ ਚਾਹੀਦੇ ਨੇ, ਸਾਰਾ ਕੁਛ ਮਿਲੇਗਾ। ਦੋ ਬ੍ਰਾਂਚਾਂ ਤੋਂ ਤੁਸੀਂ ਫਰਨੀਚਰ ਵੀ ਲੈ ਸਕਦੇ ਹੋ ਬ੍ਰਿੰਪਟਨ ਦੇ ਵਿੱਚ, ਬ੍ਰਿੰਪਟਨ ਈਸਟ ਵਾਲੀ ਜਿਹੜੀ ਬ੍ਰਾਂਚ ਹੈ, ਬੋਵਿਡ ਐਂਡ ਏਅਰਪੋਰਟ ਦੇ ਨੇੜੇ, ਮਾਊਂਟਨ ਐਸ਼ ਜਿਹੜਾ 14 ਮਾਲਾ ਇਹਦੇ ਵਿੱਚ ਹੈ, ਇੱਥੋਂ ਤੁਸੀਂ ਫਰਨੀਚਰ ਲਓ। ਦੂਸਰਾ ਜਿਹੜੀ ਵੈਸਟ ਦੇ ਵਿੱਚ ਬ੍ਰਾਂਚ ਹੈ, 280 ਰਦਰਫੋਰਡ ਰੋਡ ਸਾਊਥ, ਨੰਬਰ 905-455-1666 ਜਾਂ ਹੈੱਡ ਆਫਿਸ ਦਾ ਫੋਨ ਨੰਬਰ 905-273-5550, ਇੱਥੋਂ ਵੀ ਤੁਸੀਂ ਲੈ ਸਕਦੇ ਹੋ। ਸੋ ਕਹਿੰਦੇ ਜਿੱਥੇ ਮਰਜ਼ੀ ਜਾਇਓ ਖੱਬੇ ਸੱਜੇ, ਜੇ ਪ੍ਰਾਈਸ ਘੱਟ ਮਿਲਣੀ ਤਾਂ ਇੱਥੇ ਹੈ, ਪ੍ਰਾਈਸ ਜਿਹੜੀ ਲੈ ਕੇ ਆਉਂਗੇ ਮੈਚ ਨਹੀਂ ਹੋਏਗੀ ਬਲਕਿ ਬੀਟ ਹੋਏਗੀ। ਪੰਜਾਬੀ ਰੰਗ ਦਾ ਹਵਾਲਾ ਦੇ ਤੁਹਾਨੂੰ ਆਪਣਾ ਗਿਫਟ ਵੀ ਮਿਲੇਗਾ, ਨਾਲ ਤੁਸੀਂ ਆਪਣੀ ਜਿਹੜੀ GT ਦੀ ਡਿਲੀਵਰੀ ਬਿਲਕੁਲ ਫਰੀ ਹੋਏਗੀ। ਦੋ ਆਈਡੀਆਂ ਆਪਣੀਆਂ ਲੈ ਜਾਓ, 6 ਮਹੀਨੇ ਬਾਅਦ ਪੇਮੈਂਟ ਕਰੋ, ਸਾਲ ਬਾਅਦ ਕਰੋ, ਕੋਈ ਇੱਥੇ ਇੰਟਰਸਟ ਨਹੀਂ ਹੈਗਾ, 0 ਇੰਟਰਸਟ ਹੈ, ਕੋਈ ਹਿਡਨ ਫੀ ਨਹੀਂ, ਕੋਈ ਐਡਮਿਨਿਸਟ੍ਰੇਸ਼ਨ ਫੀ ਨਹੀਂ। ਕਈ ਕਹਿ ਦਿੰਦੇ ਜੀ ਆਹ ਵੀ ਲੱਗ ਗਿਆ, ਉਹ ਬਾਅਦ 'ਚ ਦੱਸਦੇ ਆ, ਜਦੋਂ ਇਹ ਨਹੀਂ ਕੰਮ ਹੋਣਾ ਕਹਿੰਦੇ, ਇਹ ਨਹੀਂ ਅਸੀਂ ਕਰਦੇ। ਜੋ ਹੈਗਾ ਤੁਹਾਨੂੰ ਸਾਰਾ ਜਿਵੇਂ ਮੈਂ ਦੱਸਿਆ ਉਹੀ ਹੋਏਗਾ, ਅਤੇ ਫਿਰ ਪਹੁੰਚ ਜਾਓ ਕਿਸੇ ਵੀ ਬ੍ਰਾਂਚ 'ਤੇ, ਫਰਨੀਚਰ ਲੈਣਾ ਦੋ ਬ੍ਰਾਂਚਾਂ ਤੋਂ ਮਿਲੇਗਾ, ਬਾਕੀ ਇਲੈਕਟ੍ਰੋਨਿਕ ਦਾ ਸਮਾਨ ਲਓ, ਆਟਾ ਗੁੰਨਣ ਵਾਲੀਆਂ ਮਸ਼ੀਨਾਂ ਵੀ ਮਿਲਣੀਆਂ, ਬਹੁਤ ਸਾਰਾ ਸਮਾਨ ਹੈ ਇਲੈਕਟ੍ਰੋਨਿਕ ਦਾ। ਨੰਬਰ ਹੈ 905-273-5550। ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਵਿਰਦੀ ਕਨਵੈਨਸ਼ਨ ਸੈਂਟਰ ਵੱਲੋਂ, ਬਹੁਤ ਹੀ ਵਧੀਆ ਖੂਬਸੂਰਤ ਬੈਂਕਟ ਹਾਲ ਹੈ, 3550 ਡੇ ਰੋਡ ਈਸਟ ਮਾਡਰਨ ਮਿਸਾਗਾ ਦੇ ਵਿੱਚ, ਬੈਸਟ ਰੇਟ, ਬੈਸਟ ਸਰਵਿਸ, 80 ਪੀਪਲ ਤੋਂ ਲੈ ਕੇ 800 ਪੀਪਲ ਤੱਕ ਤੁਸੀਂ ਪਾਰਟੀ ਕਰੋ, ਵੈਜ ਨੋਨ ਵਿੱਚ ਕੇਟਰਿੰਗ ਕਰਾਓ। ਹੁਣ ਇਹਨੇ ਬਹੁਤ ਹੀ ਵਧੀਆ ਸਮਰ 'ਚ ਪੈਟੀਓ ਤਿਆਰ ਕੀਤਾ, ਮੈਂ ਜਾ ਕੇ ਖੁਦ ਦੇਖਿਆ ਗਿਆ। ਤੁਸੀਂ ਹੁਣ ਆਪਣੇ ਉੱਥੇ ਟੇਬਲ ਬੁੱਕ ਕਰੋ ਗਰਮੀਆਂ 'ਚ ਬਹਿਣ ਲਈ, ਉੱਥੇ ਲੰਚ, ਡਿਨਰ, ਮਨਪਸੰਦ ਦੀ ਤੁਹਾਨੂੰ ਡਰਿੰਕ ਮਿਲੇਗੀ, ਬਹੁਤ ਹੀ ਵਧੀਆ ਟੌਪ ਦੇ ਬ੍ਰਾਂਡ, ਕੋਈ ਵੀ ਤੁਹਾਨੂੰ ਠੰਡੀ ਠਾਰ ਬੀਅਰ ਮਿਲੇਗੀ, ਸਾਰਾ ਕੁਛ ਜਿਹੜਾ ਵੀ ਤੁਸੀਂ ਚਾਹੋਗੇ। ਪੰਜਾਬੀ ਰੰਗ ਦਾ ਹਵਾਲਾ ਦੇ ਦਿਓ, ਡਿਸਕਾਊਂਟ ਵੀ ਦੇਣਗੇ ਚਾਰਲੀ ਸਿੰਘ, ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦਾ ਫੀਲਡ ਦੇ ਵਿੱਚ ਤਜਰਬਾ ਹੈ, ਵਿਰਦੀ ਕਨਵੈਨਸ਼ਨ ਸੈਂਟਰ ਤੋਂ, ਜਿੱਥੇ ਮੈਂ ਕਹਿੰਦਾ ਬਹੁਤ ਹੀ ਵਧੀਆ ਖੂਬਸੂਰਤ ਬੈਂਕਟ ਆ, ਉੱਥੇ ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਅਤੇ ਬਹੁਤ ਹੀ ਵਧੀਆ ਡਾਂਸਿੰਗ ਫਲੋਰ, ਜਿੱਥੇ ਤੁਸੀਂ ਡਾਂਸ ਕਰਨਾ, ਕੋਈ ਤੁਹਾਡੀ ਪਾਰਟੀ, ਵਿਆਹ ਸ਼ਾਦੀ ਦੀ, ਮਾਈਆਂ ਮਹਿੰਦੀ, ਜਾਗੋ, ਕੋਈ ਕਿੱਟੀ ਪਾਰਟੀ ਆ, ਕੋਈ ਕਾਰਪੋਰੇਟ ਪਾਰਟੀ ਆ, ਕੋਈ ਬਰਥਡੇ ਪਾਰਟੀ ਆ, ਤਾਂ ਇਹ ਬੁੱਕ ਕਰਨ ਲਈ ਕਾਲ ਕਰੋ ਚਾਰਲੀ ਸਿੰਘ ਨੂੰ, 416-720-2927। ਪਰ ਉਹਨੂੰ ਆਰਨੀ ਟ੍ਰੇਡਰਸ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ, ਪੈਸੇ ਇੰਡੀਆ ਨੂੰ ਭੇਜਣੇ ਨੇ ਚਾਹੇ ਮੰਗਾਉਣੇ, ਤਾਂ ਨਾਮ ਹੈ ਆਰਨੀ ਟ੍ਰੇਡਰਸ ਦਾ, ਪਿਛਲੇ ਲੰਬੇ ਸਮੇਂ ਤੋਂ 35 ਈਅਰਸ ਪਲੱਸ। ਕਾਲ ਕਰਨੀ ਤੁਸੀਂ ਗੁਰਚਰਨ ਬਡਵਾਲ ਜੀ 905-671-3770, ਜੋ ਤੁਸੀਂ ਇੰਡੀਆ ਤੋਂ ਪੈਸੇ ਮੰਗਾਉਂਦੇ ਤੁਹਾਨੂੰ ਡਰਾਫਟ ਰਾਹੀਂ ਪੇਮੈਂਟ ਹੋਏਗੀ, ਅਤੇ ਰੇਟ ਤੁਹਾਨੂੰ ਦੱਸ ਦਿੰਦੇ ਹਾਂ ਵੀਕਐਂਡ 'ਤੇ। ਪੰਜਾਬ 'ਚ ਕਿਤੇ ਪੈਸੇ ਭੇਜੋ, ਰਾਜਸਥਾਨ, ਦਿੱਲੀ, ਹਿਮਾਚਲ, ਹਰਿਆਣਾ, ਤਾਂ ਨਾਮ ਹੈ ਫਿਰ ਆਰਨੀ ਟ੍ਰੇਡਰਸ ਦਾ। $1 ਕੈਨੇਡੀਅਨ ਦੇ ਤੁਹਾਨੂੰ ਮਿਲਣਗੇ, ਕਿਸੇ ਵੀ ਤਰੀਕੇ ਨਾਲ ਤੁਸੀਂ ਪੈਸੇ ਭੇਜੋ, ਈ ਟ੍ਰਾਂਸਫਰ, ਡੈਬਿਟ, ਕੈਸ਼, ₹69.69। $1 ਦੇ ਮਿਲਣਗੇ, ₹94.94। ਫਿਰ ਕਾਲ ਕਰਨੀ ਪੈਗੀ ਤੁਹਾਨੂੰ ਆਰ ਡੀ ਟ੍ਰੇਡਰਸ ਦੇ, ਇਹਨਾਂ ਦੇ ਆਫਿਸ ਨੂੰ ਵਿਜ਼ਿਟ ਕਰ ਲਓ। ਹਫ਼ਤੇ ਦੇ 7 ਦਿਨ 1900 ਕਲਾਰਕ ਬੁਲੇਵਰਡ, ਯੂਨਿਟ 7 ਦੇ ਵਿੱਚ ਆ, ਏਅਰਪੋਰਟ ਰੋਡ ਐਂਡ ਕਲਾਰਕ ਦਾ ਏਰੀਆ ਬ੍ਰਿੰਪਟਨ ਦੇ ਵਿੱਚ। ਨੰਬਰ ਹੈ 9056713770905, 671-3770 'ਤੇ ਤੁਸੀਂ ਕਾਲ ਕਰ ਸਕਦੇ ਹੋ। ਫਸਟ, ਸੈਕਿੰਡ, ਥਰਡ ਮੋਰਗੇਜ ਲੈਣੀ ਹੈ, ਟਰੱਕ ਟੇਲਰ ਦੇ ਲੋਨ ਚਾਹੀਦਾ, ਰਿਨਿਊਬਲ ਆ ਗਈ ਹੈ, ਰੀਫਾਈਨੈਂਸ ਆ, ਡੈਟ ਕੰਸੋਲੀਡੇਸ਼ਨ ਹੈ, ਸੈਲਫ ਇੰਪਲਾਈਡ ਹੋ, ਹੈਵੀ ਇਕੁਪਮੈਂਟ ਲੋਨ ਚਾਹੀਦੇ ਨੇ, ਰੈਨੋਵੇਸ਼ਨ ਕਰਾਉਣੀ ਹੈ, ਇਨਵੈਸਟਮੈਂਟ ਕੋਈ ਵੀ, ਨਿਊ ਕਮਰੋ ਕੈਨੇਡਾ ਦੇ ਤਾਂ ਨਾਮ ਹੈ ਅਕਾਲ ਮੋਰਗੇਜ ਤੋਂ ਗਗਨਦੀਪ ਸਿੰਘ ਢਿੱਲੋਂ। ਨੰਬਰ ਹੈ 905-226-9191, 9052269119 'ਤੇ ਤੁਸੀਂ ਕਾਲ ਕਰ ਸਕਦੇ ਹੋ ਗਗਨਦੀਪ ਸਿੰਘ ਢਿੱਲੋਂ ਨੂੰ, 905-226-9191। ਬਹੁਤ ਹੀ ਵਧੀਆ ਰੇਟਾਂ 'ਤੇ ਤੁਹਾਨੂੰ ਲੈ ਕੇ ਦੇਣਗੇ ਮੋਰਗੇਜ, ਜੇ ਬੈਂਕ ਨੇ ਨਾ ਕਰਦੀ ਕਹਿੰਦੇ ਗੱਲ ਹੀ ਕੋਈ ਨਹੀਂ, ਫਿਰ ਘੰਟੀ ਇੱਧਰ ਖੜਕਾ ਲਓ। ਬੜਾ ਵਧੀਆ ਕੰਮ ਕਰਦੇ ਨੇ, ਇੱਕ ਭਰੋਸੇਯੋਗ ਨਾਮ ਮੋਰਗੇਜ ਲੈਣ ਵਾਸਤੇ, ਅਕਾਲ ਮੋਰਗੇਜ ਤੋਂ ਗਗਨਦੀਪ ਸਿੰਘ ਢਿੱਲੋਂ, 905-226-9191, ਲਾਇਸੈਂਸ ਨੰਬਰ 10845। ਲੋਕ ਕਮਰਸ਼ਲ ਤੋਂ ਬਾਅਦ ਫਿਰ ਸਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਇਹ ਹੈ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਤੁਸੀਂ ਇਸ ਸਮੇਂ ਸੁਣ ਰਹੇ ਹੋ ਆਪਣੇ ਹੋਸਟ ਦੋਸਤ ਚਮਕੌਰ ਸਿੰਘ ਦੇ ਨਾਲ।
1: Welcome to Glitz by Gill's Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, Glitz by Gill's Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gill's Banquet Hall.
2: ਬ੍ਰੈਂਪਟਨ ਦੇ ਵਿੱਚ ਇੱਕੋ ਇੱਕ ਨਾਮ, ਨੰਬਰ 9 ਆਟੋ ਸੇਲਸ, ਪਿਛਲੇ 35 ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦੀ ਇੰਪੋਰਟਡ ਡੋਮੈਸਟਿਕ ਹਾਈਬ੍ਰਿਡ ਕਾਰ, ਐਸਯੂਵੀ, ਵੈਨ ਨੂੰ ਬੈਸਟ ਪ੍ਰਾਈਸ ਤੇ ਬਾਈ ਕਰਨ ਲਈ ਔਰ ਗ੍ਰੇਟ ਸਰਵਿਸ ਲਈ ਕਾਲ ਕਰੋ 905-450-0009, ਯਾਨੀ 905-450-0009, ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ 9autosales.ca।
3: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
4: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
3: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
4: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ @pizzadepot.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੋ, ਸਵਾਦ ਵਿੱਚ ਟੌਪਿੰਗਸ ਨਾਨਸਟਾਪ।

0: पिज्जा डिपो दी नवी पेशकश, लोडेड फ्रेंच फ्राइज विद बटर चिकन और तंदूरी वेजी पनीर, एक बार ट्राई तक करो।
1: पिज्जा डिपो दा पिज्जा, पिज्जा डिपो दा पिज्जा।
0: पिज्जा डिपो, कॉल 310-9711,
2: दैट्स 310-9711।
1: पिज्जा डिपो दा पिज्जा।
3: ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਦਾ ਸੁਭਾਅ ਬਹੁਤ ਧੰਨਵਾਦ ਰਣਜੀਤ ਸਿੰਘ ਜੌਹਲ ਹੋਰਾਂ ਨੇ ਕਾਲ ਕੀਤੀ ਸੀ ਪਰ ਉਹਨੂੰ ਪਸੰਦ ਕਰ ਰਹੇ ਨੇ। ਨਾਲ ਫਰਮਾਇਸ਼ ਵੀ ਭੇਜੀ ਗਈ ਹੈ ਕੇਵਲ ਚੌਹਾਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਡੇਨ ਰੋਸ ਕਰਡੇ ਤੋਂ ਸਾਡੇ ਬਾਈ ਤਰਸੇਮ ਹੋਣੀ ਇਸ ਸਮੇਂ ਟਰੱਕ ਚਲਾ ਰਹੇ ਨੇ, ਹਮੇਸ਼ਾ ਹੀ ਕਾਲ ਕਰਦੇ ਨੇ ਜਦੋਂ ਜਾਂਦੇ ਵੀਕਐਂਡ 'ਤੇ। ਮਨਜੀਤ ਸਿੰਘ ਸੀ ਡਬਲਿਊ ਹੈਂਡਰਸਨ ਵਾਲੇ ਉਹ ਵੀ ਯਾਦ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਅੱਜ ਮੈਨੂੰ ਐਚ ਕੇ ਮੂਵਰਸ 'ਤੇ ਵੀ ਜਾਣ ਦਾ ਮੌਕਾ ਮਿਲਿਆ, ਵੇਅਰ ਹਾਊਸ ਦੇਖਿਆ, ਕਿਆ ਬਾਤ ਆ। ਜਿਵੇਂ ਕਿ ਐਡ ਉਹਨਾਂ ਦੀ ਆਪਣੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਅਤੇ ਬੜਾ ਵਧੀਆ ਕੰਮ ਹੈ। ਜਿੱਥੇ ਵੀ ਤੁਸੀਂ ਮੂਵ ਹੋਣਾ ਕੈਨੇਡਾ 'ਚ, ਕਿਤੇ ਵੀ ਅਮੈਰੀਕਾ 'ਚ, ਇੰਟਰਨੈਸ਼ਨਲੀ ਤੌਰ 'ਤੇ ਤੁਹਾਨੂੰ ਉਹਨਾਂ ਨੇ ਮੂਵ ਕਰਾ ਦੇਣਾ, ਕਾਰਾਂ ਵੀ ਤੁਹਾਡੀਆਂ ਸ਼ਿਪ ਕਰ ਦੇਣੀਆਂ ਜਿੱਥੇ ਕਹੋਗੇ। ਬਹੁਤ ਹੀ ਵਧੀਆ ਉਹਨਾਂ ਦੇ ਪਾਸ ਫਲੀਟ ਹੈ, ਸਮਾਨ ਤੁਸੀਂ ਸਟੋਰੇਜ ਕਰਾਉਣਾ ਉਹ ਵੀ ਹੋ ਜਾਏਗਾ, ਬੜੀ ਵਧੀਆ ਟੀਮ ਹੈ, ਸਮਾਨ ਤੁਸੀਂ ਜਿੱਥੇ ਵੀ ਕਹੋਗੇ ਉੱਥੇ ਹੀ ਟਿਕਾਉਣਗੇ ਅਤੇ ਟੁੱਟਣ ਭੱਜਣ ਤੋਂ ਵੀ ਬਚਾਉਣਗੇ, ਕਿਉਂਕਿ ਕੰਮ ਹੀ ਇੰਨਾ ਵਧੀਆ ਪਿਛਲੇ 25 ਸਾਲ ਤੋਂ। ਨੰਬਰ ਹੈ 416-527-6704, 416-527-6704 'ਤੇ ਤੁਸੀਂ ਕਾਲ ਕਰ ਲਓ ਹਰਮਿੰਦਰ ਹੋਣਾ ਨੂੰ। ਬੜਾ ਵਧੀਆ ਕੰਮ ਹੈ, ਕਿਤੇ ਵੀ ਤੁਸੀਂ ਮੂਵ ਹੋਣਾ, ਬੇਸਮੈਂਟ 'ਚੋਂ ਘਰ 'ਚ ਜਾਣਾ, ਅਪਾਰਟਮੈਂਟ 'ਚੋਂ ਜਾਣਾ, ਨਵਾਂ ਘਰ ਲਿਆ, ਛੋਟੇ ਘਰ ਜਾਣਾ, ਵੱਡੇ 'ਚ ਜਾਣਾ, ਇਹ ਤੁਹਾਡੀ ਮਰਜ਼ੀ ਹੈ। ਜਿੱਥੇ ਵੀ ਜਾਣਾ ਮੂਵ ਕਰਾਉਣਾ ਤੁਸੀਂ, ਬੜਾ ਵਧੀਆ ਕੰਮ ਕਰਦੇ ਨੇ ਗਰੰਟਡ ਐਚ ਕੇ ਮੂਵਰਸ। ਬੈਸਟ ਰੇਟ ਹੈ, ਬੈਸਟ ਸਰਵਿਸਿਜ਼ ਹੈ, ਆਵਰਲੀ ਰੇਟ ਵੀ ਕਰ ਸਕਦੇ ਹੋ, ਫਲੈਟ ਰੇਟ ਵੀ ਤੁਸੀਂ ਕਰ ਸਕਦੇ ਹੋ। ਸੋ ਨਾਮ ਹੈ ਐਚ ਕੇ ਮੂਵਰਸ, ਪਿਛਲੇ 25 ਈਅਰਸ ਪਲੱਸ। 416-524-6704 'ਤੇ ਤੁਸੀਂ ਕਾਲ ਕਰ ਸਕਦੇ ਹੋ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਮੈਨੂੰ ਹੁਣੇ ਕਾਲ ਆਈ ਮੈਸੇਜ, ਕਹਿੰਦੇ ਤੁਸੀਂ ਜਿਹੜਾ ਐਡ ਬੋਲ ਕੇ ਪੈਸੇ ਭੇਜਣੇ ਦੁਬਾਰਾ ਬੋਲਦੇ ਹੋ। ਹਮਿਲਟਨ ਤੋਂ ਬਾਈ ਜੀ ਉਹਨਾਂ ਨੇ ਮੈਨੂੰ ਬਲਜੀਤ ਨੇ ਕਾਲ ਕੀਤੀ ਹੈ, ਲਓ ਬਾਈ ਜੀ ਮੈਂ ਹੁਣ ਬੋਲ ਹੀ ਦਿੰਦਾ ਤਾਂ ਮੈਸੇਜ ਭੇਜਿਆ ਉਹਨਾਂ ਨੇ, ਕਹਿੰਦੇ ਪਰ ਉਹ ਸਾਨੂੰ ਬਹੁਤ ਵਧੀਆ ਲੱਗ ਰਿਹਾ। ਨੰਬਰ ਮੈਂ ਦੁਬਾਰਾ ਫਿਰ ਬੋਲਦਾ, ਆਰਮੀ ਟ੍ਰੇਡਰਸ ਇੰਡੀਆ ਨੂੰ ਪੈਸੇ ਭੇਜੋ ਚਾਹੇ ਮੰਗਵਾਓ, ਜੋ ਕਹਿੰਦੇ ਉਹੀ ਹੁੰਦਾ, ਪੈਸੇ ਤੁਹਾਡੇ ਬਿਲਕੁਲ ਲੇਟ ਨਹੀਂ ਹੁੰਦੇ, ਬਹੁਤ ਫਾਸਟ ਐਂਡ ਰਿਲਾਈਬਲ ਸਰਵਿਸਿਜ਼ ਹੈ, ਰੇਟ ਬੜਾ ਵਧੀਆ ਮਿਲਦਾ। ਕਿਸੇ ਵੀ ਤਰੀਕੇ ਨਾਲ ਤੁਸੀਂ ਪੈਸੇ ਭੇਜਣੇ, ਈ ਟ੍ਰਾਂਸਫਰ, ਡੈਬਿਟ, ਕੈਸ਼, ਡਰਾਫਟ ਨਾਲ ਸਾਰਾ ਕੁਛ ਉਸੇ ਤਰ੍ਹਾਂ ਭੇਜਣਗੇ। ਨਾਮ ਹੈ ਆਰਮੀ ਟ੍ਰੇਡਰਸ ਇਨ ਬ੍ਰਿੰਪਟਨ, 1900 ਕਲਾਰਕ ਬੁਲੇਵਾਰਡ ਯੂਨਿਟ 7 ਬ੍ਰਿੰਪਟਨ ਦੇ ਵਿੱਚ ਹੈ। ਇਹਨਾਂ ਦੇ ਆਫਿਸ ਨੂੰ ਵਿਜ਼ਿਟ ਕਰ ਲਓ ਹਫ਼ਤੇ 7 ਦਿਨ, ਜਾਂ ਕਾਲ ਕਰੋ, ਵਟਸਐਪ 'ਤੇ ਵੀ ਕਾਲ ਕਰ ਸਕਦੇ ਹੋ, ਸੇਮ ਨੰਬਰ ਹੈ 1-905-671-3770, ਅਤੇ ਸਿੱਧਾ ਵੀ ਤੁਸੀਂ ਡਾਇਰੈਕਟ ਵੀ ਕਰ ਸਕਦੇ ਹੋ। 9056713770 ਆਰਮੀ ਟ੍ਰੇਡਰਸ ਇੰਡੀਆ ਨੂੰ ਪੈਸੇ ਭੇਜਣ ਲਈ, ਮੰਗਵਾਉਣ ਲਈ 905-671-3770। ਲੋ ਹੈਡਲਾਈਨਸ ਆਪਾਂ ਤੁਹਾਨੂੰ ਲਾ ਦਈਏ, ਲੇਟੈਸਟ ਨਿਊਜ਼ ਪੰਜਾਬ ਦੀਆਂ ਜਿਹੜੀਆਂ ਨੇ, ਇਹ ਵੀ ਸਾਡੇ ਤੁਹਾਡੇ ਫੋਨ ਆਉਂਦੇ ਨੇ, ਕਹਿੰਦੇ ਜ਼ਰੂਰ ਸੁਣਾ ਦਿਆ ਕਰੋ, ਭਾਵੇਂ ਥੋੜ੍ਹੀਆਂ ਹੁੰਦੀਆਂ, ਅਤੇ ਹੈਡਲਾਈਨਸ ਚਲੋ ਬਹੁਤ ਆ ਇੰਨਾ ਹੀ। ਬਾਕੀ ਹੁਣ ਆਪਣੇ ਵੀ ਇੱਥੇ ਇਲੈਕਸ਼ਨ ਆ ਰਹੀ ਹੋ, ਆਪਾਂ ਅਗਲੇ ਹਫ਼ਤੇ ਕਰਾਂਗੇ ਗੱਲਬਾਤ, ਮਿਊਂਸਪਲ ਇਲੈਕਸ਼ਨ ਜੋ ਆ ਰਹੀ ਹੈ, ਜਦੋਂ ਬਈ ਤੁਹਾਡੇ ਕੋਲ ਆਉਂਦੇ ਹੁੰਦੇ ਜ਼ਰੂਰ ਪੁੱਛਿਆ ਕਰੋ ਉਹਨਾਂ ਨੂੰ, ਕੰਮ ਕਿਹੜੇ ਕੀਤੇ ਉਹਨਾਂ ਨੇ ਜਿਹੜੇ ਪਿੱਛੇ, ਅਤੇ ਚੰਗੇ ਕੰਮ ਕੀਤੇ ਤਾਂ ਪਾ ਦਿਓ ਵੋਟ, ਕਿਉਂਕਿ ਉਦੋਂ ਇਹਨਾਂ ਨੇ ਮਿਲਣਾ ਜਦੋਂ ਵੋਟਾਂ ਆਉਂਦੀਆਂ, ਬਾਅਦ 'ਚ ਫਿਰ ਕੋਈ ਨਹੀਂ, 4-5 ਸਾਲ ਫਿਰ ਪਾਸੇ ਆਸੇ। ਸੋ ਸਮਝ ਕੇ ਆਪਣੀ ਵੋਟ ਪਾਓ ਜਿਹਨੂੰ ਪਾਉਣੀ ਹੈ। ਅਗਲੇ ਮਹੀਨੇ ਆਪਾਂ ਕਰਾਂਗੇ ਗੱਲਬਾਤ ਇਹ 'ਤੇ ਵੀ, ਬਹੁਤ ਸਾਰੇ ਮੈਨੂੰ ਕਾਲਜ ਵੀ ਆ ਰਹੇ ਨੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 2 ਕਾਲਾਂ ਹੁਣ ਸੈੱਲ ਫੋਨ 'ਤੇ ਵੀ ਆਈਆਂ, ਉਹਨਾਂ ਨਾਲ ਕਰ ਲਈਏ ਗੱਲ, ਉਹਨਾਂ 'ਚ ਤੁਸੀਂ ਸੁਣ ਲਓ ਹੈਡਲਾਈਨ ਨਿਊਜ਼। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਮੇਰਾ ਨੰਬਰ ਹੈ 416-662-1313, ਤੁਸੀਂ ਟੈਕਸਟ ਮੈਸੇਜ ਵੀ ਕਰਕੇ ਮੈਨੂੰ ਭੇਜ ਸਕਦੇ ਹੋ, 416-662-1313।
4: ਕਰਨਪ੍ਰਯਾਗ ਝੜਪ ਮਾਮਲੇ ਵਿੱਚ ਗ੍ਰਿਫਤਾਰ 4 ਨਿਹੰਗ ਸਿੰਘਾਂ ਨੂੰ ਮਿਲੀ ਜ਼ਮਾਨਤ, ਚਮੋਲੀ ਜ਼ਿਲ੍ਹਾ ਅਦਾਲਤ ਨੇ 50,000 ਰੁਪਏ ਦੇ ਮੁਚਲਕੇ ਤੇ ਰਿਹਾਈ ਦੇ ਦਿੱਤੇ ਹੁਕਮ, ਚਮੋਲੀ ਜ਼ਿਲ੍ਹ ਪ੍ਰਸ਼ਾਸਨ ਨੂੰ 4 ਨਿਹੰਗ ਸਿੰਘਾਂ ਦੀ ਰਿਹਾਈ ਲਈ ਭੇਜੇ ਗਏ ਆਦੇਸ਼। IGPC ਦੇ ਵਿਸ਼ੇਸ਼ ਜਨਰਲ ਇਜਲਾਸ ਵਿੱਚ ਕਈ ਅਹਿਮ ਅਤੇ ਸਰਬਸੰਮਤੀ ਨਾਲ ਮਤੇ ਪਾਸ, 5 ਜੁਲਾਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਵਿਸ਼ਾਲ ਪੰਥਕ ਇਕੱਠ ਸੱਦਿਆ, ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ 1956 ਵਾਲਾ ਐਕਟ ਬਹਾਲ ਰੱਖਣ ਦੀ ਮੰਗ। ਸ੍ਰੀ ਅਕਾਲ ਤਖਤ ਸਾਹਿਬ ਦੇ ਸੱਦੇ ਤੋਂ ਪਹਿਲਾਂ 28 ਜੂਨ ਨੂੰ ਆਪ ਦੀ ਅਹਿਮ ਮੀਟਿੰਗ ਅੰਮ੍ਰਿਤਸਰ 'ਚ ਵਿਧਾਇਕਾਂ ਮੰਤਰੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਵੇਗੀ ਬੈਠਕ। ਧਾਰਮਿਕ ਅਤੇ ਸਿਆਸੀ ਮਾਮਲੇ ਤੇ ਪਾਰਟੀ ਤੈਅ ਕਰੇਗੀ ਅਗਲੀ ਰਣਨੀਤੀ। ਆਸ਼ੀਸ਼ ਨੇਗੀ ਦੇ ਕਥਿਤ ਸਿੱਖ ਵਿਰੋਧੀ ਬਿਆਨ ਦਾ ਅਕਾਲ ਤਖਤ ਸਾਹਿਬ ਨੇ ਲਿਆ ਸਖ਼ਤ ਨੋਟਿਸ। ਉੱਤਰਾਖੰਡ ਸਰਕਾਰ ਨੂੰ ਤੁਰੰਤ ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ। ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਲਾਗੂ ਕਰਨ ਤੇ ਪੰਜਾਬ ਦੀ ਸਿਆਸਤ ਗਰਮਾਈ। ਰਾਜਾ ਵੜਿੰਗ ਦਾ ਸਵਾਲ, ਕਿਹਾ ਵਿਰੋਧ ਦਾ ਮਤਾ ਪਾਸ ਕਰਨ ਤੋਂ ਬਾਅਦ ਹੁਣ ਸਕੀਮ ਕਿਉਂ ਲਾਗੂ ਕੀਤੀ? ਸਰਕਾਰ ਤੇ ਆਪਣੇ ਹੀ ਮਤੇ ਤੋਂ ਪਿੱਛੇ ਹਟਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼। ਲੁਧਿਆਣਾ ਤੋਂ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਸੂਰਮਾ ਦੀ ਸ਼ੁਰੂਆਤ। ਨਸ਼ਾ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਲੇ ਨੌਜਵਾਨ ਬਣੇ ਸੂਰਮਾ। ਆਮ ਆਦਮੀ ਪਾਰਟੀ ਨੂੰ ਦੁਆਬੇ ਵਿੱਚ ਵੱਡਾ ਝਟਕਾ ਲੱਗਾ। ਜਿੱਤ ਲਾਲ ਪੱਟੀ ਭਾਜਪਾ ਵਿੱਚ ਸ਼ਾਮਲ। ਆਦਮਪੁਰ ਤੋਂ ਆਪ ਦੇ ਸਾਬਕਾ ਉਮੀਦਵਾਰ ਜਿੱਤ ਲਾਲ ਪੱਟੀ ਨੇ ਫੜਿਆ ਭਾਜਪਾ ਦਾ ਪੱਲਾ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪੰਜਾਬ ਭਰ ਵਿੱਚ ਭਾਜਪਾ ਵੱਲੋਂ 350 ਥਾਵਾਂ ਤੇ ਲਗਾਈਆਂ ਗਈਆਂ ਛਬੀਲਾਂ ਤੇ ਭਾਜਪਾ ਨੇ ਛਬੀਲਾਂ ਰਾਹੀਂ ਲੋਕਾਂ ਨਾਲ ਜੋੜ ਮਜ਼ਬੂਤ ਕਰਨ ਦੀ ਕੀਤੀ ਕੋਸ਼ਿਸ਼। ਪੰਜਾਬ ਵਿੱਚ ਯੂਰੀਆ ਦੀ ਕਥਿਤ ਘਾਟ ਤੇ ਭਾਰਤੀ ਕਿਸਾਨ ਯੂਨੀਅਨ ਦੇ ਗੰਭੀਰ ਦੋਸ਼। ਬਲਵੀਰ ਸਿੰਘ ਰਾਜੇਵਾਲ ਨੇ ਮਾਰਕਫੈਡ ਅਤੇ ਮਿਲਕਫੈਡ ਦੇ ਕੁਝ ਅਧਿਕਾਰੀਆਂ ਤੇ ਚੁੱਕੇ ਸਵਾਲ। ਕਿਸਾਨਾਂ ਦਾ ਯੂਰੀਆ ਨਿੱਜੀ ਉਦਯੋਗਾਂ ਨੂੰ ਮਹਿੰਗੇ ਭਾਅ ਵੇਚਣ ਦਾ ਲਾਇਆ ਦੋਸ਼। ਫਿਰੋਜ਼ਪੁਰ 'ਚ ਬੂਟੇਵਾ ਨਹਿਰ ਦੋ ਥਾਵਾਂ ਤੋਂ ਟੁੱਟੀ। ਸੈਂਕੜੇ ਏਕੜ ਫਸਲ ਪਾਣੀ ਹੇਠਾਂ ਦਬੀ। ਨਹਿਰ ਵਿੱਚ ਪਾੜ ਪੈਣ ਨਾਲ ਕਰੀਬ 200 ਏਕੜ ਝੋਨਾ, ਮੱਕੀ, ਸਬਜ਼ੀਆਂ ਅਤੇ ਹਰਾ ਚਾਰਾ ਪ੍ਰਭਾਵਿਤ। ਬੀਬੀਐਮਬੀ ਵੱਲੋਂ ਪੰਡੋਰ ਡੈਮ ਤੋਂ ਵਾਧੂ ਪਾਣੀ ਛੱਡਣ ਦਾ ਅਲਰਟ ਜਾਰੀ। ਬਿਆਸ ਦਰਿਆ ਵਿੱਚ 2000 ਕਿਊਸਿਕ ਵਾਧੂ ਪਾਣੀ ਛੱਡਿਆ ਜਾਵੇਗਾ। ਸੋ ਦਰਿਆ ਕੰਢੇ ਵਸਦੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਦਰਿਆ ਤੋਂ ਦੂਰ ਰਹਿਣ ਦੀ ਅਪੀਲ। ਰਾਜਪੁਰਾ ਦੇ ਸਰਕਾਰੀ ਸੇਵਾ ਕੇਂਦਰ ਦੀ ਬਿਜਲੀ ਕੱਟੀ ਗਈ ਤੇ ਸਰਕਾਰੀ ਕੰਮਕਾਜ ਹੋਇਆ ਠੱਪ ਤੇ ਬਿਜਲੀ ਬਿੱਲ ਨਾ ਭਰਨ ਤੇ ਪਾਵਰਕੌਮ ਦੀ ਵੱਡੀ ਕਾਰਵਾਈ। ਉਬਰ ਇੰਡੀਆ ਦੇ ਸੀਈਓ ਪ੍ਰਭਜੀਤ ਸਿੰਘ ਨੇ ਦਿੱਤਾ ਅਸਤੀਫਾ। ਸਤੰਬਰ ਤੋਂ ਓਪਨ ਏਆਈ ਇੰਡੀਆ ਦੇ ਕੰਟਰੀ ਮੈਨੇਜਿੰਗ ਡਾਇਰੈਕਟਰ ਬਣਨਗੇ ਪ੍ਰਭਜੀਤ ਸਿੰਘ। ਹੈਦਰਾਬਾਦ ਵਿੱਚ ਡੋਨਾਲਡ ਟਰੰਪ ਅਵੈਨਿਊ ਬਣ ਤੇ ਟਰੰਪ ਨੇ ਜਤਾਈ ਖੁਸ਼ੀ। ਭਾਰਤ ਵਿੱਚ ਆਪਣੇ ਨਾਮ ਤੇ ਸੜਕ ਬਣਨ ਵਾਲਾ ਪਹਿਲਾ ਅਮਰੀਕੀ ਰਾਸ਼ਟਰਪਤੀ ਹੋਣ ਦਾ ਕੀਤਾ ਦਾਅਵਾ। ਸੋ ਅੱਜ ਦੀਆਂ ਹੈਡਲਾਈਨਸ ਵਿੱਚ ਇੰਨਾ ਹੀ। ਦਿਓ ਆਗਿਆ, ਧੰਨਵਾਦ।
3: ਹੁਣੇ ਤੁਸੀਂ ਨਿਊਜ਼ ਸੁਣੀਆਂ ਹੈਡਲਾਈਨਸ, ਬਹੁਤ ਬਹੁਤ ਧੰਨਵਾਦ ਬਾਈ ਗੁਰਦੀਪ ਸਿੰਘ ਹੋਣਾ ਦਾ ਮੈਸੇਜ ਆ, ਕਹਿੰਦੇ ਬੜਾ ਵਧੀਆ ਗੀਤ ਤੁਸੀਂ ਲਾਇਆ, ਕਹਿੰਦੇ ਫਿਰ ਸਾਡਾ ਵੀ ਇੱਕ ਗੀਤ ਲਾ ਦਿਓ। ਕੁਲਫੀ ਦੇ ਕਹਿੰਦਾ ਗੀਤ ਆ, ਕੁਲਫੀ ਦੇ ਗਾਇਆ ਗੀਤ ਡਿਊਟ ਜੋੜੀ ਆ, ਪਰ ਉਹਨੇ ਇੱਕ ਨਾਮ ਮੈਨੂੰ ਦੱਸਤਾ ਭੁਪਿੰਦਰ ਗਿੱਲ ਅਤੇ ਨਾਲ ਜੀ ਮਿਸ ਨੀਲ, ਉਹ ਮੈਂ ਦੱਸ ਦਿੰਦਾ, ਉਹ ਲਾ ਦਿੰਦੇ ਆ। ਕਹਿੰਦੇ ਕੁਲਫੀਆਂ ਖਾਇਆ ਕਰੋ ਗਰਮੀ 'ਚ, ਵੱਧ ਤੋਂ ਵੱਧ ਠੰਡੀਆਂ, ਪਾਣੀ ਪੀਓ, ਹਾਈਡਰੇਟ ਕਰੋ ਵੱਧ ਤੋਂ ਵੱਧ ਆਪਣੇ ਆਪ ਨੂੰ। ਸੋ ਇਹ ਵੀ ਗੀਤ ਸੁਣਾ ਦਿੰਦੇ ਆ। ਫਿਰ ਉਹਨੇ ਇੱਕ ਬਾਈ ਹੋਣਾਂ ਨੇ ਗੱਲ ਕੀਤੀ ਮੇਰੇ ਨਾਲ, ਕਹਿੰਦੇ ਜੀ ਤੁਸੀਂ ਜਿਹੜਾ ਜਦੋਂ ਗੀਤ ਲਾਉਂਦੇ ਤੁਹਾਡਾ ਪ੍ਰੋਗਰਾਮ ਜਦੋਂ ਅਸੀਂ ਆਲਵੇਜ਼ ਸੁਣੇ ਤਾਂ ਤੁਸੀਂ ਐਨ ਪੂਰਾ ਐਂ ਗੀਤ, ਬਸ ਇਹ ਗੀਤ ਤਾਂ ਫਿਰ ਪੂਰਾ ਹੀ ਚਾਹੀਦਾ ਨਾ, ਐਵੇਂ ਦੋ ਲਾਈਨਾਂ ਲਾ ਕੇ ਕੀ ਫਾਇਦਾ, ਹੋਰ ਗੱਲ ਤੋਰ ਲਈਏ, ਜਾਂ ਸੁਣਾਓ ਜਾਂ ਫਿਰ ਨਾ ਹੀ ਸੁਣਾਓ, ਇਹਦੇ ਨਾਲੋਂ ਤਾਂ ਠੀਕ ਹੈ ਕਿ ਨਹੀਂ। ਬਹੁਤ ਬਹੁਤ ਧੰਨਵਾਦ। ਅਤੇ ਇੱਕ ਬਾਈ ਹੋਣਾਂ ਨੇ ਅਨਮੋਲ ਹੋਣਾਂ ਨੇ ਵੀ ਕਾਲ ਕੀਤੀ ਸੀ ਗੀਤ ਦੀ, ਉਹਨਾਂ ਨੇ ਸੁਣਾਉਣ ਚਮਕੀਲੇ ਦਾ, ਸੁਣਦੇ ਰਹੋ ਪੰਜਾਬੀ ਰਾਮ ਠੀਕ 12 ਵਜੇ ਤੱਕ ਆਪਣੇ ਹੋਸਟ ਦੋਸਤ ਚਮਕੌਰ ਸਿੰਘ ਦੇ ਨਾਲ। ਪੰਜਾਬ ਇੰਸ਼ੋਰੈਂਸ ਇੰਕ ਤੋਂ ਸਪੋਂਸਰ ਕਰ ਰਹੇ ਨੇ ਪ੍ਰੋਗਰਾਮ ਨੂੰ ਸ਼ੇਰ ਜੰਗ ਸਿੰਘ ਰਾਣਾ। ਆਰ ਡੀ ਐਸ ਪੀ ਗ੍ਰਾਂਟ ਲੈਣ ਵਾਸਤੇ 90,000 ਦੀ, ਤਾਂ ਤੁਸੀਂ ਕਾਲ ਕਰਨੀ ਹੈ ਗੌਰਮੈਂਟ ਆਫ ਕੈਨੇਡਾ ਵੱਲੋਂ, ਫੈਡਰਲ ਸਰਕਾਰ ਵੱਲੋਂ ਜਿਹੜੀ ਇਹ ਹੈਗੀ ਹੈ 416-910-9000। ਅਗਰ ਤੁਹਾਡੀ ਉਮਰ 59 ਸਾਲ ਤੋਂ ਘੱਟ ਹੈ, ਤੁਸੀਂ ਫਿਜ਼ੀਕਲ ਔਰ ਮੈਂਟਲ ਡਿਸੇਬਲ ਹੋ, ਤਾਂ ਕਾਲ ਕਰਨੀ ਪਏਗੀ ਇੱਥੇ 416-910-9000। ਤੁਸੀਂ ਹੋਰ ਕੁਛ ਨਹੀਂ ਕਰਨਾ, ਐਪਲੀਕੇਸ਼ਨ ਭਰ ਦੇਣੀ ਆਪਣੇ, ਉਹਨਾਂ ਦਾ ਕੰਮ ਹੈ। 15 ਬ੍ਰਾਂਚ ਨੇ ਉਹਨਾਂ ਦੀਆਂ ਕੈਨੇਡਾ ਦੇ ਵਿੱਚ ਵੱਖ ਵੱਖਰੇ ਪ੍ਰੋਵਿੰਸ ਦੇ ਵਿੱਚ। ਨੰਬਰ ਟੂ ਕਾਲ 416-910-9000, 416-910-9000 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ ਵੀ ਕਰ ਦੇਣਗੇ, ਸੁਪਰ ਵੀਜ਼ਾ, ਕ੍ਰਿਟੀਕਲ ਇਲਨੈਸ, ਡਿਸਬਿਲਟੀ ਇੰਸ਼ੋਰੈਂਸ, ਸਾਰਾ ਕੁਛ। ਇੰਸ਼ੋਰੈਂਸ ਵੀ ਕਰਾਉਣਾ ਜ਼ਿੰਦਗੀ 'ਚ ਬੜਾ ਜ਼ਰੂਰੀ ਹੈ, ਜਿੱਥੇ ਆਪਾਂ ਹੋਰ ਪੈਸਾ ਖਰਚਦੇ ਹਾਂ, ਇਹ ਵੀ ਇੱਕ ਤੁਹਾਡੀ ਲਾਈਫ ਲਈ ਗਿਫਟ ਹੀ ਹੁੰਦਾ ਇੰਸ਼ੋਰੈਂਸ ਵੀ। ਸੋ ਕਾਲ ਕਰੋ 416-910-9000। ਲਓ ਫਿਰ ਅਗਲਾ ਗੀਤ ਵੀ ਤੁਹਾਨੂੰ ਸੁਣਾਈ ਦੇਈਏ, ਭਾਅ ਜੀ ਭਾਅ ਤੁਹਾਡਾ ਮੰਨ ਰਿਹਾ, ਤੁਹਾਡੀਆਂ ਕਾਲਸ ਵੀ ਮੈਨੂੰ ਅੱਜ ਮੇਰੇ ਨੰਬਰ 'ਤੇ ਬਹੁਤ ਆ ਰਹੇ ਨੇ ਮੈਸੇਜ, ਬਹੁਤ ਬਹੁਤ ਧੰਨਵਾਦ ਬਾਈ ਬਲਦੇਵ ਸਿੰਘ, ਉਹਨਾਂ ਨੇ ਕਾਲ ਕੀਤੀ, ਵੈਰੀ ਨਾਈਸ ਪ੍ਰੋਗਰਾਮ ਬਾਈ ਜੀ, ਚੱਕੀ ਚਲੋ ਕੰਮ ਨੂੰ, ਉਹਨਾਂ ਨੇ ਵੀ ਕਰਤੀ ਹੈ। ਕਹਿੰਦੇ ਕਰਤਾਰ ਸਿੰਘ ਰਮਲਾ ਵੀ ਸੁਣਾ ਦਿਓ ਅੱਜ, ਫਿਰ ਉਹ ਵੀ ਲਾ ਦਿੰਦੇ ਜੀ ਅੱਗੇ ਚੱਲ ਕੇ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ।

सारे गामा कारवां

ਰੇਡੀਓ ਪ੍ਰੋਗਰਾਮ ਪੰਜਾਬੀ ਨਾਲ ਦੱਸੋ, ਬਹੁਤ ਬਹੁਤ ਧੰਨਵਾਦ ਜੀ। ਅੱਜ ਤਾਂ ਤੁਸੀਂ ਫਰਮਾਇਸ਼ਾਂ ਵਾਲੇ ਐਨ ਵਧੀਆ ਵਧੀਆ ਕਰਾਈ ਇਹਨੇ ਕਰਨ ਦੀਆਂ। ਜਿਹੜਾ ਪਹਿਲਾਂ ਗੀਤ ਤਕਰੀਬਨ ਸੁਣ ਹੀ ਲਿਆ, ਥੋੜ੍ਹਾ ਉਹ 'ਚ ਪ੍ਰੋਬਲਮ, ਪਹਿਲਾਂ ਮੈਂ ਸੀ ਡੀ ਤੋਂ ਲਾਇਆ ਅਤੇ ਜਦੋਂ ਸਿਸਟਮ 'ਚ ਲਾਇਆ ਉੱਥੇ ਵੀ ਆਏ ਸੀ, ਸੋ ਖਿਮਾ ਦੇ ਜਾ ਚੁੱਕਿਆ, ਕੋਈ ਗੱਲ ਨਹੀਂ। ਆਹ ਲਾਦਾ ਤੁਹਾਨੂੰ ਐਨ ਫੱਟੇ ਚੱਕ ਗੀਤ। ਹੁਣ ਆਪਾਂ ਥੋੜ੍ਹੇ ਕਮਰਸ਼ਲ ਵੀ ਪੜ੍ਹ ਦਈਏ। ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ, ਕ੍ਰਿਟੀਕਲ ਇੰਸ਼ੋਰੈਂਸ ਹੋਣੀ, ਡਿਸਬਿਲਟੀ ਇੰਸ਼ੋਰੈਂਸ ਕਰਾਉਣੀ ਹੈ, ਹੈਲਥ, ਡੈਂਟਲ, ਟਰੈਵਲ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਵੀਜ਼ਾ ਇੰਸ਼ੋਰੈਂਸ, ਗਰੁੱਪ ਬੈਨੀਫਿਟ, ਬਿਜ਼ਨਸ, ਆਰ ਐੱਸ ਪੀ, ਟੀ ਐੱਫ ਐੱਸ ਏ, ਇਹ ਸਾਰੀਆਂ ਸੇਵਾਵਾਂ ਲੈਣ ਵਾਸਤੇ ਤੁਸੀਂ ਕਰੋ ਕਾਲ ਕਵਰੇਜ ਮਾਸਟਰ 'ਤੇ। ਨੰਬਰ ਹੈ 416-427-6565-6565, ਤੁਸੀਂ ਕਾਲ ਕਰ ਸਕਦੇ ਹੋ। ਬੜੀਆਂ ਵਧੀਆ ਸੇਵਾਵਾਂ, ਕਵਰੇਜ ਮਾਸਟਰ .ca ਦੇ ਜਾ ਤੁਸੀਂ ਵਿਜ਼ਿਟ ਕਰ ਲਓ, ਸਾਰਾ ਕੁਛ ਤੁਹਾਨੂੰ ਪਤਾ ਲੱਗ ਜਾਣਾ। ਨੰਬਰ ਹੈ ਇਹਨਾਂ ਦਾ 416-427-6565, ਆਰ ਐੱਸ ਪੀ, ਟੀ ਐੱਫ ਐੱਸ ਏ, ਸੈਲਫ ਇੰਪਲਾਇਮੈਂਟ ਹੋ, ਵਿਜ਼ਟਰ ਵੀਜ਼ਾ ਇੰਸ਼ੋਰੈਂਸ, ਗਰੁੱਪ ਬੈਨੀਫਿਟਸ, ਹੈਲਥ, ਡੈਂਟਲ, ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਇਹ ਸਰਵਿਸ ਲੈਣ ਵਾਸਤੇ ਕਾਲ ਕਰਨੀ ਹੈ ਤੁਸੀਂ 416-427-6565। ਮੋਰਗੇਜ ਫਸਟ ਸੈਕਿੰਡ ਥਰਡ ਤੁਹਾਨੂੰ ਚਾਹੀਦੀ ਹੈ, ਟਰੱਕ ਟੇਲਰ ਦੇ ਲੋਨ ਚਾਹੀਦਾ, ਰਿਨਿਊਵਲ ਆ ਗਈ ਹੈ, ਘਬਰਾਓ ਨਾ ਕਹਿੰਦੇ, ਜੇ ਬੈਂਕ ਨੇ ਜਵਾਬ ਦੇਤਾ ਤਾਂ ਸਾਨੂੰ ਫਿਰ ਘੈਂਟੀ ਖੜਕਾ ਦਿਓ। ਰੀਫਾਈਨੈਂਸ, ਡੈਟ ਕੰਸੋਲੀਡੇਸ਼ਨ, ਸੈਲਫ ਅਪਲਾਈਡ ਹੋ, ਹੈਵੀ ਇਕੁਪਮੈਂਟ ਲੋਨ ਚਾਹੀਦੇ ਨੇ, ਕਾਲ ਕਰਨੀ ਪੈਗੀ ਤੁਹਾਨੂੰ ਗਗਨਦੀਪ ਸਿੰਘ ਢਿੱਲੋਂ ਨੂੰ, ਇੱਕ ਭਰੋਸੇਯੋਗ ਨਾਮ ਮੋਰਗੇਜ ਲੈਣ ਵਾਸਤੇ, ਫਸਟ ਸੈਕਿੰਡ ਥਰਡ, 905-226-9191, 9052-26911 'ਤੇ ਤੁਸੀਂ ਕਾਲ ਕਰ ਸਕਦੇ ਹੋ। ਘਰ ਖਰੀਦਣ ਵੇਚਣਾ, ਰੀਅਲ ਸਟੇਟ ਦੀ ਕੋਈ ਤੁਸੀਂ ਟ੍ਰਾਂਜੈਕਸ਼ਨ ਕਰਨੀ ਹੈ, ਨਾਮ ਹੈ ਇੰਡੈਕਸ ਰੈਲਟੀ ਬ੍ਰੋਕਰੇਜ ਤੋਂ ਰੈਲਟਰ ਹਰਜੀਤ ਬਾਜਵਾ ਜਾਂ ਹਰਦੀਪ ਸਿਵੀਆ ਨੂੰ ਕਾਲ ਕਰੋ। ਹਰਜੀਤ ਬਾਜਵਾ ਦਾ ਨੰਬਰ ਹੈ 416-970-4743-33 ਜਾਂ ਹਰਦੀਪ ਸਿਵੀਆ ਨੂੰ 647-970-7773 ਦੇ ਵੀ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਪਰਟੀ ਤੁਹਾਡੀ ਚਾਹੇ ਰੈਂਚਲ ਹੈ, ਚਾਹੇ ਕਮਰਸ਼ੀਅਲ ਹੈ, ਚਾਹੇ ਇਨਵੈਸਟਮੈਂਟ ਪ੍ਰੋਪਰਟੀ ਹੈ, ਕਾਲ ਕਰੋ 416-970-4743-33। ਅਜੇ ਤੁਸੀਂ ਘਰਾਂ ਦੇ ਡਕਟ ਕਲੀਨਿੰਗ ਨਹੀਂ ਕਰਾਏ ਤਾਂ ਨਾਮ ਹੈ ਪਿਛਲੇ ਲੰਬੇ ਸਮੇਂ ਤੋਂ ਮੋਗਾ ਡਕਟ ਕਲੀਨਿੰਗ ਐਂਡ ਕਾਰਪਟ ਕਲੀਨਿੰਗ, ਇੱਕੋ ਛੱਤ ਥੱਲੇ ਦੋਨੇ ਕੰਮ ਹੋ ਜਾਣੇ ਆ। ਬੜੀ ਵਧੀਆ ਇਹਨਾਂ ਦੀ ਟੀਮ ਹੈ, ਬੈਸਟ ਰੇਟ, ਬੈਸਟ ਸਰਵਿਸ, ਕੰਮ ਬੜਾ ਵਧੀਆ ਕਰਦੇ ਨੇ। ਪੰਜਾਬੀ ਰੰਗ ਦਾ ਹਵਾਲਾ ਦਿਓਗੇ, ਤੁਹਾਨੂੰ ਹੋਰ ਡਿਸਕਾਊਂਟ ਦੇ ਦੇਣਗੇ। ਕਾਲ ਕਰੋ ਰਾਜ ਨੂੰ 416-910-7234-416-910-7246 'ਤੇ ਤੁਸੀਂ ਕਾਲ ਕਰ ਸਕਦੇ ਹੋ। ਸਕਾਈਟਮ ਗਰੁੱਪ ਕੰਪਨੀ ਦਾ ਸੰਦੇਸ਼ ਬੜੇ ਧਿਆਨ ਨਾਲ ਸੁਣ ਲਓ, ਵੀ ਹੁਣ 7 ਬ੍ਰਾਂਚਾਂ ਇਹਨਾਂ ਦੀਆਂ ਹੋਈਆਂ ਨੇ, 4 ਬ੍ਰਾਂਚਾਂ ਹੈਗੀਆਂ ਆਪਣੀਆਂ ਬ੍ਰਿੰਪਟਨ ਦੇ ਵਿੱਚ, 5ਵੀਂ ਮਿਸਾਗਰ, 6ਵੀਂ ਵਾਹੁਨ ਦੇ ਵਿੱਚ, 7ਵੀਂ ਤਾਂ ਨੌਰਥ ਦੇ ਵਿੱਚ। ਨੰਬਰ ਹੈ 905-874-9878। ਸਕਾਈਟਮ ਗਰੁੱਪ ਆਫ ਕੰਪਨੀ ਜਿਹੜੀ ਬ੍ਰਾਂਚ ਹੈ 378 ਫੁੱਟ ਵਾਲੇ, ਇੱਥੇ ਤੁਸੀਂ ਪਹੁੰਚੋ। ਸਪੈਸ਼ਲਾਈਜ਼ ਨੇ ਕਸਟਮ ਪੇਂਟਿੰਗ, ਕੁਲੀਜ਼ਨ, ਫਲੀਟ ਪੇਂਟ, ਕੋਈ ਵੀ ਕੰਮ ਹੈ, ਬੋਡੀ ਵਰਕ ਹੈ, ਟੋਇੰਗ ਸਰਵਿਸ ਅਵੇਲੇਬਲ ਹੈ, ਸਾਰੀਆਂ ਕੰਪਨੀਆਂ ਨਾਲ ਡੀਲ ਕਰਦੇ ਨੇ, ਇੰਸ਼ੋਰੈਂਸ ਕੰਪਨੀਆਂ ਨਾਲ। ਸਰਟੀਫਾਈਜ ਕੁਲੀਸ਼ਨ ਰਿਪੇਅਰ ਫੈਸਿਲਿਟੀ ਹੈ, ਇੱਥੇ ਕੰਮ ਕਰਾਓ ਆਪਣਾ ਗੱਡੀਆਂ ਦਾ, ਕਰੀ ਐਕਸੀਡੈਂਟ ਗੱਡੀਆਂ ਦਾ ਰੱਬ ਨਾ ਕਰੇ ਤਾਂ ਫਿਰ ਇੱਥੇ ਲਿਆਓ ਗੱਡੀਆਂ ਨੂੰ, ਬੜਾ ਵਧੀਆ ਕੰਮ ਕਰਦੇ ਨੇ, ਸਰਟੀਫਾਈਡ ਮਕੈਨਿਕ। ਨੰਬਰ ਹੈ ਹੈੱਡ ਆਫਿਸ ਦਾ ਸਕਾਈਡੋਮ ਦਾ 905-874-9898। ਲਓ ਫਿਰ ਤੁਹਾਨੂੰ ਸੁਣਾਈਏ ਅਗਲਾ ਗੀਤ, ਇੱਕ ਲਾਉਣੇ ਤੁਹਾਡੇ ਲਈ, ਕਹਿੰਦੇ ਹੁਣ ਸਾਨੂੰ ਹਿੰਦੀ ਦਾ ਗੀਤ ਵੀ ਸੁਣਾ ਦਿਓ ਜੀ, ਲੈ ਮੈਂ ਆਪਾਂ ਉਹ ਵੀ ਤੁਹਾਨੂੰ ਸੁਣਾ ਦਿੰਦੇ, ਅੱਜ ਆਪਾਂ ਤੁਹਾਨੂੰ ਨਾਰਾਜ਼ ਨਹੀਂ ਕਰਨਾ ਕਿਸੇ ਨੂੰ। ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ, ਇਹ ਵੀ ਬੜਾ ਜ਼ਰੂਰੀ ਹੈ ਦੋਸਤੋ, ਤੁਸੀਂ ਬੜਾ ਸਾਥ ਦਿੱਤਾ ਮੇਰਾ ਇਸ ਫ੍ਰੀਕੁਐਂਸੀ 'ਤੇ, ਹੁਣ ਆਪਾਂ ਤੁਹਾਨੂੰ ਨਵੀਂ ਫ੍ਰੀਕੁਐਂਸੀ 'ਤੇ ਮਿਲਣਾ,

ਅਗਲੇ ਸ਼ਨਿਚਰਵਾਰ ਨੂੰ ਸ਼ਾਮ ਨੂੰ 5 ਤੋਂ ਲੈ ਕੇ 6 ਵਜੇ ਤੱਕ ਉਹ ਤੁਸੀਂ ਮੇਰੇ ਵਟਸਐਪ 'ਤੇ ਜਾ ਕੇ ਸਾਰਾ ਕੁਛ ਆਪਾਂ ਪਾਤਾ ਅਤੇ ਤੁਸੀਂ ਮੈਨੂੰ ਫੋਨ ਵੀ ਕਰ ਸਕਦੇ ਹੋ। ਸੋ ਤੁਹਾਡਾ ਸਾਰਾ ਬਹੁਤ ਧੰਨਵਾਦ ਆਪਣੇ ਪ੍ਰੋਗਰਾਮ ਸੁਣਨ ਦਾ। ਜੇ ਕੋਈ ਵਾਧਾ ਘਾਟਾ ਤੁਹਾਨੂੰ ਬੋਲਿਆ ਗਿਆ ਤਾਂ ਖਮਾ ਦੇ ਜਾ ਚੁੱਕਾ। ਮੇਰਾ ਨੰਬਰ ਹੈ 416-662-1313 4166-621313। ਸੋ ਇਹ ਸਾਡਾ ਮੇਰਾ ਇੱਥੇ ਅੱਜ ਦਾ ਸੀ ਲਾਸਟ ਪ੍ਰੋਗਰਾਮ। ਸੋ ਬਹੁਤ ਵਧੀਆ ਟਾਈਮ ਮੈਂ ਕੱਢਿਆ, ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਕਿ ਇੱਥੇ ਮੈਂ ਲਾਏ ਨੇ 6 ਸਾਲ 7 ਮਹੀਨੇ ਪੂਰੇ ਕੰਟੀਨਿਊਸ 5:30 'ਤੇ। ਸੋ ਹੁਣ ਤੁਹਾਨੂੰ ਮਿਲਾਂਗੇ ਨਵੀਂ ਫਰੀਕੁਐਂਸੀ 'ਤੇ ਅਗਲੇ ਸ਼ਨੀਚਰਵਾਰ ਨੂੰ ਸ਼ਾਮ ਨੂੰ 5 ਤੋਂ 6 ਵਜੇ। ਹਰੇਕ ਸ਼ਨੀਚਰਵਾਰ ਸੁਣਿਆ ਕਰੋਗੇ ਸ਼ਾਮ ਨੂੰ 5 ਤੋਂ 6। ਕਾਲ ਕਰਨ ਲਈ ਮੇਰਾ ਨੰਬਰ 4166-621313। ਸੋ ਪਰੰਤੂ ਤੁਹਾਨੂੰ ਸੁਣਨ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਸਪੋਂਸਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਤੁਹਾਡੇ ਲਈ ਸਾਰਿਆਂ ਲਈ ਅਰਦਾਸ ਹੈ ਕੰਮ ਕਾਰ ਤੁਹਾਡੇ ਵਧੀਆ ਚੱਲਣ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ। ਸੋ ਇਹ ਸਾਡਾ ਅੱਜ ਦਾ ਮੇਰਾ ਪ੍ਰੋਗਰਾਮ। ਕਿਸੇ ਵੀ ਸਪੋਂਸਰ ਦਾ ਨੰਬਰ ਚਾਹੀਦਾ ਮੈਨੂੰ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ। ਮੇਰਾ ਨੰਬਰ ਹੈ 416-662-1313 4166-621313। ਪੀਜ਼ਾ ਡੀਪੂ ਵੱਲੋਂ ਵੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ। ਪੀਜ਼ਾ ਡੀਪੂ ਦੀਆਂ ਬ੍ਰਾਂਚਾਂ 75+ ਲੋਕੇਸ਼ਨ, ਜਿਵੇਂ ਤੁਸੀਂ ਕਮਰਸ਼ਲ ਦੇ ਵਿੱਚ ਸੁਣਦੇ ਹੋ, ਇਹ ਬ੍ਰਾਂਚਾਂ ਰਾਤ ਦੇ 2 ਵਜੇ ਤੱਕ ਖੁੱਲ੍ਹਦੀਆਂ ਨੇ। ਪੀਜ਼ਾ ਖਾਣਾ ਤੁਹਾਨੂੰ ਰਿਕਮੈਂਡ ਕਰਦੇ ਪੀਜ਼ਾ ਡੀਪੂ ਦਾ। pizzadepot.ca 'ਤੇ ਜਾ ਕੇ ਤੁਸੀਂ ਔਡਰ ਬੁੱਕ ਕਰਾਓ, ਡਿਲੀਵਰ ਕਰਾਓ, ਜਾਂ ਸਿੱਧਾ ਨੰਬਰ ਘੁੰਮਾ ਦਿਓ। ਜਿਹੜੀ ਬ੍ਰਾਂਚ ਨੇੜੇ ਹੋਗੀ ਉੱਥੇ ਤੁਹਾਡੀ ਘੰਟੀ ਖੜਕਣੀ ਹੈ। ਨੰਬਰ ਹੈ 310-9711। ਇਹਨਾਂ ਦੀਆਂ ਫਰੈਂਚਾਈਜ਼ ਰੈਡੀ ਨੇ, ਤੁਸੀਂ ਇਨਵੈਸਟਮੈਂਟ ਕਰਨ ਲਈ ਫਰੈਂਚਾਈਜ਼ ਲੈਣਾ ਚਾਹੁੰਦੇ ਹੋ ਪੀਜ਼ਾ ਡੀਪੂ ਦੀ ਤਾਂ ਕਾਲ ਕਰੋ pizzadepot ਦੇ ਹੈੱਡ ਆਫਿਸ ਨੂੰ 905-458-9711 ਜਾਂ 647-886-9712 'ਤੇ ਤੁਸੀਂ ਕਾਲ ਕਰ ਸਕਦੇ ਹੋ। ਜਿਹੜੀ ਮੇਨ ਬ੍ਰਾਂਚ ਹੈ ਪੀਜ਼ਾ ਡੀਪੂ ਦੀ, ਉੱਥੋਂ ਸ਼ੁਰੂਆਤ ਹੋਈ ਸੀ ਅੱਜ ਤੋਂ 26 ਸਾਲ ਪਹਿਲਾਂ, ਪੀਟਰ ਰੋਬਰਟਸਨ ਐਂਡ ਬ੍ਰਿਮਲੀ ਦੇ ਉੱਪਰ। ਇਹ ਬ੍ਰਾਂਚ ਖੁੱਲ੍ਹਦੀ ਸਵੇਰ ਦੇ 3 ਵਜੇ ਤੱਕ। ਸੋ ਨੈਕ ਹੋਣੀ ਬੜੀ ਵਧੀਆ ਇੱਥੇ ਆਪਦੀ ਸਰਵਿਸ ਨਿਭਾ ਰਹੇ ਨੇ ਪੀਜ਼ਾ ਡੀਪੂ 'ਤੇ। ਸੁਪਰ ਨੂੰ ਸੁਣਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਤੁਹਾਡੇ ਨਾਲ ਸਾਂਝ ਪਏਗੀ ਅਗਲੇ ਹਫ਼ਤੇ ਇੱਕ ਨਵੀਂ ਫਰੀਕੁਐਂਸੀ 'ਤੇ ਸ਼ਾਮ ਨੂੰ 5 ਤੋਂ ਲੈ ਕੇ 6 ਵਜੇ ਤੱਕ ਦੇਣੇ ਹੋਏ ਹੈਗਾ ਸ਼ਨੀਚਰਵਾਰ ਦਾ। ਹੈਵੇ ਗੁੱਡ ਨਾਈਟ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

स्वागत है, आपका समान।

0: Pude amar plantas na mim. Pude amar plantas na mim. Toma. Cara,
1: ਕਰਨ ਲੱਗੇ ਆ ਦਿਲ ਕਰ ਰਿਹਾ ਤਾਂ ਹੀ ਤਾਂ ਸਿਫਤ ਕਰਨ ਲੱਗੇ ਆ।

श्री संकटनाशन गणेश स्तोत्रम। नारद उवाच प्रणम्य।

కవచం దేవతావాసం వజ్రపైజర సౌద్యకం.

शुभरपाणिनं चतुर्भुजं मेषवाहं वर

0: श्री दुर्गार्पणमस्तु।
1: Yeah.

अगले शेर आंदे जाते शेर मुड़के नहीं जमना मामा सरपंच।

बनेगी तू मेरे सपनों की रानी बनेगी।

रुकी है, चैन लूटा है, नींद लूटी है, ऐसे मौसम में।

आशिकाना नजारों में ये दिल

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes, I know. You're dead.

0: the views and opinions of the management and staff of CHLO AM 530.
1: ਸਾਡਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions.

ਤਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ।

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ।

नानक भोग करे महला तीजा काजल फूल तंबोल रस।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੇ ਖੂਬਸੂਰਤ ਦਿਨ ਦੀ ਸਵੇਰ ਨੂੰ ਤੁਸੀਂ ਆਨੰਦਮਈ ਤਰੀਕੇ ਨਾਲ ਇੰਜੋਏ ਕਰ ਰਹੇ ਹੋਵੋਗੇ। ਪੰਜਾਬੀ ਲਹਿਰ ਨਾਲ ਜੁੜਨ ਵਾਲੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ।

0: ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੁੜਨਗੇ, ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ, ਬਸ ਕੁਛ ਹੀ ਸਮੇਂ ਸਾਡੇ ਤੱਕ ਜੁੜ ਸਕਣਗੇ। ਤੁਹਾਡਾ ਸਟੂਡੀਓ ਦੇ ਵਿੱਚ ਕਾਲ ਕਰਨ ਲਈ ਨੰਬਰ ਇੱਕ ਵਾਰ ਫਿਰ ਦੇ ਦਈਏ, ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਸਵਾਲਾਂ ਦੇ ਨਾਲ, ਰਮੇਸ਼ ਹੁਸ਼ਿਆਰਪੁਰੀ ਦੇ ਜਵਾਬਾਂ ਦੇ ਨਾਲ। ਪੂਰਾ ਸਿਲਸਿਲਾ ਪ੍ਰੋਗਰਾਮ ਦਾ ਚੱਲਦਾ ਰਹੂਗਾ। 905-673-3337 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ। ਨਾਲ ਦੀ ਨਾਲ ਸਟੂਡੀਓ ਦੀ ਕੜੀ ਦੇ ਮੁਤਾਬਿਕ 6:21 ਹੋ ਚੁੱਕਿਆ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ ਪੂਰੇ 8 ਵਜੇ ਤੱਕ ਬਣੇ ਰਹਿਣਾ। ਸੋ 905-673-3337 905-673-3337 ਪੰਜਾਬੀ ਲਹਿਰਾਂ।
1: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਜੀ ਬਿਲਕੁਲ, 905-673-3337 905-673-3337 ਜੁੜੇ ਹੋਏ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ।
2: ਓ ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ insuranceforyou.ca।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
0: ਸੋ 905-673-3337 ਜੁੜਿਆ ਪੰਜਾਬੀ ਲਹਿਰਾਂ ਦੇ ਨਾਲ।
1: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
5: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।

0: 9056773337 9056773337. ਬਿਲਕੁਲ ਸੱਚ ਆ ਕਿ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਕਾਰੋਬਾਰ ਤੇ ਰੋਜ਼ਗਾਰਾਂ ਨੂੰ ਲੈ ਕੇ ਗਏ ਹੋਈਏ, ਚਾਹੇ ਦੁਨੀਆ ਦਾ ਬਿਹਤਰੀਨ ਤੋਂ ਬਿਹਤਰੀਨ ਮੁਲਕ ਹੋਵੇ, ਪਰ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੀ ਸ਼ੁਰੂਆਤ ਤੇ ਸਾਡਾ ਅਖੀਰ ਆਪਣੀ ਮਿੱਟੀ ਤੇ ਹੋਵੇ। ਆਪਣੀ ਮਿੱਟੀ ਸ਼ਬਦ ਬਹੁਤ ਛੋਟਾ ਆ, ਪਰ ਆਪਣੀ ਮਿੱਟੀ ਦੀ ਪਰਿਭਾਸ਼ਾ ਬਹੁਤ ਵੱਡੀ ਆ। ਸੋ ਉਹਨਾਂ ਸਮਿਆਂ ਦੀ ਗੱਲ, ਉਹਨਾਂ ਵੇਲਿਆਂ ਦੀ ਗੱਲ ਅਸੀਂ ਕਹਿ ਤਾਂ ਦਿੰਦੇ ਹਾਂ ਕਿ ਅਸੀਂ ਮਾਡਰਨ ਸਮੇਂ ਦੇ ਨਾਲ ਚੱਲ ਰਹੇ ਹਾਂ ਅਤੇ ਅੱਜ ਵਾਲੇ ਸਮੇਂ ਠੀਕ ਆ, ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਸਾਡੇ ਨਾਲ ਰਿਲੇਟ ਨਹੀਂ ਕਰ ਪਾਉਂਦੀ ਕੁਛ ਚੀਜ਼ਾਂ ਤੋਂ। ਪਰ ਯਕੀਨ ਕਰਿਓ, ਕੱਲ੍ਹ ਅਸੀਂ ਸਰਬਜੀਤ ਚੀਮਾ ਹੋਣਾ ਦੇ ਨਾਲ ਬੈਠੇ ਸੀ, ਗੱਲਬਾਤ ਕਰ ਰਹੇ ਸੀ। ਪੁਰਾਣੇ ਸਮਿਆਂ ਦਾ ਜਿਹੜਾ ਆਨੰਦ ਸੀ ਨਾ, ਉਹ ਇੱਕ ਵੱਖਰਾ ਸੀ। ਉਹ ਲੋਕਾਂ ਦੇ ਵਿੱਚ ਪਿਆਰ, ਉਹ ਭਾਈਚਾਰਕ ਸਾਂਝ, ਉਹ ਮੁਹੱਬਤ ਕੁਛ ਵੀ ਨਕਲੀ ਨਹੀਂ ਸੀ, ਕੁਛ ਵੀ ਟੈਂਪਰੇਰੀ ਨਹੀਂ ਸੀ, ਜੋ ਸੀ ਉਹ ਹੈ ਸੀ। ਔਰ ਉਸਦਾ ਅਹਿਸਾਸ ਸਾਨੂੰ ਇੱਕ ਸਦੀ ਤੋਂ ਬਾਅਦ ਵੀ ਹੈ। ਅੱਜ ਜਿੰਨੇ ਵੀ 70s, 80s ਅਤੇ 90s ਦੇ ਨਾਲ ਜਿਹੜੇ ਉਹਨਾਂ ਸਮਿਆਂ ਦੇ ਹਾਣੀ ਨੇ, ਉਹ ਇਹਨਾਂ ਚੀਜ਼ਾਂ ਨੂੰ ਭਲੀ ਭਾਂਤ ਰਿਲੇਟ ਕਰ ਸਕਦੇ ਨੇ ਕਿ ਉਹਨਾਂ ਸਮਿਆਂ ਦਾ ਜਿਹੜਾ ਆਨੰਦ ਸੀ ਨਾ, ਉਹ ਵੱਖਰਾ ਹੀ ਸੀ। ਸੋ ਪੰਜਾਬ ਦੀ ਗੱਲ ਕੀਤੀ ਆ, ਸੋ ਪੰਜਾਬ ਦੀਆਂ ਹਵਾਵਾਂ ਫਿਜ਼ਾਵਾਂ ਦੀ ਗੱਲ ਕੀਤੀ ਆ, ਅਤੇ ਫਿਜ਼ਾਵਾਂ ਤੋਂ ਸਾਡੇ ਨਾਲ ਪੰਜਾਬ ਦੀਆਂ ਫਿਜ਼ਾਵਾਂ 'ਚੋਂ ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜ ਚੁੱਕੇ ਆ, ਜਿਸਦਾ ਤੁਹਾਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਆ। ਸੋ ਰਮੇਸ਼ ਹੁਸ਼ਿਆਰਪੁਰ ਜੀ ਪੰਜਾਬ ਦੀਆਂ ਤਰਕਾਲਾਂ ਅਤੇ ਸਾਡੀ ਕੈਨੇਡਾ ਦੀ ਖੂਬਸੂਰਤ ਸੁਨਹਿਰੀ ਸਵੇਰ, ਸੱਜਰੀ ਸਵੇਰ ਅਤੇ ਜਿਹੜੀਆਂ ਗੋਲਡਨ ਜਿਹਨੂੰ ਕਹਿੰਦੇ ਨਾ ਸੋਨੇ ਦੇ ਰੰਗ ਵਰਗੀਆਂ ਕਿਰਨਾਂ ਦੇ ਵੱਲੋਂ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨਾ ਜੀ। ਸਵਾਗਤ ਆ ਪੰਜਾਬੀ ਲਹਿਰਾਂ ਦੇ ਇਸ ਖੂਬਸੂਰਤ ਸਵੇਰ ਦੇ ਵਿੱਚ, ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਹਾਲ ਚਾਲ ਜੀ?
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਮੇ ਜੀ। ਸੋ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਆ ਕਿ ਸ਼ਨੀਵਾਰ ਅਤੇ ਐਤਵਾਰ ਜਦੋਂ ਦੋ ਘੰਟੇ ਲਈ ਰਾਬਤਾ ਹੁੰਦਾ ਅਤੇ ਸਰੋਤਿਆਂ ਨੂੰ ਵੀ ਹੁੰਦਾ ਕਿ ਅੱਜ ਰਮੇਸ਼ ਜੀ ਨੂੰ ਅਸੀਂ ਕੁਝ ਜ਼ਿਆਦਾ ਸੁਣ ਪਾਵਾਂਗੇ। ਸੋ ਆਪਾਂ ਬਹੁਤਾ ਸਮਾਂ ਨਾ ਲੈਂਦੇ ਹਾਂ, ਆਪਾਂ ਸਿੱਧਾ ਖਬਰਾਂ ਵੱਲ ਚੱਲਦੇ ਹਾਂ, ਕਿਉਂਕਿ ਖਬਰਾਂ ਅੱਜ ਦੀਆਂ ਹਮੇਸ਼ਾ ਦੇ ਵਾਂਗ ਬਹੁਤ ਅਹਿਮ ਨੇ। ਸੋ ਪਿਛਲੇ ਦਿਨਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਤਲਬ ਕੀਤਾ ਗਿਆ, ਉਹਨਾਂ ਦੇ ਵਿਧਾਇਕਾਂ ਨੂੰ ਤਲਬ ਕੀਤਾ ਗਿਆ ਸੀ, ਅਤੇ ਅੱਜ ਉਹ ਪੇਸ਼ ਹੋਣ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਆ, ਮਾਫ ਕਰਨਾ, ਕੱਲ ਨੂੰ ਅਕਾਲ ਤਖਤ ਤੇ ਪੇਸ਼ ਹੋਣਗੇ ਜੀ।
1: ਪ੍ਰਭ ਸੰਧੂ ਜੀ, ਮਸਲਾ ਬੜਾ ਮਹੱਤਵਪੂਰਨ ਮਸਲਾ ਆ ਹਰੇਕ ਸੰਦਰਭ ਵਿੱਚ, ਚਾਹੇ ਉਸਨੂੰ ਸਮਾਜਿਕ ਵਿਵਸਥਾ ਦੀ ਗੱਲ ਕਰੀਏ, ਚਾਹੇ ਰਾਜਨੀਤਿਕ ਕਰੀਏ, ਚਾਹੇ ਧਰਮ ਦੇ ਸੰਦਰਭ 'ਚ ਕਰੀਏ। ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਦੋ ਮਸਲਿਆਂ ਨੂੰ ਲੈ ਕੇ, ਇੱਕ ਮਸਲਾ ਜਿਹੜਾ ਸਿੱਧੇ ਤੌਰ ਤੇ ਭਗਵੰਤ ਮਾਨ ਨਾਲ ਜੁੜਿਆ, ਇੱਕ ਕਥਿਤ ਵੀਡੀਓ ਦਾ, ਤੇ ਦੂਸਰਾ ਮਸਲਾ ਜਿਹੜਾ ਜੁੜਿਆ ਹੋਇਆ ਆ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਇੱਕ ਨਵੇਂ ਕਾਨੂੰਨ ਦਾ, ਜਿਸਨੂੰ ਅਸੀਂ ਬੇਅਦਬੀ ਕਾਨੂੰਨ ਦੇ ਨਾਮ ਦੇ ਨਾਲ ਜਾਣਦੇ ਹਾਂ। ਇਹ ਦੋ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਸਰਕਾਰ ਤੇ ਅਕਾਲ ਤਖ਼ਤ ਸਾਹਿਬ ਜਾਂ ਸਮੁੱਚੀ ਉਹ ਪੰਥਕ ਨੁਮਾਇੰਦਗੀ ਕਰਨ ਵਾਲੀ ਧਿਰ ਕਹਿ ਲਈਏ, ਜਿਸਨੂੰ ਅਸੀਂ SGPC ਆਖਦੇ ਹਾਂ, ਆਹਮੋ ਸਾਹਮਣੇ ਦੀ ਸਥਿਤੀ ਹੈ। ਜਿਹੜਾ ਬੇਅਦਬੀਆਂ ਸੰਬੰਧੀ ਕਾਨੂੰਨ ਹੈ, ਪੰਜਾਬ ਦੀ ਸਰਕਾਰ ਸਿਫਤਾਂ ਕਰਦੀ ਥੱਕਦੀ ਨਹੀਂ, ਕਹਿੰਦੀ ਕਿ ਅਸੀਂ ਕਮਾਲ ਕਰ ਦਿੱਤੀ, ਅੱਜ ਤੱਕ ਕੋਈ ਸਰਕਾਰ ਕਰ ਨਹੀਂ ਸਕੀ, ਬੜਾ ਹੀ ਸਖ਼ਤ ਕਾਨੂੰਨ ਬਣਾ ਦਿੱਤਾ, ਹੁਣ ਕਿਸੇ ਦੀ ਹਿੰਮਤ ਨਹੀਂ ਹੋਊਗੀ ਕਿ ਕੋਈ ਬੇਅਦਬੀ ਕਰ ਸਕੇ। ਉਹਦੀਆਂ ਕੁਛ ਮੱਦਾਂ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਧੂ ਸਾਹਿਬ ਲਗਾਤਾਰ ਇਤਰਾਜ਼ ਖੜੇ ਕਰ ਰਹੇ ਹੈ। ਕੇਵਲ ਇਤਰਾਜ਼ ਨਹੀਂ, ਅਕਾਲ ਤਖ਼ਤ ਸਾਹਿਬ ਨੇ ਬੀਤੇ ਸਮੇਂ 'ਚ ਹੁਕਮ ਜਾਰੀ ਕੀਤੇ ਸੀ ਪੰਜਾਬ ਦੀ ਸਰਕਾਰ ਨੂੰ ਕਿ ਤੁਸੀਂ ਇਸ ਕਾਨੂੰਨ ਨੂੰ ਰੋਕ ਲਓ। ਹਾਲਾਂਕਿ ਅਕਾਲ ਤਖ਼ਤ ਸਾਹਿਬ ਨੂੰ ਉਹ ਹੁਕਮ ਜਾਰੀ ਕਰਨੇ ਚਾਹੀਦੇ ਸੀ ਜਾਂ ਨਹੀਂ ਕਰਨੇ ਚਾਹੀਦੇ ਸੀ, ਇਹ ਆਪਣੇ ਆਪ 'ਚ ਇੱਕ ਵਿਚਾਰਨਯੋਗ ਮੁੱਦਾ ਸੀ, ਅੱਜ ਉੱਧਰ ਨਹੀਂ ਜਾਣਾ। ਹੁਕਮ ਜਾਰੀ ਕਰਤੇ, ਪੰਜਾਬ ਦੀ ਸਰਕਾਰ ਨੇ ਹੁਕਮਾਂ ਨੂੰ ਮੰਨਣ ਤੋਂ 100% ਇਨਕਾਰ ਕਰ ਦਿੱਤਾ, ਆਹਮੋ ਸਾਹਮਣੇ ਦੀ ਸਥਿਤੀ ਬਣ ਗਈ। ਅਕਾਲ ਤਖਤ ਸਾਹਿਬ ਨੇ ਇੱਕ ਹੁਕਮ ਸੁਣਾ ਦਿੱਤਾ ਕਿ ਹੁਕਮ ਤੁਸੀਂ ਮੰਨੇ ਨਹੀਂ, ਇਸ ਕਰਕੇ ਪੰਜਾਬ ਦੇ ਸਾਰੇ ਸਿੱਖ ਮੰਤਰੀ, ਸਿੱਖ ਵਿਧਾਇਕ ਤਲਬ ਕੀਤੇ ਜਾਂਦੇ ਆ। ਉਹ ਤਰੀਕ ਕੱਲ ਵਾਲੀ 29 ਤਰੀਕ ਨਿਰਧਾਰਿਤ ਕੀਤੀ ਗਈ। ਭਾਰਤੀ ਸਮੇਂ ਦੇ ਬੀਤੇ ਕੱਲ ਤੱਕ, ਬੀਤੇ ਕੱਲ ਦੀ ਗੱਲ ਦੀ ਗੱਲ ਕਰਦਾ ਹੈ ਜਾਂ ਅੱਜ ਸਵੇਰ ਦੀ, ਇਸ ਗੱਲ ਨੂੰ ਲੈ ਕੇ ਲਗਾਤਾਰ ਭੇਤ ਸੀ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਿੱਖ ਵਿਧਾਇਕ ਉੱਥੇ ਪੇਸ਼ ਹੋਣਗੇ ਜਾਂ ਨਹੀਂ ਹੋਣਗੇ, ਕਿਉਂਕਿ ਆਹਮੋ ਸਾਹਮਣੇ ਦੀ ਸਥਿਤੀ ਬਣ ਗਈ ਸੀ। ਇੱਕ ਇਹ ਮਸਲਾ, ਦੂਸਰਾ ਮਸਲਾ ਭਗਵੰਤ ਮਾਨ ਦੀ ਵੀਡੀਓ ਵਾਲਾ ਮਸਲਾ, ਜਿੱਥੇ ਭਗਵੰਤ ਮਾਨ ਜੀ ਆਪਣੇ ਤਰਕ ਮੀਡੀਏ ਵਿੱਚ ਜਾਂ ਹੋਰ ਵੱਖ ਵੱਖ ਢੰਗ ਦੇ ਨਾਲ ਸੋਸ਼ਲ ਮੀਡੀਆ ਤੇ ਦੇ ਰਹੇ ਹੈ ਕਿ ਉਹ ਵੀਡੀਓ ਫਰਜ਼ੀ ਹੈ, ਮੈਨੂੰ ਬਦਨਾਮ ਕਰਨ ਵਾਲੀ ਹੈ, ਪਰੰਤੂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਪਰ ਬਿਲਕੁਲ ਵੀ ਕਿੰਤੂ ਕਰਕੇ ਜਾਂ ਉੱਥੇ ਪੇਸ਼ ਹੋਣ ਲਈ ਜਾਂ ਉੱਥੇ ਆਪਣਾ ਪੱਖ ਰੱਖਣ ਲਈ ਤਿਆਰ ਨਹੀਂ ਸੀ। ਅੱਜ ਦੋ ਚੀਜ਼ਾਂ ਜਿਹੜੀਆਂ ਜਿੱਥੇ ਭੇਦ ਕਹਿ ਸਕਦੇ ਕਿ ਇੱਕ ਹੱਦ ਤੱਕ ਖੁੱਲ ਗਏ। ਪਹਿਲਾਂ ਗੱਲ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਉਸ ਵੀਡੀਓ ਦੀ ਕਰਦਾ ਹਾਂ, ਜਿਸ ਵੀਡੀਓ ਤੇ ਮੈਂ ਬੀਤੇ ਕੱਲ ਇੱਕ ਸੰਕੇਤ ਦੇ ਕੇ ਗਿਆ ਸੀ ਕਿ ਬਹੁਤ ਸਾਰੇ ਸਿਆਣੇ ਲੋਕ ਯਤਨ ਕਰ ਰਹੇ ਹੈ ਕਿ ਇਸ ਮਸਲੇ ਨੂੰ ਨਿਬੇੜਨਾ ਚਾਹੀਦਾ, ਇਹਦੇ ਨਾਲ ਢਾਹ ਲੱਗਦੀ ਹੈ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ, ਉੱਥੇ ਦੇ ਹੁਕਮਾਂ ਨੂੰ। ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਆਪ ਕਹਿ ਦਿੱਤਾ ਕਿ ਉਹ ਵੀਡੀਓ ਮੇਰੀ ਫਰਜ਼ੀ ਹੈ, ਮੈਂ ਸਾਰਾ ਕੁਝ ਪਹਿਲਾਂ ਵੀ ਦੱਸ ਚੁੱਕਾ ਹਾਂ, ਪਰੰਤੂ ਅਕਾਲ ਤਖਤ ਸਾਹਿਬ ਸਾਡੇ ਲਈ ਕਹਿੰਦੇ ਸੁਪਰੀਮ ਹੈ, ਸਰਵਉੱਚ ਹੈ। ਇਸ ਕਰਕੇ ਉਹ ਵੀਡੀਓ ਨੂੰ ਲੈ ਕੇ ਮੈਂ ਜੋ ਕੁਛ, ਉਹ ਵੀਡੀਓ ਮੇਰੇ ਕੋਲ ਹੈ, ਤਸਵੀਰਾਂ ਜਿਹੜੇ ਵਿੱਚ ਕਿਵੇਂ ਮਾਸਕ ਨਜ਼ਰ ਆ ਰਿਹਾ, ਮੈਂ ਉਹ ਵੀਡੀਓ ਵੀ ਅਕਾਲ ਤਖਤ ਸਾਹਿਬ ਨੂੰ ਭੇਜਾਂਗਾ ਤੇ ਆਪਣਾ ਪੱਖ ਵੀ ਅਕਾਲ ਤਖਤ ਸਾਹਿਬ ਨੂੰ ਦੱਸਾਂਗਾ। ਉਹੀ ਗੱਲ ਹੋਊਗੀ ਜਿਹੜੀ ਮੈਂ ਲਗਾਤਾਰ ਕਰਦਾ ਆ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਲੈ ਕੇ ਜੋ ਹੁਕਮ ਉਹਨਾਂ ਨੇ ਜਾਰੀ ਕੀਤੇ ਆ, ਆਦੇਸ਼ ਜਾਰੀ ਕੀਤੇ ਆ, ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਲਿਖਤੀ ਪੱਖ ਭੇਜਣ ਜਾ ਰਹੇ ਹੈ। ਉਹ ਅੱਜ ਭੇਜਦੇ ਆ, ਕੱਲ ਭੇਜਦੇ ਆ, ਇਹ ਤਾਂ ਨਹੀਂ ਉਹਨਾਂ ਨੇ ਸਪਸ਼ਟ ਕੀਤਾ, ਪਰੰਤੂ ਆਪਣਾ ਲਿਖਤੀ ਪੱਖ ਉਹ ਅਕਾਲ ਤਖਤ ਸਾਹਿਬ ਦੇਣ ਜਾ ਰਹੇ, ਜੋ ਸਾਡੇ ਕੋਲ ਰਿਪੋਰਟਾਂ ਕਿ ਕੱਲ ਜਿਹੜੇ ਸਿੱਖ ਵਿਧਾਇਕਾਂ ਨੇ ਉੱਥੇ ਹਾਜ਼ਰ ਹੋਣਾ, ਉਹਦੇ ਵਿੱਚੋਂ ਇੱਕ ਵਿਧਾਇਕ, ਇੱਕ ਮੰਤਰੀ ਜਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਪੰਜਾਬ ਦੇ ਮੁੱਖ ਮੰਤਰੀ ਦਾ ਲਿਖਤੀ ਪੱਖ ਅਕਾਲ ਤਖਤ ਸਾਹਿਬ ਨੂੰ ਦੇ ਸਕਦੇ ਹੈ। ਬਾਕੀ ਗੱਲ ਚੰਗੇ ਪਾਸੇ ਵਾਲੇ ਪਾਸੇ ਨੂੰ ਤੁਰ ਸਕਦੀ ਹੈ ਫਿਰ, ਅਤੇ ਚਲੋ ਅਕਾਲ ਤਖਤ ਸਾਹਿਬ ਦਾ ਹੀ ਫੈਸਲਾ ਹੋਵੇਗਾ ਜੋ ਵੀ ਹੋਵੇਗਾ, ਪਰੰਤੂ ਜਿਹੜੀ ਸਥਿਤੀ ਪਹਿਲਾਂ ਮੈਂ ਨਾ ਮਾਨੂੰ ਵਾਲੀ ਸੀ, ਉਹਦੇ ਵਿੱਚ ਥੋੜਾ ਜਿਹਾ ਸੁਧਾਰ ਹੋਇਆ। ਹਾਲਾਂਕਿ ਇੱਕ ਚੀਜ਼ ਅਜੇ ਵੀ ਅੜੀ ਹੋਈ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਫਿਰ ਕਹਿ ਦਿੱਤਾ ਕਿ ਉਹ ਵੀਡੀਓ ਫਰਜ਼ੀ ਹੈ, ਮੈਂ ਪਹਿਲਾਂ ਵੀ ਕਹਿ ਚੁੱਕਾ, ਤੇ ਫੈਸਲਾ ਸਿੱਖ ਸੰਗਤ ਨੇ ਕਰਨਾ ਹੈ। ਹੁਣ ਸਿੱਖ ਸੰਗਤ ਨੇ ਫੈਸਲਾ ਕੀ ਕਰਨਾ, ਇਹ ਆਪਣੇ ਆਪ ਚ ਮੈਂ ਸਮਝਦਾ ਇੱਕ ਬੜਾ ਵੱਡਾ ਸਵਾਲ ਹੈ ਕਿ ਸਿੱਖ ਸੰਗਤ ਹੁਣ ਕੀ ਕਰੇਗੀ, ਉਹ ਅਕਾਲ ਤਖਤ ਸਾਹਿਬ ਦੇ ਫੈਸਲੇ ਵਾਲੇ ਪਾਸੇ ਜਾਵੇ ਜਾਂ ਪੰਜਾਬ ਦੀਆਂ ਮੁੱਖ ਮੰਤਰੀ ਦੀਆਂ ਉਹਨਾਂ ਜਿਹੜੀਆਂ ਉਹਨਾਂ ਨੇ ਦਲੀਲਾਂ ਦਿੱਤੀਆਂ ਜਾਂ ਵੀਡੀਓ ਕਲਿੱਪ ਪੇਸ਼ ਕੀਤੇ, ਉੱਧਰ ਜਾਵੇ, ਸਿੱਖ ਸੰਗਤ ਭੰਬਲ ਭੂਸੇ ਚ ਹੈ। ਫੈਸਲਾ ਤੇ ਅਕਾਲ ਤਖਤ ਸਾਹਿਬ ਨੇ ਕਰਨਾ, ਪੰਜਾਬ ਦੇ ਮੁੱਖ ਮੰਤਰੀ ਨੇ ਉੱਥੇ ਪੱਖ ਰੱਖਣਾ ਜੋ ਅਸੂਲਨ ਬਣਦਾ ਹੈ, ਚਾਹੇ ਪੰਜਾਬ ਦੇ ਮੁੱਖ ਮੰਤਰੀ ਇਹੀ ਪੱਖ ਰੱਖਣ ਕਿ ਭਾਈ ਉਹ ਵੀਡੀਓ ਫਰਜ਼ੀ ਹੈ, ਮੈਨੂੰ ਬਦਨਾਮ ਨਾ ਕੀਤਾ ਜਾਵੇ, ਪਰੰਤੂ ਪੱਖ ਰੱਖਣਾ ਬਣਦਾ। ਇਸ ਕਰਕੇ ਉਹ ਥੋੜੀ ਜਿਹੀ ਗੱਲ ਚੰਗੇ ਪਾਸੇ ਨੂੰ ਚੱਲੀ ਆ, ਉਹਦੇ ਵਿੱਚ ਹੁਣ ਕੱਲ ਪਤਾ ਲੱਗੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਕੀ ਪੱਖ ਭੇਜਦੇ ਆ ਤੇ ਫਿਰ ਕੀ ਅਕਾਲ ਤਖਤ ਸਾਹਿਬ ਉੱਥੇ ਫੈਸਲਾ ਲੈਂਦਾ ਹੈ। ਦੂਜਾ ਜਿਹੜਾ ਬਾਕੀ ਸਿੱਖ ਵਿਧਾਇਕਾਂ ਦਾ, ਦੂਸਰੇ ਤੀਸਰੇ ਜਿਹੜੇ ਮੰਤਰੀ ਹੈ ਉਹਨਾਂ ਨੂੰ ਲੈ ਕੇ ਅੱਜ ਅਸਲ ਵਿੱਚ ਪ੍ਰਭ ਸੰਧੂ ਜੀ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਬੈਠਕ ਕੀਤੀ ਆਮ ਆਦਮੀ ਪਾਰਟੀ ਨੇ, ਔਰ ਅਰਵਿੰਦ ਕੇਜਰੀਵਾਲ ਵੀ ਉੱਥੇ ਆਏ, ਜਿਹਨੂੰ ਅਸੀਂ ਬੰਦ ਕਮਰਾ ਬੈਠਕ ਆਖਦੇ, ਬੰਦ ਕਮਰਾ ਬੈਠਕ ਹੋਈ। ਉਸ ਬੈਠਕ ਦੇ ਵਿੱਚ ਇਹ ਨਿਰਣਾ ਲੈ ਲਿਆ ਗਿਆ ਕਿ ਅਕਾਲ ਤਖਤ ਸਾਹਿਬ ਪੇਸ਼ ਹੋਇਆ ਜਾਵੇਗਾ, ਸਹੀ ਫੈਸਲਾ ਲਿਆ ਗਿਆ ਮੈਂ ਸਮਝਦਾ, ਔਰ ਇਹੀ ਫੈਸਲਾ ਆਉਣਾ ਸੀ, ਕਿਉਂਕਿ ਅਰਵਿੰਦ ਕੇਜਰੀਵਾਲ ਕੀ ਸੋਚਦੇ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਚਾਹੁੰਦੇ ਹੈ, ਉਹ ਇੱਕ ਅਲੱਗਾ ਮੁੱਦਾ ਰਹਿ ਜਾਂਦਾ ਹੈ। ਮੈਂ ਸਮਝਦਾ ਪੰਜਾਬ ਦੇ ਬਹੁਤ ਸਾਰੇ ਸਿੱਖ ਵਿਧਾਇਕ ਇਹ ਲਗਾਤਾਰ ਗੱਲਾਂ ਆਮ ਆਦਮੀ ਪਾਰਟੀ ਦੇ ਆਪਣੀ ਲੀਡਰਸ਼ਿਪ ਨੂੰ ਕਹਿ ਰਹੇ ਸੀ ਕਿ ਭਾਈ ਅਸੀਂ ਤੇ ਪੇਸ਼ ਹੋਣਾ ਹੀ ਹੋਣਾ ਆ, ਜਿਵੇਂ ਬਾਕੀ ਦੂਸਰੇ ਕੁਛ ਹੋਰ ਵਿਧਾਇਕ ਕਹਿ ਚੁੱਕੇ ਹੈ। ਅੰਦਰ ਖਾਤੇ ਪਿਛਲੇ 3-4 ਦਿਨ ਤੋਂ ਇਹ ਗੱਲ ਚੱਲ ਰਹੀ ਸੀ ਕਿ ਜਿਹੜੇ ਸਿੱਖ ਵਿਧਾਇਕ ਹੈ ਉਹ ਕਹਿੰਦੇ ਸੀ ਕਿ ਅਸੀਂ ਨਹੀਂ ਜਿਹੜਾ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾ ਸਕਦੇ, ਅਸੀਂ ਪੇਸ਼ ਹੋਣਾ ਹੀ ਹੋਣਾ ਹੈ। ਹੁਣ ਕੱਲ ਉਹ ਪੇਸ਼ ਹੋਣਗੇ, ਪੇਸ਼ ਹੋ ਕੇ ਜਿਹੜਾ ਕਾਨੂੰਨ ਬਣਾਇਆ ਉੱਤੇ ਆਪਣਾ ਪੱਖ ਰੱਖਣਗੇ। ਜੋ ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ, ਉਹਨਾਂ ਨੇ ਵੀ ਇਹੀ ਕਿਹਾ ਕਿ ਜਿਹੜੇ ਉਹ ਵਿਧਾਇਕ ਆਪਣਾ ਲਿਖਤੀ ਪੱਖ ਰੱਖ ਕੇ ਆਉਣਗੇ, ਔਰ ਜੋ ਵੀ ਕਹਿੰਦੇ ਉੱਥੇ ਫਿਰ ਅਕਾਲ ਤਖ਼ਤ ਸਾਹਿਬ ਫੈਸਲਾ ਕਰੇਗਾ, ਉੱਤੇ ਅਸੀਂ ਵਿਚਾਰ ਕਰਾਂਗੇ। ਹੁਣ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਤੇ ਸਿੱਧਾ ਪੱਧਰਾ ਹੀ ਹੈ, ਉੱਥੇ ਕਈ ਵਾਰ ਕਹਿ ਚੁੱਕੇ ਹੈ ਕਿ ਆਹ ਜਿਹੜੀਆਂ ਦੋ ਮੱਦਾਂ ਨੇ ਇਹਨਾਂ ਮੱਦਾਂ ਨੂੰ ਸੋਧਿਆ ਜਾਵੇ, ਮੱਦਾਂ ਨੂੰ ਵਿੱਚੋਂ ਇਹ ਵਿੱਚੋਂ ਦਰੁਸਤੀ ਕੀਤੀ ਜਾਵੇ। ਪਹਿਲਾ ਜਿਹੜਾ ਕਾਨੂੰਨ ਤੁਸੀਂ ਪਾਸ ਕਰਤਾ ਉੱਤੇ ਰੋਕ ਲਾਓ, ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਸੱਦੋ, ਕਾਨੂੰਨ ਵਿੱਚ ਸੋਧਾਂ ਕਰੋ। ਹੁਣ ਉੱਤੇ ਕੀ ਪੁਰਾ ਨੇ ਦੁਬਾਰਾ ਤੇ ਗੱਲ ਕਹਿਣੀ ਨਹੀਂ। ਹੁਣ ਪੰਜਾਬ ਦੇ ਮੁੱਖ ਮੰਤਰੀ ਇਹ ਵੀ ਗੱਲ ਕਹਿ ਚੁੱਕੇ ਆ ਕਿ ਜਦੋਂ ਵਿਧਾਇਕ ਆਪਣਾ ਪੱਖ ਰੱਖੇ ਆਉਣਗੇ, ਬਾਹਰ ਆ ਕੇ ਫਿਰ ਆਪਣਾ ਪੱਖ ਰੱਖਣਗੇ ਕਿ ਉਹ ਕੀ ਕਹਿ ਕੇ ਆਏ ਆ। ਸੋ ਕੱਲ ਵਾਲਾ ਦਿਨ ਇੱਕ ਵਾਰ ਫਿਰ ਮਹੱਤਵਪੂਰਨ ਬਣ ਗਿਆ। ਬਾਕੀ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਪ੍ਰਭ ਸੰਧੂ ਜੀ ਸਪਸ਼ਟ ਕਰ ਦਿੱਤਾ ਕਿ ਮੈਂ ਨਹੀਂ ਪੇਸ਼ ਹੋਣ ਜਾ ਰਿਹਾ, ਕਿਉਂਕਿ ਮੈਨੂੰ ਸੱਦਿਆ ਹੀ ਨਹੀਂ ਗਿਆ। ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਮੀਡੀਆ ਵਾਲੇ ਪਾਸਿਓਂ ਪੁੱਛਿਆ ਗਿਆ ਕਿ ਭਾਈ ਤੁਸੀਂ ਵੀ ਪੇਸ਼ ਹੋਵੋਗੇ, ਉਹ ਕਹਿੰਦੇ ਮੈਨੂੰ ਤੇ ਸੱਦਿਆ ਹੀ ਨਹੀਂ ਗਿਆ ਤੇ ਫਿਰ ਮੈਂ ਪੇਸ਼ ਕਿਵੇਂ ਹੋਵਾਂਗਾ। ਸੋ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਆਪ ਪੇਸ਼ ਨਹੀਂ ਹੋ ਰਹੇ, ਕਿਹੜੇ ਕਿਹੜੇ ਵਿਧਾਇਕ ਕਿਹੜੇ ਕਿਹੜੇ ਮੰਤਰੀ ਪੇਸ਼ ਹੁੰਦੇ ਆ ਇਹ ਕੱਲ ਪਤਾ ਲੱਗੇਗਾ। ਕੱਲ ਦੀ ਤਰੀਕ ਫਿਰ ਮਹੱਤਵਪੂਰਨ ਹੈ ਕਿਉਂਕਿ ਬੇਅਦਬੀ ਕਾਨੂੰਨ ਜਿੱਥੇ ਪੰਜਾਬ ਦੀ ਸਰਕਾਰ ਤੇ ਅਕਾਲ ਤਖ਼ਤ ਸਾਹਿਬ ਆਹਮੋ ਸਾਹਮਣੇ ਹੈ ਉੱਤੇ ਜਿਹੜੀਆਂ ਵਿਚਾਰਾਂ ਹੋਣੀਆਂ, ਤੇ ਦੂਸਰਾ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਕਥਿਤ ਵੀਡੀਓ ਹੈ ਉਹਤੇ ਪੰਜਾਬ ਦੇ ਮੁੱਖ ਮੰਤਰੀ ਆਪਣਾ ਪੱਖ ਭੇਜਣ ਜਾ ਰਹੇ ਆ। ਸੋ ਵੇਖਦੇ ਹਾਂ ਕੀ ਫੈਸਲਾ ਅੰਮ੍ਰਿਤਸਰ ਵਾਲੇ ਪਾਸਿਓਂ ਕੱਲ ਆਉਂਦਾ ਹੈ। ਇਸ ਵੇਲੇ ਖੂਬ ਜਿਹੜਾ ਅੰਮ੍ਰਿਤਸਰ ਦੇ ਵਿੱਚ ਕਹਿ ਸਕਦੇ ਕਿ ਉੱਥੇ ਸਿਆਸਤ ਵੀ ਪੱਕੀ ਹੈ ਤੇ ਨਜ਼ਰਾਂ ਵੀ ਸਾਰਿਆਂ ਦੀਆਂ ਉੱਥੇ ਟਿਕੀਆਂ ਹੋਈਆਂ, ਕਿਉਂਕਿ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਜਾਂ ਪੰਜਾਬ ਦੇ ਬਹੁਤ ਸਾਰੇ ਮੰਤਰੀ ਅੰਮ੍ਰਿਤਸਰ 'ਚ ਇਸ ਵੇਲੇ ਡੇਰੇ ਲਾ ਕੇ ਬੈਠੇ ਆ।
0: ਜੀ ਬਿਲਕੁਲ ਜੀ, ਨਾਲ ਦੀ ਨਾਲ ਫਿਰ ਹੀ ਘੁੰਮ ਕੇ ਫਿਰ ਆਪਾਂ ਆਮ ਆਦਮੀ ਪਾਰਟੀ ਵੱਲ ਆਉਣੇ ਹਾਂ। ਪਿਛਲੇ ਦਿਨੀ ਇੱਕ ਵੱਡੇ ਹਿੰਦੂ ਸੰਗਠਨ ਮਾਫ਼ ਕਰਨਾ ਸੰਮੇਲਨ ਕਰਾਏ ਗਏ ਅਤੇ ਕੇਜਰੀਵਾਲ ਨੇ ਪੰਜਾਬ 'ਚ ਪਹੁੰਚ ਕੇ ਇੱਕ ਵੱਡਾ ਐਲਾਨ ਵੀ ਕਰਤਾ ਕਿ ਇੱਕ ਵੱਡਾ ਮੰਦਿਰ ਪੰਜਾਬ ਦੇ ਵਿੱਚ ਬਣਾਇਆ ਜਾਊਗਾ। ਸੋ ਇਹ ਤੁਸੀਂ ਇਸ ਖਬਰ ਨੂੰ ਕਿਵੇਂ ਵੇਖਦੇ ਹੋ? ਕਿ ਮੈਨੂੰ ਲੱਗਦਾ ਕਿ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਤੋਂ ਉੱਪਰ ਆ, ਜੇ ਇਹ ਕਿਸੇ ਮੈਡੀਕਲ ਕਾਲਜ ਦੀ ਗੱਲ ਕਰਨ, ਕਿਸੇ ਚੰਗੇ ਵਿਦਿਅਕ ਅਦਾਰੇ ਦੀ ਗੱਲਬਾਤ ਕਰਨ, ਇਹ ਮੁੜ ਘੁੜ ਕੇ ਫਿਰ ਧਾਰਮਿਕ ਮੈਨੂੰ ਲੱਗਦਾ ਕਿ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਆ।
1: ਦੇਖੋ ਪ੍ਰਭ ਸੰਧੂ ਜੀ, ਗੱਲ ਬੜੀ ਸਿੱਧੀ ਪੱਧਰੀ ਹੈ। ਮੈਂ ਕਈ ਵਾਰ ਵੱਖ ਵੱਖ ਸ਼ਬਦਾਂ 'ਚ ਟਿੱਪਣੀ ਕਰਦਾ ਹੁੰਦਾ ਕਿ ਜਿਹੜਾ ਨਾ ਰਾਜਾ ਆ, ਭਾਵ ਕਿ ਜਿਹੜੀ ਸਲਤਨਤ ਹੁੰਦੀ ਆ, ਜਿਹੜਾ ਨਿਜ਼ਾਮ ਹੁੰਦਾ ਆ, ਉਹਦਾ ਇੱਕੋ ਇੱਕ ਟਾਰਗੇਟ ਹੁੰਦਾ ਜਿਹਨੂੰ ਅਸੀਂ ਹਾਕਮ ਕਹਿੰਦੇ ਹਾਂ, ਕਿ ਉਹ ਸ਼ਰਧਾ ਨੂੰ ਜਿਉਂਦੀ ਰੱਖਣਾ ਚਾਹੁੰਦਾ, ਕਿ ਸ਼ਰਧਾ ਜੀਵਤ ਰਹੇ। ਕਿਉਂਕਿ ਵਿਚਾਰ ਜੀਵਤ ਰਹੇ ਨਾ ਰਹੇ, ਉਹਨਾਂ ਦਾ ਇਹੀ ਟਾਰਗੇਟ ਹੈ ਕਿ ਲੋਕਾਂ 'ਚ ਸ਼ਰਧਾ ਜੀਵਤ ਰਹੇ। ਜਿਹੜੇ ਗੁਰਦੁਆਰਿਆਂ ਵਾਲੇ ਉਹ ਗੁਰਦੁਆਰਿਆਂ ਮਗਰ ਲੱਗੇ ਰਹਿਣ, ਜਿਹੜੇ ਮੰਦਰਾਂ ਵਾਲੇ ਮੰਦਰਾਂ ਮਗਰ ਲੱਗੇ ਰਹਿਣ, ਜਿਹੜੇ ਗਿਰਜਾ ਘਰ ਵਾਲੇ ਉਹ ਗਿਰਜਾ ਘਰਾਂ ਦੇ ਮਗਰ ਲੱਗੇ ਰਹਿਣ, ਸਾਡੇ ਉੱਪਰ ਨਾ ਕਿਤੇ ਕਿੰਤੂ ਕਰ ਲੈਣ, ਉੱਧਰ ਉਹਨਾਂ ਦਾ ਦਿਮਾਗ ਉਹਨਾਂ ਦਾ ਧਿਆਨ ਕਿਤੇ ਇੱਧਰ ਨਾ ਆਜ। ਦੇਖੋ ਅੱਜ ਅਰਵਿੰਦ ਕੇਜਰੀਵਾਲ ਆਏ, ਇਤਰਾਜ਼ ਕੋਈ ਨੀ ਭਾਈ, ਉਹਨਾਂ ਦੀ ਪਾਰਟੀ ਦਾ ਮੁੱਖ ਆਗੂ ਹੈ, ਦੋ ਤਿੰਨ ਦਿਨ ਉਹਨਾਂ ਨੇ ਪੰਜਾਬ 'ਚ ਰੁਕਣਾ, ਆਹ ਕੁਛ ਹੀ ਚੱਲਣਾ, ਕਦੇ ਕਿਸੇ ਨਾਲ ਮੀਟਿੰਗ, ਕਦੇ ਕਿਸੇ ਨਾਲ, ਇਹ ਹੁਣ ਆ ਵੋਟਾਂ 5-4 ਮਹੀਨੇ ਤੱਕ ਸੰਧੂ ਸਾਹਿਬ ਆਹ ਕੁਛ ਹੀ ਚੱਲਣਾ ਹੈ। ਹੁਣ ਅਰਵਿੰਦ ਕੇਜਰੀਵਾਲ ਅੱਜ ਆਖਦੇ ਕਿ ਅਸੀਂ ਅੰਮ੍ਰਿਤਸਰ 'ਚ ਇੱਕ ਬਹੁਤ ਵੱਡਾ ਮੰਦਿਰ ਬਣਾਉਣ ਜਾ ਰਹੇ, ਲਵ ਕੁਸ਼ ਅਤੇ ਮਾਤਾ ਜਾਨਕੀ ਮੰਦਿਰ। ਹੁਣ ਜੇ ਤੇ ਧਰਮ ਦੇ ਲਿਹਾਜ਼ ਨਾਲ ਗੱਲ ਕਰਨੀ ਹੈ ਤੇ ਭਾਈ ਬੜਾ ਚੰਗਾ ਕਾਰਜ ਹੈ, ਜਿਹਨਾਂ ਦਾ ਉੱਥੇ ਸ਼ਰਧਾ ਆ ਉਹ ਕਹਿਣਗੇ ਜੀ ਕਮਾਲ ਕਰ ਦਿੱਤੀ, ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਤੇ ਕਿਸੇ ਨੇ ਸੋਚਿਆ ਹੀ ਨਹੀਂ, ਪਹਿਲੀਆਂ ਸਰਕਾਰਾਂ ਤੇ ਹੋਰ ਪਾਸੇ ਇੱਟਾਂ ਪੱਥਰ ਮਾਰਬਲ ਲਾਉਂਦੇ ਰਹੀਆਂ, ਆ ਪਹਿਲਾ ਬੰਦਾ ਆ ਜਿਹਨੇ ਚੰਗੀ ਗੱਲ ਕੀਤੀ, ਜੇ ਉਸ ਲਿਹਾਜ਼ ਨਾਲ ਧਰਮ ਦੇ ਲਿਹਾਜ਼ ਨਾਲ ਵੇਖਿਆ ਜਾਵੇ। ਦੂਜੇ ਪਾਸੇ ਵਿਗਿਆਨਿਕ ਲਿਹਾਜ਼ ਨਾਲ ਦੇਖੀਏ, ਇੱਕ ਤਰਕਸ਼ੀਲ ਲਿਹਾਜ਼ ਨਾਲ ਵੇਖੀਏ, ਤੇ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਤੁਸੀਂ ਵੀ ਜਿਹੜਾ ਜ਼ਿਕਰ ਕਰਕੇ ਹੋ, ਮੰਦਿਰ ਗੁਰਦੁਆਰੇ ਮਸਜਿਦ ਤੇ ਪਹਿਲਾਂ ਹੀ ਬਥੇਰੇ ਆ, ਉੱਥੇ ਤੇ ਪਹਿਲਾਂ ਹੀ ਲਗਾਤਾਰ ਲੋਕ ਕਿਸੇ ਨਾ ਕਿਸੇ ਢੰਗ ਦੇ ਨਾਲ ਸ਼ਰਧਾ ਬਾਬਤ ਦਾਨ ਦੇ ਰਹੇ ਆ, ਤੇ ਲੁੱਟ ਕੇ ਖਾਣ ਵਾਲੇ ਲੁੱਟ ਕੇ ਵੀ ਖਾ ਰਹੇ ਆ, ਰੋਜ਼ ਖਬਰਾਂ ਸਾਂਝੀਆਂ ਕਰਦੇ ਰਹੇ ਆ। ਅਯੁੱਧਿਆ ਦੇ ਵਿੱਚ ਕੀ ਵਾਪਰ ਰਿਹਾ ਹੈ, ਕਿਸੇ ਤੋਂ ਕੁਛ ਲੁਕਿਆ ਥੋੜੋ ਹੈ, ਕਿੱਡੇ ਵੱਡੇ ਪੱਧਰ ਤੇ ਉੱਥੇ ਗੋਲਕਾਂ ਦੀਆਂ ਗੋਲਕਾਂ ਹੀ ਲੈ ਗਏ, ਪਤਾ ਨੀ ਕੌਣ ਖਾ ਗਿਆ ਕਰੋੜਾਂ, ਪਤਾ ਹੀ ਨੀ ਅਜੇ ਤੱਕ। ਪ੍ਰਭ ਸੰਧੂ ਜੀ, ਅੰਕੜਾ ਕਿੱਥੇ ਜਾਣਾ? ਇੱਥੇ ਨਾ ਕਿਸੇ ਦਾ ਇੱਕ ਮੁੰਦਰੀ ਪਿੰਡ ਦੇ ਵਿੱਚ ਚੋਰੀ ਹੋ ਜਾਏ ਤੇ ਪਿੰਡ ਵਿੱਚ ਹਾਹਾਕਾਰ ਮੱਚ ਜਾਂਦੀ, ਪਿੰਡ 'ਚ ਗਲੀ ਗਲੀ ਗੱਲਾਂ ਹੁੰਦੀਆਂ, ਫਲਾਨੇ ਦੀ ਇੱਕ ਮੁੰਦਰੀ ਚੋਰੀ ਹੋ ਗਈ, ਤੇ ਮੁੰਦਰੀ ਮਸਾਂ 5-6 ਗ੍ਰਾਮ ਦੀ ਹੁੰਦੀ, ਤੋਲਾ ਵੀ ਨਹੀਂ ਹੁੰਦੀ, ਤੇ ਉੱਥੇ ਤੇ ਕਿਲੋਆਂ ਮੂੰਹੀ ਸੋਨਾ ਤੇ ਕਿਲੋਆਂ ਮੂੰਹੀ ਚਾਂਦੀ ਚੋਰੀ ਹੋ ਗਈ, ਅੱਜ ਤੱਕ ਲੱਭੀ ਨੀ, ਪਤਾ ਹੀ ਨਹੀਂ ਕੌਣ ਕਿੱਥੇ ਲੈ ਗਿਆ। ਏਦਾਂ ਦੀਆਂ ਵੀ ਉੱਥੇ ਚੀਜ਼ਾਂ ਸਾਹਮਣੇ ਆਈਆਂ ਕਿ ਭਾਈ ਕਿਲੋਆਂ ਮੂੰਹੀ ਚਾਂਦੀ ਕਿਸੇ ਨੇ ਚਾੜੀ ਤੇ ਅੱਜ ਤੱਕ ਪਤਾ ਨੀ ਉਹ ਪਈ ਕਿੱਥੇ ਹੈ। ਸੋ ਕਹਿਣ ਤੋਂ ਭਾਵ ਹੈ ਕਿ ਇਤਰਾਜ਼ ਨਹੀਂ ਹੈ ਕਿ ਕੇਜਰੀਵਾਲ ਨੇ ਐਲਾਨ ਕੀ ਕੀਤਾ, ਪਰੰਤੂ ਇਹ ਬੜੀ ਸਿੱਧੀ ਪੱਧਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਖ ਵੱਖ ਢੰਗ ਦੇ ਨਾਲ ਵੋਟਾਂ ਤੇ ਨਜ਼ਰ ਟਿਕਾ ਕੇ ਬੈਠੀ ਹੈ, ਹਿੰਦੂ ਭਾਈਚਾਰੇ ਦੀਆਂ ਵੋਟਾਂ ਵੀ ਬਟੋਰਨ ਤੇ ਬੈਠੀ ਹੋਈ ਹੈ, ਕਿਉਂਕਿ ਇੱਕ ਪਾਸੇ ਭਾਜਪਾ ਆ ਜਿਹੜੀ ਦਾਅਵਾ ਕਰਦੀ ਕਿ ਅਸੀਂ ਹੀ ਹਿੰਦੂਆਂ ਦੀ ਜਿਹੜੀ ਰਾਖੀ ਵਾਲੀ ਜਮਾਤ ਆ, ਬਾਕੀ ਕੋਈ ਰਾਖੀ ਕਰ ਨਹੀਂ ਸਕਦਾ। ਆ ਜਿਹੜਾ ਐਲਾਨ ਅੱਜ ਕੀਤਾ, ਇਹ ਬਹੁਤ ਸਿੱਧਾ ਪੱਧਰ ਆਇਆ ਕੇਜਰੀਵਾਲ ਦਾ ਐਲਾਨ ਕਿ ਜਿਹੜਾ ਪੰਜਾਬ ਦਾ ਹਿੰਦੂ ਵੋਟਰ ਹੈ, ਕਿਉਂਕਿ ਲਗਭਗ 25-30 ਸੀਟਾਂ, ਕਰੀਬ ਕਰੀਬ 35 ਸੀਟਾਂ ਨੇ ਪੰਜਾਬ ਦੇ ਵਿੱਚ ਜਿੱਥੇ ਹਿੰਦੂ ਵੋਟ ਬੈਂਕ ਪ੍ਰਭਾਵ ਰੱਖਦਾ, ਜਿੱਥੇ ਹਿੰਦੂ ਵੋਟ ਬੈਂਕ ਡਿਸਾਈਡ ਕਰਦਾ ਕਿ ਕਿਹੜਾ ਉਮੀਦਵਾਰ ਜਿੱਤੇਗਾ, ਕਿਹੜੀ ਪਾਰਟੀ ਜਿੱਤੇਗੀ, ਕਿਹੜੀ ਹਾਰੇਗੀ। ਇਹ ਸਾਰਾ ਕੁਝ ਉਸੇ ਲਿਹਾਜ਼ ਪਿੱਛੋਂ ਹੈ ਸੰਧੂ ਸਾਹਿਬ। ਇਹਦੇ ਵਿੱਚ ਕੋਈ ਅਸੀਂ ਕਹੀਏ ਕਿ ਕੇਜਰੀਵਾਲ ਨੂੰ ਕੋਈ ਬੜਾ ਧਰਮ ਦਾ ਦਾਨੀ ਬਣ ਗਿਆ, ਉਹਨੂੰ ਬੜੀ ਕੋਈ ਚਿੰਤਾ ਜਾਂ ਇਦਾਂ ਦਾ ਕੁਝ ਨਹੀਂ ਹੈ, ਇਹ ਸਿਆਸੀ ਗਿਣਤੀਆਂ ਮਿਣਤੀਆਂ ਚੋਂ ਐਲਾਨ ਹੈਗੇ ਹੈ ਕਿ ਅਸੀਂ ਅੱਜ ਐਲਾਨ ਆ ਕਰ ਦਿੰਦੇ ਹਾਂ, ਆਹ ਭਾਈਚਾਰਾ ਖੁਸ਼ ਕਰ ਦਿੰਦੇ ਹਾਂ, ਕਦੇ ਅਸੀਂ ਦੂਜੀ ਥਾਂ ਤੇ ਜਾ ਕੇ ਐਲਾਨ ਕਰ ਦਿੰਦੇ ਕਿ ਅਸੀਂ ਇੱਕ ਇਤਿਹਾਸਿਕ ਨਗਰੀ ਬਣਾਵਾਂਗੇ, ਕਦੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਮੈਂ ਬਹੁਤ ਵਾਰ ਟਿੱਪਣੀ ਕੀਤੀ ਕਿ ਇਤਰਾਜ਼ ਨਹੀਂ ਅਸੀਂ ਕਰਦੇ, ਪਰੰਤੂ ਸੱਚ ਦੱਸਣਾ ਸਾਡੀ ਡਿਊਟੀ ਹੈ ਕਿ ਕਦੇ ਸ਼ਹਿਰ ਵੀ ਪਵਿੱਤਰ ਹੋ ਸਕਦੇ ਹੈ, ਕਿਹਨੂੰ ਕਿਹਨੂੰ ਤੁਸੀਂ ਪਵਿੱਤਰ ਕਰੋਗੇ। ਫਿਰ ਤੁਸੀਂ ਦੂਜਿਆਂ ਕਹਿੰਦੇ ਜੇ ਅਸੀਂ ਫਲਾਨੀ ਥਾਂ ਤੇ ਸੈਸ਼ਨ ਬੁਲਾ ਲਿਆ, ਪਤਾ ਨਹੀਂ ਕਿੱਡਾ ਵੱਡਾ ਕੰਮ ਕਰ ਲਿਆ, ਅੱਜ ਆ ਮੰਦਿਰਾਂ ਵਾਲੇ ਪਾਸੇ ਨੂੰ ਤੁਰ ਪਏ ਹੈ। ਜਿਸ ਪੰਜਾਬ ਦੀ ਧਰਤੀ ਤੇ ਜੋ ਕੁਛ ਇਹਨਾਂ ਨੇ ਐਲਾਨ ਕੀਤਾ ਸੀ, ਤੁਸੀਂ ਮੈਡੀਕਲ ਕਾਲਜ ਦਾ ਜ਼ਿਕਰ ਕੀਤਾ, ਮੈਂ ਕਈ ਵਾਰ ਜ਼ਿਕਰ ਕਰ ਗਿਆ, ਇੱਕ ਮੈਡੀਕਲ ਕਾਲਜ, ਇੱਕ ਇਹ ਤੇ ਕਹਿੰਦੇ ਸੀ ਹਰ ਜ਼ਿਲ੍ਹੇ ਚ ਬਣਾਵਾਂਗੇ, ਕੋਈ ਇੱਕ ਦੱਸ ਦਿਓ ਜਿੱਥੇ ਕੋਈ ਨੀਂਹ ਪੱਥਰ ਰੱਖਿਆ ਗਿਆ ਹੋਵੇ, ਸਾਨੂੰ ਆਸ ਹੋਵੇ ਕਿ ਆਉਣ ਵਾਲੇ ਸਾਲ 2 ਸਾਲ 5 ਸਾਲ ਦੇ ਵਿੱਚ ਬਣ ਜਾਏਗਾ। ਪ੍ਰਭ ਸੰਧੂ ਜੀ, ਇੱਕ ਵੀ ਮੈਡੀਕਲ ਕਾਲਜ ਨਹੀਂ। ਸੋ ਹਾਲਾਤ ਜਿਹੜੇ ਆ, ਇਹ ਧਰਮ ਦੇ ਨਾਂ ਤੇ ਸਿਆਸਤ ਪਹਿਲੀਆਂ ਪਾਰਟੀਆਂ ਤੇ ਚਰਮ ਸੀਮਾ ਤੇ ਸੀਗੀਆਂ, ਕਿਸੇ ਨਾ ਕਿਸੇ ਢੰਗ ਦੇ ਨਾਲ ਵੋਟਾਂ ਬਟੋਰਤੀਆਂ ਸੀ। ਆਮ ਆਦਮੀ ਪਾਰਟੀ ਵੀ ਜਿਹੜਾ ਸੰਧੂ ਸਾਹਿਬ ਉਸੇ ਰਾਹ ਤੇ ਤੁਰੀ ਹੋਈ ਹੈ, ਜਿਹੜਾ ਆਪਣੇ ਆਪ ਚ ਜਿਹੜੀ ਸਮਾਜਿਕ ਪ੍ਰਬੰਧ ਪ੍ਰਣਾਲੀ ਹੁੰਦੀ ਹੈ, ਜਿੱਥੇ ਮਨੁੱਖ ਨੂੰ ਮਨੁੱਖ ਸਮਝਿਆ ਜਾਣਾ ਚਾਹੀਦਾ ਹੈ, ਉਹਦੇ ਲਈ ਆਪਣੇ ਆਪ ਚ ਪ੍ਰਣਾਲੀ ਖਤਰਾ ਹੈ
0: ਜੀ। ਬਿਲਕੁਲ, ਔਰ ਨਾਲ ਦੀ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, ਟੈਂਟ ਦੀਆਂ ਸੇਵਾਵਾਂ ਦੇ ਲਈ ਆਊਟਡੋਰ ਈਵੈਂਟ ਕਰਵਾਉਣ ਜਾ ਰਹੇ ਹੋ ਤਾਂ ਮੱਲੀ ਟੈਂਟ ਸਰਵਿਸ ਇੱਕ ਨਾਮ ਹੈ, ਬਹੁਤ ਵੱਡਾ ਤੇ ਬੜਾ ਭਰੋਸੇ ਵਾਲਾ। ਮੱਲੀ ਟੈਂਟ ਸਰਵਿਸ ਵਰਾਇਟੀ ਟੈਂਟ ਦੇ ਲਈ, ਵੱਡੇ ਛੋਟੇ ਟੈਂਟ ਕਿਸ ਤਰ੍ਹਾਂ ਦਾ ਵੀ ਤੁਸੀਂ ਈਵੈਂਟ ਕਰਨਾ ਤਾਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖੋ। 6479725769 6479725669 ਮੱਲੀ ਟੈਂਟ ਸਰਵਿਸ। ਔਰ ਗਿੱਲ ਫਾਰਮ ਨੂੰ ਤੁਸੀਂ ਭੁੱਲਣਾ ਨਹੀਂ ਬਾਈ, ਵੀਕਐਂਡ 'ਤੇ ਮੈਂ ਸਪੈਸ਼ਲ ਕਹਿੰਦਾ ਉਹਨਾਂ ਕਿ ਇੱਕ ਗੇੜਾ ਜ਼ਰੂਰ ਲਾ ਕੇ ਉੱਦਾਂ ਹੀ ਤੁਰਦੇ ਫਿਰਦੇ ਜਾ ਕੇ ਉਹ ਠੰਡੀਆਂ ਹਵਾਵਾਂ ਫੁੱਲਾਂ ਦਾ ਸ਼ਹਿਰ ਕੈਲਡਨ, ਡਿਕਸੀ ਅਤੇ ਕਿੰਗ ਸਟਰੀਟ 'ਤੇ ਲੋਕੇਟਡ ਆ, ਅਤੇ ਹਰ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਦੀਆਂ ਪਨੀਰੀਆਂ ਤੁਸੀਂ ਲੈਣੀਆਂ ਬੈਕਯਾਰਡ ਵਾਸਤੇ, ਫਾਰਮ ਹਾਊਸ ਵਾਸਤੇ, ਤਾਂ ਤੁਸੀਂ ਇੱਕ ਗੇੜਾ ਜ਼ਰੂਰ ਲਾ ਕੇ ਆਓ ਗਿੱਲ ਫਾਰਮ 'ਤੇ। ਤਾਜ਼ਾ ਚੱਕੀ ਆਟਾ ਲੈਣਾ ਅਤੇ ਸਬਜ਼ੀਆਂ ਫਰੈਸ਼ ਸਿੱਧੀਆਂ ਤੋੜਨੀਆਂ ਤੁਸੀਂ ਆਪਣੇ ਹੱਥ ਦੇ ਨਾਲ, ਜਦੋਂ ਤੁਸੀਂ ਪੰਜਾਬ ਵਾਂਗੂ ਫੀਲ ਕਰਨਾ, ਪੰਜਾਬ 'ਚ ਤੁਸੀਂ ਭਾਵੇਂ ਤੋੜੀਆਂ ਹੀ ਨਾ ਹੋਣ, ਪਰ ਇੱਥੇ ਤੁਸੀਂ ਆਪਣੇ ਹੱਥ ਨਾਲ ਤੋੜ ਕੇ ਸਬਜ਼ੀਆਂ ਫਰੈਸ਼ ਹਾਈਜੀਨਿਕ ਔਰਗੈਨਿਕ ਅਤੇ ਛਿੱਕੂ ਦੇ ਵਿੱਚ ਪਾ ਕੇ ਅਤੇ ਲੈ ਕੇ ਆਉਣੀਆਂ, ਫਿਰ ਘਰੇ ਬਣਾ ਕੇ ਲਿਆ ਕੇ ਖਾਣ ਦਾ ਸਵਾਦ ਹੀ ਵੱਖਰਾ ਹੋਣਾ ਆ। ਸੋ ਗਿੱਲ ਫਾਰਮ, ਹੁਣ ਦੇਖੋ ਤੁਹਾਨੂੰ ਗੱਲਾਂ ਗੱਲਾਂ 'ਚ ਮੈਂ ਫਾਰਮ ਹਾਊਸ 'ਚ ਪਹੁੰਚਾਤਾ ਆ। ਸੋ ਪਹੁੰਚੋ ਫਿਰ 416-898-4168-9888-778 ਗਿੱਲ ਫਾਰਮ, ਪੰਜਾਬੀ ਲੈਣ ਦਾ ਰੈਫਰੈਂਸ ਜ਼ਰੂਰ ਦੇ ਦਿਓ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਬਾਈਬਲ ਕਲਾਂ ਗੋਲੀਕਾਂਡ ਅਤੇ ਨਕੋਦਰ ਗੋਲੀਕਾਂਡ ਦੀ ਜਾਂਚ ਕਹਿੰਦੇ ਹੁਣ ਤੇਜ਼ ਹੋਈ ਆ, ਵਾਕਿਆ 'ਚ ਹੋਈ ਆ ਕਿ ਇਹ ਜਿਵੇਂ ਹੁਣ 4 ਸਾਲ ਪਹਿਲਾਂ ਜਿਸ ਮੁੱਦੇ 'ਤੇ ਰਾਜਨੀਤੀ ਹੋਈ ਸੀ, 4.5 ਸਾਲ ਪਹਿਲਾਂ ਜਦੋਂ ਸਰਕਾਰ ਬਣਨ ਤੋਂ ਪਹਿਲਾਂ, ਕਿ ਬਈ ਸਾਰਾ ਕੁਝ ਸਾਡੇ ਕੋਲ ਆ ਗਿਆ, ਟੇਬਲ 'ਤੇ ਆ ਗਿਆ, ਹੁਣ ਵੇਖਿਓ ਕਿਵੇਂ ਅਸੀਂ ਫੜ ਕੇ ਦੋਸ਼ੀਆਂ ਨੂੰ ਅੰਦਰ ਦਿੰਦੇ ਹਾਂ, ਤੁਸੀਂ ਵੇਖਿਓ ਅਸੀਂ ਐਂ ਕਰਾਂਗੇ, ਇਹ ਉਦਾਂ ਦੀ ਜਾਂਚ ਤੇਜ਼ ਹੋਈ ਆ ਜਾਂ ਸੱਚ ਦੇ ਵਿੱਚ ਹੀ ਕੋਈ ਤੇਜ਼ੀ ਆਈ ਆ?
1: ਸੰਧੂ ਸਾਹਿਬ, ਨਾ ਜਾਂਚ ਕੋਈ ਤੇਜ਼ ਹੋਈ ਹੈ, ਨਾ ਇਹ ਕਦੇ ਹੁਣ ਤੇਜ਼ ਹੋਣੀ ਹੈ। ਇਹ ਠੰਡੇ ਵਾਸਤੇ 'ਚ ਪੈ ਚੁੱਕੀ ਹੈ, ਸਦਾ ਹੀ ਠੰਡੇ ਵਾਸਤੇ 'ਚ ਰਹਿਣੀ ਹੈ, ਸਰਕਾਰ ਜਿਹੜੀ ਮਰਜ਼ੀ ਬਣ ਜਾਏ। ਇੱਕ ਕਾਰਨ ਤੇ ਬੜਾ ਸਿੱਧਾ ਪੱਧਰ ਆ ਕਿ ਜਿਹਨਾਂ ਨੇ ਜਾਂਚ ਕਰਨੀ ਉਹਨਾਂ ਵਿੱਚੋਂ ਅੱਧੇ ਤੇ ਆਪ ਉਹਦੇ ਵਿੱਚ ਲਿਪਤ ਆ, ਜਾਂ ਉਹਨਾਂ ਦੇ ਵੱਡੇ ਅਫਸਰ ਜਿਹੜੇ ਸੇਵਾ ਮੁਕਤ ਹੋ ਗਏ ਉਹ ਲਿਪਤ ਹੈ, ਤੇ ਜਾਂਚ ਅਸੀਂ ਉਹਨਾਂ ਦੇ ਹੱਥ ਫੜਾਈ ਬੈਠੇ ਹਾਂ। ਦੂਜੀ ਗੱਲ, ਜਿਹਨਾਂ ਦੇ ਪ੍ਰਬੰਧ ਪ੍ਰਣਾਲੀ 'ਚ ਕਰਨੀ ਉਹ ਸਿਆਸੀ ਲੋਕ ਹੈ, ਤੇ ਕਿਵੇਂ ਉਹਨਾਂ ਦੇ ਖਿਲਾਫ਼ ਚੱਲ ਜਾਏਗੀ? ਤੇ ਜਿਹੜੀ ਸਭ ਤੋਂ ਵੱਡੀ ਗੱਲ ਆ ਨਾ ਸੰਧੂ ਸਾਹਿਬ, ਜਦੋਂ ਇੰਨੇ ਸਾਲ ਹੋ ਜਾਣ ਤੇ ਅਸੀਂ ਇਹ ਆਸ ਕਰੀਏ ਜੀ ਕਿ ਫਲਾਨਾ ਵਿਅਕਤੀ ਜਾਂ ਫਲਾਨਾ, ਸਾਡੇ ਕੋਲ ਫਲਾਨੀ ਥਾਂ ਤੇ ਕੋਈ ਸਬੂਤ ਮਿਲ ਜਾਏਗਾ। ਸੰਧੂ ਸਾਹਿਬ, ਜਿੰਨੇ ਕੁ ਸਬੂਤ ਮਿਲਣੇ ਸੀ, ਜੋ ਕੁਛ ਜਾਂਚ ਚੋਂ ਨਿਕਲਣਾ ਸੀ ਨਿਕਲ ਚੁੱਕਾ, ਹੁਣ ਤੇ ਸਿਆਸੀ ਰੌਲੇ ਰੱਪੇ ਹੈ। ਇਹ ਬਿਲਕੁਲ ਠੀਕ ਹੈ ਕਿ ਜਾਂਚ ਤੇਜ਼ ਹੋਣ ਦੇ ਚਰਚੇ ਹੈ, ਨੋਟਿਸ ਭੇਜੇ ਜਾ ਰਹੇ ਆ, ਸਮਨ ਜਾਰੀ ਕੀਤੇ ਜਾ ਰਹੇ ਜਾਂਚ ਟੀਮ ਵੱਲੋਂ, ਕਦੇ ਵਿਜੇ ਸਾਂਪਲਾ ਨੂੰ ਕਰਦੇ ਹੋ, ਕਦੇ ਗਿਆਨੀ ਰਘਵੀਰ ਸਿੰਘ ਤੋਂ ਪੁੱਛ ਪੜਤਾਲ, ਕਦੇ ਕੁਛ ਤੇ ਕਦੇ ਕੁਛ। ਇਹ ਸੱਚ ਹੈ, ਪਰੰਤੂ ਸੱਚ ਤੇ ਮਗਰ ਜਿਹੜੀ ਕਹਾਣੀ ਹੈ ਉਹ ਸਿਆਸੀ ਕਹਾਣੀ ਹੀ ਜਾਪਦੀ ਹੈ ਕਿ ਭਾਈ ਤੁਸੀਂ ਆਹ ਵੇਖੋ ਅਕਾਲ ਤਖਤ ਸਾਹਿਬ ਸਾਡੇ ਮੁੱਖ ਮੰਤਰੀ ਨੂੰ ਪੇਸ਼ ਕਰਾਉਂਦੇ ਹੋ, ਤੁਸੀਂ ਉੱਥੋਂ ਚੁਣੌਤੀ ਦਿੰਦੇ, ਸਾਡੇ ਬਣੇ ਕਾਨੂੰਨਾਂ ਨੂੰ ਸਾਨੂੰ ਰਾਜਨੀਤਿਕ ਤੌਰ ਤੇ ਠੱਬੀ ਲਾਉਣ ਦਾ ਯਤਨ ਕਰਦੇ, ਤੇ ਲਓ ਫਿਰ ਅਸੀਂ ਜਾਂਚ ਕਰ ਦਿੱਤੀ ਤੇਜ਼, ਫਿਰ ਦੇਖੋ ਵਿੱਚ ਕਿਹਦਾ ਕਿਹਦਾ ਨਾਂ ਆਉਂਦਾ ਹੈ। ਭਾਵ ਕਿ ਘੁਮਾ ਫਿਰਾ ਕੇ ਗੱਲ ਸਿਆਸਤ ਨਾਲ ਜੁੜਦੀ ਹੈ, ਸੰਧੂ ਸਾਹਿਬ ਵਿੱਚੋਂ ਨਿਕਲਣ ਪੈਣ ਵਾਲਾ ਹੁਣ ਬੱਚਿਆ ਕੁਛ ਨਹੀਂ ਹੈ ਜਾਂਚ ਚੋਂ, ਕਿਉਂਕਿ ਇਹਨਾਂ ਸਿਆਸੀ ਲੀਡਰਾਂ ਨੇ ਉਹ ਸਾਰੇ ਕਾਸੇ ਦਾ ਗਲਾ ਘੁੱਟ ਦਿੱਤਾ ਹੈ। ਜਿਨ੍ਹਾਂ ਨੇ ਜਾਂਚ ਕਰਨੀ ਉਹ ਤੇ ਬੋਲਣ ਜੋਗੇ ਨਾ ਛੱਡੇ। ਕਿੰਨੀ ਵਾਰ ਅਸੀਂ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕੀਤੀ ਹੈ, ਸੰਧੂ ਸਾਹਿਬ ਜਿਹੜਾ ਕੁੰਵਰ ਵਿਜੇ ਪ੍ਰਤਾਪ ਪਹਿਲੇ ਦਿਨ ਤੋਂ ਦਾਅਵਾ ਕਰਦਾ ਕਿ ਭਾਈ ਮੈਨੂੰ ਬੋਲਣ ਦਾ ਸਮਾਂ ਦਿਓ, ਮੈਂ ਦੱਸਾਂ ਸਹੀ ਸੱਚ, ਤੇ ਜਾਂਚ ਇਹਨਾਂ ਨੇ ਕਿਹਦੀ ਕਰਨੀ ਹੈ? ਜਾਂਚ ਦੀ ਤਾਂ ਲੋੜ ਹੀ ਨਹੀਂ, ਕੁੰਵਰ ਵਿਜੇ ਪ੍ਰਤਾਪ ਜਾਂਚ ਕਰਨ ਵਾਲਾ ਹੀ ਤੇ ਅਧਿਕਾਰੀ ਸੀ, ਅੱਜ ਆਮ ਆਦਮੀ ਪਾਰਟੀ ਦਾ ਹਿੱਸਾ ਹੈ, ਇਹਨਾਂ ਦਾ ਵਿਧਾਇਕ ਹੈ, ਤੇ 15 ਤੋਂ 20 ਮਿੰਟ ਦੀ ਗੱਲ ਹੈ, ਉਹਨੂੰ ਬਿਠਾ ਕੇ ਪੁੱਛ ਲੈਣ ਭਾਈ ਕਿ ਕੌਣ ਦੋਸ਼ੀ ਸੀ ਕੌਣ ਨਹੀਂ ਦੋਸ਼ੀ, ਜਿਹੜੇ ਨਹੀਂ ਸੀ ਉਹਨਾਂ ਨੂੰ ਬਾਹਰ ਕੱਢ ਦਿਓ, ਜਿਹੜੇ ਦੋਸ਼ੀ ਆ ਉਹਨਾਂ ਤੇ ਕਾਰਵਾਈ ਕਰ ਦਿਓ। ਇੱਥੇ ਤੇ ਪ੍ਰਭ ਸੰਧੂ ਸਾਹਿਬ ਹਾਲਾਤ ਇਹ ਆ ਕਿ ਅੱਜ ਸਾਲਾਂ ਬੱਧੀ ਸਮਾਂ ਹੋ ਗਿਆ, ਇਹ ਨਹੀਂ ਪਤਾ ਕਿ ਉਹ ਕਿਹੜੇ ਹਾਈ ਕਿਹੜੀ ਅਦਾਲਤ ਵਿੱਚ ਉਹ ਕੇਸ ਦੀ ਸੁਣਵਾਈ ਹੋਣੀ ਹੈ, ਕਦੇ ਫਰੀਦਕੋਟ ਤੇ ਕਦੇ ਹੁਣ ਚੰਡੀਗੜ੍ਹ ਚ ਕੇਸ ਤਬਦੀਲ ਹੋ ਚੁੱਕੇ ਹੈ, ਮਸਲੇ ਹਵਾ ਚ ਲਟਕੇ ਹੈ। ਜਿਸ ਨਕੋਦਰ ਗੋਲੀਕਾਂਡ ਦਾ ਤੁਸੀਂ ਜ਼ਿਕਰ ਕਰਦੇ ਹੋ ਉਹਨੂੰ ਲੈ ਕੇ ਤੇ ਅਜੇ ਤੱਕ ਕੋਈ ਜਾਂਚ ਟੀਮ ਹੀ ਨਹੀਂ ਬਣੀ। ਮੈਂ ਬੀਤੇ ਦਿਨਾਂ ਚ ਵੀ ਜ਼ਿਕਰ ਕੀਤਾ ਸੀ ਕਿ ਪਹਿਲਾਂ ਅਸੀਂ ਜਾਂਚ ਟੀਮ ਦੀਆਂ ਗੱਲਾਂ ਕਰਦੇ ਹੁੰਦੇ ਸੀ, ਪਹਿਲਾਂ ਅਸੀਂ ਗੱਲਾਂ ਕਰਦੇ ਹੁੰਦੇ ਸੀ ਜੀ ਕਿ ਇਹਦੇ ਵਿੱਚ ਕਮਿਸ਼ਨ ਬਣ ਗਿਆ, ਹੁਣ ਇੱਕ ਨਵੀਂ ਚੀਜ਼ ਹੈ ਵਿਧਾਨ ਸਭਾ ਦੀ ਸਿਲੈਕਟ ਕਮੇਟੀ, ਉਹ ਜਾਂਚ ਕਰ ਰਹੀ ਹੈ। ਹੁਣ ਉਹ ਜਾਂਚ ਸੰਨ 1886 ਦੀ ਹੈ, ਖਬਰਾਂ ਪਹਿਲਾਂ ਹੀ ਨਸ਼ਰ ਹੋ ਚੁੱਕੀਆਂ ਕਿ ਜਿਹੜਾ ਉਦੋਂ ਕਮਿਸ਼ਨ ਨੇ ਜਾਂਚ ਕੀਤੀ ਉਹਦੇ ਤੇ ਪੇਜ ਹੀ ਨਹੀਂ ਲੱਭਦੇ ਕਿ ਕਮਿਸ਼ਨ ਲਿਖ ਕੇ ਕੀ ਗਿਆ ਸੀਗਾ। ਜਿਹੜੇ ਉਸ ਵੇਲੇ ਦੇ ਅਫਸਰ ਸੀ ਅਧਿਕਾਰੀ ਸੀ, ਜਦੋਂ ਨਕੋਦਰ ਚ ਗੋਲੀਕਾਂਡ ਹੋਇਆ, 4 ਪੰਜਾਬੀ ਸਿੱਖ ਨੌਜਵਾਨ ਕਤਲ ਕੀਤੇ ਗਏ, ਤੜਫਾ ਤੜਫਾ ਕੇ ਕਤਲ ਕੀਤੇ ਗਏ, ਗੋਲੀਆਂ ਮਾਰ ਕੇ ਕਤਲ ਕੀਤੇ ਗਏ, ਉਹ ਅਫਸਰਾਂ ਨੂੰ ਤੇ ਇਹਨਾਂ ਨੇ ਵੱਡੇ ਵੱਡੇ ਅਹੁਦਿਆਂ ਨੂੰ ਦਿੱਤੀਆਂ, ਚਾਹੇ ਕਾਂਗਰਸ ਸੀ ਚਾਹੇ ਅਕਾਲੀ ਸੀ, ਕਈਆਂ ਨੂੰ ਅਕਾਲੀਆਂ ਨੇ ਸਰਦਾਰੀਆਂ ਬਖਸ਼ੀਆਂ, ਕਿਸੇ ਨੂੰ ਕਾਂਗਰਸ ਨੇ ਬਖਸ਼ੀਆਂ, ਕਿਸੇ ਨੂੰ ਨਾ ਭੁੱਲੇ ਥੋੜੋ ਹੈ, ਦਰਬਾਰਾ ਸਿੰਘ ਕਿਸੇ ਨੂੰ ਭੁੱਲਿਆ? ਉਸ ਵੇਲੇ ਉੱਥੇ ਦਾ ADC ਅਜ਼ਹਾਰ ਆਲਮ, ਜਿਹਦੀ ਪਤਨੀ ਕਾਂਗਰਸ ਦੇ ਵਿੱਚ ਵੱਡੇ ਅਹੁਦਿਆਂ ਤੇ ਰਹੀ ਹੈ। ਸੋ ਇਸ ਕਰਕੇ ਜਿਨ੍ਹਾਂ ਲੋਕਾਂ ਦੇ ਖਿਲਾਫ ਸੰਧੂ ਸਾਹਿਬ ਅਸੀਂ ਜਾਂਚ ਦਾ ਅੰਦਾਜ਼ਾ ਲਾਈ ਬੈਠੇ ਹਾਂ ਕਿ ਸ਼ਾਇਦ ਜਾਂਚ ਹੋ ਜਾਏਗੀ, ਉਹ ਤੇ ਜਾਂਚ ਕਰਨ ਵਾਲਿਆਂ ਤੋਂ ਵੀ ਉੱਪਰ ਬੈਠੇ ਆ, ਤੇ ਫਿਰ ਜਾਂਚ ਕਿੱਥੋਂ ਹੋ ਜਾਏਗੀ? ਸੋ ਇਹ ਜਾਂਚ ਨਹੀਂ ਹੈ, ਅਸਲ ਵਿੱਚ ਸਿਆਸੀ ਦਾਅ ਪੈਂਤੜੇ ਆ, ਤੇ ਇਹ ਦਾਅ ਪੈਂਤੜੇ 227 ਦੀ ਸਿਆਸਤ ਨਾਲ ਹੈ। ਕਿਹਨੂੰ ਕਿਹਨੂੰ ਚੁੱਪ ਕਰਕੇ ਬਿਠਾਉਣਾ ਹੈ, ਕਿਹੜੇ ਕਿਹੜੇ ਅਫਸਰ ਨੂੰ ਜਿਹੜਾ ਆਪਣੇ ਵਾਲੇ ਪਾਸੇ ਤੇ ਕਿਹਨੂੰ ਦੂਜੇ ਪਾਸੇ ਖੜਨਾ ਹੈ, ਕਿਹਨੂੰ ਕਿਹਨੂੰ ਸਿਆਸੀ ਤੌਰ ਤੇ ਡਰਾਉਣਾ, ਇਹ ਸਾਰਾ ਕੁਝ ਉਹੀ ਰੌਲੇ ਰੱਪੇ ਆ। ਜਾਂਚ ਨਹੀਂ ਹੈ, ਉਵੇਂ ਇਹ ਗੱਲ ਠੀਕ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਜਾਂਚ ਟੀਮ ਹੈ ਖਾਸ ਕਰਕੇ ਬਹਿਬਲ ਕਲਾਂ ਵਾਲੀ ਉਹ ਐਕਟਿਵ ਹੋਈ ਹੈ, ਸੰਮਣ ਭੇਜੇ ਜਾ ਰਹੇ ਆ, ਦੁਬਾਰਾ ਦੁਬਾਰਾ ਪੁੱਛ ਪੜਤਾਲ ਕੀਤੀ ਜਾ ਰਹੀ, ਜਿਹਨੂੰ ਅਸੀਂ ਕਹਿੰਦੇ ਬਿਆਨ ਕਲਮ ਬੰਦ ਕਰਨੇ, ਭਾਵ ਕਿ 18-18 ਵਾਰੀ ਇੱਕ ਵਾਰੀ ਇੱਕ ਵਿਅਕਤੀ ਦੇ ਬਿਆਨ ਹੀ ਕਲਮ ਬੰਦ ਕਰ ਲਏ ਹੈ, ਨਿਕਲਿਆ ਪਿਆ ਕੁਛ ਨਹੀਂ। ਇਵੇਂ ਆ ਨਵਾਂ ਸ਼ੋਸ਼ਾ ਹੁਣ ਨਕੋਦਰ ਵਾਲਾ, ਨਕੋਦਰ ਕੋਲੀ ਕਾਂਡ, ਉਹਦੇ ਵਿੱਚ ਕਹਿੰਦੇ ਜੀ ਜਾਂਚ ਅਸੀਂ ਤੇਜ਼ ਕਰ ਦਿੱਤੀ ਹੈ, ਸੋ ਨਿਕਲਣਾ ਪੈਣਾ ਤੁਸੀਂ ਵੇਖ ਲਿਓ, ਕੁਛ ਨਹੀਂ ਜੇ ਨਿਕਲਣਾ ਪੈਣਾ ਹੁੰਦਾ ਤੇ ਬੜੇ ਘੱਟੋ ਘੱਟ 3.5-4 ਸਾਲ ਪਹਿਲਾਂ ਨਿਕਲ ਆਉਣਾ ਸੀ। ਉਹ ਇੱਕ ਦਾਅ ਪੈਂਤੜਾ ਹੀ ਮੈਨੂੰ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਦਾ
0: ਜੀ। ਬਿਲਕੁਲ, ਜਿਵੇਂ ਜਿਵੇਂ ਚੋਣਾਂ ਦੀ ਵੋਟਾਂ ਦੀ ਤਰੀਕ ਨੇੜੇ ਆ ਰਹੀ ਹੈ ਉਵੇਂ ਉਵੇਂ ਬਿਆਨਬਾਜ਼ੀਆਂ ਵੀ ਉਵੇਂ ਉਵੇਂ ਤੇਜ਼ ਹੋਣੀਆਂ, ਪਰ ਜਾਂਚਾਂ ਨਹੀਂ ਤੇਜ਼ ਹੋਣੀਆਂ, ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਆ। ਸੋ ਨਾਲ ਦੀਆਂ ਲਵਾਨਾ ਵੈਲੈਂਸ ਸਪਾ ਦਾ ਤੁਹਾਨੂੰ ਮੈਸੇਜ ਦੇ ਦਈਏ, ਤੁਸੀਂ ਇੱਕ ਵਧੀਆ ਪ੍ਰੋਫੈਸ਼ਨਲ ਥੈਰਾਪਿਸਟ ਵਾਲੀ ਜਗ੍ਹਾ ਲੱਭ ਰਹੇ ਸੀ, ਹਾਈਜੀਨਿਕ ਇਨਵਾਇਰਮੈਂਟ ਅਤੇ ਐਡਵਾਂਸ ਇਕਿਊਪਮੈਂਟ ਨਾਲ ਖੁੱਲ੍ਹ ਚੁੱਕਿਆ ਤੁਹਾਡੇ ਸ਼ਹਿਰ ਬਰੈਂਪਟਨ ਦੇ ਬਿਲਕੁਲ ਦਿਲ ਦੇ ਵਿੱਚ ਲਿਵਾਨਾ ਵੈਲੈਂਸ ਸਪਾ, ਜਿੱਥੇ ਲੇਡੀਜ਼ ਲਈ ਸਾਰੀਆਂ ਹੀ ਟੌਪ ਦੀਆਂ ਬਿਊਟੀ ਸਰਵਿਸਿਜ਼ ਮਿਲਣੀਆਂ। ਤੁਸੀਂ ਇਹਨਾਂ ਨਾਲ ਅਪੁਆਇੰਟਮੈਂਟ ਬਣਾ ਲਿਓ ਅਤੇ ਪੰਜਾਬੀ ਲਹਿਰਾਂ ਦੇ ਰੈਫਰੈਂਸ ਦੇ ਉੱਪਰ ਸਾਰੀਆਂ ਦਾ ਮਤਲਬ ਸਾਰੀਆਂ, ਚਾਹੇ ਰਿਲੈਕਸਿੰਗ ਮਸਾਜ ਹੋਵੇ, ਮਸਾਜ ਥੈਰੇਪੀ ਹੋਵੇ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਅੰਡਰਆਰਮ ਫੇਸ਼ੀਅਲ, ਬੈਕ ਫੇਸ਼ੀਅਲ, ਹਰ ਇੱਕ ਚੀਜ਼ ਸਾਨੂੰ ਉੱਥੋਂ ਮਿਲ ਜਾਣੀ ਆ, ਉਹ ਵੀ ਡਿਸਕਾਊਂਟਡ ਰੇਟਾਂ ਦੇ ਉੱਪਰ। ਇਹ ਸਰਵਿਸ ਤੁਸੀਂ ਲੈਣ ਵਾਸਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦੇ ਦਿਓ, 416-800-5385। ਵਰਕ ਫਰੋਮ ਹੋਮ ਕਰਨ ਕਰਕੇ ਬੈਕ ਪੇਨ ਹੋ ਰਹੀ ਆ, ਲੋਅਰ ਬੈਕ ਪੇਨ, ਅਪਰ ਬੈਕ ਪੇਨ, ਮਸਲ ਸਟ੍ਰੈਚ ਹੋ ਗਿਆ, ਤਾਂ ਵੀ ਤੁਸੀਂ ਇੱਕ ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ ਕੋਲੋਂ ਮਸਾਜ ਥੈਰੇਪੀ ਲੈਣੀ ਆ, ਤਾਂ ਵੀ ਤੁਸੀਂ ਅਪੁਆਇੰਟਮੈਂਟ ਲੈ ਸਕਦੇ ਹੋ 416-800-5385 ਲਵਾਨਾ ਵੈਲਨੈਸ ਸਪਾ ਤੋਂ। ਅਤੇ ਆਲਵੇਜ਼ ਰੂਫਰਸ ਵਾਲਿਆਂ ਦਾ ਤੁਹਾਨੂੰ ਮੈਸੇਜ ਦੇ ਦਈਏ, ਆਲਵੇਜ਼ ਰੂਫਰਸ, ਆਪਣੇ ਘਰ ਦੀਆਂ ਛੱਤਾਂ ਠੀਕ ਕਰਵਾਉਣੀਆਂ, ਰਿਪੇਅਰ ਕਰਵਾਉਣੀਆਂ, ਨਵੀਆਂ ਲਵਾਉਣੀਆਂ, ਚਾਹੇ ਤੁਹਾਡੀ ਕਮਰਸ਼ੀਅਲ ਯੂਨਿਟ ਆ ਜਾਂ ਤੁਹਾਡਾ ਘਰ ਆ, ਤੁਸੀਂ ਆਲਵੇ ਰੂਫਰਸ ਨੂੰ ਯਾਦ ਰੱਖੋ, 15 ਸਾਲਾਂ ਦਾ ਐਕਸਪੀਰੀਅੰਸ ਹੈ ਜੀ ਟੀ ਏ ਅਤੇ ਜੀ ਟੀ ਏ ਦੇ ਆਸ ਪਾਸ ਸ਼ਹਿਰਾਂ ਦੇ ਵਿੱਚ ਸੇਵਾਵਾਂ ਦਿੰਦੇ ਨੇ, ਕਿਚਨਰ, ਕੈਂਬਰਿਜ, ਲੰਡਨ, ਗਲਫ, ਹਮਿਲਟਨ, ਬੈਰੀ, ਜਾਰਜ ਟਾਊਨ ਅਤੇ ਆਸ ਪਾਸ ਹੋਰ ਸ਼ਹਿਰਾਂ ਦੇ ਵਿੱਚ ਵੀ ਸੇਵਾਵਾਂ ਦਿੰਦੇ ਨੇ। ਕਾਲ ਕਰ ਲਿਓ 647-505-0943, 6475-05-0943। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ ਵਧੀਆ ਕੋਟੇਸ਼ਨ ਲੈਣ ਦੇ ਲਈ। 905-673-3337 ਸਟੂਡੀਓ ਦਾ ਇੱਕ ਨੰਬਰ ਹੈ, ਜੁੜਿਓ ਪੰਜਾਬੀ ਲਹਿਰਾਂ ਦੇ ਨਾਲ। ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਨੰਬਰ ਇੱਕ ਵਾਰ ਫਿਰ ਦੇ ਦਿਆਂ, 905-673-3337। ਰਮੇਸ਼ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਹੁਣ ਵੱਡੇ ਫੇਰਬਦਲ ਦੀ ਤਿਆਰੀ ਚੱਲ ਰਹੀ ਹੈ ਜੀ, ਤਿਆਰੀ ਸ਼ੁਰੂ ਹੋ ਗਈ ਆ ਜਾਂ ਅਜੇ ਸਿਰਫ ਤਿਆਰੀਆਂ ਚੱਲ ਹੀ ਰਹੀਆਂ?
1: ਸੰਧੂ ਜੀ, ਮੈਨੂੰ ਲੱਗਦਾ ਕਿ ਅੰਦਰ ਖਾਤੇ ਤੇ ਹੋ ਸਕਦਾ ਸੂਚੀ ਫਾਈਨਲ ਵੀ ਹੋ ਗਈ ਹੋਵੇ ਤੇ ਇੱਕ ਅੱਧੇ ਦਿਨ ਵਿੱਚ ਐਲਾਨ ਹੋਣ ਦੀ ਵੀ ਸੰਭਾਵਨਾ ਹੈ। ਤੇ ਐਲਾਨ ਜਿਹੜਾ ਇੱਕ ਅੱਧਾ ਦੋ ਦਿਨ ਲੱਗ ਸਕਦੇ, ਉਹਦਾ ਕਾਰਨ ਇਹ ਵੀ ਆ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹਨਾਂ ਦਿਨਾਂ 'ਚ ਵਿਦੇਸ਼ ਦੌਰੇ ਤੇ ਹੈ, ਜਦੋਂ ਅਸੀਂ ਸਾਂਝ ਪਾ ਰਹੇ ਹਾਂ। ਤੇ ਦੁਨੀਆਂ ਦੇ ਇੱਕ ਮੁਲਕ ਹੈ ਸਲਾਈਸ਼ਿਸ, ਉਸ ਦੇਸ਼ ਦੇ ਦੌਰੇ ਦੇ ਉੱਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਗਏ ਹੋਏ। ਔਰ ਮੈਂ ਜ਼ਿਕਰ ਕਰ ਦੇਵਾਂ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਤਸਵੀਰਾਂ ਉਸ ਮੁਲਕ ਤੋਂ, ਸਲਾਈਸ਼ਿਸ ਤੋਂ ਜਾਰੀ ਵੀ ਹੋ ਚੁੱਕੀਆਂ। ਔਰ ਸੰਧੂ ਸਾਹਿਬ, 34ਵਾਂ ਕਿਸੇ ਦੇਸ਼ ਦਾ ਸਰਵਉੱਚ ਸਨਮਾਨ ਮੋਦੀ ਸਾਹਿਬ ਨੇ ਉੱਥੇ ਵੀ ਪ੍ਰਾਪਤ ਕਰ ਲਿਆ, ਬਾਕੀ 34 ਵੱਖ ਵੱਖ ਦੇਸ਼ਾਂ ਦੇ ਜਿਹੜੇ ਸਰਵਉੱਚ ਸਨਮਾਨ ਹੈ ਉਹ ਪ੍ਰਾਪਤ ਮੋਦੀ ਸਾਹਿਬ ਕਰ ਚੁੱਕੇ ਹੈ। ਤੇ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਨੇ ਵਾਪਸ ਭਾਰਤ ਪਰਤਣਾ, ਤੇ ਸੰਭਾਵਨਾ ਕਿ ਉਹਨਾਂ ਦੇ ਪਰਤਣ ਤੋਂ ਬਾਅਦ ਭਾਰਤ ਦੇ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ। ਉਹ ਵੱਡੀਆਂ ਤਬਦੀਲੀਆਂ ਦੇ ਵਿੱਚ ਕਈਆਂ ਦੀ ਛੁੱਟੀ ਹੈ ਤੇ ਕਈ ਨਵੇਂ ਚਿਹਰਿਆਂ ਨੂੰ ਥਾਂ ਮਿਲਣੀ ਹੈ। ਉਹਦੇ ਵਿੱਚ ਜੰਤਰ ਮੰਤਰ ਵਿਖੇ ਚੱਲ ਰਿਹਾ ਕਾਕਰੋਚ ਜਨਤਾ ਪਾਰਟੀ ਦਾ ਪ੍ਰਦਰਸ਼ਨ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਗਿਣਤੀ ਮਿਣਤੀ 'ਚ ਹੈ। ਪ੍ਰਭ ਸੰਧੂ ਜੀ, ਕੀ ਮੈਂ ਦੱਸ ਦੇਵਾਂ ਕਿ ਜਿਹੜਾ ਕਾਕਰੋਚ ਜਨਤਾ ਪਾਰਟੀ ਦਾ ਪਿਛਲੇ 8-9 ਦਿਨ ਤੋਂ ਪ੍ਰਦਰਸ਼ਨ ਚੱਲ ਰਿਹਾ ਸੀ ਜੰਤਰ ਮੰਤਰ ਦਿੱਲੀ ਵਿਖੇ, ਜਿਹੜਾ 20 ਤਰੀਕ ਨੂੰ ਸ਼ੁਰੂ ਹੋਇਆ ਸੀਗਾ ਤੇ ਲਗਾਤਾਰ ਚੱਲ ਰਿਹਾ ਸੀ, ਹਾਲਾਂਕਿ ਗਿਣਤੀ ਅੰਸ਼ਕ ਹੈ, ਥੋੜੇ ਜਿਹੇ ਲੋਕ ਲਗਾਤਾਰ ਉੱਥੇ ਬੈਠੇ ਆ। ਅੱਜ ਉਹ ਭੁੱਖ ਹੜਤਾਲ ਵਿੱਚ ਤਬਦੀਲ ਹੋ ਗਿਆ, ਉਹਨਾਂ ਨੇ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਤੇ ਉਹਨਾਂ ਦੀ ਮੰਗ, ਜਿਹੜੀ ਮੁੱਖ ਮੰਗ ਆ, ਉਹ ਇੱਕੋ ਇੱਕ ਆ ਕਿ ਜਿਹੜਾ ਧਰਮਿੰਦਰ ਪ੍ਰਧਾਨ ਹੈ ਭਾਰਤ ਦਾ ਸਿੱਖਿਆ ਮੰਤਰੀ, ਉਹਦੀ ਛੁੱਟੀ ਕਰੋ, ਉਹਨੂੰ ਜਿਹੜਾ ਮੰਤਰੀ ਮੰਡਲ ਚੋਂ ਬਰਖਾਸਤ ਕਰੋ, ਉਹਨੂੰ ਕੱਢੋ। ਹੁਣ ਗੱਲ ਇਹ ਆ ਕਿ ਦੂਜੇ ਪਾਸੇ ਖਬਰਾਂ ਸਾਡੇ ਕੋਲ ਹੈ ਕਿ ਮੰਤਰੀ ਮੰਡਲ 'ਚ ਤਬਦੀਲੀ, ਇੱਧਰੋਂ ਲਗਾਤਾਰ ਪ੍ਰਦਰਸ਼ਨ ਤੇ ਪ੍ਰਦਰਸ਼ਨ ਤੋਂ ਬਾਅਦ ਸੋਨਮ ਬੌਂਗਚੁੱਕ ਹੈ ਤੇ ਖੈਰ ਉਹ ਸਿੱਧੇ ਤੌਰ ਤੇ ਕਾਕਰੋਚ ਜਨਤਾ ਪਾਰਟੀ ਨਾਲ ਸੰਬੰਧਿਤ ਨਹੀਂ ਹੈ, ਪਰੰਤੂ ਜਿੱਦਣ ਤੋਂ ਕਾਕਰੋਚ

0: ਕਹਿੰਦੀ ਕਹਾਉਂਦੀ ਬੜਾ ਲੰਬਾ ਸਮਾਂ ਹੋ ਗਿਆ ਲਗਾਤਾਰ ਉਹਨਾਂ ਨੂੰ ਵਿੱਤ ਮੰਤਰੀ ਬਣੇ, ਬੜਾ ਲੰਬਾ ਸਮਾਂ, ਰਿਕਾਰਡ ਤੋੜ ਦਿੱਤੇ। ਔਰ ਉਹ ਨਿਰਮਲਾ ਸੀਤਾਰਮਨ ਦੀ ਪਤਾ ਲੱਗਿਆ ਕਿ ਬਤੌਰ ਵਿੱਤ ਮੰਤਰੀ ਛੁੱਟੀ ਹੋਣ ਜਾ ਰਹੀ ਹੈ ਤੇ ਬਤੌਰ ਸਿੱਖਿਆ ਮੰਤਰੀ ਉਹਨਾਂ ਦੀ ਸ਼ੁਰੂਆਤ ਹੋਵੇਗੀ। ਔਰ ਇਸ ਤੋਂ ਵੀ ਅੱਗੇ ਮੈਂ ਦੱਸਦਾ, ਹੁਣ ਵਿੱਤ ਮੰਤਰੀ ਕੌਣ ਬਣੇਗਾ ਜੇ ਨਿਰਮਲਾ ਸੀਤਾਰਮਨ ਦੀ ਉੱਥੋਂ ਛੁੱਟੀ ਹੁੰਦੀ ਹੈ? ਪ੍ਰਭ ਸੰਧੂ ਜੀ, ਉਹਦੇ ਵਿੱਚ ਇੱਕ ਭਾਰਤ ਦੇ ਸਾਬਕਾ RBI ਗਵਰਨਰ ਹੈ ਸ਼ਕਤੀ ਦਾਸ। ਪਤਾ ਲੱਗ ਰਿਹਾ ਕਿ ਸ਼ਕਤੀ ਦਾਸ ਨੂੰ ਭਾਰਤ ਦਾ ਵਿੱਤ ਮੰਤਰੀ ਬਣਾਇਆ ਜਾ ਸਕਦਾ, ਸਾਬਕਾ IAS ਅਫਸਰ ਹੈ। ਔਰ ਹੋਰ ਦੱਸਾਂ, ਨਿਤਿਸ਼ ਕੁਮਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਹੋਇਆ ਕਰਦੇ ਸੀ, ਨਿਤਿਸ਼ ਕੁਮਾਰ ਨੂੰ ਪਤਾ ਲੱਗਿਆ ਕਿ ਕੇਂਦਰੀ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਜਾ ਸਕਦੀ ਹੈ। ਰਾਘਵ ਚੱਡਾ ਜਿਹੜਾ ਆਮ ਆਦਮੀ ਪਾਰਟੀ ਦਾ ਬੜਾ ਕਦੇ ਸਕਾ ਹੁੰਦਾ ਸੀ, ਅੱਜ ਕੱਲ੍ਹ ਭਾਜਪਾ ਦਾ ਸਕਾ ਆ, ਉਹਨੂੰ ਭਾਜਪਾ ਖੁਸ਼ ਕਰਨ ਜਾ ਰਹੀ, ਉਹਨੂੰ ਇਨਾਮ ਦੇਣ ਜਾ ਰਹੀ ਹੈ ਜਿਹੜੀ ਗਦਾਰੀ ਉਹ ਕਰਕੇ ਆਇਆ ਆਮ ਆਦਮੀ ਪਾਰਟੀ ਨਾਲ, ਅਨੁਰਾਗ ਠਾਕਰ। ਇਸ ਤੋਂ ਇਲਾਵਾ ਸੁਖੇਂਦੂ ਸ਼ੇਖਰ ਰਾਏ ਜਿਹੜੇ ਤ੍ਰਿਮੂਲ ਕਾਂਗਰਸ ਪਾਰਟੀ ਦੇ, ਕੁਛ ਹੋਰ ਵੀ ਇੱਕ ਅੱਧਾ ਚਿਹਰਾ ਜਿਹਨੂੰ ਥਾਂ ਦਿੱਤੀ ਜਾ ਸਕਦੀ ਹੈ, ਕਿਉਂਕਿ ਸੁੱਖ ਦੇ ਨਾਲ ਉੱਥੇ ਵੀ ਬਥੇਰੀਆਂ ਗਦਾਰੀਆਂ ਉਹਨਾਂ ਨੇ ਆਪਣੀ ਪਾਰਟੀ ਨਾਲ ਕੀਤੀਆਂ। ਸੋ ਬਹੁਤ ਸਾਰੇ ਗਦਾਰ ਜਿਹੜੇ ਦੂਸਰੀਆਂ ਪਾਰਟੀਆਂ ਨੂੰ ਖਿੱਪੀਆਂ ਲਾ ਕੇ ਇੱਧਰ ਆਏ ਹੈ, ਉਹਨਾਂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਪਤਾ ਲੱਗਿਆ ਕਿ ਥਾਂ ਦਿੱਤੀ ਜਾਵੇਗੀ। ਤੇ ਹੋਰ ਕੁਛ ਜਿਹੜੀਆਂ ਰਣਨੀਤਿਕ ਤਬਦੀਲੀਆਂ ਜਿਹਦੇ ਵਿੱਚ ਨਿਰਮਲਾ ਸੀਤਾਰਮਨ ਦਾ ਅਹੁਦਾ ਬਦਲਿਆ ਜਾ ਸਕਦਾ, ਸ਼ਕਤੀ ਦਾਸ ਉਹਨਾਂ ਨੂੰ ਫਿੱਟ ਕੀਤਾ ਜਾ ਸਕਦਾ, ਇਹੋ ਜਿਹੀਆਂ ਤਬਦੀਲੀਆਂ ਦੇ ਚਰਚੇ ਹੈ। ਬਾਕੀ ਆ ਜਿਹੜਾ ਮੈਂ ਜ਼ਿਕਰ ਕੀਤਾ ਹੈ, ਜਿਹੜਾ ਇਸ ਵੇਲੇ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਚੱਲ ਰਿਹਾ, ਅੱਜ ਭੁੱਖ ਹੜਤਾਲ ਸ਼ੁਰੂ ਹੋ ਗਈ ਹੈ। ਕਾਂਗਰਸ ਜਨਤਾ ਪਾਰਟੀ ਨੂੰ ਜਿਹੜਾ ਮੈਨੂੰ ਲੱਗਦਾ ਕਿ ਜੇ ਵੱਡਾ ਸਮਰਥਨ ਮਿਲ ਜਾਂਦਾ ਹੈ ਤੇ ਹੋਰ ਵੀ ਵੱਡੇ ਪੱਧਰ ਤੇ ਕੁਛ ਤਬਦੀਲੀਆਂ ਹੋ ਸਕਦੀਆਂ, ਭਾਰਤੀ ਸਿਆਸਤ ਵਿੱਚ ਤਬਦੀਲੀਆਂ ਹੋ ਸਕਦੀਆਂ। ਉਪਰੋਂ ਮਾਨਸੂਨ ਸੈਸ਼ਨ ਜਿਹੜਾ ਅਗਲੇ ਮਹੀਨੇ ਬੁਲਾਉਣਾ ਹੈ, ਤੇ ਇਹ ਗੱਲ ਬੜੀ ਸਾਫ਼ ਹੈ ਕਿ ਜਿਹੜੀਆਂ ਵੀ ਮੰਤਰੀ ਮੰਡਲ ਵਿੱਚ ਤਬਦੀਲੀਆਂ ਸੰਧੂ ਸਾਹਿਬ ਹੋਣੀਆਂ ਉਹ ਮਾਨਸੂਨ ਸੈਸ਼ਨ ਤੋਂ ਪਹਿਲਾਂ ਹੋਣੀਆਂ। ਤੇ ਹੁਣ ਦੇਖਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪਣਾ 34ਵਾਂ ਮੈਡਲ ਲੈ ਕੇ ਜਦੋਂ ਵਾਪਸ ਦੇਸ਼ ਪਰਤਦੇ ਹੈ ਤੇ ਫਿਰ ਕਿਸ ਦਿਨ ਜਿਹੜਾ ਮੰਤਰੀ ਮੰਡਲ ਦੇ ਵਿੱਚ ਬਦਲਾਅ ਦੇ ਐਲਾਨ ਹੁੰਦੇ ਹੈ।
1: ਸੋ ਬਿਲਕੁਲ ਜੀ, ਸਾਡੇ ਨਾਲ ਮਾਫ਼ ਕਰਨਾ 6685 ਟੋਮਕੋ ਰੋਡ ਤੋਂ ਸੁੱਖ ਬਾਈ ਜੀ ਜੁੜ ਚੁੱਕੇ ਨੇ ਫਰਨੀਚਰ ਦੀਆਂ ਅਮੇਜ਼ਿੰਗ ਡੀਲ ਦੇ ਲਈ। ਸੁੱਖ ਬਾਈ ਜੀ, ਸਤਿ ਸ੍ਰੀ ਅਕਾਲ, ਆਜੋ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ। 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ।

0: 1630.ca.
1: ਕੁਈਨ ਸਾਈਜ਼ ਦਾ ਬੈੱਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਤੇ ਹੈਂਡਲ ਲੱਗੇ ਹੋਏ ਨੇ $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 6472600000 6472200000 ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਪਰ।
2: ਕਿਆ ਬਾਤ ਹੈ ਜੀ 905-673-3337 905-673-3337 ਪੰਜਾਬੀ ਲਹਿਰਾਂ।

क्या बात है जी। 905-673-3333 905-673-3337। अच्छा आनंद आ गया भाई। पंजाब बारे कुछ भी सुनन नूं मिल जाए ना तो सच्चियो मन बागो बाग हो जाता। 905-673-3333 905-673-3337। पर हुण अजकल आपां पंजाब नूं ना प्यार घट करते हैं तो पंजाब तो नुक्स ज़्यादा कढ़ते हैं। सो 905-673-3333 असी दुध की राखी बिले चुभाए हुए हैं। असी नुक्स तां कढ़दे हां क्योंकि सानू पता कि साढ़े पंजाब नू जिवें कहिंदे कि वाड़ खेत नू खाण लग गई है। सो जिहड़ियां वाड़ां असी करके आए सी आउण तों पहलां ना वह लगता कि खेत नू हुण खाण लग पईआं। मे बी इह वी इक कारण हो सकदा। 905-673-3333 पर अंदरों असी सुख ही मंगदे हां। अंदरों असी पंजाब नाल उन्हां ही गड़ोचे हां, उन्हां ही जुड़े हुए हां। अच्छा गड़ोच, अच्छा ये पंजाबी दे ना असी पंजाब नू तुसी जिंदा रखना ते पंजाबी नू जिंदा रखना, पंजाबीयत नू जिंदा रखना। ते ना मैं कई बार गल करदा हुंदा शाम वाले प्रोग्राम दे विच कि पंजाबी दे जिहड़े ठेठ शब्द आ ना उह असी बोलणों ही हट गए हां, जिहड़े सानू साडे बजुर्गां ने जां साडे पिछोकड़ असी सभ्याचार ने सानू जिहड़े पंजाबी दे ठेठ शब्द दित्ते आ। ठेठ मीनस ठेठ पंजाबी दे जिहड़े उह जिवें आ हुण मैं गड़ुच कहता वी गड़ुच होया, ते मतलब ऐसे शब्द जिहड़े असी अजकल बोलदे ही नहीं क्योंकि नवीं जनरेशन उहनां ने ते भाई बोलणा ही नहीं आ। ਤੁਸੀਂ ਜੇ ਵੱਧ ਤੋਂ ਵੱਧ ਬੋਲਿਆ ਕਰੋਗੇ, ਆਪਾਂ ਵੀ ਇੱਥੇ ਆ ਕੇ ਮਾਡਰਨ ਜਿਹੇ ਹੋ ਗਏ ਹਾਂ, ਆਪਾਂ ਨੂੰ ਐਂ ਲੱਗਦਾ ਕਿ ਹੁਣ ਥੋੜ੍ਹੀ ਜਿਹੀ ਗੱਲ ਨੂੰ ਨਾ ਇੰਗਲਿਸ਼ ਦੇ ਅੱਖਰਾਂ ਦੇ ਵਿੱਚ ਘੁਮਾ ਕੇ ਕਹੀਏ ਤਾਂ ਮੇ ਬੀ ਕੋਈ ਐਂ ਹੀ ਨਾ ਸੋਚੇ ਕਿ ਬਹੁਤਾ ਹੀ ਦੇਸੀ ਆ। ਸੋ ਮੈਨੂੰ ਨਹੀਂ ਲੱਗਦਾ ਕਿ ਦੇਸੀ ਹੋਣਾ ਕੋਈ ਗੁਨਾਹ ਆ। ਦੇਸੀ ਹੋਣਾ ਤਾਂ ਸਾਡੀ ਸ਼ਾਨ ਆ ਭਾਈ, ਅਸੀਂ ਹੈ ਦੇਸੀ, ਵੀ ਆਰ ਪ੍ਰਾਊਡ ਟੂ ਬੀ ਦੇਸੀ। ਅਤੇ ਪੰਜਾਬੀ ਦੇ ਜਿਹੜੇ ਠੇਠ ਸ਼ਬਦ ਆ ਇਹਨਾਂ ਦੀ ਜਿਹੜੀ ਨਾ ਉਹ ਆਪਣੇ ਅੱਗੇ ਬੱਚਿਆਂ ਨੂੰ, ਦੋਹਤਿਆਂ ਨੂੰ, ਪੋਤਰਿਆਂ ਨੂੰ ਇਹ ਦੱਸਿਆ ਕਰੋ ਅੱਗੇ ਆਪਣੇ ਸੱਜਣਾ ਮਿੱਤਰਾਂ ਨਾਲ ਬੋਲਿਆ ਕਰੋ। ਸਿਆਣੀਆਂ ਗੱਲਾਂ ਜਿਹੜੀਆਂ ਬਜ਼ੁਰਗਾਂ ਦੀਆਂ ਸਿਖਾਈਆਂ ਹੋਈਆਂ ਕਹਾਵਤਾਂ ਬੁਝਾਰਤਾਂ ਜਿਹੜੀਆਂ ਸੀਗੀਆਂ ਉਹ ਜਿਹੜੇ ਅਖਾਣ ਬਜ਼ੁਰਗਾਂ ਦੇ ਉਹ ਕੋਸ਼ਿਸ਼ ਕਰਿਆ ਕਰੋ ਕਿ ਬੱਚਿਆਂ ਨੂੰ ਦੱਸਦੇ ਰਹੋ, ਕੁਛ ਤਾਂ ਦੇ ਕੇ ਜਾਈਏ ਆਪਾਂ ਬੱਚਿਆਂ ਨੂੰ ਨਾ। ਇਹ ਬਹੁਤ ਵੱਡੀ ਗੱਲ ਆ, ਇਹ ਛੋਟੀ ਨਹੀਂ ਹੈ ਕਿ ਅਸੀਂ ਦੇਖੋ ਪੰਜਾਬੀ ਨੇ ਅੱਗੇ ਜਾ ਕੇ ਮਰ ਜਾਣਾ ਹੈ ਜੇ ਇਹੀ ਹਾਲ ਰਿਹਾ ਨਾ, ਜੇ ਆਪਾਂ ਮਾਡਰਨ ਹੁੰਦੇ ਗਏ ਕਿਉਂਕਿ ਨਵੀਆਂ ਜਨਰੇਸ਼ਨਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਤਾਂ ਬਿਲਕੁਲ ਜਿਹੜੀ ਠੇਠ ਪੰਜਾਬੀ ਤੋਂ ਬਹੁਤ ਦੂਰ ਆ। ਫਿਰ ਉਹ ਉਨੀ ਕੁ ਬੋਲਿਆ ਕਰਨਗੇ ਬਸ, ਉਹ ਤਾਂ ਮਾਂ ਨੂੰ ਵੀ ਮੌਮ ਬਣਾ ਤਾ ਉਹਨਾਂ ਨੇ, ਅਤੇ ਇੱਦਾਂ ਹੀ ਫਿਰ ਪੰਜਾਬੀ ਦਾ ਵੀ ਹਾਲ ਇਹੀ ਚੀਜ਼ ਹੋਣਾ। ਅਤੇ ਕਿੱਥੋਂ ਆਪਾਂ ਜਿਹੜੀਆਂ ਹੁਣ ਖੁਰਕਣਾ ਕਾਂਡ ਖੁਰਕਣਾ ਆਪਾਂ ਅੱਜ ਕੱਲ੍ਹ ਗੱਲਾਂ ਹੀ ਨਹੀਂ ਕਰਦੇ ਭਾਈ। ਸਾਡੇ ਬਜ਼ੁਰਗਾਂ ਤੋਂ, ਸਾਡੇ ਦਾਦੇ ਦਾਦੀਆਂ ਤੁਸੀਂ ਸੁਣੀਆਂ ਕਿ ਭਾਈ ਢੂਈ ਵੀ ਕਹਿੰਦੇ ਆ, ਵਾਣ ਦਾ ਮੰਜਾ, ਐਸੀਆਂ ਚੀਜ਼ਾਂ, ਐਸੀਆਂ ਗੱਲਾਂ, ਕੰਧੋਲੀ, ਹਾਰੇ, ਆਰਨੇ, ਹਲ, ਸੁਹਾਗੇ, ਇਹ ਚੀਜ਼ਾਂ ਨਾ ਬੱਚਿਆਂ ਨੂੰ ਵੀ ਦੱਸਿਆ ਕਰੋ ਕਿ ਵੇਖੋ ਇਹ ਸਾਡਾ ਇਤਿਹਾਸ ਰਿਹਾ ਆ, ਇਹ ਸਾਡੀ ਸੱਭਿਆਚਾਰ ਰਿਹਾ। ਅਤੇ ਪੰਜਾਬੀ ਦੇ ਸ਼ਬਦਾਂ ਦੇ ਨਾਲ ਜਿਹੜੇ ਨਿੱਕੀਆਂ ਨਿੱਕੀਆਂ ਗੱਲਾਂ ਤੁਸੀਂ ਬੇਸ਼ੱਕ ਤੁਹਾਨੂੰ ਯਾਦ ਆ, ਤੁਸੀਂ ਆਪ ਕਰਦੇ ਹੋਵੋਗੇ, ਪਰ ਬੱਚਿਆਂ ਨੂੰ ਜ਼ਰੂਰ, ਇੱਥੇ ਤੁਹਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਜ਼ਰੂਰ ਇਹ ਚੀਜ਼ਾਂ ਦੱਸਿਆ ਕਰੋ। 905-673-3333 ਨਾਲ ਦੀ ਨਾਲ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਤੁਹਾਨੂੰ ਦੇ ਦਈਏ। ਟੋਪ ਚੋਇਸ ਇੰਸ਼ੋਰੈਂਸ ਤੋਂ ਪਰਿਵਾਰਾਂ ਦੀ ਸੁਰੱਖਿਆ, ਫਾਈਨੈਂਸ਼ੀਅਲ ਪਲਾਨਿੰਗ, ਇੰਸ਼ੋਰੈਂਸ ਦੀ ਸਲਾਹ ਦਿੰਦੇ ਨੇ। ਲਾਈਫ ਇੰਸ਼ੋਰੈਂਸ ਕਰਵਾਉਣੀ ਤੁਸੀਂ ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ, ਹੈਲਥ ਇੰਸ਼ੋਰੈਂਸ, ਡੈਂਟਲ ਇਨਵੈਸਟਮੈਂਟ ਪਲਾਨ ਦੇ ਲਈ ਹਰਪ੍ਰੀਤ ਸੈਣੀ ਹੁਣ ਨੂੰ ਕਾਲ ਕਰ ਲਿਓ। 416-817-6100 ਹਰਪ੍ਰੀਤ ਸੈਣੀ ਜੀ।

0: जी 905-673-3337 905-673-3337 कॉल लईए, बहुत सारिया कॉल्स है, एक कॉल लै लीए आपां, आपां नूं समां है हजे 10-12 मिनट पए आ हजे वापस आउण दे विच, रमेश जी जद तक आउंदे आ। ते जी सति श्री अकाल साहब, तुसीं आउणे रहो 1661।
1: ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਭਾਜੀ ਨੂੰ ਤਸੱਲੀ ਦਈਏ, ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ, ਨਜ਼ਾਰਾ ਲਿਆਤਾ ਯਾਰ ਤੁਸੀਂ। ਪਹਿਲਾਂ ਵੀ ਵੀਰ ਜੀ ਤੁਸੀਂ ਗਾਣਾ ਲਾਇਆ ਸੀ ਕੁਲਵਿੰਦਰ ਬੇਲੇ ਦਾ ਪੰਜਾਬ ਵਾਲਾ ਨਾ, ਤੇ ਦੂਸਰਾ ਇਹ ਗਾਣਾ ਵੀ ਬਹੁਤ ਵਧੀਆ ਇਹਦਾ।
0: ਹਾਂ, ਮੈਂ
1: ਕਿਹਾ ਬਹੁਤ ਵਧੀਆ ਗੱਲ ਹੈ ਵੀਰ ਜੀ, ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਇਸ ਗੱਲ ਤੋਂ ਕਿ ਘੱਟੋ ਘੱਟ ਹੋਰ ਨੀ ਕੁਛ ਨੀ, ਜਦੋਂ ਆਪਾਂ ਏਦਾਂ ਦੇ ਗਾਣੇ ਲਾਈਏ ਨਾ ਤੇ ਬੰਦੇ ਨੂੰ ਧੱਕੇ ਨਾਲ ਹੀ ਦਿਲ ਕਰਦਾ ਵੀ ਭਾਜੀ ਦਾ ਕਾਲ ਕਰਕੇ ਨਾ ਐਪਰੀਸ਼ੀਏਟ ਜ਼ਰੂਰ ਕਰੀਏ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ।
1: ਵੀਰ ਜੀ ਬਹੁਤ ਵਧੀਆ ਤੁਸੀਂ ਆ ਪ੍ਰੋਗਰਾਮ ਕਰ ਰਹੇ ਹੋ, ਬਹੁਤ ਹਮੇਸ਼ਾ ਹੀ ਸੁਣਦਾ ਮੈਂ ਜਿੰਨਾ ਜਦੋਂ ਮੈਨੂੰ ਟਾਈਮ ਲੱਗਦਾ, ਤੇ ਕਿਉਂਕਿ ਵੀਕਐਂਡ ਦੇ ਤੇ ਲੱਗਦਾ ਹੀ ਲੱਗਦਾ ਟਾਈਮ, ਤੇ ਵਧੀਆ ਲੱਗਦਾ। ਤੇ ਹਰਮੇਸ਼ ਭਾਜੀ ਵੀ ਬਹੁਤ ਬਹਿਜਾ ਬਹਿਜਾ ਕਰਾਉਂਦੇ ਆ, ਚੜ੍ਹਦੀ ਕਲਾ ਚ ਰਹੋ ਮੇਰੇ ਵੀਰ।
0: ਕੀ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭਾਈ, ਬਹੁਤ ਮੁਹੱਬਤ, ਬਹੁਤ ਪਿਆਰ। ਜੀ ਬਾਦਸ਼ਾਹ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ 8777।
2: ਸਤਿ ਸ਼੍ਰੀ ਅਕਾਲ ਭਾਜੀ, ਮਜ਼ਾ ਆ ਜਾਂਦਾ ਤੁਸੀਂ ਵੀ ਤੇ ਹੁਸ਼ਿਆਰਪੁਰੀ ਸਾਹਿਬ ਵੀ। ਤੇ ਸਰ ਜੀ, ਪੰਜਾਬੀ ਜਿਹੜੀ ਆ ਨਾ ਉਹ ਇੰਨੀ ਮਿੱਠੀ ਭਾਸ਼ਾ ਨਾ, ਵਰਲਡ ਦੀ ਨੰਬਰ 1 ਆ।
0: ਵਾਹ, ਬਿਲਕੁਲ।
2: ਮੈਂ ਤੇ ਕਿਤੇ ਵੀ ਜਾਵਾਂ ਨਾ, ਜੇ ਬੰਦਾ ਨਹੀਂ ਸਮਝਦਾ ਉਹਦੇ ਨਾਲ ਮੈਂ ਥੋੜੀ ਕੋਈ ਇੰਗਲਿਸ਼ ਚ ਕਰ ਲਓ ਜਾਂ ਕਿਤਨਾ ਹੋਰ ਭਾਸ਼ਾ ਚ, ਪਹਿਲਾਂ ਸਟਾਰਟ ਹੀ ਪੰਜਾਬੀ ਤੋਂ ਕਰੀਦਾ।
0: ਵਾਹ ਹਾਂਜੀ, ਬਿਲਕੁਲ।
2: ਫਿਰ ਉਹ ਜੀ ਪੰਜਾਬੀ ਨੀ ਵੀ ਜਿਹੜੀ ਵਿੱਚ ਮਿਕਸ ਹੋਵੇ, ਸਾਡੀ ਮਾਝੀ ਵਾਲੀ ਪੰਜਾਬੀ ਹੈ।
0: ਕੀ ਬਾਤ ਹੈ, ਜਿਵੇਂ ਝੱਗਾ, ਅੱਜ ਕੱਲ ਬੱਚਿਆਂ ਨੂੰ ਪਤਾ ਨੀ ਕਿ ਝੱਗਾ ਕੀ ਹੁੰਦਾ।
2: ਅਸੀਂ ਸਾਰਾ ਕੁਝ ਦੱਸ ਰਹੇ ਹਾਂ ਜੀ ਆਪਣੇ ਇੱਥੇ ਬੱਚਿਆਂ ਨੂੰ, ਉਹਨਾਂ ਨੂੰ ਕਹਿਤੇ ਵੀ ਜਾਂ ਕਿਤਨਾ ਇੰਗਲਿਸ਼ ਵੀ ਪੜੋ ਹੋਰ ਵੀ।
0: ਬਿਲਕੁਲ ਜੀ, ਇਹ ਆਪਣਾ ਫਰਜ਼ ਬਣਦਾ ਬਾਦਸ਼ਾਹ, ਇਹ ਆਪਣਾ ਫਰਜ਼ ਆ। ਅਸੀਂ ਪੰਜਾਬੀ ਬੱਚਿਆਂ ਨੂੰ ਜਾਂਦੇ ਜਾਂਦੇ ਜੇ ਤੁਸੀਂ ਚਾਹੁੰਦੇ ਹੋ ਕਿ ਘਰ ਦੇ ਕੇ ਜਾਣੇ ਆ, ਵੱਡੇ ਵੱਡੇ ਮਹਿਲ ਜੇ ਕੇ ਜਾਣੇ ਆ, ਇਹ ਉਹਨਾਂ ਤੋਂ ਵੀ ਵੱਡੀ ਚੀਜ਼ ਹੈ ਜੇ ਤੁਸੀਂ ਆਪਣੀ ਪੰਜਾਬੀ ਦੀ ਲੈਗਸੀ ਦੇ ਕੇ ਜਾਓਗੇ। ਜਿੰਨੇ ਬਾ ਉਮਰ ਤੁਹਾਡੇ ਬੱਚਿਆਂ ਦੇ ਨਾਲ ਰਹਿਣਾ, ਤੁਹਾਡੇ ਬੱਚਿਆਂ ਨੂੰ ਪਤਾ ਹੋਊ, ਤੁਹਾਡੇ ਆਉਣ ਵਾਲੇ ਫਰਜ਼ੰਦਾਂ ਨੂੰ ਪਤਾ ਹੋਊ ਕਿ ਸਾਡੇ ਬਜ਼ੁਰਗ ਸਾਨੂੰ ਇੱਕ ਭਾਸ਼ਾ ਦੇ ਕੇ ਗਏ ਆ, ਇੱਕ ਲੈਗਸੀ ਦੇ ਕੇ ਗਏ ਆ, ਕਿਉਂਕਿ ਅਸੀਂ ਜੇ ਜਿਉਂਦੇ ਹਾਂ ਨਾ, ਜੇ ਅਸੀਂ ਇਹ ਗੱਲਾਂ ਕਰ ਰਹੇ ਹਾਂ ਤਾਂ ਪੰਜਾਬੀ ਦੀ ਬਦੌਲਤ ਆ।
2: ਹਾਂਜੀ, ਹੁਣ ਤੇ ਤੁਸੀਂ ਵੇਖੋ ਪਾਕਿਸਤਾਨ ਵਾਲੇ ਪਾਸੇ ਥੋੜਾ ਇਹਦਾ ਕਰੇਜ ਘੱਟ ਰਿਹਾ ਸੀ, ਹੁਣ ਤੇ ਉਹਨਾਂ ਨੇ ਵੀ ਇਤਨਾ ਪੜ ਲਿਆ ਵਾ, ਪੂਰਾ ਉਹ ਕਰਾ ਰਹੇ, ਪੰਜਾਬੀ ਕਾਨਫਰੰਸਾਂ ਕਰਾ ਰਹੇ, ਸਾਰਾ ਕੁਝ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
2: ਬੜੀ ਗੱਲ ਕਰ ਰਹੇ ਹੈ।
0: ਇਹ ਤਾਂ ਬਸ ਆਪਾਂ ਥੋੜੇ ਜਿਹੇ ਪਿੱਛੇ ਰਹਿ ਗਏ ਹਾਂ, ਤੇ ਆਪਾਂ ਵੀ ਕੋਸ਼ਿਸ਼ ਕਰੀਏ। ਹੁਣ ਪੰਜਾਬੀ ਸਭਾ, ਦਲਬੀਰ ਕਥੂਰੀਆ ਜੀ ਨੇ ਉੱਥੇ ਬੜੇ ਪ੍ਰੋਗਰਾਮ ਹੁੰਦੇ ਆ, ਤੇ ਯਕੀਨ ਕਰਿਓ ਮੈਨੂੰ ਬੜਾ ਉੱਥੇ ਮਹਿਸੂਸ ਹੁੰਦਾ ਜਾ ਕੇ ਕਿ ਉੱਥੇ 4-5 ਸਾਡੇ ਬਜ਼ੁਰਗ ਬੈਠੇ ਹੁੰਦੇ ਆ, ਉੱਥੇ ਕੋਈ ਯੰਗ ਬੱਚਾ ਨਹੀਂ ਹੈ, ਬੜੇ ਬੱਚੇ ਨੇ ਅੱਜ ਕੱਲ੍ਹ ਜਿਹੜੇ ਲਿਖਦੇ ਆ, ਪਰ ਅੱਜ ਕੱਲ੍ਹ ਪੰਜਾਬੀ ਲਿਖਣ ਵਾਲਿਆਂ ਨੂੰ ਸੁਣਿਆ ਸਮਝਿਆ ਨਹੀਂ ਜਾਂਦਾ। ਬੜੇ ਸ਼ਾਇਰ ਇੱਥੇ ਯੂਟਿਊਬ 'ਤੇ, ਇੰਸਟਾਗ੍ਰਾਮ 'ਤੇ ਬੜਾ ਸੋਹਣਾ ਲਿਖਦੇ ਆ, ਬੜਾ ਉਹਨੂੰ ਵੇਖਦਾ ਹੀ ਕੋਈ ਨਹੀਂ ਆ, ਉਹਨੂੰ ਸੁਣਦਾ ਹੀ ਕੋਈ ਨਹੀਂ ਆ ਕਿ ਉਹ ਕੀ ਲਿਖ ਰਹੇ ਆ, ਕੀ ਮਹਿਸੂਸ ਕਰ ਰਹੇ ਆ। ਸਾਨੂੰ ਆ ਗੰਦ ਮੰਦ ਵੇਖਣ ਦੀ ਆਦਤ ਇੰਨੀ ਪੈ ਗਈ ਆ, ਚੰਗੀਆਂ ਚੀਜ਼ਾਂ ਨੂੰ ਅਸੀਂ ਵੇਖ ਕੇ ਅੱਖੋਂ ਪਰੋਖੇ ਕਰ ਦਿੰਦੇ ਹਾਂ, ਸੋ ਅਸੀਂ ਚੰਗੀਆਂ ਚੀਜ਼ਾਂ ਨੂੰ ਐਪਰੀਸ਼ੀਏਟ ਨਹੀਂ ਕਰਦੇ, ਸਾਡੀ ਆਦਤ ਬਣ ਗਈ ਆ। ਇਹੀ ਅਸੀਂ ਪੰਜਾਬ 'ਚ ਕੀਤਾ, ਅਸੀਂ ਚੰਗੀਆਂ ਚੀਜ਼ਾਂ ਨੂੰ ਨਹੀਂ, ਅਸੀਂ ਜਿਹਨੇ ਸਾਨੂੰ ਬੁਲਾ ਲਿਆ ਪੈਗ ਲਵਾਤਾ, ਜਿਹਨੇ ਪੂਜੀ ਆਪਦਾ ਨਖਵਾਤਾ, ਉਹਨੂੰ ਵੋਟ ਪਾਤੀ, ਉਹ ਭਾਈ ਉਹੀ ਚੱਲੀ ਆ ਰਹੇ ਆ। ਉਹ ਹੁਣ ਛੋਟੀਆਂ ਛੋਟੀਆਂ ਜਿਹੜੀਆਂ ਅੱਜ ਕੱਲ੍ਹ ਵੇਖੋ, ਅਸੀਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਿਸੇ ਦੀ ਤਖਤੀ ਆਪਣੇ ਗੱਲ 'ਚ ਨਾ ਪਾਓ, ਕਿਸੇ ਦੇ ਭਗਤ ਨਾ ਬਣੋ, ਭਗਤ ਬਣਨਾ ਪੰਜਾਬ ਦੇ ਬਣੋ, ਆਪਣੀ ਮਿੱਟੀ ਦੇ ਬਣੋ, ਆਪਣੇ ਦੇਸ਼ ਦੇ ਬਣੋ, ਵਫਾਦਾਰੀ ਕਰੋ ਤੁਸੀਂ ਉਹਦੇ ਨਾਲ ਕਰੋ ਜਿਹੜਾ ਤੁਹਾਡੇ ਪੰਜਾਬ ਦਾ ਵਫਾਦਾਰ ਹੈ, ਜਿਹੜੀ ਤੁਹਾਡੀ ਮਿੱਟੀ ਦਾ ਵਫਾਦਾਰ ਆ, ਜਿਹੜਾ ਤੁਹਾਡੇ ਦੇਸ਼ ਦਾ ਵਫਾਦਾਰ ਆ, ਸੋ ਉਹਦੀ ਜੀ ਹਜ਼ੂਰੀ ਕਰੋ, ਰੱਜ ਕੇ ਕਰੋ, ਜਮ ਜਮ ਕਰੋ ਜੀ।
2: ਬਾਕੀ ਭਾਜੀ ਪੰਜਾਬੀ ਨਹੀਂ ਖਤਮ ਹੁੰਦੀ, ਹੁਣ ਤਾਂ ਦਲਜੀਤ ਭਾਈ ਨੇ ਕਿੰਨਾ ਕਹਿਤਾ ਨਾ, ਸਟੇਜ ਤੇ ਪੰਜਾਬੀ ਆ ਗਏ ਤੇ ਗੋਰੇ ਪੰਜਾਬੀ।
0: ਕੀ ਬਾਤ ਹੈ, ਬਿਲਕੁਲ, ਪੰਜਾਬੀ ਨੂੰ ਨੀ ਕੋਈ ਪੁੰਜੇ ਲਾ ਸਕਦਾ, ਹੁਣ ਪੁੰਜੇ ਵੀ ਨੀ ਪਤਾ ਲੋਕਾਂ ਨੂੰ, ਬਹੁਤ ਕੀ ਹੁੰਦਾ ਪੁੰਜੇ ਕਿਹਨੂੰ ਕਹਿੰਦੇ ਆ। ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਥੈਂਕ ਯੂ ਸੋ ਮਚ। ਰੇਸ਼ਮ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
3: ਹਾਂਜੀ, ਪਹਿਲੀ ਗੱਲ ਤਾਂ ਸੰਧੂ ਸਾਹਿਬ, ਇਹ ਅੱਜ ਤੁਸੀਂ ਕਹਿੰਦੇ ਆ ਨਾ, ਇੱਥੇ ਵੀ ਸਵੇਰ ਤੁਹਾਡੀਆਂ ਸਰਕਾਰਾਂ ਦਾ ਸੁਨੇਹ
0: ਆਹਾ,
3: ਬੜੇ ਅੱਛੇ ਸ਼ਬਦ ਨੇ। ਤੇ ਦੂਜੀ ਗੱਲ, ਜਦੋਂ ਤੁਸੀਂ ਇਹ ਕਹਿੰਦੇ ਆ ਕਿ ਨਿਰਪੱਖ ਪੱਤਰਕਾਰ ਹੁਸ਼ਿਆਰਪੁਰੀ, ਆਨੰਦ ਆ ਜਾਂਦਾ ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਕੱਲ ਤੁਹਾਡੀ ਕਾਲ ਕੱਟੀ ਗਈ ਸੀ, ਵੇਟ ਕਰਦੇ ਰਹੇ ਦੁਬਾਰਾ, ਲੰਬੇ ਸਮੇਂ ਤੋਂ ਹੋਲਡ ਸੀ, ਤੇ ਤੁਹਾਡੀ ਕਾਲ ਰਹਿ ਗਈ, ਮੈਨੂੰ ਯਾਦ ਆ।
3: ਹਾਂਜੀ, ਹੋ ਜਾਂਦਾ ਜੀ, ਮੈਂ ਰੇਸ਼ਮ ਦਸਾਂਝ ਆ ਜੀ, ਇਹਨਾਂ ਦਾ ਮੇਰਾ ਇਹਨਾਂ ਦਾ ਵੀ ਗੱਲ ਕਾਤ ਹੈਗਾ,
0: बहुत शुक्रिया जी, बहुत मोहब्बत, बहुत प्यार, थैंक यू सो मच।

ਅੱਜ ਕੱਲ੍ਹ ਜੱਗੇ ਦੇ ਗੰਡਾਸੇ ਦਾ ਕੰਮ ਤੁਹਾਡੀਆਂ ਵੋਟਾਂ ਤੁਹਾਡੇ ਵਿਚਾਰ ਕਰਦੇ ਨੇ। ਜੇ ਤੁਸੀਂ ਤੁਹਾਡੇ ਵਿਚਾਰ ਤਿੱਖੇ ਚੰਗੇ ਨੇ ਤਾਂ ਉਹ ਗੰਡਾਸੇ ਦਾ ਹੀ ਕੰਮ ਕਰਦੇ ਨੇ। ਹੁਣ ਜੱਗੇ ਨੇ ਗੰਡਾਸਾ ਨਹੀਂ ਆ ਕੇ ਮਾਰਨਾ, ਤੁਹਾਡੇ ਕੋਲ ਵੋਟ ਦਾ ਅਧਿਕਾਰ ਆ। ਚੰਗੇ ਲੋਕਾਂ ਨੂੰ ਚੁਣੋ, ਪੰਜਾਬ ਲਈ ਵਫ਼ਾਦਾਰ ਲੋਕਾਂ ਨੂੰ ਚੁਣੋ, ਆਪਣੇ ਦੇਸ਼ ਲਈ ਜਿਹੜੇ ਵਫ਼ਾਦਾਰ ਲੋਕ ਵਫ਼ਾਦਾਰਾਂ ਨੂੰ ਚੁਣੋ। ਇਹੀ ਤੁਹਾਡਾ ਹੱਕ ਵੀ ਬਣਦਾ, ਤੁਹਾਡਾ ਫਰਜ਼ ਵੀ ਬਣਦਾ, ਅਤੇ ਬਸ ਫਿਰ ਸਭ ਕੁਛ ਚੜ੍ਹਦੀ ਕਲਾ ਹੀ ਹੈ ਜੀ। ਅਤੇ ਮੌਕਾ ਮਿਲੇ ਤਾਂ ਪੰਜਾਬੀ ਦੇ ਜਿਹੜੇ ਠੇਠ ਸ਼ਬਦ ਆ, ਜਿਵੇਂ ਢੀਚਕ ਮਾਰਨਾ, ਢਾਕ, ਝੱਗਾ, ਲੀਚੜ, ਇਹ ਪੰਜਾਲੀ, ਲੌਡਾ ਵੇਲਾ, ਬੰਬੂ ਕਾਟ, ਖਿੱਦੋ ਕੁੰਡੀ, ਕੜੈਂਚੀ, ਕਸੂਤਾ, ਬੂਰ, ਹੈ ਨਾ, ਜੰਗ ਪਲੰਗਾ, ਦਬੜੂ ਘੁਸੜੂ, ਯਾਰ ਕਿਆ ਬਾਤ ਆ। ਪੰਜਾਬੀ ਸਾਨੂੰ ਬਹੁਤ ਪਿਆਰੀ, ਬਹੁਤ ਮੁਹੱਬਤ ਯਾਰ, ਕੋਈ ਗੱਲ ਨਹੀਂ ਆ ਰਹੀ ਪੰਜਾਬੀ ਦੇ ਨਾਂ 'ਤੇ। ਬਹੁਤ ਪਿਆਰ ਆ ਸਾਨੂੰ ਪੰਜਾਬੀ ਦੇ ਨਾਲ, ਅਸੀਂ ਪੰਜਾਬੀ ਦਾ ਹੀ ਦਿੱਤਾ ਖਾ ਰਹੇ ਹਾਂ ਹੁਣ ਤੱਕ, ਗੱਲਾਂ ਬਾਤਾਂ ਕਰ ਰਹੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਸਾਡੇ ਫਰਜ਼ੰਦ ਵੀ ਇੱਦਾਂ ਹੀ ਪੰਜਾਬੀ ਨਾਲ ਮੁਹੱਬਤ ਕਰਨ।

905-673-3337 ਬਿਲਕੁਲ ਨਹੀਂ ਰੀਸਾ, ਰੀਸਾ ਹੋ ਹੀ ਨਹੀਂ ਸਕਦੀਆਂ। ਸੋ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖਣਾ, ਮੋਰਗੇਜ ਬ੍ਰੋਕਰ ਨੇ, ਅਤੇ ਤੁਸੀਂ ਮੋਰਗੇਜ ਲੈਣ ਦੇ ਵਿੱਚ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ, ਫਸਟ ਟਾਈਮ ਹੋਮ ਬਾਇਰ ਹੋ, ਰੀਨਿਊਅਲ ਕਰਾਉਣੀ ਆ, ਘਰ ਖਰੀਦਣਾ ਆ, ਪ੍ਰੀ ਅਪਰੂਵਲ ਲੈਣੀ ਆ, ਇਨਵੈਸਟਮੈਂਟ ਪ੍ਰੋਪਰਟੀ ਲਈ ਮੋਰਗੇਜ ਨਹੀਂ ਲੱਭ ਰਹੀ, ਤਾਂ ਹਰਮਨ ਬੱਤਾ ਮੋਰਗੇਜ ਬ੍ਰੋਕਰ ਨੂੰ ਯਾਦ ਰੱਖੋ, 647-685-9000 6478-59000। ਘਰ ਲੈ ਲਿਆ, ਇਨਵੈਸਟਮੈਂਟ ਪ੍ਰੋਪਰਟੀ ਵੀ ਲੈ ਲਈ ਆ, ਅਤੇ ਫਿਰ ਉਹਦੇ ਵਿੱਚ ਅਪਲਾਇੰਸਿਸ ਵੀ ਰੱਖਣੇ ਆ, ਅਤੇ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ, ਫਿਰ ਤੁਸੀਂ ਸਿੱਧੀ ਗੱਡੀ ਘੁਮਾਉਣੀ ਆ, ਹਰਮਨ ਬੱਤਾ ਤੋਂ ਬਾਅਦ ਤੁਸੀਂ ਅਪਲਾਇੰਸ ਜੰਕਸ਼ਨ 'ਤੇ ਜਾ ਕੇ ਖੜੀ ਕਰ ਦੇਣੀ ਹੈ। ਛੋਟੇ ਵੱਡੇ ਸਾਰੇ ਅਪਲਾਇੰਸਿਸ ਤੁਹਾਨੂੰ ਇੱਕੋ ਸਟੋਰ ਥੱਲੋਂ ਮਿਲ ਜਾਣੇ ਆ, ਦੋ ਲੋਕੇਸ਼ਨ ਤੋਂ ਸਰਵ ਕਰਦੇ ਆ, 905-450-0054 9054500 0054 ਅਪਲਾਇੰਸ ਜੰਕਸ਼ਨ।

0: 905 673 3339 5673 3337 ਸੁਣ ਰਹੇ ਹੋ ਪੰਜਾਬੀ ਲਹਿਰਾਂ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਰਮੇਸ਼ ਹਿਸ਼ਿਆਰਪੁਰ ਜੀ ਨਿਰਪੱਖ ਨਿਡਰ ਆਵਾਜ਼ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਪ੍ਰੋਗਰਾਮ ਦੇ ਹੁਣ ਇਸ ਅਗਲੇ ਸਿਰੇ ਦੇ ਵਿੱਚ ਰਮੇਸ਼ ਜੀ ਨਾਲ ਗੱਲਾਂ ਬਾਤਾਂ ਕਰਾਂਗੇ ਔਰ ਖਬਰਾਂ ਦੇ ਨਾਲ ਸਾਂਝ ਪਾਵਾਂਗੇ। ਤੁਹਾਡੀਆਂ ਕਾਲਾਂ ਹੋਣਗੀਆਂ, 10 ਮਿੰਟ ਬਾਅਦ ਤੁਹਾਡੀਆਂ ਕਾਲਸ ਲਵਾਂਗੇ। 905-673-3337 9056733337 ਅਤੇ ਦੇਖੀ ਜੇ ਰਮੇਸ਼ ਜੀ ਤੱਕ ਸਾਡੀ ਆਵਾਜ਼ ਪਹੁੰਚਦੀ ਹੈ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ। ਆਵਾਜ਼ ਸਾਡੀ ਪਹੁੰਚ ਰਹੀ ਤੁਹਾਡੇ ਤੱਕ ਜੀ?
1: ਜੀ ਜੀ ਸੰਧੂ ਸਾਹਿਬ, ਬਿਲਕੁਲ ਠੀਕ ਆਵਾਜ਼ ਪਹੁੰਚ ਰਹੀ ਹੈ ਤੇ ਮੈਂ ਉਮੀਦ ਕਰਦਾ ਮੇਰੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚਦੀ ਹੋਵੇ।
0: ਜੀ ਬਿਲਕੁਲ ਜੀ। ਸੋ ਆਪਾਂ ਕੁਝ ਖਬਰਾਂ ਹੋਰ ਨੇ ਬਹੁਤ ਅਹਿਮ, ਉਹਨਾਂ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਫਿਰ ਸਰੋਤਿਆਂ ਦੇ ਨਾਲ ਗੱਲਬਾਤ ਕਰਾਂਗੇ ਜੇ ਉਹਨਾਂ ਦੇ ਕੋਈ ਸਵਾਲ ਹੋਣਗੇ। ਸੋ 905-673-3337 9056733337 ਸੋ ਪੰਜਾਬ ਦੇ ਵਿੱਚ ਗਲਤ ਮਲਤ ਡਰਾਈਵਿੰਗ ਕਰਨ ਵਾਲਿਆਂ 'ਤੇ ਹੁਣ ਕਹਿੰਦੇ ਥੋੜ੍ਹਾ ਜਿਹਾ ਸਿਕੰਜਾ ਕੱਸਿਆ ਜਾਣਾ ਜੀ। ਬਹੁਤ ਜਿਹੜੀਆਂ ਘਟਨਾਵਾਂ ਹੁੰਦੀਆਂ ਆਮ ਤੌਰ 'ਤੇ, ਔਰ ਡਰਾਈਵਿੰਗ ਦਾ ਸ਼ੁਰੂ ਤੋਂ ਹੀ ਬੁਰਾ ਹਾਲ ਹੀ ਰਿਹਾ ਆ। ਜੇ ਸ਼ਹਿਰ ਕਸਬਿਆਂ ਪਿੰਡਾਂ ਦੀ ਗੱਲਬਾਤ ਕਰੀਏ ਤਾਂ ਚਲੋ ਪਿੰਡਾਂ ਦੇ ਵਿੱਚ ਤਾਂ ਕੋਈ ਬਹੁਤਾ ਇੰਨਾ ਭੀੜ ਭੜਾਕਾ ਹੁੰਦਾ ਨਹੀਂ ਆ। ਸੋ ਹੁਣ ਇਹਨਾਂ 'ਤੇ ਕੋਈ ਲਗਾਮ ਕੱਸੀ ਜਾਣੀ ਹੈ ਜਾਂ ਸ਼ਾਮਤ ਆਉਣ ਵਾਲੀ, ਕਹਿੰਦੇ ਇਹਨਾਂ ਦੀ ਜਿਹੜੇ ਗਲਤ ਡਰਾਈਵ ਕਰਦੇ ਆ?
1: ਪ੍ਰਭ ਸੰਧੂ ਜੀ, ਜਿਹੜਾ ਤਾਜ਼ਾ ਤਰੀਨ ਇਸ ਵੇਲੇ ਟ੍ਰੈਫਿਕ ਨਿਯਮਾਂ 'ਚ ਜਿਹਨੂੰ ਆਪਾਂ ਜੁਰਮਾਨਾ ਆਖਦੇ ਹਾਂ, ਜਾਂ ਜੇ ਤੁਸੀਂ ਮੰਨ ਲਓ ਗਲਤ ਡਰਾਈਵਿੰਗ ਕਰਦੇ ਹੋ ਤੇ ਪੁਲਿਸ ਤੁਹਾਡਾ ਟ੍ਰੈਫਿਕ ਪੁਲਿਸ ਤੁਹਾਡਾ ਚਲਾਨ ਕੱਟਦੀ ਆ, ਤੇ ਉਹਦਾ ਮੋਟਾ ਜਿਹਾ ਇੱਕ ਨਿਯਮ ਬਣਾਤਾ ਕਿ ਤੁਸੀਂ ਟ੍ਰੈਫਿਕ ਪੁਲਿਸ ਨੂੰ ਮੌਕੇ ਤੇ ਜੁਰਮਾਨਾ ਅਦਾ ਕਰ ਸਕਦੇ ਹੋ ਤੇ ਜੁਰਮਾਨਾ ਅਦਾ ਕਰਕੇ ਤੁਸੀਂ ਘਰ ਜਾ ਸਕਦੇ ਹੋ। ਹੁਣ ਵਾਪਰੇ ਰਿਹਾ ਸੀ ਕਿ ਜਾਂ ਤੇ ਪੁਲਿਸ, ਟ੍ਰੈਫਿਕ ਪੁਲਿਸ ਵਾਲਾ ਜਿਹੜਾ ਇੱਥੋਂ ਦਾ ਭ੍ਰਿਸ਼ਟ ਤੰਤਰ ਹੈ ਵੱਡਾ ਹਿੱਸਾ, ਉਹ ਕਹਿੰਦਾ ਸੀ ਕਿ ਭਾਈ 1000 ਰੁਪਇਆ ਜੁਰਮਾਨਾ ਹੈਗਾ ਤੇਰਾ ਤੇ 500 ਰੁਪਇਆ ਦੇ ਦੇ ਤੇ ਜਾਂ ਤੈਨੂੰ ਨਾ ਅਸੀਂ ਕੁਛ ਕਹੀਏ ਤੇ ਨਾ ਤੂੰ ਸਾਨੂੰ ਕੁਛ ਕਹੀਂ। ਉਹ ਵੀ ਕਹਿੰਦਾ ਸੀ ਯਾਰ 1000 ਰੁਪਇਆ ਕਿਉਂ ਦੇਣਾ ਜੇ 500 ਨਾਲ ਛੁਟਕਾਰਾ ਹੁੰਦਾ ਤੇ 500 ਦੇ ਕੇ ਚਲੇ ਜਾਂਦਾ ਸੀ, ਕਿਸੇ ਦੀ 300 ਦੇ ਸੈਟਿੰਗ ਹੋ ਜਾਂਦੀ ਸੀ, ਕਿਸੇ ਦੀ 200 ਦੇ। ਜਾਂ ਫਿਰ ਦੂਜਾ ਢੰਗ, ਮੰਨ ਲਓ ਮੈਂ ਗਲਤੀ ਵੱਡੀ ਕਰ ਲਈ ਹੈ, ਪੁਲਿਸ ਵਾਲੇ ਕਹਿੰਦੇ ਸੀ ਕਿ ਭਾਈ ਇੱਥੇ ਕੈਮਰਿਆਂ ਵਿੱਚ ਵੀ ਨੋਟ ਹੋ ਗਿਆ, ਸਾਡੇ ਵੱਡੇ ਸਾਹਿਬ ਵੀ ਇੱਥੇ ਖੜੇ ਆ, ਜਾਂ ਇੰਜ ਕਹੀਏ ਕਿ 5-10-15 ਚਲਾਨ ਤੇ ਅਸੀਂ ਕੱਟਣੇ ਆ ਨਾ ਸਾਰਿਆਂ ਨੂੰ, ਅਸੀਂ ਛੱਡ ਨਹੀਂ ਸਕਦੇ। ਤੇ ਉਹ ਪ੍ਰਭ ਸੰਧੂ ਜੀ ਕੀ ਕਰਦੇ ਸੀ ਕਿ ਤੁਸੀਂ ਗੱਡੀ ਡਰਾਈਵਿੰਗ ਗਲਤ ਡਰਾਈਵਿੰਗ ਕਰਦੇ ਫੜੇ ਗਏ
0: ਜੀ
1: ਤੇ ਤੁਹਾਡੇ ਤੋਂ ਪੈਸੇ ਲੈ ਕੇ ਮੌਕੇ ਤੇ ਜੁਰਮਾਨਾ ਅਦਾ ਹੋ ਜਾਂਦਾ ਸੀ ਤੇ ਤੁਹਾਨੂੰ ਵੀ ਹੁੰਦਾ ਸੀ ਚੱਲ ਕੋਈ ਗੱਲ ਨੀ, ਜੇ 500-1000 ਰੁਪਇਆ ਜੁਰਮਾਨਾ ਪੈ ਗਿਆ ਘਰ ਨੂੰ ਚਲੀਏ ਕੋਈ ਗੱਲ ਨੀ, 1000 ਰੁਪਇਆ ਕਦੇ ਦੇਣਾ ਵੀ ਪੈ ਗਿਆ ਤੇ ਕਿੱਡੀ ਕੁ ਕਹਾਰੀ ਆ ਗਈ ਜਿਹੜਾ ਕਾਰ ਮੋਟਰ ਵਾਲਾ। ਹੁਣ ਤਾਜ਼ਾ ਤਰੀਨ ਸੰਧੂ ਸਾਹਿਬ ਹੋਇਆ ਇਹ ਆ ਕਿ ਜਿਹੜਾ ਤਾਜ਼ਾ ਇਸ ਵੇਲੇ

0: ਸਾਡਾ ਰਾਬਤਾ ਰਮੇਸ਼ ਜੀ ਤੁਹਾਡੇ ਨਾਲ ਟੁੱਟ ਚੁੱਕਿਆ ਜਾਂ ਆਈ ਥਿੰਕ ਤੁਹਾਡੀ ਆਵਾਜ਼ ਸਾਡੇ ਤੱਕ ਬਿਲਕੁਲ ਨਹੀਂ ਪਹੁੰਚ ਰਹੀ। ਤੁਸੀਂ ਸਾਨੂੰ ਜੇ ਸੁਣ ਪਾ ਰਹੇ ਹੋ ਤਾਂ ਪਲੀਜ਼, ਆਈ ਥਿੰਕ ਰਾਬਤਾ ਹੀ ਟੁੱਟ ਗਿਆ ਸਾਡਾ। 905-673-3337 905-673-3337 'ਤੇ ਆਪਾਂ ਇੱਕ ਵਾਰ ਮੈਸੇਜ
1: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਸਾਡਾ ਰਾਬਤਾ ਦੁਬਾਰਾ ਫਿਰ ਜੁੜ ਚੁੱਕਿਆ ਰਮੇਸ਼ ਜੀ ਨਾਲ। ਰਮੇਸ਼ ਜੀ ਤੁਹਾਡੀ ਆਵਾਜ਼ ਬੰਦ ਹੋ ਗਈ ਸੀ, ਸੋ ਪਲੀਜ਼ ਕੰਟੀਨਿਊ ਜੀ।
2: ਜੀ ਜੀ ਸੰਧੂ ਸਾਹਿਬ, ਬੜੇ ਮਹੱਤਵਪੂਰਨ ਮਸਲੇ ਤੇ ਅਸੀਂ ਚਰਚਾ ਕਰ ਰਹੇ ਸੀ ਕਿ ਪੰਜਾਬ ਚ ਵਾਪਰ ਕੀ ਰਿਹਾ ਇਸ ਵੇਲੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ। ਉਹਦੇ ਵਿੱਚ ਬੜੀ ਕੁਛ ਸੈਟਿੰਗ ਚੱਲ ਜਾਂਦੀ ਸੀ, ਜੇ ਸੈਟਿੰਗ ਨਾ ਹੋਵੇ ਤੇ ਜੁਰਮਾਨਾ ਦੇ ਕੇ ਮੇਰੇ ਵਰਗਾ ਬੰਦਾ ਅੱਗੇ ਨਿਕਲ ਜਾਂਦਾ ਸੀ, ਜਿਹੜਾ ਕਹਿੰਦਾ ਸੀ ਹੋਊ ਕੋਈ ਗੱਲ ਨਹੀਂ ਜੇ 500-1,000-2,000 ਦੇਣਾ ਪੈ ਗਿਆ ਤੇ ਕੋਈ ਗੱਲ ਨਹੀਂ, ਜੇ ਕਿਸੇ ਦਾ ਧੀ ਪੁੱਤਰ ਗਲਤੀ ਕਰਦਾ ਸੀ ਤੇ ਬਾਪੂ ਕਹਿੰਦਾ ਸੀ ਕੋਈ ਗੱਲ ਨਹੀਂ ਪੁੱਤ ਮੈਂ ਤੈਨੂੰ ਦੇ ਦੂੰਗਾ, ਤੂੰ ਦੇ ਆ ਇੱਥੇ 2,000, ਗੱਲ ਭਰੇ ਨਿਬੇੜ, ਕਿਹੜਾ ਇੱਥੇ ਚੱਕਰਾਂ 'ਚ ਪਿਆ ਰਵੇ। ਹੁਣ ਤਾਜ਼ਾ ਤਰੀਨ ਪੰਜਾਬ ਦੀ ਸਰਕਾਰ ਨੇ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਿਹੜਾ ਲਾਗੂ ਹੋ ਗਿਆ ਹੈ, ਸੰਧੂ ਸਾਹਿਬ ਉਹਦੇ ਵਿੱਚ 2-3 ਚੀਜ਼ਾਂ ਨੂੰ ਉਹਨਾਂ ਨੇ ਬਿਨਾਂ ਸਮਝੌਤੇ ਦੇ ਤੌਰ ਤੇ ਲੈਂਦੇ ਹੋਏ ਹੁਕਮ ਜਾਰੀ ਕਰ ਦਿੱਤੇ ਕਿ ਆਹ ਕੁਛ ਨਿਯਮ ਏਦਾਂ ਦੇ ਆ ਜਿੱਥੇ ਤੇ ਸਮਝੌਤਾ ਨਹੀਂ ਹੋ ਸਕਦਾ। ਭਾਵ ਕਿ ਇਹ ਨਹੀਂ ਕਿ ਤੁਸੀਂ ਲਾਲ ਬੱਤੀ ਟੱਪ ਜਾਓ, ਤੁਸੀਂ ਰੋਂਗ ਸਾਈਡ ਡਰਾਈਵਿੰਗ ਕਰੋ, ਤੁਸੀਂ ਸ਼ਰਾਬ ਪੀ ਕੇ ਡਰਾਈਵਿੰਗ ਕਰੋ ਤੇ ਫਿਰ ਕੋ ਸਮਝੌਤਾ ਹੋ ਜਾਏਗਾ। ਸਮਝੌਤਾ ਨਹੀਂ ਹੋਣਾ, ਫਿਰ ਤੁਹਾਨੂੰ ਜੱਜ ਸਾਹਮਣੇ ਪੇਸ਼ ਹੋਣਾ ਹੀ ਪੈਣਾ ਤੇ ਜੱਜ ਤੈਅ ਕਰੂ ਜੁਰਮਾਨਾ ਕੀ ਹੈ। ਹੁਣ ਵਾਪਰ ਦਾ ਤਾਜ਼ਾ ਤਰੀਨ ਕੀ ਸੀ ਕਿ ਮੇਰੇ ਵਰਗਾ ਲਾਲ ਬੱਤੀ ਤੇ ਇੱਥੇ ਪੰਜਾਬ ਦੇ ਵਿੱਚ ਚੰਡੀਗੜ੍ਹ ਵਿੱਚ ਤੇ ਚਲੋ 100% ਹੀ ਹੈ ਸੰਧੂ ਸਾਹਿਬ, ਲਾਲ ਬੱਤੀ ਤੇ ਪਤਾ ਹੀ ਨਹੀਂ ਬਹੁਤਿਆਂ ਨੂੰ ਕਿ ਰੁਕਣ ਲਈ ਹੁੰਦੀ ਹੈ, ਚਾਹੇ ਲਾਲ ਬੱਤੀ ਹੋਵੇ ਚਾਹੇ ਪੀਲੀ ਚਾਹੇ ਹਰੇ, ਮੇਰੇ ਵਰਗੇ ਨੇ ਬਟਨ ਦੱਬ ਕੇ ਹੀ ਰੱਖਣਾ ਹੈ। ਲਾਲ ਤੋਂ ਪੀਲੀ ਹੋ ਜਾਂਦੀ ਤਾਂ ਵੀ 10 ਗੱਡੀਆਂ ਲੰਘ ਜਾਂਦੀ ਹੈ, ਜੇ ਪੀਲੀ ਤੋਂ ਲਾਲ ਹੋ ਜਾਏ ਤਾਂ ਵੀ ਲੰਘ ਜਾਂਦੀ ਹੈ। ਸੋ ਕਹਿਣ ਤੋਂ ਭਾਵ ਹੈ ਕਿ ਟ੍ਰੈਫਿਕ ਨਿਯਮਾਂ 'ਚ ਲਾਲ ਬੱਤੀ ਇੱਥੇ ਸਾਡੀ ਬੜੀ ਵਿਗੜੀ ਹੋਈ ਆਦਤ ਹੈ ਪੰਜਾਬ ਦੀ, ਪੰਜਾਬੀਆਂ। ਫਿਰ ਉਹ ਤੋਂ ਰੋਂਗ ਸਾਈਡ ਡਰਾਈਵਿੰਗ, 3-3 ਲਾਈਨਾਂ ਲਾ ਲੈਂਦੇ ਆ ਕਿ ਭਾਈ ਜੇ ਲਾਲ ਬੱਤੀ ਮੈਂ ਅੱਗੇ ਨਹੀਂ ਲੰਘ ਜਾਵਾਂ ਪਤਾ ਨਹੀਂ ਉੜ ਕੇ ਲੰਘ ਜਾਣਾ ਹੈ। ਟ੍ਰੈਫਿਕ ਇਸ ਕਰਕੇ ਜਾਮ ਹੋ ਜਾਂਦੀ ਕਿ ਅਸੀਂ ਟ੍ਰੈਫਿਕ ਨੂੰ ਗੁੰਝਲ ਲਾਇਕ ਬਣਾ ਦਿੰਦੇ, ਰੋਂਗ ਪਾਸਿਓਂ ਅਸੀਂ ਅਕਸਰ ਆਉਂਦੇ ਜਾਂਦੇ ਰੋਂਗ ਸਾਈਡ ਤੋਂ ਕਿ ਨਹੀਂ ਅਸੀਂ ਯੂ ਟਰਨ ਅੱਗੇ ਪ੍ਰੋਪਰ ਥਾਂ ਤੋਂ ਨਹੀਂ ਲੈਣਾ, ਇੱਥੋਂ ਹੀ ਮੁੜ ਜਾਣਾ ਸੀ ਗਲਤ ਸਾਈਡ। ਫਿਰ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਕਲਚਰ ਵੀ ਪੰਜਾਬ ਦੇ ਵਿੱਚ ਕਾਇਮ ਹੈ, ਪਰਵਾਹ ਹੀ ਕੋਈ ਨਹੀਂ ਕਰਦਾ। ਹੁਣ ਇੱਥੇ ਪੰਜਾਬ ਦੀ ਸਰਕਾਰ ਕਹਿੰਦੀ ਕਿ ਇਹ ਕੁਛ ਨਿਯਮ ਅਸੀਂ ਇੱਦਾਂ ਦੇ ਬਣਾ ਦਿੱਤੇ ਕਿ ਜਿੱਥੇ ਅਸੀਂ ਸਮਝੌਤਾ ਨਹੀਂ ਹੈ, ਜਿੱਥੇ
0: ਰਮੇਸ਼ ਜੀ ਤੁਹਾਡੀ ਆਵਾਜ਼ ਜੀ ਜੀ ਜੀ ਆ ਗਈ
2: ਜੀ ਜੀ ਜੀ ਸੰਧੂ ਸਾਹਿਬ ਮਾਫੀ, ਮੈਂ ਦੇਖ ਲੈਣਾ ਇੱਕ ਵਾਰ ਫਿਰ ਵੀ ਕਿੱਥੇ ਕੁਝ ਨੁਕਸ ਨਾ ਹੋਵੇ ਕਈ ਵਾਰ। ਹੁਣ ਮੇਰੀ ਆਵਾਜ਼ ਆ ਰਹੀ ਹੈ
0: ਜੀ? ਬਿਲਕੁਲ ਜੀ, ਹੁਣ ਕਰੈਕਟ ਹੈ ਜੀ। ਜੀ ਜੀ ਬਿਲਕੁਲ ਰਮੇਸ਼ ਜੀ ਕੰਟੀਨਿਊ, ਹੁਣ ਤੁਹਾਡੀ ਆਵਾਜ਼ ਆ ਰਹੀ ਹੈ ਜੀ।

संधु साहब आवाज एक बार ये टेस्ट कर लो तो चंगी गल है। जी

0: ਜੀ ਰਮੇਸ਼ ਜੀ, ਤੁਸੀਂ ਸਾਨੂੰ ਸੁਣ ਪਾ ਰਹੇ ਹੋ ਤਾਂ ਪਲੀਜ਼ ਕੰਟੀਨਿਊ।
1: ਜੀ ਜੀ ਜੀ
0: ਜੀ
1: ਜੀ ਮੈਂ ਬਿਲਕੁਲ ਸੰਤ। ਚਲੋ ਸੰਤ ਸਾਹਿਬ, ਟੈਕਨੀਕਲ ਸ਼ਾਇਦ ਕੋਈ ਇਸ਼ੂ ਆ ਜਾਂਦੇ ਕਈ ਵਾਰ, ਤੇ ਉਹ ਗੱਲ ਫਿਰ ਵਿਚਰੀ
0: ਜੀ
1: ਇੱਧਰ ਉੱਧਰ ਹੋ ਜਾਂਦੀ ਹੈ। ਸੋ ਚਲੋ, ਗੱਲ ਇਹੀ ਸੀ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੇ ਕਾਫੀ ਸਖਤ ਫੈਸਲਾ ਲਿਆ, ਹਾਲਾਂਕਿ ਉਹਦੀ ਨੁਕਤਾਚੀਨੀ ਥੋੜੀ ਬਹੁਤੀ ਹੋਣੀ ਸੁਭਾਵਿਕ ਹੈ, ਪਰੰਤੂ ਮੈਂ ਸਮਝਦਾ ਕਿ ਜਿੱਡੇ ਅਸੀਂ ਵਿਗੜੇ ਹੋਏ ਟ੍ਰੈਫਿਕ ਨਿਯਮ ਵਿਗਾੜ ਲਏ ਆ, ਕੁਛ ਖੁਦ ਵਿਗੜ ਲਏ ਆ, ਉਹਦੇ ਵਿੱਚ ਸਖਤੀ ਭਰੇ ਫੈਸਲੇ ਲੈਣੇ ਚਾਹੀਦੇ। ਹਾਲਾਂਕਿ ਇਹ ਸਾਰੇ ਚ ਮਹੱਤਵਪੂਰਨ ਇਹੀ ਰਹੇਗਾ ਕਿ ਇਹ ਨਾ ਹੋਵੇ ਕਿ ਹੁਣ ਅਦਾਲਤਾਂ ਦਾ ਡਰ ਦੇ ਕੇ, ਵੱਡੇ ਚਲਾਨ ਦਾ ਡਰ ਦੇ ਕੇ, ਵੱਡੀ ਸਜ਼ਾ ਦਾ ਡਰ ਦੇ ਕੇ ਕਿ ਭਾਈ ਤੂੰ ਸ਼ਰਾਬੀ ਸ਼ਰਾਬ ਚਲਾਉਂਦਾ ਗੱਡੀ ਫੜਿਆ ਗਿਆ, ਤੂੰ ਰੋਂਗ ਸਾਈਡ ਚਲਾਉਂਦਾ ਗੱਡੀ ਫੜਿਆ ਗਿਆ, ਇਸ ਕਰਕੇ ਤੈਨੂੰ ਜੁਰਮਾਨਾ ਵੱਡਾ ਹੋ ਸਕਦਾ, ਸਜ਼ਾ ਹੋ ਸਕਦੀ ਕਿਸੇ ਢੰਗ ਦੀ। ਇਹ ਨਾ ਹੋਵੇ ਕਿ ਜਿਹੜੇ ਟ੍ਰੈਫਿਕ ਵਾਲੇ ਆ ਮੋਟੇ ਪੈਸੇ ਵਸੂਲਣ ਲੱਗ ਪੈਣ, ਪਾਪ ਕੀ ਰਿਸ਼ਵਤ ਨਾ ਮੋਟੀ ਹੋ ਜਾਏ। ਨਹੀਂ ਤੇ ਮੈਨੂੰ ਲੱਗਦਾ ਕਿ ਕਾਨੂੰਨ ਤੇ ਕਾਫੀ ਠੀਕ ਹੈ, ਕਿਉਂਕਿ ਇਹ ਸਖਤੀ ਭਰੇ ਫੈਸਲੇ ਹੋਣੇ ਚਾਹੀਦੇ ਆ ਜਿੱਡੇ ਵੱਡੇ ਪੱਧਰ ਤੇ ਪੰਜਾਬ 'ਚ ਟ੍ਰੈਫਿਕ ਦੀਆਂ ਲਾਪਰਵਾਹੀਆਂ ਹੋ ਰਹੀਆਂ।
0: ਜੀ ਦੂਜੇ ਪਾਸੇ ਜੇ ਆਪਾਂ ਚੱਲੀਏ ਇਜ਼ਰਾਈਲ ਅਮਰੀਕਾ ਵੱਲ ਚੱਲੀਏ, ਤੇ ਪਹਿਲਾਂ ਤੇ ਕਹਿੰਦੇ ਸੀ ਜੰਗ ਹੁਣ ਬਸ ਬੰਦੀ ਹੋ ਗਈ ਆ, ਸਾਡੇ ਫੈਸਲੇ ਹੋ ਗਏ ਆ, ਸਾਡੀ ਜਿਹੜੀ ਹੁਣ ਆਪਸੀ ਗੱਲਬਾਤ ਹੋ ਚੁੱਕੀ ਆ, ਪਰ ਕਹਿੰਦੇ ਫਿਰ ਹੁਣ ਬੰਬਾਂ ਦੀ ਵਰਖਾ ਹੋ ਗਈ ਜੀ ਇਰਾਨ ਤੇ।
1: ਪੰਤੂ ਸਾਹਿਬ, ਇਹ ਚੀਜ਼ਾਂ ਠੀਕ ਨਹੀਂ ਹੈ, ਕਿਉਂਕਿ ਬੜੀ ਉਮੀਦ ਆਸ ਸੀ ਕਿ ਜਿਸ ਢੰਗ ਦੇ ਨਾਲ ਫੈਸਲਾ ਹੋਇਆ, ਜਿੱਦਾਂ ਦੇ ਸਮਝੌਤੇ ਸਾਹਮਣੇ ਆਏ, ਉਹਦੇ ਵਿੱਚੋਂ ਲੱਗਦਾ ਸੀ ਕਿ ਸ਼ਾਇਦ ਗੱਲ ਨਿਬੜੀ ਗਈ ਹੈ, ਹੁਣ ਤੇ ਸਾਰੇ ਪਾਸਿਓਂ ਚੰਗੀਆਂ ਖਬਰਾਂ ਹੀ ਆਉਣਗੀਆਂ, ਭੋਰਾ ਕ ਜਹਾਜ਼ ਵੀ ਕਹਿ ਸਕਦੇ, ਥੋੜੇ ਬਹੁਤੇ ਬੀਤੇ ਦਿਨਾਂ ਚ ਉੱਥੋਂ ਲੰਘਣੇ ਸ਼ੁਰੂ ਹੋ ਗਏ ਹੋਰਮਨ ਸਟ੍ਰੇਟ ਚੋਂ, ਤੇਲ ਦੀਆਂ ਕੀਮਤਾਂ ਵੀ ਭੋਰਾ ਹੇਠਾਂ ਨੂੰ ਆ ਗਈਆਂ, ਕੱਚੇ ਤੇਲ ਦੀਆਂ ਕੀਮਤਾਂ ਜਿਹਨੂੰ ਆਪਾਂ ਮਾਰਕੀਟ ਆਖਦੇ ਹਾਂ, ਪਾਬਗੀ ਸ਼ੇਅਰ ਮਾਰਕੀਟ, ਉਹਦੇ ਵਿੱਚ ਵੀ ਭੋਰਾ ਅਸ਼ਾਲ ਆਇਆ ਸੀ, ਪਾਬਗੀ ਕੁਛ ਚੰਗੀਆਂ ਖਬਰਾਂ, ਕੁਛ ਚੰਗੀਆਂ ਹਵਾਵਾਂ ਆਈਆਂ ਸੀ। ਹੁਣ ਆ ਜਿਹੜਾ 2 ਕੁ ਦਿਨ ਤੋਂ ਦੁਬਾਰਾ ਉੱਥੋਂ ਬੰਬਾਂ ਦੀ ਵਰਖਾ ਸ਼ੁਰੂ ਹੋ ਗਈ ਹੈ, ਉਹ ਤੇ ਸੰਸਾ ਫਿਰ ਖਤਰੇ ਦੀ ਘੰਟੀ ਹੈ ਕਿ ਬ੍ਰੇਕ ਹੀ ਨਹੀਂ ਲੱਗ ਰਹੀ। ਇਜ਼ਰਾਇਲ ਤੇ ਪਹਿਲਾਂ ਹੀ ਮੈਂ ਨਾ ਮਾਨੂੰ ਵਾਲੀ ਸਥਿਤੀ ਤੇ ਸੀ, ਲਬਨਾਨ ਵਰਸਿਸ ਇਜ਼ਰਾਇਲ, ਉੱਤੇ ਪਹਿਲਾਂ ਹੀ ਲਗਾਤਾਰ ਉਹ ਸਮਝੌਤੇ ਤੋਂ ਇੱਕ ਢੰਗ ਦਾ ਬਾਹਰ ਹੀ ਸੀਗਾ। ਹੁਣ ਪਤਾ ਲੱਗਾ ਕਿ ਜੇ ਆਪਾਂ ਪਿਛਲੇ ਇੱਕ ਦਿਨ ਹੀ ਕੁਛ ਘੰਟਿਆਂ ਦੀ ਗੱਲ ਕਰ ਲਈਏ, ਤੇ ਇਰਾਨ ਦੇ ਉੱਪਰ ਜਿਹੜਾ 10 ਕੁ ਦੇ ਫੌਜੀ ਟਿਕਾਣੇ ਆ ਜਿੱਥੇ ਅਮਰੀਕਾ ਨੇ ਬੰਬ ਸਿੱਟ ਦਿੱਤੇ ਆ, ਤੇ ਇਰਾਨ ਜਿਹੜਾ ਹੈਗਾ ਉਹ ਜਿਹੜਾ ਦੂਸਰੇ ਪਾਸੇ ਬਹਿਰੀਨ ਵਾਲੇ ਪਾਸੇ ਕਵੈਤ ਵਾਲੇ ਪਾਸੇ ਹਮਲੇ ਕਰੀ ਜਾਂਦਾ ਹੈ, ਬਾਕੀ ਉੱਥੇ ਮਿਜ਼ਾਇਲਾਂ ਸਿੱਟੀ ਜਾਂਦਾ ਹੈ, ਉੱਧਰ ਸਾਰਾ ਕੁਛ ਹੋ ਗਿਆ, ਬਾਕੀ ਇੱਕ ਵਾਰ ਉਹ ਸਾਰੀ ਸ਼ਾਂਤੀ ਦੁਬਾਰਾ ਭੰਗ ਹੋ ਗਈ ਜਾਪਦੀ। ਔਰ ਹੁਣ ਸੰਧੂ ਸਾਹਿਬ, ਬੜੀ ਗੱਲ ਸਾਫ਼ ਹੈ, ਜਿਹੜੇ 60 ਦਿਨਾਂ ਨੂੰ ਲੈ ਕੇ ਸਮਝੌਤਾ ਹੋਇਆ ਸੀ ਕਿ 60 ਦਿਨ ਦੀ ਜੰਗਬੰਦੀ ਭਾਵ ਕਿ ਸ਼ਾਂਤੀ, ਤੇ ਫਿਰ ਉਹਦੇ ਵਿੱਚ ਸਾਰੇ ਸਮਝੌਤੇ ਨਿਕਲਣਗੇ, ਔਰ ਉਹਦਾ ਸਾਰਿਆਂ ਨੇ ਸਵਾਗਤ ਵੀ ਕੀਤਾ ਸੀ, ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ। ਆਹ ਜਿਹੜੀ ਦੁਬਾਰਾ ਗੱਲ ਸ਼ੁਰੂ ਹੋਈ ਹੈ, ਇਹ ਤੇ ਵਿੱਚ ਇੱਕ ਕਿਤੇ ਨਾ ਕਿਤੇ ਗੱਲ ਜਾਪਦੀ ਹੈ ਕਿ ਉਹ ਜਿਹੜਾ ਸਮਝੌਤਾ ਹੋਇਆ ਉਹ ਸਮਝੌਤਾ ਸੀ ਨਹੀਂ, ਕਿਉਂਕਿ ਡਿਜੀਟਲ ਸਿਗਨੇਚਰ ਹੋਏ ਸੀ ਜੇ ਯਾਦ ਹੋਵੇ, ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਆਮੋ ਸਾਹਮਣੇ ਨਹੀਂ ਬੈਠੇ ਸਨ। ਫਿਰ ਇਸ ਗੱਲ ਤੋਂ ਮੈਨੂੰ ਲੱਗਦਾ ਕਿ ਇਹ ਵੀ ਸਿੱਖਣ ਤੇ ਸਮਝਣ ਵਾਲੀ ਗੱਲ ਹੈ ਕਿ ਜਿੰਨਾ ਚਿਰ ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀ ਆਮੋ ਸਾਹਮਣੇ ਬੈਠ ਕੇ ਵਾਰਤਾਲਾਪ ਨਹੀਂ ਕਰਦੇ, ਉਹਨਾਂ ਚਿਰ ਗੱਲ ਮੈਨੂੰ ਲੱਗਦਾ ਕਿ ਸਿਰੇ ਲੱਗ ਨਹੀਂ ਸਕਦੀ, ਔਰ ਨਾ ਆ ਲੱਗੀ ਹੈ। ਬਾਕੀ ਆ 24 ਕੁ ਘੰਟੇ ਤੋਂ ਥੋੜਾ ਜਿਹਾ ਮਾਹੌਲ ਖਰਾਬ ਹੋਇਆ ਆ, ਅਜੇ ਤੱਕ ਉਵੇਂ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਉੱਤੇ ਲਗਭਗ ਕੰਟਰੋਲ ਹੀ ਆ। ਟਰੰਪ ਸਾਹਿਬ ਨੇ ਜ਼ਰੂਰ ਥੋੜੇ 2 ਕੁ ਬੋਲ ਬੋਲੇ ਆ ਕਿ ਭਾਈ ਜੇ ਇਰਾਨ ਨਾ ਸੁਧਰਿਆ ਤੇ ਅਸੀਂ ਤੇ ਫਿਰ ਕਹਿੰਦੇ ਉਹਨੂੰ ਨਿਸਤਾ ਨਬੂਸ ਭਾਵ ਕਿ ਉਹਦਾ ਮਿਟਾ ਹੀ ਦਿਆਂਗੇ, ਖੁਰਾਕ ਖੋਜ ਹੀ ਕਹਿੰਦੇ ਮਿਟਾ ਦਿਆਂਗੇ, ਇਹ ਟਰੰਪ ਸਾਹਿਬ ਨੇ ਜ਼ਰੂਰ ਕਿਹਾ। ਇਰਾਨ ਦੀ ਅਜੇ ਚੁੱਪੀ ਹੈ, ਉਵੇਂ ਪਰ ਆ ਜਿਹੜੇ ਕਹਿ ਸਕਦੇ ਕਿ 8-10 ਥਾਵਾਂ ਦੇ ਉੱਪਰ ਅਮਰੀਕਾ ਨੇ ਇਰਾਨ ਤੇ ਇਰਾਨ ਨੇ ਗਾ ਹੋਰ ਥਾਵਾਂ ਤੇ ਹਮਲੇ ਕੀਤੇ ਆ। ਸੋ ਇਸ ਵੇਲੇ ਥੋੜਾ ਜਿਹਾ ਮਾਹੌਲ ਉੱਥੇ ਇੱਕ ਵਾਰੀ ਦੁਬਾਰਾ ਵਿਗੜਦਾ ਨਜ਼ਰ ਆ ਰਿਹਾ
0: ਜੀ। ਔਰ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਮੁੱਖ ਮੰਤਰੀ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਸੂਰਮਾ ਮੁਹਿੰਮ। ਸੂਰਮਾ ਮੁਹਿੰਮ ਹੈ ਕੀ ਹੈ ਜੀ?
1: ਸੰਧੂ ਸਾਹਿਬ, ਮੁਹਿੰਮ ਤੇ ਖੈਰ ਚੰਗੀ ਹੈ, ਬੀਤੇ ਕਾਫੀ ਸਮੇਂ ਤੋਂ ਜਾਂ ਸਾਲਾਂ ਤੋਂ ਕਹਿ ਸਕਦੇ ਭਗਵੰਤ ਮਾਨ ਸਰਕਾਰ ਇੱਕ ਯਤਨ ਕਰ ਰਹੀ ਹੈ ਨਸ਼ਿਆਂ ਨੂੰ ਖਤਮ ਕਰਨ ਦਾ। ਉਹਦੇ ਵਿੱਚ ਵੱਖ ਵੱਖ ਚੀਜ਼ਾਂ ਨੇ, ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲ੍ਹਾਂ 'ਚ ਡੱਕਣਾ, ਕਈਆਂ ਦੇ ਸੌਦਾਗਰਾਂ ਦੇ ਘਰ ਢਾ ਦਿੱਤੇ, ਕੋਈ ਫੜੇ ਗਏ ਕਿਸੇ ਤੇ ਪਰਚਾ ਦਰਜ, ਕੋਈ ਜੇਲ੍ਹਾਂ 'ਚ ਧੱਕ ਦਿੱਤੇ, ਬੜਾ ਕੁਛ ਇੱਦਾਂ ਦਾ। ਦੂਜੇ ਪਾਸੇ ਆਪਣੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਹੇਠਾਂ ਵਲੰਟੀਅਰ ਪੱਧਰ ਤੇ ਕਮੇਟੀਆਂ ਬਣਾ ਦਿੱਤੀਆਂ ਨਸ਼ਿਆਂ ਦੇ ਖਿਲਾਫ਼, ਉਹਦੇ ਕੋਆਰਡੀਨੇਟਰ ਬਣਾ ਦਿੱਤੇ। ਕਈ ਢੰਗ ਦੀ ਸਖ਼ਤੀ ਦੇ ਦਾਅਵੇ ਆਮ ਆਦਮੀ ਪਾਰਟੀ ਨੇ ਕੀਤੇ ਤੇ ਕਰ ਵੀ ਰਹੀ ਹੈ। ਦੂਜੇ ਪਾਸੇ ਸੀ ਕਿ ਕੱਲਾ ਇਹ ਨਹੀਂ ਹੈ ਕਿ ਅਸੀਂ ਸਖਤੀ ਵਰਤਣੀ, ਜਿਹੜੇ ਲੋਕ ਨਸ਼ਾ ਕਰ ਰਹੇ ਆ, ਨਸ਼ਾ ਉਹਨਾਂ ਨੂੰ ਚਿੰਬੜ ਗਿਆ ਤੇ ਨਸ਼ਾ ਉਹ ਛੱਡ ਨਹੀਂ ਪਾ ਰਹੇ, ਉਹਨਾਂ ਨੂੰ ਫਿਰ ਇੱਕ ਮਾਹੌਲ ਦਿੱਤਾ ਗਿਆ, ਉਹਦੇ ਵਿੱਚ ਸਮਾਜਿਕ ਮਾਹੌਲ ਵੀ ਦਿੱਤਾ ਗਿਆ ਤੇ ਉਹਦੇ ਵਿੱਚ ਇਲਾਜ ਵੀ ਦਿੱਤਾ ਗਿਆ ਜਿੰਨਾ ਕੁ ਦਿੱਤਾ ਜਾ ਸਕਿਆ। ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿਉਂਕਿ ਜਿਹੜੇ ਨਤੀਜੇ ਮੇਰੇ ਕੋਲ ਹੈ ਕੋਈ ਚੰਗੇ ਨਹੀਂ ਹੈ, ਪਰੰਤੂ ਫਿਰ ਵੀ ਦਿੱਤਾ ਗਿਆ ਇਲਾਜ। ਹੁਣ ਇਹ ਵੀ ਇੱਕ ਸੱਚ ਹੈ ਕਿ ਉਸ ਇਲਾਜ ਵਿੱਚ ਜਾਂ ਮੌਕੇ ਦੀ ਸਮਾਜਿਕ ਵਿਵਸਥਾ ਚ ਕਈ ਜਣਿਆਂ ਨੇ ਨਸ਼ੇ ਛੱਡੇ ਵੀ ਹੈ, ਹਾਲਾਂਕਿ ਉਹਦਾ ਨੇਰਾ ਪੂਰਾ ਸਿਹਰਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਭਗਵੰਤ ਮਾਨ ਨੂੰ ਜਾਂਦਾ ਹੈ ਜਾਂ ਅਸੀਂ ਕਹੀਏ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਨੂੰ ਇਕੱਲੇ ਨੂੰ ਜਾਂਦਾ, ਇੱਦਾਂ ਨਹੀਂ ਹੈ, ਸਮਾਜਿਕ ਵੱਖ ਵੱਖ ਚੀਜ਼ਾਂ ਨੂੰ ਜਾਂਦਾ ਹੈ, ਪਰੰਤੂ ਇਹ ਇੱਕ ਸੱਚ ਹੈ ਕਿ ਕਈਆਂ ਨੇ ਨਸ਼ੇ ਛੱਡੇ ਵੀ ਹੈ। ਹੁਣ ਭਗਵੰਤ ਮਾਨ ਸਰਕਾਰ ਨੇ ਕੀ ਕੀਤਾ ਕਿ ਆਹ ਤੇ ਸਾਰਾ ਕੁਝ ਕਰ ਦਿੱਤਾ, ਜਿਹੜੇ ਲੋਕਾਂ ਨੇ ਨਸ਼ੇ ਛੱਡ ਦਿੱਤੇ ਹੈ ਕਿਉਂ ਨਾ ਉਹਨਾਂ ਨੂੰ ਜਾ ਕੇ ਸਨਮਾਨਿਤ ਕੀਤਾ ਜਾਵੇ, ਉਹਦਾ ਨਾਮ ਰੱਖਿਆ ਸੂਰਮਾ ਮੁਹਿੰਮ, ਮੁੱਖ ਮੰਤਰੀ ਸੂਰਮਾ ਮੁਹਿੰਮ। ਹਾਲਾਂਕਿ ਇਹਦੇ ਮਗਰ ਰਾਜਨੀਤਿਕ ਮਨੋਰਥ ਬੜਾ ਸਿੱਧਾ ਪੱਧਰਾ ਨਜ਼ਰ ਆ ਰਿਹਾ ਹੈ, ਉਹ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਜਿਵੇਂ ਹੋਰ ਚੀਜ਼ਾਂ ਦੇ ਇਕੱਠ ਕੀਤੇ ਜਾਂਦੇ, ਜਿਵੇਂ ਅੱਜ ਫਰੀਦਕੋਟ ਹੈ ਪੰਜਾਬ ਦੇ ਮੁੱਖ ਮੰਤਰੀ, ਉੱਥੇ ਉਹਨਾਂ ਨੇ ਲੋਕ ਮਿਲਣੀ ਕਰਨੀ, ਅੱਜ ਕੱਲ੍ਹ ਲੋਕ ਮਿਲਣੀ ਚੱਲਦੀ ਹੈ, ਗੱਬੇ ਮੰਜਾ ਡਾ ਕੇ ਬਹਿ ਜਾਂਦੇ ਪੰਜਾਬ ਦੇ ਮੁੱਖ ਮੰਤਰੀ, ਇੱਧਰ ਉੱਧਰ ਫਿਰ ਮੇਰੇ ਵਰਗੇ ਬੈਠ ਜਾਂਦੇ ਆ। ਇਵੇਂ ਹੀ ਇਹ ਮੁੱਖ ਮੰਤਰੀ ਸੂਰਮਾ ਮੁਹਿੰਮ ਨੂੰ ਵੀ ਅਸੀਂ ਰਾਜਨੀਤੀ ਤੋਂ ਪਰੇ ਰੱਖ ਕੇ ਨਹੀਂ ਸੋਚ ਸਕਦੇ, ਪਰੰਤੂ ਦੂਜੇ ਢੰਗ ਦੇ ਨਾਲ ਸੋਚੀਏ ਕਿ ਨਸ਼ੇ ਜਿਹੜੇ ਛੱਡ ਗਏ ਉਹਨਾਂ ਨੂੰ ਸਟੇਜ ਤੇ ਬੁਲਾ ਕੇ ਸਨਮਾਨ ਚਿੰਨ੍ਹ ਦੇਣਾ, ਉਹਨਾਂ ਨੂੰ ਕਹਿਣਾ ਸ਼ਾਬਾਸ਼ ਹੈ ਭਾਈ ਕਿ ਤੁਸੀਂ ਮੁੱਖ ਧਾਰਾ ਚ ਆ ਗਏ ਹੋ, ਇਹ ਇੱਕ ਚੰਗਾ ਕਾਰਜ ਹੈ। ਅੱਜ ਨੈਰਸੂ ਸੈਣੀ ਹਰਿਆਣੇ ਦੇ ਮੁੱਖ ਮੰਤਰੀ ਹੈ, ਉਹਨਾਂ ਨੇ ਵੀ ਚਾਹੇ ਬੱਧੇ ਰੁੱਧਿਆਂ ਨੇ ਕੀਤੀ, ਉਹਨਾਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਇਸ ਸੂਰਮਾ ਮੁਹਿੰਮ ਦੀ ਤਾਰੀਫ ਕੀਤੀ ਹੈ ਕਿ ਜਿਹੜੀ ਆ ਮੁੱਖ ਮੰਤਰੀ ਦੀ ਸੂਰਮਾ ਮੁਹਿੰਮ ਹੈਗੀ ਹੈ। ਬਾਕੀ ਨਤੀਜੇ ਕੀ ਨਿਕਲਦੇ ਆ ਉੱਤੇ ਪ੍ਰਭ ਸੰਧੂ ਜੀ ਹੁਣ ਸਮਾਂ ਹੀ ਦੱਸੇਗਾ। ਉਵੇਂ ਅੱਜ ਠੀਕ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਿੱਥੇ ਹੋਰ ਵੱਖ ਵੱਖ ਯੋਜਨਾਵਾਂ ਜਿਹੜੀਆਂ ਚਲਾਈਆਂ, ਉੱਥੇ ਮੁੱਖ ਮੰਤਰੀ ਸੂਰਮਾ ਮੁਹਿੰਮ ਜਿਹੜੀ ਹੈਗੀ ਹੈ, ਜਿਹੜੇ ਨੌਜਵਾਨ ਨਸ਼ਾ ਛੱਡ ਚੁੱਕੇ ਆ, ਮੁੱਖ ਧਾਰਾ ਚ ਆ ਗਏ ਆ, ਆਪਣੇ ਪਰਿਵਾਰਾਂ ਚ ਆ ਗਏ ਆ, ਆਪਣੇ ਕੰਮ ਧੰਦੇ ਤੇ ਲੱਗ ਗਏ ਆ, ਉਹਨਾਂ ਨੂੰ ਸਨਮਾਨਿਤ ਕਰਨ ਦੀ ਇੱਕ ਮੁਹਿੰਮ ਹੈ ਜਿਹੜੀ ਪੰਜਾਬ ਦੇ ਵਿੱਚ ਇਸ ਵੇਲੇ ਸ਼ੁਰੂ ਹੋ ਚੁੱਕੀ ਹੈ।
0: ਸੋ ਬਿਲਕੁਲ ਜੀ, 905-673-3337 905-673-3337 ਮੋਨਾ ਮਹਿੰਗੀ ਜੀ ਨੂੰ ਤੁਸੀਂ ਯਾਦ ਰੱਖਣਾ, ਇੰਸ਼ੋਰੈਂਸ ਫੋਰ ਯੂ ਤੋਂ ਸੇਵਾਵਾਂ ਦਿੰਦੇ ਨੇ। ਇੰਸ਼ੋਰੈਂਸ ਦੀਆਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਵਿਸ਼ੇ ਤੇ ਗੱਲਬਾਤ ਕਰਨੀ ਹੋਵੇ ਜਾਂ ਕਿਸੇ ਵੀ ਇੰਸ਼ੋਰੈਂਸ ਦੇ ਬਾਬਤ ਕੋਈ ਤੁਹਾਡੀ ਗੱਲਬਾਤ ਹੋਵੇ ਤਾਂ ਤੁਸੀਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਨਾਲ ਦੀ ਨਾਲ ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਵੀ ਤੁਸੀਂ ਗੱਲਬਾਤ ਕਰਨੀ ਹੈ ਤਾਂ ਮੋਨਾ ਮਹਿੰਗੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 416-509-1509 ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ। ਔਰ ਇੱਕ ਮੈਸੇਜ ਤੁਹਾਨੂੰ ਹਮੇਸ਼ਾ ਦੇਈਦਾ ਬਰੈਂਪਟਨ ਕ੍ਰੈਮਟੋਰੀਅਮ ਦਾ, ਤੁਸੀਂ ਆਪਣੇ ਫਿਊਨਲ ਦੀ ਫ੍ਰੀ ਪਲਾਨਿੰਗ ਕਰਨੀ ਆ, ਫਿਊਨਲ ਅਤੇ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਸੋ ਆਪਣੇ ਜਾਣ ਦੀ ਤਿਆਰੀ ਤੁਸੀਂ ਭਾਈ ਖੁਦ ਕਰਨੀ ਆ, ਜ਼ਿੰਮੇਵਾਰੀਆਂ ਨਿਭਾਉਣੀਆਂ, ਰਿਸਪੋਂਸਿਬਿਲਟੀ ਸਮਝਦੇ ਹੋ ਕਿ ਤੁਸੀਂ ਜਾਣ ਤੋਂ ਬਾਅਦ ਕੋਈ ਇਹ ਨਾ ਸੋਚੇ ਕਿ ਬਈ ਇਹ ਖਰਚੇ ਹੁਣ ਕੌਣ ਕਰੂਗਾ, ਜਿਹੜਾ ਖਰਚਿਆਂ ਨੂੰ ਅੱਜ ਦੇ ਪ੍ਰਾਈਜ਼ਾਂ ਨਾਲ ਤੁਸੀਂ ਲੌਕ ਕਰਨਾ, ਇਹ ਵੀ ਤੁਹਾਡੀ ਇੰਸ਼ੋਰੈਂਸ ਵਾਂਗੂ ਇੱਕ ਪੈਕੇਜ ਬਣਾ ਕੇ ਦੇ ਦੇਣਗੇ, ਅੱਜ ਦੇ ਪ੍ਰਾਈਜ਼ ਤੁਹਾਡੇ ਲੌਕ ਹੋ ਜਾਣਗੇ। ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਗੱਲਬਾਤ ਕਰ ਲਿਓ ਇਸ ਵਿਸ਼ੇ ਤੇ, 905-458-2222, 905-458-2222, 905-458-2222। ਇੱਕ ਵਾਰ ਫਿਰ ਸਾਡੀ ਕਾਲ ਲੱਗ ਚੁੱਕੀ ਹੈ ਜੀ, ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਆ। ਇਸ ਕਾਲ ਤੋਂ ਬਾਅਦ ਫਿਰ ਆਪਾਂ ਸਰੋਤਿਆਂ ਦੀਆਂ ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਨੇ, ਕੁਲਦੀਪ ਸਿੰਘ, ਜਤਿੰਦਰ ਸਿੰਘ, 0031, ਦਸਾਂਝ ਸਾਹਿਬ, ਹੋਰ ਬੜੀਆਂ ਸਾਰੀਆਂ ਕਾਲਜ਼ ਨੇ, ਅਤੇ ਉਹ ਤੁਹਾਡੇ ਸਵਾਲ ਹੋਣਗੇ ਅਤੇ ਰਮੇਸ਼ ਹੁਸ਼ਿਆਰਪੁਰੀ ਜੀ ਦੇ ਜਵਾਬ ਹੋਣਗੇ, ਗੱਲਾਂ ਬਾਤਾਂ ਕਰਾਂਗੇ। ਪਰ ਇੱਕ ਮੈਸੇਜ ਲੈ ਲਈਏ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਅ ਜੀ, ਬਿਲਕੁਲ ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ ਲੱਗਣ ਜਾ ਰਹੀ ਹੈ ਸਪੀਕਰ ਦੇ ਉੱਪਰ, ਫਰਾਈਡੇ ਸੈਟਰਡੇ ਸੰਡੇ ਜੋ ਕੈਨੇਡਾ ਡੇ ਦੀ ਸੇਲ ਲੱਗਣ ਜਾ ਰਹੀ ਆ ਤੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਸ ਤੇ ਬੱਤੇ ਵੱਡੇ ਜਿਹੜੇ ਤੁਹਾਨੂੰ ਨਾਲ ਤੋਹਫੇ ਦਿੱਤੇ ਜਾਣੇ ਆ, ਤੇ ਜੇ ਗੱਲਬਾਤ ਬੈਡਰੂਮ ਸੈੱਟ ਦੀ ਕਰੀਏ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਹੈਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $4,000 ਸੀ, ਪਰ ਕੈਨੇਡਾ ਡੇ ਸੇਲ ਦੇ ਉੱਪਰ ਇਸ ਵੀਕਐਂਡ ਦੇ ਉੱਪਰ ਪੂਰਾ ਬੈਡਰੂਮ ਸੈੱਟ ਸਿਰਫ $1,699 ਦੇ ਵਿੱਚ, ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ $1,699 ਦਾ ਮਿਲੂਗਾ, ਤੇ ਨਾਲ ਕੈਨੇਡਾ ਡੇ ਦਾ ਤੋਹਫਾ ਇਸ ਵੀਕਐਂਡ ਦੇ ਉੱਪਰ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਟੈਲੀਵਿਜ਼ਨ ਟੀਵੀ, ਐਲਈਡੀ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ, ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ, ਗਲੀ ਸਪੈਸ਼ਲ ਮਾਈਕ੍ਰੋਵੇਵ ਫ੍ਰੀ ਫ੍ਰੀ ਫ੍ਰੀ ਸੋਲਿਡ ਵੁੱਡ ਦਾ ਟੇਬਲ ਤੇ ਛੇਜਰਾ 399 ਦਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਇਸ ਵੀਕਐਂਡ ਉੱਪਰ। ਫਰਾਈਡੇ ਸੈਟਰਡੇ ਸੰਡੇ ਜਰੂਰ ਇੱਕ ਚੱਕਰ ਲਾਓ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ 6885 ਟੋਮਗਨ ਰੋਡ ਡੈਰੀ ਟੋਮਗਨ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਗਨ ਰੋਡ 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ। ਕੈਨੇਡਾ ਡੇ ਕੈਨੇਡਾ ਡੇ ਕੈਨੇਡਾ ਡੇ
0: ਕਿਆ ਬਾਤ ਹੈ ਜੀ ਬਿਲਕੁਲ ਜੀ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਬਹੁਤ ਸਾਰੀਆਂ ਕਾਲਸ ਨੇ। ਸੋ ਸਮਾਂ ਹੋ ਗਿਆ ਹੁਣ ਤੁਹਾਡੀਆਂ ਕਾਲਸ ਲਈਏ, ਤੁਹਾਡੇ ਨਾਲ ਗੱਲਬਾਤ ਕਰੀਏ ਔਰ ਤੁਹਾਡੇ ਸਵਾਲ ਰਮੇਸ਼ ਹੁਸ਼ਿਆਰਪੁਰ ਜੀ ਤੱਕ ਪਹੁੰਚਾਈਏ। ਰਮੇਸ਼ ਜੀ ਤੁਹਾਡੀ ਆਗਿਆ ਹੋਈ ਤਾਂ ਆਪਾਂ ਕਰੀਏ ਸ਼ੁਰੂਆਤ ਜੀ ਕਾਲਾਂ ਦੀ।
1: ਜੀ ਜੀ ਸੰਤੋਸ਼ ਸਾਹਿਬ ਪਲੀਜ਼
0: ਜੀ 41 ਮਾਫ ਕਰਨਾ 0031 ਉਸ ਤੋਂ ਬਾਅਦ ਫਿਰ 41 46 ਨਾਲ ਗੱਲਬਾਤ ਕਰਾਂਗੇ। ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
3: ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ। ਆਹ ਲਾਲਾ ਜੀ ਕਹਿੰਦੇ ਆ ਕਿ ਨਵਾਂ ਮੰਦਰ ਬਣਾਉਣਾ, ਉਹਦੀ ਕੀ ਜ਼ਰੂਰਤ ਹੈ? ਕੱਲ ਮੈਂ ਇੱਕ ਟੀਵੀ ਚੈਨਲ ਤੇ ਪ੍ਰੋਗਰਾਮ ਦੇਖ ਰਿਹਾ ਸੀ, ਮੈਂ ਨਾਂ ਨਹੀਂ ਲੈਂਦਾ, ਉਹਨੇ ਬੜਾ ਅੱਛਾ ਪ੍ਰੋਗਰਾਮ ਦਿੱਤਾ ਜੇਜੋਂ ਦੁਆਬੇ ਤੇ। ਮੈਂ ਤੁਸੀਂ ਹੁਸ਼ਿਆਰਪੁਰ ਤੋਂ, ਮੈਂ ਵੀ ਹੁਸ਼ਿਆਰਪੁਰ ਤੋਂ ਹਾਂ, ਮੈਨੂੰ ਯਾਦ ਆ ਗਿਆ ਤੇ ਇਸੇ ਕਰਕੇ ਮੈਂ ਤੁਹਾਡੇ ਨਾਲ ਉਹ ਗੱਲ ਕਰਨ ਲੱਗਾ। ਬਜਵਾੜੇ ਤੋਂ 4-5 ਬੜੇ ਬੜੇ ਅਫਸਰ ਹੋਏ ਨੇ, ਕਿਹਨਾਂ ਦੀ? ਸ਼ਰਧਾ ਦੇ ਨਾਲ ਹੀ ਮੁਕੇਰੀਆਂ ਹੁਸ਼ਿਆਰਪੁਰ ਤੇ ਜੇਜੋਂ ਦੁਆਬਾ ਰੇਲਵੇ ਸਟੇਸ਼ਨ ਬਣੇ ਆ, ਔਰ ਉਸ ਵਕਤ ਕਿਹੜੀ ਸਰਕਾਰ ਹੈ ਉਹ ਇੰਟਰਫੇਅਰ ਨਹੀਂ ਕਰਦੀ ਸੀ, ਸਿਰਫ ਰੇਲਵੇ ਨੂੰ ਇੰਡੀਪੈਂਡੈਂਸ ਹੱਕ ਸੀਗਾ, ਉਹ ਕਿੱਥੇ ਜ਼ਰੂਰਤ ਸਮਝੇ ਉੱਥੇ ਰੇਲਵੇ ਲਾਈਨ ਬਚਾ ਸਕਦੀ ਸੀ। ਆ ਮੋਦੀ ਸਾਹਿਬ ਨੇ ਆਣ ਕੇ ਤਾਂ ਬਜਟ ਹੀ ਖਤਮ ਕਰਤਾ, ਮੇਨ ਬਜਟ 'ਚ ਪਾ ਲਿਆ। ਇੱਥੇ ਕਰੋੜਾਂ ਹੀ ਬੰਦੇ ਆਉਂਦੇ ਨੇ ਧਾਰਮਿਕ ਜਗ੍ਹਾ ਵਿਜ਼ਿਟ ਕਰਨ ਲਈ, 7-8 ਇੰਪੋਰਟੈਂਟ ਜਗ੍ਹਾ ਹੈ। ਇਹ ਡਾਕਟਰ ਮਨਮੋਹਨ ਸਿੰਘ ਹੁਣੀ ਉਹ ਬਣਾ ਕੇ ਗਏ ਸੀ ਨੰਗਲ ਟੂ ਊਨਾ ਅੰਬ ਦੌਲਤਪੁਰ ਚੌਂਕ ਤੇ ਚਿੰਤਪੁਰਨੀ ਤੇ ਜਵਾਲਾ ਜੀ ਤੇ ਮੁਕੇਰੀਆਂ। ਉਹ ਲਾਈਨ ਮੇਰੇ ਖਿਆਲ ਕਿਸ ਤੱਕ ਵਿਛੀ ਆ ਮੈਨੂੰ ਨਹੀਂ ਪਤਾ, ਮੈਂ ਸੁਣਿਆ ਕਿ ਚਿੰਤਪੁਰਨੀ ਤੱਕ ਲਾਈਨ ਵਿਛ ਚੁੱਕੀ ਹੈ, ਉਹ ਪੁਰਾਣੀ ਆ। ਇਸ ਚੀਜ਼ ਦੀ ਜ਼ਰੂਰਤ ਹੈ ਕਿਹੜੇ ਇਹ ਇੰਨੇ ਲੋਕ ਇੱਥੇ ਕਰੋੜਾਂ ਹੀ ਆਉਂਦੇ ਆ ਕਿ ਉਹਨਾਂ ਨੂੰ ਸਹੂਲਤ ਦਿੱਤੀ ਜਾਏ, ਕਿ ਨਾ ਕਿ ਨਵੇਂ ਮੰਦਰ ਬਣਾ ਕੇ ਹੋਰ ਪ੍ਰੋਬਲਮ ਖੜੀ ਜਾਏ। ਕਿਹੜੇ ਐਗਜਿਸਟਿੰਗ ਮੰਦਰ ਹੈ ਉਹਨਾਂ ਨੂੰ ਤੁਸੀਂ ਐਕਸਟੈਂਡ ਕਰਕੇ ਉੱਥੇ ਹੀ ਮੰਦਰ ਬਣਾ ਸਕਦੇ ਹੋ। ਨਵਾਂ ਜਗ੍ਹਾ ਲੈ ਕੇ ਮੰਦਰ ਬਣਾਉਣਾ, ਕਰੋੜਾਂ ਰੁਪਇਆ ਖਰਚ ਕਰਨਾ ਕੋਈ ਵੱਡੀ ਅਕਲਮੰਦੀ ਦੀ ਗੱਲ ਨਹੀਂ ਹੈ, ਪਰ ਇਹਦੇ ਵਿੱਚ ਕਿੰਨਾ ਹੁਸ਼ਿਆਰਪੁਰ ਦਾ ਰੇਲਵੇ ਲਾਈਨ 'ਚ ਹੁਸ਼ਿਆਰਪੁਰ ਬਜਵਾੜੇ ਦਾ ਹੱਥ ਹੈਗਾ, ਔਰ ਉਹ ਕਿਸੇ ਦਾ ਨਹੀਂ, ਕਿਉਂਕਿ ਹੁਸ਼ਿਆਰਪੁਰ ਨੂੰ ਤਾਂ ਮੰਨਦੇ ਸੀ ਕਿ ਪੜ੍ਹਿਆ ਲਿਖਿਆ ਸੂਬਾ ਸੀ ਸਾਰੇ ਹੋਲ ਪੰਜਾਬ 'ਚ। ਥੈਂਕ ਯੂ ਸਰ
0: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਸਰ।
1: ਪ੍ਰਭ ਸੰਧੂ ਜੀ, ਜਿਸ ਬਜਵਾੜੇ ਦਾ ਜ਼ਿਕਰ ਕੀਤਾ ਨਾ ਸਾਡੇ ਸਰੋਤਿਆਂ ਨੇ, ਚਲੋ ਇਹ ਤੇ ਇਹਨਾਂ ਦਾ ਆਪਣਾ ਜੱਦੀ ਖੇਤਰ ਹੋ ਗਿਆ ਨਾ, ਉਵੇਂ ਵੀ ਬਜਵਾੜਾ ਆਪਣੇ ਆਪ ਚ ਬੜਾ ਇੱਕ ਹਰੇਕ ਪੱਖ ਤੋਂ ਇਤਿਹਾਸ ਸਮੋਈ ਬੈਠਾ ਹੈ। ਜੇ ਸਾਂਝ ਪਾਈ ਹੈ, ਮੈਂ ਵੀ ਥੋੜਾ ਜਿਹਾ ਸਾਂਝ ਪਾ ਦਿੰਦਾ। ਇੱਕ ਨਾ ਬੜੇ ਪ੍ਰਸਿੱਧ ਸੰਗੀਤ ਦੇ ਕਲਾਕਾਰ ਜਿਹਨੂੰ ਸੰਗੀਤਕਾਰ ਹੋਏ ਆ ਬੇਜੂ ਬਾਬਰਾ। ਬੇਜੂ ਬਾਬਰਾ ਦੇ ਨਾਮ ਦੇ ਨਾਲ ਕਹਿੰਦੇ ਕਿ ਇਹਦੀ ਪਛਾਣ ਬਣੀ ਸੀ, ਬੇਜੂ ਬਾਬਰਾ ਦੇ ਨਾਮ ਤੇ ਜਿਹੜਾ ਇਹ ਵਸਾਇਆ ਗਿਆ। ਔਰ ਇਹ ਸਾਰਾ ਜਿਹੜਾ ਖੇਤਰ ਹੈ ਜਿੱਥੇ, ਚਲੋ ਭੂਗੋਲਿਕ ਸਥਿਤੀਆਂ ਚ ਕੁਛ ਇਹ ਜ਼ਿਕਰ ਕਰ ਗਏ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜਿਹੜੀ ਦੂਸਰੀ ਪਤਨੀ ਸੀ ਮਾਤਾ ਸੁੰਦਰੀ, ਮਾਤਾ ਸੁੰਦਰੀ ਦਾ ਜਨਮ ਸਥਾਨ ਹੈ ਇਹ ਬਜਵਾੜਾ। ਸੋ ਇਸ ਕਰਕੇ ਖੂਬਸੂਰਤੀ ਤੇ ਐਂਗਲ ਤੋਂ ਨੀਮ, ਜਿਹਨੂੰ ਆਪਾਂ ਕਹਿ ਸਕਦੇ ਸ਼ਿਵਾਲਿਕ ਤੇ ਪੈਰਾਂ ਚ ਖੂਬਸੂਰਤਾ ਦੇ ਐਂਗਲ ਤੋਂ, ਤੇ ਇਹਦੇ ਵਿੱਚ ਬਾਦਸ਼ਾਹ ਜਿਹੜਾ ਸ਼ੇਰਸ਼ਾਹ ਸੂਰੀ ਸੀ ਉਹਦਾ ਬੜਾ ਵੱਡਾ ਜਿਹੜਾ ਯੋਗਦਾਨ ਰਿਹਾ, ਕਿਉਂਕਿ ਇੱਥੇ ਦਾ ਜੰਮਪਲ ਸੀਗਾ। ਸੋ ਇਸ ਕਰਕੇ ਬੜਾ ਕੁਛ ਇਹ ਸਮੋਈ ਬੈਠਾ। ਹੁਣ ਚਲੋ ਜਿਹੜਾ ਸਰੋਤੇ ਉਹ ਗੱਲ ਕਰਕੇ ਗਏ ਆ, ਉਹ ਮੈਂ ਪਹਿਲਾਂ ਹੀ ਕਹਿ ਚੁੱਕਾ ਆ ਕਿ ਮਸਲਾ ਧਰਮ ਦਾ ਆ, ਮੈਂ ਵੱਡੀ ਟਿੱਪਣੀ ਸਖ਼ਤ ਕਰ ਨਹੀਂ ਸਕਦਾ, ਪਰੰਤੂ ਹੈ ਇਹ ਨਿਰੀ ਪੂਰੀ ਵੋਟਾਂ ਦੀ ਸਿਆਸਤ ਹੈ। ਗੁਰਦੁਆਰਾ ਮੰਦਿਰ ਮਸਜਿਦ ਸਰਕਾਰਾਂ ਦਾ ਕੀ ਕੰਮ ਹੈ? ਮੈਂ ਤਾਂ ਸਿੱਧੇ ਤੌਰ ਤੇ ਸਰਕਾਰਾਂ ਆਪਣੇ ਕੰਮ ਕਰਨ, ਧਾਰਮਿਕ ਜਿਹੜੀਆਂ ਸੰਸਥਾਵਾਂ ਨੇ, ਧਾਰਮਿਕ ਲੋਕ ਹੈ ਆਪਣਾ ਕੰਮ ਕਰ ਰਹੇ ਹੈ, ਉੱਥੇ ਤੁਸੀਂ ਦਖਲ ਅੰਦਾਜ਼ੀਆਂ ਕਰ ਰਹੇ ਹੋ। ਉੱਥੇ ਉਹ ਕਹਿੰਦੇ ਜੀ ਭਾਈ ਸਾਸੀ ਕਾਨੂੰਨ ਵਿੱਚ ਆ ਸੋਧਾ ਕਰਾਉਣੀਆਂ, ਉੱਥੇ ਤੁਸੀਂ ਰੱਥ ਯਾਤਰਾ ਕੱਢ ਕੇ ਕਹਿੰਦੇ ਅਸੀਂ ਸੋਧ ਨਹੀਂ ਕਰਨੀ, ਜੋ ਬਣਾਤਾ ਸੀ ਠੀਕ ਹੈ, ਉੱਥੇ ਤੁਸੀਂ ਉਹਨਾਂ ਨਾਲ ਸਹਿਮਤੀ ਬਣਾਉਣ ਨੂੰ ਤਿਆਰ ਨਹੀਂ, ਇੱਥੇ ਤੁਸੀਂ ਨਵੇਂ ਮੰਦਿਰ ਦਾ ਇੱਕ ਨਵੇਂ ਦਾ ਜੱਬ ਖੜਾ ਕਰਨ ਜਾ ਰਹੇ ਹੋ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਬਿਲਕੁਲ ਹੀ 100% ਇੱਕ ਸਿਆਸੀ ਜਿਹੜਾ ਪੈਂਤੜਾ ਹੈ, 100%। ਕੋਈ ਧਾਰਮਿਕ ਨਹੀਂ ਹੈ ਕਿ ਅਸੀਂ ਕਹੀਏ ਕੇਜਰੀਵਾਲ ਬੜਾ ਧਾਰਮਿਕ ਹੋ ਗਿਆ ਜਾਂ ਭਗਵੰਤ ਮਾਨ ਨੂੰ ਬੜੀ ਯਾਦ ਆ ਗਈ, ਲਵ ਕੁਛ ਦੀ ਕੁਛ ਨਹੀਂ ਹੈ। ਪੈਸਾ ਸਰਕਾਰ ਦਾ, ਪੈਸਾ ਲੋਕਾਂ ਦਾ, ਪੈਸਾ ਸੂਬੇ ਦਾ ਤੇ ਵੋਟਾਂ ਦੀ ਸਿਆਸਤ ਹੈ ਕੀ ਆ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਤੇ ਲੋਕਾਂ ਨੂੰ ਵਿਰੋਧ ਕਰਨ ਦਾ ਸਮਾਂ ਆ ਗਿਆ ਕਿ ਭਾਈ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਤੁਸੀਂ ਚੌਥੇ ਦਿਨ ਐਲਾਨ ਕਰ ਦਿੰਦੇ ਹੋ ਕਿ ਇੰਨਾ ਫਲਾਣੇ ਥਾਂ ਤੇ ਇੰਨਾ। ਸੋ ਇਹ ਧਰਮ ਤੇ ਸਰਕਾਰਾਂ ਨੂੰ ਥੋੜਾ ਜਿਹਾ ਅਲੱਗ ਕਰਨ ਦੀ ਜ਼ਰੂਰਤ ਹੈ। ਜਿੱਡਾ ਇਹਨਾਂ ਨੇ ਰਲਗੱਡ ਕਰ ਦਿੱਤਾ ਨਾ, ਇਹ ਅਲਟੀਮੇਟਲੀ ਨੁਕਸਾਨ ਹੈ, ਲੋਕਾਂ ਲਈ ਲਾਭ ਨਹੀਂ। ਵਕਤੀ ਤੌਰ ਤੇ ਕਈਆਂ ਨੂੰ ਜ਼ਰੂਰ ਦਿਖਾਇਆ ਜਾਂਦਾ ਜਾਂ ਦੇਖੇ, ਲੋਕ ਦੇਖਦੇ ਆ ਕਿ ਸ਼ਾਇਦ ਆ ਸਰਕਾਰ ਨੇ ਮੰਦਿਰ ਬਣਾ ਦਿੱਤਾ, ਗੁਰਦੁਆਰਾ ਬਣਾ ਦਿੱਤਾ, ਸ਼ਾਇਦ ਇਹ ਸਰਕਾਰ ਪਤਾ ਨਹੀਂ ਬੜੀ ਸਾਡੀ ਧਰਮ ਨੂੰ ਲੈ ਕੇ ਚੰਗੀ ਹੈ। ਕੋਈ ਸਰਕਾਰ ਏ ਬੀ ਸੀ ਚਾਹੇ ਦਿੱਲੀ ਚਾਹੇ ਪੰਜਾਬ ਕਿਸੇ ਧਰਮ ਨੂੰ ਸਮਰਪਿਤ ਨਹੀਂ। ਹਾਂ, ਉਹ ਧਰਮ ਦੇ ਰਾਹੀਂ ਵੋਟਾਂ ਲੈਣ ਦਾ ਇੱਕ ਢੰਗ ਹੈ ਜਿਹੜਾ ਸਾਨੂੰ ਕਈ ਵਾਰ ਜਚਾਇਆ ਜਾਂਦਾ ਕਿ ਪਤਾ ਨਹੀਂ ਅਸੀਂ ਕਿੱਡੇ ਕੁ ਧਰਮ ਦੇ ਰਾਖੇ।
0: ਜੀ ਬਿਲਕੁਲ ਜੀ, ਅਗਲੀ ਕਾਲ ਚੱਲਦੇ ਹਾਂ ਜੀ। 4146, ਸਤਿ ਸ੍ਰੀ ਅਕਾਲ ਸਰ, ਤੁਸੀਂ ਓਨਰ ਹੋ ਜੀ।
4: ਹਾਂਜੀ ਸੰਧੂ ਸਾਹਿਬ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
4: ਦੇਖੋ ਸੰਧੂ ਸਾਹਿਬ, ਲੋਕ ਬੋਲਤੇ ਭਾਰਤ ਕੀ ਵਿਦੇਸ਼ ਨੀਤੀ ਨਹੀਂ ਨਹੀਂ ਵਧੀਆ ਹੈ ਜੀ। ਉਹ ਜਿਹੜਾ ਸ਼ਸ਼ੀ ਥਰੂਰ ਜੋ ਇਤਨਾ ਬੜਾ ਵਿਦੇਸ਼ ਮੰਤਰੀ ਸਾ, ਉਸਨੇ ਤਾਂ ਕੋਈ ਸਵਾਲ ਨਹੀਂ ਉਠਾਇਆ ਮੋਦੀ ਸਰਕਾਰ ਕੀ ਵਿਦੇਸ਼ ਨੀਤੀ ਪੇ। ਕਾਂਗਰਸ ਕੇ ਜ਼ਮਾਨੇ ਮੇ ਸ਼੍ਰੀਲੰਕਾ ਮਿਆਂਮਾਰ ਸਾਰੇ ਸੇ ਰਿਲੇਸ਼ਨ ਖਰਾਬ, ਔਰ ਜੋ ਸੋਨੀਆ ਗਾਂਧੀ ਨੇ ਚਿੱਠੀ ਲਿਖੀ ਹੈ ਗਾਜ਼ਾ ਕੀ ਯਾਦ ਆ ਗਈ, ਔਰ ਗਾਜ਼ਾ ਕੀ ਯਾਦ ਆ ਗਈ, ਪਹਿਲੇ ਤੋ ਇਜ਼ਰਾਇਲ ਸੇ ਤੋ ਤੁਮਨੇ ਮਾਲ ਕਮਾਤੇ ਥੇ, ਸਾਰਾ ਹਥਿਆਰ ਇਜ਼ਰਾਇਲ ਸੇ ਲੇਤੇ ਥੇ, ਫਿਰ ਵੀ ਗਾਜ਼ਾ ਕੇ ਕਾ ਨਾਮ ਜਪਤੇ ਥੇ। ਇਹ ਸਭ ਵੋਟ ਬੈਂਕ ਕੀ ਰਹੇਗੀ, ਵੋਟ ਬੈਂਕ ਕੀ ਰਾਜਨੀਤੀ ਹੈਗੀ। ਦੂਜਾ ਉਹ ਕਹਿੰਦੇ ਥੇ ਈਰਾਨ ਕੋ ਅਕੇਲਾ ਛੋੜ ਦਿਆ ਹੈ ਜੀ ਮੋਦੀ, ਅਬ ਉਹ ਮੋਦੀ ਕੋ ਬੁਲਾ ਰਹੇ ਵਹਾਂ ਪੇ, ਉਸਕੇ ਜੋ ਉਸਕਾ ਸੰਸਕਾਰ ਹੋ ਰਹਾ ਹੈ ਉਸਮੇ ਮੋਦੀ ਕੋ ਬੁਲਾ ਰਹੇ ਵਹਾਂ ਪੇ ਬਈ, ਅਬ ਉਹ ਜਾਏ ਨਹੀਂ ਜਾਏ ਉਹ ਉਸਕੀ ਹੈ। ਔਰ ਇਹ ਕੇਜਰੀਵਾਲ ਤੋਂ ਬਈ ਉਹ ਰਾਜਨੀਤੀ ਕਾ ਨਟਵਰ ਲਾਲ ਹੈ, ਪਹਿਲੇ ਤੋਂ ਕਹਿੰਦਾ ਥਾ ਕਿ ਰਾਮ ਮੰਦਿਰ ਨਹੀਂ ਰਹੇਗਾ, ਇਸਕੀ ਨਾਨੀ ਕਹਿਤੀ ਥੀ ਕਿ ਵਹਾਂ ਪੇ ਕੁਛ ਕਹਾਣੀ ਸੁਣਾਤਾ ਥਾ, ਅਬ ਸਡਨਲੀ ਉਸਕੀ ਯਾਦ ਆ ਗਈ ਅਯੋਧਿਆ ਕੀ ਔਰ ਰਾਮ ਮੰਦਿਰ ਕੀ। ਇਹ ਦੱਸੋ ਜੀ ਹੁਸ਼ਿਆਰਪੁਰੀ ਜੀ, ਧੰਨਵਾਦ ਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
1: ਜਦੋਂ ਨਾ ਭਗਵੰਤ ਮਾਨ ਦੇ ਅੱਗੇ ਕੋਈ ਸਵਾਲ ਕਰਦਾ ਹੈ ਕਿ ਦੇਖੋ ਜੀ ਤੁਸੀਂ ਆਹ ਨੀ ਕੀਤਾ ਜੀ, ਤੁਸੀਂ ਮੈਡੀਕਲ ਕਾਲਜ ਨੀ, ਉਹ ਕਹਿੰਦਾ 70 ਸਾਲਾਂ ਚ ਨੀ ਉਹਨਾਂ ਨੇ ਕੀਤਾ, ਅਸੀਂ ਕੀ ਕਰੀਏ ਪਿਛਲੇ ਆਹ ਕੁਛ ਕਰਕੇ, ਬਾਕੀ ਆਪਣੇ ਬਹੁਤ ਸਾਰੇ ਸਵਾਲਾਂ ਤੋਂ ਉਹ ਇਸ ਕਰਕੇ ਕਿਨਾਰਾ ਕਰ ਜਾਂਦੇ ਆ ਜਾਂ ਪਿਛਲੇ ਅੰਤ ਜ਼ਿੰਮੇਵਾਰੀ ਸਿੱਟ ਦਿੰਦੇ ਆ ਜੀ। ਹੁਣ ਇਵੇਂ ਸਰੋਤਿਓ ਤੁਸੀਂ ਗੱਲ ਕੀਤੀ ਹੈ, ਦੇਖੋ ਮੈਨੂੰ ਨੀ ਪਤਾ ਤੁਹਾਡਾ ਕਿਸ ਪਾਰਟੀ ਨਾਲ ਬਹੁਤਾ ਪਿਆਰ ਮੁਹੱਬਤ ਹੈ, ਠੀਕ ਹੈ ਜੀ, ਪਰੰਤੂ ਗੱਲ ਇਹ ਆ ਨਾ ਕਾਂਗਰਸ ਵਰਸਿਸ ਭਾਜਪਾ ਰੱਖ ਕੇ ਮੈਂ ਤੇ ਕਦੀ ਵੀ ਨੀ ਗੱਲ ਕੀਤੀ। ਹਾਂ, ਕੋਈ ਸਰੋਤਾ ਕਰਦਾ ਉਹਦਾ ਰਾਈਟ ਹੈ, ਉਹਦਾ ਅਧਿਕਾਰ ਖੇਤਰ, ਉਹਦੇ ਵਿੱਚ ਮੈਂ ਤਾਂ ਨਹੀਂ ਦਖਲ ਅੰਦਾਜ਼ੀ ਕਰ ਸਕਦਾ। ਕਾਂਗਰਸ ਤੇ ਭਾਜਪਾ ਦੀ ਤੁਲਨਾ ਨਹੀਂ ਕਰਨੀ, ਤੁਲਨਾ ਕੰਮਾਂ ਦੀ ਕਰਨੀ ਹੈ। ਜੇ ਕਾਂਗਰਸ ਨੇ ਮਾੜੇ ਕਾਰਜ ਕੀਤੇ, ਜੇ ਕਾਂਗਰਸ ਦੀ ਨੀਤੀ ਨਹੀਂ ਸਹੀ ਸੀ ਤੇ ਲੋਕਾਂ ਨੇ ਫਿਰ ਕਾਂਗਰਸ ਨੂੰ ਫਿਰ ਉਹਦਾ ਫਲ ਵੀ ਦੇਤਾ ਨਾ, ਕਾਂਗਰਸ ਉਹਦਾ ਫਲ ਹੀ ਭੁਗਤ ਰਹੀ ਆ। ਬਚਿਆ ਕੀ ਹੈ ਭਾਰਤ ਦੇ ਵਿੱਚ ਅੱਜ ਦੇ ਸਮੇਂ, ਕਿੰਨੇ ਸੂਬੇ ਬਚੇ ਆ, ਪੰਜਾਬ ਦਾ ਵਿੱਚ ਪਤਾ ਨਹੀਂ ਅਜੇ ਬਣਨਾ ਕੀ ਹੈ, ਵੱਡੇ ਵੱਡੇ ਲੀਡਰ ਛੱਡ ਕੇ ਚਲੇ ਗਏ। ਜਿਸ ਕਾਂਗਰਸ ਤੇ ਤੁਸੀਂ ਤੰਜ ਕੱਸਿਆ, ਉਹ ਕਾਂਗਰਸ ਦੇ ਹਾਲਾਤ ਭਾਈ ਤਾਈਓ ਮਾੜੇ ਹੋਏ ਆ ਜੇ ਕਾਂਗਰਸ ਦੀਆਂ ਨੀਤੀਆਂ ਵਿੱਚ ਨੁਕਸ ਸੀ। ਹੁਣ ਸਵਾਲ ਇਹ ਆ ਕਿ ਅਸੀਂ ਇਸ ਕਰਕੇ ਭਾਜਪਾ ਦੀਆਂ ਨੀਤੀਆਂ ਨੂੰ ਚੰਗੀਆਂ ਨਾ ਕਹੀਏ ਕਿ ਕਾਂਗਰਸ ਦੀਆਂ ਮਾੜੀਆਂ ਸੀ, ਹੁਣ ਸਵਾਲ ਇਹ ਆ ਕਿ ਅਸੀਂ ਕਹਿਣਾ ਕੀ ਹੈ। ਤੇ ਮੈਨੂੰ ਲੱਗਦਾ ਬੜਾ ਸਿੱਧਾ ਪੱਧਰਾ ਕਹਿਣਾ ਕਿ ਮੋਦੀ ਸਾਹਿਬ ਆਪਣੀਆਂ ਨੀਤੀਆਂ ਜਿਹੜੀਆਂ ਕਾਂਗਰਸ ਤੋਂ ਵੀ ਮਾੜੀਆਂ ਹੁੰਦੀਆਂ ਜਾ ਰਹੀਆਂ ਜਾਂ ਹੋ ਗਈਆਂ ਉਹਨੂੰ ਸੁਧਾਰ ਲਓ, ਨਹੀਂ ਤੇ ਫਿਰ ਭਾਈ ਨਿਗਾਹ ਮਾਰ ਲਓ, ਲੋਕ ਫਿਰ ਪਲਟੀ ਮਾਰਨ ਲੱਗੇ ਟਾਈਮ ਨਹੀਂ ਲਾਉਂਦੇ ਹੁੰਦੇ।
0: ਹਾਂ ਜੀ, ਸਤਿ ਸ੍ਰੀ ਅਕਾਲ ਸਰ, ਕੁਲਦੀਪ ਜੀ ਤੁਸੀਂ ਓਨਰ ਹੋ।
5: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
5: ਪ੍ਰੋਗਰਾਮ ਵੀ ਸਹੀ ਤਰ੍ਹਾਂ ਬੜਾ ਵਧੀਆ, ਸਵਾਲ ਤੇ ਚਲੋ ਜ਼ਿਆਦਾ ਕੁਝ ਨਹੀਂ। ਇਹ ਆਪਣਾ ਜਿਹੜਾ ਇਹਨਾਂ ਨੇ ਕੀਤਾ ਜੀ ਸੂਰਮੇ ਵਾਲੀ ਜਿਹੜੀ ਆਪਣਾ ਕੀਤੀ ਹੈ ਰਮੇਸ਼ ਜੀ, ਇਹ ਸੀਐਮ ਸਾਹਿਬ ਨੇ ਆਪ ਇੱਕ ਟੀ ਸ਼ਰਟ ਪਾਈ ਔਰ ਰਿੰਗ ਪਾਇਆ ਕਿ ਨਹੀਂ ਪਾਇਆ?
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਰਬ ਸੰਧੂ ਜੀ, ਮੈਂ ਇਸ ਸਵਾਲ ਤੇ ਜਵਾਬ ਚ ਇੱਕ ਤਜਰਬੇ ਚੋਂ ਗੱਲ ਦੱਸਦਾ। ਜਦੋਂ ਨਾ ਇਹ ਸਾਲ ਪਹਿਲੀ ਗੱਲ ਹੈ ਜਦੋਂ ਮੁਹਿੰਮ ਸ਼ੁਰੂ ਕੀਤੀ, ਲੋਕਾਂ ਚ ਗਏ, ਹਰੇਕ ਪਿੰਡ ਚ ਗਏ, ਇੱਕ ਸਮਾਗਮ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲ ਗਿਆ, ਮੇਰੇ ਖੇਤਰ ਦਾ ਸਮਾਗਮ ਤੇ ਸਾਥੀ ਗਏ, ਕਹਿੰਦੇ ਚਲੋ ਚਲੀਏ ਜੀ ਉੱਥੇ। ਉੱਥੇ ਇਲਾਕੇ ਦੇ ਮੈਜਿਸਟਰ ਐਸਡੀਐਮ ਪੁਲਿਸ ਦੇ ਅਧਿਕਾਰੀ ਸਾਰੇ ਉੱਥੇ ਪਹੁੰਚਣੇ ਸੀ, ਰਾਜਨੀਤਿਕ ਤੌਰ ਤੇ ਜਿਹੜਾ ਖੇਤਰ ਦਾ ਵਿਧਾਇਕ ਉਹ ਵੀ ਪਹੁੰਚਣਾ ਸੀ। ਮੈਂ ਵੀ ਚਲਾ ਗਿਆ, ਮੇਰੇ ਵੱਲ ਦੇਖ ਕੇ ਕਹਿੰਦੇ ਜੀ ਰਮੇਸ਼ ਹੁਸ਼ਿਆਰਪੁਰੀ ਵੀ ਆਏ ਆ, ਅਸੀਂ ਚਾਹਾਂਗੇ ਕਿ 2 ਮਿੰਟ ਉਹ ਵੀ ਗੱਲ ਕਰਨ। ਮੈਂ ਕਿਹਾ ਮੈਂ 2 ਮਿੰਟ ਗੱਲ ਨਹੀਂ ਕਰਨੀ, ਬਸ ਮੈਨੂੰ ਇਹੀ ਦੱਸ ਦਿਓ ਕਿ ਆਪਾਂ ਨਸ਼ਾ ਆ ਕਿ ਆਪਾਂ ਸ਼ਰਾਬ ਨੂੰ ਨਸ਼ਾ ਸਮਝਦੇ ਕਿ ਨਹੀਂ ਸਮਝਦੇ। ਮੈਂ ਇੰਨੀ ਗੱਲ ਕਹਿ ਕੇ ਬਹਿ ਗਿਆ ਤੇ ਬਾਅਦ ਵਿੱਚ ਮੈਨੂੰ ਅੜਾਮਾ ਹੀ ਆਏ, ਯਾਰ ਤੂੰ ਸਾਡਾ ਪ੍ਰੋਗਰਾਮ ਖਰਾਬ ਕਰਿਆ ਆ, ਅਸੀਂ ਤਾਂ ਤੈਨੂੰ ਮਾਣ ਸਨਮਾਨ ਦਿੱਤਾ ਇੱਕ ਤੂੰ ਆ ਗਿਆ। ਅਸਲ ਵਿੱਚ ਦਿੱਕਤ ਕਿੱਥੇ ਆ, ਤੂੰ ਸ਼ਰਾਬ ਨੂੰ ਨਸ਼ਾ ਹੀ ਨਹੀਂ ਸਮਝਦੇ। ਜਿੱਥੇ ਸਰੋਤੇ ਅਸੀਂ ਤੰਜ ਕੱਸਦੇ ਹਾਂ, ਉਹ ਬੜਾ ਸਿੱਧਾ ਪੱਧਰਾ ਉਹਨਾਂ ਨੇ ਉਸ ਮੰਚ ਤੋਂ ਮੈਨੂੰ ਇਸ਼ਾਰਾ ਦੇ ਦਿੱਤਾ ਜੀ ਕਿ ਆਹ ਜਿਹੜੇ ਨਸ਼ੇ ਨਾ ਸਿੰਥੈਟਿਕ ਨਸ਼ੇ ਜਿਹੜੇ ਉਹ ਸਰਹੱਦ ਤੋਂ ਪਾਰ ਆਉਂਦੇ ਜੀ, ਜਿਹੜੀਆਂ ਪਿਛਲੀਆਂ ਸਰਕਾਰਾਂ ਲਾ ਕੇ ਗਈਆਂ, ਉਹਨਾਂ ਨਸ਼ਿਆਂ ਦੇ ਖਿਲਾਫ ਅਸੀਂ ਹੈ। ਇਹ ਤਾਂ ਨਹੀਂ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਕੀ ਖਾਂਦਾ ਕੀ ਪੀਂਦਾ ਆ, ਪਰੰਤੂ ਗੱਲ ਬੜੀ ਸਿੱਧੀ ਆ ਕਿ ਸ਼ਰਾਬ ਨੂੰ ਤਾਂ ਨਸ਼ਾ ਹੀ ਨਹੀਂ ਸਮਝਿਆ ਜਾਂਦਾ। ਸ਼ਰਾਬ ਤੇ ਅੱਜ ਦੇ ਸਮੇਂ ਉਹ ਸਾਧਨ ਬਣ ਗਈ ਆ ਜਿਹਨੂੰ ਸਰਕਾਰ ਸਭ ਤੋਂ ਵੱਧ ਢਿੱਲਾਂ ਛੋਟਾਂ ਦੇ ਕੇ ਪੂਰੇ ਪੰਜਾਬ ਦੇ ਵਿੱਚ ਉਹਦੀ ਵਿਵਸਥਾ ਸਥਾਪਿਤ ਕੀਤੀ ਹੈ,
0: ਕਮਾਈ ਦੇ ਸਾਧਨ
1: ਹੋ ਰਹੀ ਹੈ, ਜਿਹਨੂੰ ਕਮਾਈ ਦਾ ਸਾਧਨ ਹੈ। ਪ੍ਰਭ ਸੰਧੂ ਜੀ, ਮੈਂ ਬਹੁਤ ਵਾਰ ਜ਼ਿਕਰ ਕੀਤਾ, ਮੈਂ ਉਹ ਦਿਨ ਦੇਖੇ ਆ ਜਦੋਂ ਕਿਸੇ ਨਾ ਵਿਆਹ ਸ਼ਾਦੀ ਚ ਮੁੰਡੇ ਮੁੰਡਾ ਜਿਹੜਾ ਮੁੰਡੇ ਵਾਲਾ ਉਹ ਕਾਰ ਵਿੱਚ ਹੁੰਦਾ ਸੀ, ਜਿਹੜਾ ਲਾੜਾ ਉਹ ਕਾਰ ਚ ਹੁੰਦਾ ਸੀ, ਤੇ ਉਹਦੇ ਨਾਲ ਪਰਿਵਾਰ ਦੇ 2-3 ਜੀ ਬੈਠ ਜਾਂਦੇ ਸੀ, ਜਾਂਦੀ ਵਾਰ ਆਉਂਦੀ ਵਾਰ ਤੇ ਵਹੁਟੀ ਆਉਣੀ ਹੁੰਦੀ ਸੀ, ਤੇ ਇੱਕ ਬੱਸ ਹੁੰਦੀ ਸੀ ਨਾਲ, ਤੇ ਅਸੀਂ ਬਰਾਤੀ ਜਦੋਂ ਕਿਸੇ ਬੱਸ 'ਚ ਜਾਂਦੇ ਸੀ ਨਾ, ਜਦੋਂ ਉਸ ਪਿੰਡ ਵਿੱਚ ਬੱਸ ਚਲੇ ਜਾਣੀ ਉਤਰ ਕੇ ਬਹਿ ਜਾਣਾ, ਤੇ ਉੱਥੇ ਸ਼ਰਾਬ ਦੀ ਦਿੱਕਤ ਇੰਨੀ ਆਉਂਦੀ ਸੀ ਕਿਉਂਕਿ ਠੇਕਾ 10-25 ਕਿਲੋਮੀਟਰ ਦੂਰ ਹੁੰਦਾ ਸੀ, ਕਿਉਂਕਿ ਏਦਾਂ ਨਹੀਂ ਨਾ ਸੀ ਠੇਕੇ ਜਿੱਥੋਂ ਮਰਜ਼ੀ ਲੈ ਲਓ ਸ਼ਰਾਬ। ਤਾਂ ਕਿ ਉਹ ਮੈਂ ਉਹ ਸਮਾਂ ਦੇਖਿਆ ਆ ਜੇ ਕਿਸੇ ਨੇ ਸ਼ਰਾਬ ਪੀਣੀ ਤੇ ਉਹਨੂੰ ਉਹ ਕਈ ਵਾਰੀ ਬੰਦਾ ਕਹਿੰਦਾ ਛੱਡ ਯਾਰ ਕਿਹੜਾ ਉੱਥੇ ਲੈਣ ਜਾਊਗਾ, ਕਿਵੇਂ ਜਾਵਾਂਗੇ, ਨਾ ਸਾਡੇ ਤੋਂ ਸਕੂਟਰ ਨਾ ਮੋਟਰਸਾਈਕਲ ਨਾ ਕਾਰ ਨਾ ਜੀਪ, ਕਿਹੜਾ ਉੱਥੇ ਲੈਣ ਜਾਊਗਾ ਇੰਨੀ ਦੂਰ। ਉਹ ਇਸ ਕਰਕੇ ਸ਼ਰਾਬ ਹੀ ਨਹੀਂ ਪੀਂਦੇ ਸੀ, ਜਾਂ ਥੋੜੀ ਹੋਵੇ ਉਹਦੇ ਨਾਲ ਹੀ ਸਾਰ ਲੈਂਦੇ ਸੀ। ਹੁਣ ਤੇ ਭਗਵੰਤ ਮਾਨ ਸਰਕਾਰ ਹੋਵੇ ਜਾਂ ਹੋਰ, ਉਹ ਕਹਿੰਦੇ ਤੁਸੀਂ ਕਹੋ ਸਹੀ, ਬਸ ਉਹ ਹੋਮ ਡਿਲੀਵਰੀ ਦਾ ਐਲਾਨ ਨਹੀਂ ਹੈ। ਬਾਕੀ ਤੁਸੀਂ ਸੰਧੂ ਸਾਹਿਬ ਇੱਕ ਵਾਰੀ ਆ ਕੇ ਘੰਟੀ ਖੜਕਾਓ, ਅਗਲੇ ਕਹਿੰਦੇ ਦੱਸੋ ਸਹੀ ਕਿੰਨੀ ਚਾਹੀਦੀ ਆ, ਘਰ ਦੇ ਦੇਣ ਆ ਰਹੇ। ਸੋ ਇਸ ਕਰਕੇ ਬੜਾ ਮਾੜਾ ਹੀ ਹੈ ਸਰੋਤੇ ਤੇ ਫੈਸਲਾ ਭਗਵੰਤ ਮਾਨ ਤੇ। ਤੰਜ ਚਲੋ ਕਸ ਤੋਂ ਮੈਨੂੰ ਇਤਰਾਜ਼ ਨਹੀਂ ਹੈ, ਤੰਜ ਜਾਇਜ਼ ਹੈ, ਪਰੰਤੂ ਮੈਨੂੰ ਇਹ ਲੱਗਦਾ ਆ ਕਿ ਪਾਲਿਸੀ ਮੈਟਰ ਤੇ ਥੋੜੀ ਗੱਲ ਕਰੀਏ ਕਿ ਸ਼ਰਾਬ ਨੂੰ ਕਿਸ ਕਿੱਥੋਂ ਤੱਕ ਜਿਹੜਾ ਹੈਗਾ ਕਾਨੂੰਨੀ ਤੇ ਲਾਜ਼ਮੀ ਦਰਜਾ ਦੇਣਾ ਚਾਹੀਦਾ, ਇੱਥੇ ਵੀ ਮੈਨੂੰ ਲੱਗਦਾ ਚਰਚਾ ਕਰ ਲੈਣੀ ਚਾਹੀਦੀ
0: ਜੀ। ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਰ 3430 ਤੁਸੀਂ ਆਉਣੇ ਰਹੋ ਜੀ।
6: ਹਾਂਜੀ, ਸਤਿ ਸ੍ਰੀ ਅਕਾਲ ਜੀ। ਹੁਸ਼ਿਆਰਪੁਰੀ ਜੀ, ਆਪਣੇ ਨਾ ਜੀ ਥੋੜੇ ਦਿਨ ਪਹਿਲਾਂ ਵੀਡੀਓ ਘੁੰਮਦੀ ਸੀ, ਜੋਬਨ ਕਿੱਥੇ ਆ, ਤੂੰ ਨਾ ਜੋਬਨ ਨੂੰ ਲੱਭਦੇ ਸੀ, ਹੁਣ ਜੋਬਨ ਲੱਭਿਆ ਤੇ ਜਿਹੜਾ ਜੋਬਨ ਨੂੰ ਲੱਭਣ ਗਿਆ ਜੀ ਉਹ ਗਾਇਬ ਆ ਜੀ, ਤੇ ਲੁਕਣ ਮੀਟੀ ਜੀ ਖੇਡਣ ਡਿਆ ਜੀ, ਕੀ ਚੱਕਰ ਕੀ ਆ, ਗਰਮੀ ਵੱਧ ਪੈ ਰਹੀ ਆ ਕਿ ਕੀ ਆ ਜੀ, ਦੱਸਿਓ ਇਹਦੇ ਬਾਰੇ ਜੀ।
0: ਜੀ ਬਹੁਤ ਸ਼ੁਕਰੀਆ ਜੀ ਜੀ, ਇਹ ਵੀ ਤਾਂ ਜੀ
1: ਇਹਨਾਂ ਪ੍ਰਸੰਦੂ ਜੀ, ਮੈਂ ਬੇਨਤੀ ਕਰਾਂ, ਕਈ ਵਾਰੀ ਨਾ ਲੰਬਾ ਸਮਾਂ ਕੁਛ ਸਰੋਤੇ ਸਾਡੇ ਨਾ ਜਿਹੜੇ ਕੁਛ ਸਵਾਲ ਹੁੰਦੇ ਉਹਨਾਂ ਸਵਾਲਾਂ ਦੇ ਜਵਾਬ ਕਈ ਵਾਰੀ ਕੁਝ ਕੁ ਸਰੋਤਿਆਂ ਦੇ ਸਵਾਲ ਚੋਂ ਹੀ ਹੁੰਦੇ ਆ
0: ਜੀ।
1: ਕੈਪਟਨ ਸਾਹਿਬ ਸਾਡੇ ਬੜੇ ਬਜ਼ੁਰਗ ਹੈ ਕੈਪਟਨ ਸਾਹਿਬ, ਤੇ ਉਹ ਮੈਂ ਨਾ ਕਈ ਦਿਨ ਤੋਂ ਕੈਪਟਨ ਸਾਹਿਬ ਨੂੰ ਮਿਸ ਕਰ ਰਿਹਾ, ਕਿਉਂਕਿ ਇਹ ਜਿਹੜੇ ਸਵਾਲ ਆ ਰਹੇ ਆ ਕੈਪਟਨ ਸਾਹਿਬ ਤੇ ਬਹੁਤ ਸਾਰੇ ਤਰਕ ਇੱਦਾਂ ਦੇ ਹੁੰਦੇ, ਕਈ ਸਵਾਲਾਂ ਦੇ ਜਵਾਬ ਹੀ ਆਪਣੇ ਆਪ ਆ ਜਾਂਦੇ ਆ। ਸੋ ਕੈਪਟਨ ਸਾਹਿਬ ਸੁਨੇਹਾ ਮੇਰਾ ਤੁਹਾਨੂੰ ਹੈਗਾ ਕਿ ਤੁਹਾਨੂੰ ਅਸੀਂ ਮਿਸ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੇ ਸਵਾਲ ਸਿੱਧਾ ਤੁਹਾਡੇ ਨਾਲ ਕੇਂਦਰਿਤ ਹੈ। ਆ ਜਿਹੜੀ ਗੱਲ ਜੋਬਨ ਵਾਲੀ ਤੁਸੀਂ ਸਰੋਤਿਓ ਛੇੜੀ ਹੈ, ਉਹ ਜੋਬਨ ਨੂੰ ਜਿਹੜਾ ਲੱਭਦਾ ਸੀ ਉਹ ਲੱਭ ਪਿਆ ਭਾਈ, ਉਹ ਜਾਂਚ ਦਾ ਹਿੱਸਾ ਬਣ ਚੁੱਕਾ ਆ, ਤੇ ਜਾਂਚ ਉਹਦੀ ਜਿੱਦਾਂ ਦੀ ਹੁਣ ਚੱਲਣੀ ਆ ਉਹ ਸਭ ਨੂੰ ਪਤਾ ਹੈ ਕਿ ਉੱਥੇ ਜਾਂਚ ਜਾਂਚ ਜਾਂਚ ਹੀ ਹੋਣੀ ਹੈ, ਹੁਣ ਨਿਕਲਣਾ ਪੈਣਾ ਕੁਛ ਨਹੀਂ, ਜਮਾਨਤ ਉਹਦੀ ਹੋ ਗਈ ਹੈ। ਸਿਆਸੀ ਸਰਗਰਮੀਆਂ ਉਸਨੇ ਦੁਬਾਰਾ ਬਿਕਰਮ ਜੀਠੀਏ ਨੇ ਇਸ ਵੇਲੇ ਸ਼ੁਰੂ ਕਰ ਦਿੱਤੀਆਂ।
0: ਜੀ ਬਿਲਕੁਲ ਜੀ, 905-673-3337, 905-673-3337 ਤੁਹਾਨੂੰ ਇੱਕ ਮੈਸੇਜ ਦੇ ਦੀ ਜੀ, ਨਾਨਕ ਰੈਨੋਵੇਸ਼ਨ ਦਾ, ਤੁਸੀਂ ਘਰ ਦੇ ਡਰਾਈਵੇ ਬਣਾਉਣੇ ਆ, ਜਾਂ ਤੁਸੀਂ ਬੇਸਮੈਂਟ ਲੀਕ ਹੋ ਰਹੀ ਆ, ਜਾਂ ਤੁਸੀਂ ਆਪਣਾ ਪੈਟੀਓ ਬਣਾਉਣਾ ਆ, ਨਵੀਂ ਬੇਸਮੈਂਟ ਬਣਾਉਣੀ ਹੈ ਨਾ, ਤਾਂ ਵੀ ਤੁਸੀਂ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖੋ, 416-902-9993, 416-902-9293। ਤੇ ਮਾਝਾ ਪਿਕਨਿਕ ਹੋ ਰਹੀ ਹੈ ਜੀ ਮਾਝੇ ਦੇ ਮਜੈਲਾਂ ਵਾਸਤੇ, 11 ਤਰੀਕ ਨੂੰ 11 ਵਜੇ ਸ਼ੁਰੂ ਹੋ ਜਾਣੀ ਹੈ ਸਵੇਰੇ, ਸੈਂਟ ਪੈਟ੍ਰਿਕ ਚਰਚ ਗਰਾਊਂਡ 11873 ਗੋਰ ਰੋਡ ਤੇ, ਖੁੱਲੀਆਂ ਹਵਾਵਾਂ ਫਿਜ਼ਾਵਾਂ ਦੇ ਵਿੱਚ ਮਾਝਾ ਪਿਕਨਿਕ ਹੋ ਰਹੀ ਹੈ ਜੀ, ਅਤੇ ਇਹਦੇ ਬਾਬਤ ਤੁਸੀਂ ਗੱਲਬਾਤ ਕਰਨੀ ਹੈ, ਜਿੰਨੇ ਵੀ ਮਾਝੇ ਦੇ ਏਰੀਏ ਦੇ ਮਜੈਲ ਆ ਬਾਈ ਤੁਸੀਂ ਪਹੁੰਚਿਓ ਸਾਰੇ ਉੱਥੇ ਮਾਝਾ ਪਿਕਨਿਕ 'ਤੇ 11 ਜੁਲਾਈ ਨੂੰ 11 ਵਜੇ। ਮਾਝਾ ਪਿਕਨਿਕ ਦੇ ਲਈ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਸੋਹੀ ਸਾਹਿਬ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, 416-500-4309-07, 416-500-4309-07। ਸੋ ਇਸ ਸਭ ਨਾਲ ਗੱਲਬਾਤ ਕਰ ਲਿਓ, ਨਾਲ ਦੀ ਨਾਲ ਤੁਹਾਨੂੰ ਨਾ ਇੱਕ ਮੈਸੇਜ ਦਈਏ, ਜਿੰਨੇ ਵੀ ਪਰਿਵਾਰ ਸਾਡੇ ਨਾਲ ਹਿੰਦੂ ਭੈਣ ਭਰਾ ਵੀਰ ਸਾਡੇ ਜੁੜੇ ਹੋਏ ਆ, ਮਾਸਟਰ ਸਲੀਮ ਜੀ ਨਾ ਜਗਰਾਤਾ ਲੈ ਕੇ ਆ ਰਹੇ ਆਪਣਾ 10 ਜੁਲਾਈ ਨੂੰ ਜਗਰਾਤਾ ਹੋਣ ਜਾ ਰਿਹਾ ਬਹੁਤ ਵੱਡੇ ਲੈਵਲ 'ਤੇ, ਅਤੇ ਉਹ ਹਿੰਦੂ ਸਭਾ ਮੰਦਿਰ ਦੇ ਵਿੱਚ ਹੋਣਾ ਆ, ਸ਼ਾਮ ਨੂੰ 7 ਵਜੇ ਸ਼ੁਰੂ ਹੋ ਜਾਣਾ ਆ। 10 ਜੁਲਾਈ ਨੂੰ ਕੋਈ ਟਿਕਟ ਨਹੀਂ ਆ, ਬਿਲਕੁਲ ਫਰੀ ਆ, ਲੰਗਰ ਔਰ ਰੁੱਟ ਵਰਤਣਾ। ਤੁਸੀਂ ਪਹੁੰਚਣਾ ਹੈ, ਆਪਣੇ ਭੈਣਾਂ ਭਰਾਵਾਂ ਨੂੰ ਸੱਜਣਾ ਮਿੱਤਰਾਂ ਨੂੰ ਮੈਸੇਜ ਦੇ ਦਿਓ ਕਿ 10 ਜੁਲਾਈ ਨੂੰ ਹਿੰਦੂ ਸਭਾ ਮੰਦਿਰ ਜਿਹੜਾ ਗੌਰ ਰੋਡ ਦੇ ਉੱਪਰ ਆ ਉੱਥੇ ਪਹੁੰਚਣਾ, ਅਤੇ ਮਾਸਟਰ ਸਲੀਮ ਜੀ ਆ ਰਹੇ ਆਪਣਾ ਜਗਰਾਤਾ ਲੈ ਕੇ। ਚਲੋ ਪਹੁੰਚੋ। ਇਹਦੀ ਕੋਈ ਜਾਣਕਾਰੀ ਤੁਸੀਂ ਲੈਣੀ ਆ ਤਾਂ ਰੋਹਨ ਸ਼ਰਮਾ ਨੂੰ ਗੱਲਬਾਤ ਕਰ ਲਿਓ ਜਾਂ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ, ਆਪਾਂ ਉਹਨਾਂ ਦੇ ਮੀਡੀਆ ਪਾਰਟਨਰ ਹੈਗੇ ਹਾਂ। ਸੋ 437-870-001 437-870-001 'ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਬਿਲਡਿੰਗ ਸਪਲਾਈਜ਼ ਦਾ ਨੰਬਰ ਦੇਣਾ ਆ, ਤੁਸੀਂ ਕੰਟਰੈਕਟਰ ਹੋ, ਤੁਸੀਂ ਘਰ ਦੀ ਆਪਣੀ ਦੀ ਰੈਨੋਵੇਸ਼ਨ ਖੁਦ ਕਰਨੀ ਹੈ ਜਾਂ ਕਰਵਾ ਰਹੇ ਹੋ, ਤੁਸੀਂ ਬਿਲਡਰ ਹੋ ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਇੱਕ ਬਹੁਤ ਵੱਡਾ ਅਤੇ ਬਹੁਤ ਗੁਣਵੱਤਾ ਵਾਲਾ ਸਟੋਰ ਜਿੱਥੇ ਤੁਹਾਨੂੰ ਕੁਆਲਿਟੀ ਦੇ ਪ੍ਰੋਡਕਟ ਮਿਲਣੇ ਆ ਬਿਲਡਿੰਗ ਸਪਲਾਈਜ਼ ਅਤੇ ਹਾਰਡਵੇਅਰ ਦੇ, ਉਹ ਖੁੱਲ੍ਹ ਚੁੱਕਿਆ ਹੈ ਡਿਕਸੀ ਅਤੇ ਸਟੀਲ ਦੇ ਇੰਟਰਸੈਕਸ਼ਨ 'ਤੇ। ਸੋ ਜਿੱਥੇ ਪਲੰਬਿੰਗ ਸਪਲਾਈ, ਫਿਕਚਰਸ, ਐਚ ਵੀ ਏ ਸੀ, ਇਲੈਕਟ੍ਰੀਕਲ ਸਪਲਾਈਜ਼, ਐਕਸੈਸਰੀਜ਼ ਮਾਫ ਕਰਨਾ, ਔਰ ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ ਟੂਲਸ, ਹਾਰਡਵੇਅਰ, ਵੈਂਟੀ, ਫੋਸਟ ਟਾਇਲ ਸਿਸਟਮ, ਔਰ ਨਾਲ ਦੀ ਨਾਲ ਸ਼ਾਵਰ ਸਿਸਟਮ ਦਾ ਸਾਰਾ ਹੀ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ ਆ, ਹੁਣ ਤੁਹਾਨੂੰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ। ਸੋ ਪਹੁੰਚਣਾ ਕਿੱਥੇ ਆ ਜੀ? ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਪ੍ਰਾਈਜ਼ ਵੀ ਚੈੱਕ ਕਰ ਸਕਦੇ ਹੋ, ਜਾਂ ਕੋਈ ਸਟਾਕ ਦੇ ਵਿੱਚ ਚੀਜ਼ ਇਨ ਸਟਾਕ ਜਾਂ ਚੈੱਕ ਕਰਨੀ ਹੋਵੇ ਤਾਂ ਵੀ ਤੁਸੀਂ www.bestvaluebuildingsupplies.ca ਤੇ ਜਾ ਕੇ ਗੱਲਬਾਤ ਕਰ ਸਕਦੇ ਹੋ। 6479610585 6479610585 'ਤੇ ਗੱਲਬਾਤ ਕਰ ਸਕਦੇ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਅਗਲੀ ਕਾਲ ਵੱਲ ਚੱਲਦੇ ਹਾਂ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
7: ਸਤਿ ਸ਼੍ਰੀ ਅਕਾਲ ਜੀ, ਮੈਂ ਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
7: ਮੈਂ ਕਿਹਾ ਜੀ, ਆਪਣਾ ਕੀ ਨਾ, ਭਗਵੰਤ ਮਾਨ ਦੀ ਸਰਕਾਰ ਕੱਲ੍ਹ ਨੂੰ ਪੇਸ਼ ਹੋਣ ਜਾ ਰਹੀ ਹੈ ਅਕਾਲ ਤਖ਼ਤ ਸਾਹਿਬ 'ਤੇ ਜੀ।
0: ਜੀ,
7: ਅਤੇ ਰੰਗ ਉੱਡਿਆ ਪਿਆ ਇਹਦਾ, ਕੀ ਨਾ, ਕੇਜਰੀਵਾਲ ਸਾਹਿਬ ਦਾ। ਹੈਲੋ
0: ਜੀ। ਜੀ ਜੀ ਭਾਈ ਜੀ।
7: ਹਾਂਜੀ, ਮੈਂ ਕਿਹਾ ਰੰਗ ਕੇਜਰੀਵਾਲ ਸਾਹਿਬ ਦਾ ਉੱਡੇ, ਪਤਾ ਨਹੀਂ ਕਿੰਨਾ ਨਾਰਾਜ਼ ਆ ਭਗਵੰਤ ਮਾਨ ਨਾਲ, ਪਤਾ ਨਹੀਂ ਸਮਝੋ ਬਾਹਰ ਆ ਗੱਲ ਜੀ।
0: ਚਲੋ ਵੇਖ ਲੈਂਦੇ ਜੀ
7: ਆਪਾਂ। ਹਾਂਜੀ
0: ਜੀ, ਬਹੁਤ ਸ਼ੁਕਰੀਆ ਜੀ,
7: ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਆ ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਉਹ ਗਰਮੀ ਕਰਕੇ ਆ ਜੀ, ਥੋੜਾ ਜਿਹਾ ਚਿਹਰੇ ਤੇ ਅਸਰ, ਉਹ ਤਾਂ ਕੋਈ ਇਦਾਂ ਦੀ ਪਰੇਸ਼ਾਨੀ ਨਹੀਂ ਆ। ਦੇਖੋ ਗੱਲ ਇਹ ਆ, ਜੋ ਕੁਛ ਭਗਵੰਤ ਮਾਨ ਤੇ ਉੱਪਰ ਉਂਗਲ ਉੱਠੀ, ਜੋ ਜਥੇਦਾਰ ਸਾਹਿਬ ਨੇ ਹੁਕਮ ਸੁਣਾਏ, ਪੰਜਾਬ ਦੇ ਨਾਲ ਸੰਬੰਧਿਤ ਵਿਅਕਤੀ ਲਈ ਇਹ ਸਭ ਤੋਂ ਵੱਡੇ ਹੁਕਮ ਹੈ। ਪੰਜਾਬ ਨਾਲ ਸੰਬੰਧਿਤ ਕੋਈ ਵੀ ਹੋਵੇ ਉਹਨੂੰ ਪਤਾ ਇਹ ਹੁਕਮ ਕੀ ਹੈ, ਔਰ ਇਹ ਹੁਕਮ ਕਿਸ ਵਿਅਕਤੀ ਤੇ ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ, ਜਾਤੀ ਤੌਰ ਤੇ ਕਿੰਨੇ ਭਾਰੀ ਪੈ ਸਕਦੇ ਆ। ਜਿਹਨੂੰ ਆਪਾਂ ਜਿਹਨੂੰ ਅਧਿਆਤਮਵਾਦ ਦੇ ਹਿਸਾਬ ਦੇ ਨਾਲ ਵੀ ਸਮਝੀਏ ਕਿ ਅਕਾਲ ਤਖ਼ਤ ਸਾਹਿਬ ਰੱਬੀ ਹੈ, ਤੇ ਰੱਬੀ ਫਰਮਾਨ ਤੋਂ ਜੇ ਕੋਈ ਭੋਰਾ ਕਿੱਧਰ ਉੱਧਰ ਹੋ ਜਾਏ, ਉਹਨੂੰ ਚੁਣੌਤੀ ਦੇਵੇ, ਉਹਦੇ ਨਾਲ ਕੀ ਵਾਪਰਦਾ ਹੈ, ਮੈਨੂੰ ਲੱਗਦਾ ਕਿ ਪੰਜਾਬੀ ਜਾਣਦੇ ਹੈ। ਇਸ ਕਰਕੇ ਹੁਣ ਆਮ ਆਦਮੀ ਪਾਰਟੀ ਕਸੂਤੀ ਸਥਿਤੀ 'ਚ ਫਸੀ ਹੋਈ ਹੈ। ਉਹ ਠੀਕ ਹੈ, ਬੜਕਾਂ ਵੱਜ ਰਹੀਆਂ ਨੇ, ਇਹ ਰਾਜਨੀਤਿਕ ਪੈਂਤੜਾ ਹੁੰਦਾ ਕਿ ਜੇ ਔਖਾ ਸਮੇਂ ਹੋਵੇ ਤੇ ਹੋਰ ਵੱਡੀਆਂ ਬੜਕਾਂ ਮਾਰੋ, ਤਾਂ ਜੋ ਕਿ ਸਾਹਮਣੇ ਵਾਲੇ ਨੂੰ ਲੱਗੇ ਹੈ ਇਹ ਤੇ ਡਰਦੇ ਹੀ ਨਹੀਂ, ਇਹ ਤੇ ਬਹੁਤ ਵੱਡੇ ਆ, ਵੀ ਇਹਨਾਂ ਤੋਂ ਵੱਡਾ ਆਗੂ ਹੀ ਕੋਈ ਨਹੀਂ। ਉਵੇਂ ਮੈਂ ਜੋ ਮਹਿਸੂਸ ਕੀਤਾ ਕਿ ਆਹ 10-15 ਦਿਨ ਪਹਿਲਾਂ ਜੇ ਕੇਜਰੀਵਾਲ ਜਦੋਂ ਬਠਿੰਡੇ ਆਏ, ਜਿੱਦਣ ਕਹਿ ਕੇ ਗਏ ਕਿ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਐਲਾਨ ਕਰਕੇ, ਜੇ ਉਹ ਐਲਾਨ ਨਾ ਕੀਤਾ ਹੁੰਦਾ ਤੇ ਸ਼ਾਇਦ ਆਮ ਆਦਮੀ ਪਾਰਟੀ ਦੀ ਸਥਿਤੀ ਹੋਰ ਹੁੰਦੀ, ਸ਼ਾਇਦ, ਮੇਰਾ ਤਜਰਬਾ ਹੈ। ਕਹਿੰਦੇ ਹੁਣ ਆਮ ਆਦਮੀ ਪਾਰਟੀ ਨਾ ਤੇ ਉੱਧਰ ਪਿੱਛੇ ਹਟ ਸਕਦੀ ਹੈ ਕਿ ਨਹੀਂ ਜੀ, ਚਲੋ ਅਸੀਂ ਭਗਵੰਤ ਮਾਨ ਨੂੰ ਜਿਹੜਾ ਕਹਿੰਦੇ ਅਸਤੀਫਾ ਦੇ ਦੇ, ਜਾਂ ਅਸੀਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨ ਕਰਨਾ, ਉੱਤੇ ਦੋਸ਼ ਲੱਗ ਗਏ, ਕਿਉਂਕਿ ਉਹ ਬੜੀ ਕਸੂਤੀ ਸਥਿਤੀ ਜਾਂ ਆਮ ਆਦਮੀ ਪਾਰਟੀ ਰੰਗ ਉੜਨੇ ਸੁਭਾਵਿਕ ਹੈ। ਬੜਾ ਔਖਾ ਵਿਸ਼ਾ ਆ ਜਿਸ ਜਿਹੜਾ ਇਸ ਵੇਲੇ ਪੰਗਾ ਪਿਆ ਹੋਇਆ, ਉਹ ਕੋਈ ਛੋਟੀ ਗੱਲ ਥੋੜ੍ਹਾ, ਬੜੀ ਵੱਡੀ ਗੱਲ ਹੈ ਨਾ। ਹੁਣ ਇਸ ਸਥਿਤੀ 'ਚ ਆ ਕਿ ਉਹ ਅਕਾਲ ਤਖ਼ਤ ਸਾਹਿਬ ਨਾਲ ਖੜ ਜੇ ਤੇ ਨਾ ਭਗਵੰਤ ਮਾਨ ਦੇ ਖਿਲਾਫ਼ ਖੜ ਸਕਦੀ ਹੈ। ਸੋ ਕਰੇ ਤੇ ਕੀ ਕਰੇ ਆਮ ਆਦਮੀ ਪਾਰਟੀ ਕਸੂਤੀ ਸਥਿਤੀ 'ਚ ਹੈ। ਐਵੇਂ ਥੋੜ੍ਹਾ ਕੇਜਰੀਵਾਲ ਅੱਜ ਅੰਮ੍ਰਿਤਸਰ ਆਇਆ, ਬੰਦ ਕਮਰਾ ਮੀਟਿੰਗ ਕੀਤੀ, ਮੁੱਖ ਮੰਤਰੀ ਪ੍ਰੈਸ ਵਾਰਤਾ ਕਰਕੇ ਅੱਜ ਕਹਿ ਗਿਆ ਕਿ ਮੈਂ ਲਿਖਤੀ ਪੱਖ, ਇਹ ਤੇ ਹੁਣ ਮੰਨ ਲਈਏ ਨਾ ਕਿ ਲਿਖਤੀ ਪੱਖ ਭੇਜਣਾ, ਚਾਹੇ ਇਹੀ ਭੇਜਣਾ ਕਿ ਮੈਂ ਸਹੀ ਹਾਂ। ਉਹ ਜਿਹੜੀ ਵੀਡੀਓ ਮਾਸਕ ਵਗੈਰਾ ਪਹਿਨਿਆ ਹੋਇਆ ਆ, ਜਿਹੜਾ ਕੱਲ ਤੱਕ ਕਹਿੰਦਾ ਸੀ ਕਿਹੜਾ ਮੈਂ ਕੀ ਕਿਸੇ ਨੂੰ ਸਮਝਦਾ, ਜਿਹੜਾ ਕੱਲ ਤੱਕ ਮਾਇਆ ਨਾ ਮਾਨੂੰ ਵਾਲੀ ਸਥਿਤੀ ਸੀ, ਅੱਜ ਲਿਖਤੀ ਪੱਖ ਤੇ ਆ ਗਿਆ। ਮੈਂ ਪਹਿਲਾਂ ਕਹਿ ਕੇ ਗਿਆ ਕਿ ਅੱਜ ਆਮ ਆਦਮੀ ਪਾਰਟੀ ਦੀ ਮੀਟਿੰਗ ਚੋਂ ਜੋ ਸਾਡੇ ਕੋਲ ਰਿਪੋਰਟਾਂ ਨੇ ਬਤੌਰ ਪੱਤਰਕਾਰ, ਉਹ ਰਿਪੋਰਟਾਂ ਇਹੀ ਹੈ ਕਿ ਉਹਨਾਂ ਦੇ ਵਿਧਾਇਕਾਂ ਦਾ ਦਬਾਅ ਸੀ ਕਿ ਮਹਾਰਾਜ ਅਕਾਲ ਤਖ਼ਤ ਸਾਹਿਬ ਦੇ ਨਾਲ ਸਾਡੇ ਤੋਂ ਪੰਗਾ ਨਹੀਂ ਲਿਆ ਜਾਣਾ, ਖਾਸ ਕਰਕੇ ਸਿੱਖ ਵਿਧਾਇਕ ਉਹਨਾਂ ਨੇ ਸਿੱਧਾ ਕਿਹਾ ਕੇਜਰੀਵਾਲ ਨੂੰ ਤੇ ਜੇ ਤੁਸੀਂ ਕਹੋ ਅਸੀਂ ਨੀ ਪੇਸ਼ ਹੋਣਾ ਜਾਂ ਉੱਥੇ ਅਸੀਂ ਜਾ ਕੇ ਅੱਗੇ ਬੋਲ ਸਕਦੇ ਨਹੀਂ ਇਹ ਬੜਾ ਸਾਫ਼ ਸਪਸ਼ਟ ਜਿਹੜਾ ਕਈ ਸਿੱਖ ਵਿਧਾਇਕਾਂ ਨੇ ਕੇਜਰੀਵਾਲ ਨੂੰ ਅੱਜ ਕਹਿ ਦਿੱਤਾ ਰੰਗ ਤਾਂ ਉੜਿਆ ਹੋਇਆ ਸੀ
0: ਜੀ ਬਿਲਕੁਲ ਜੀ ਸੋ 905-673-3337 905-673-3337 ਇੱਕ ਖਬਰ ਨਾਲ ਰਾਬਤਾ ਪਾਈਏ ਕਿਉਂਕਿ ਪਿਛਲੇ ਦਿਨੀ ਬਹੁਤ ਚਰਚਾ ਦੇ ਵਿੱਚ ਰਹੀ ਹੈ ਉੱਤਰਾਖੰਡ ਤੋਂ ਰਿਹਾਅ ਹੋਏ ਗ੍ਰਿਫਤਾਰ ਕੀਤੇ ਹੋਏ ਤਿੰਨ ਨਿਹੰਗ ਸਿੰਘ ਜੀ
1: ਸੰਧੂ ਜੀ ਚਾਰ ਦੇ ਖਿਲਾਫ਼ ਜਿਹੜਾ ਪਰਚਾ ਦਰਜ ਹੋਇਆ ਸੀ ਜਦੋਂ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸੰਬੰਧਿਤ ਕੁਛ ਨੌਜਵਾਨ ਜਾਂ ਨਿਹੰਗ ਸਿੰਘ ਕਹਿ ਸਕਦੇ ਨਿਹੰਗ ਸਿੰਘ ਬਾਣੀ ਦੇ ਵਿੱਚ ਨਿਹੰਗ ਸਿੰਘ ਜਦੋਂ ਹੇਮਕੋਟ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਤੇ ਰਸਤੇ ਵਿੱਚ ਜਿਹੜਾ ਕਰਨ ਪ੍ਰਯਾਗ ਸ਼ਹਿਰ ਹੈ ਉੱਥੇ ਇੱਕ ਵਿਵਾਦ ਹੋ ਜਾਂਦਾ ਹੈ ਤੇ ਵਿਵਾਦ ਵਿੱਚ ਉਹ ਵਿਵਾਦ ਇੰਨਾ ਕੁ ਵੱਧਦਾ ਆ ਲੜਾਈ ਝਗੜੇ ਚ ਤਬਦੀਲ ਹੋ ਗਿਆ ਲੜਾਈ ਝਗੜੇ ਤੋਂ ਬਾਅਦ ਸਥਾਨਕ ਪੁਲਿਸ ਪੰਜਾਬ ਦੇ ਚਾਰ ਨੌਜਵਾਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਦੀ ਹੈ ਚਾਰਾਂ ਨੂੰ ਇੱਕ ਦੇ ਸੱਟਾਂ ਚੁੱਟਾਂ ਲੱਗ ਜਾਂਦੀਆਂ ਉਹ ਉੱਥੋਂ ਦੇ ਸਥਾਨਕ ਹਸਪਤਾਲ ਵਿੱਚ ਜੇਰੇ ਇਲਾਜ ਤੇ ਤਿੰਨ ਨੂੰ ਜੇਲ੍ਹ ਦੇ ਵਿੱਚ ਬੰਦੀ ਬਣਾ ਲਿਆ ਜਾਂਦਾ ਜੇਲ੍ਹ ਵਿੱਚ ਖੁੱਡ ਦਿੱਤਾ ਜਾਂਦਾ ਹੈ ਜਦੋਂ ਫਿਰ ਇਹਦਾ ਰੌਲਾ ਰੱਪਾ ਪਿਆ ਪੰਜਾਬ ਚੋਂ ਵਿਰੋਧ ਹੋਇਆ ਪੰਜਾਬ ਦੇ ਨਿਹੰਗ ਰਵਾਨਾ ਹੋ ਗਏ ਕਿ ਅਸੀਂ ਉੱਤਰਾਖੰਡ ਵਿੱਚ ਜਾ ਕੇ ਮੋਰਚਾ ਲਾਉਣਾ ਹੈ ਇਹ ਗੱਲ ਅੱਜ ਤੋਂ ਦੋ ਦਿਨ ਪਹਿਲੀ ਹੈ ਫਿਰ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਸੀ ਕਿ ਰੁਕ ਜਾਓ ਅਸੀਂ ਮਸਲੇ ਦਾ ਹੱਲ ਕੱਢਦੇ ਹਾਂ ਉਹ ਮਸਲੇ ਦੇ ਹੱਲ ਚੋਂ ਉੱਥੋਂ ਦੀਆਂ ਸਰਕਾਰਾਂ ਨੇ ਵੀ ਪੂਰਾ ਭਰੋਸਾ ਦਿੱਤਾ ਸੀ ਸਥਾਨਕ ਲੋਕਾਂ ਦੇ ਖਿਲਾਫ਼ ਵੀ ਇੱਕ ਪਰਚਾ ਦਰਜ ਹੋ ਗਿਆ ਫਿਰ ਗੱਲ ਆਈ ਕਿ ਗ੍ਰਿਫਤਾਰ ਨੂੰ ਰਿਹਾਅ ਕਰੋ ਤੇ ਹੁਣ ਜਿਹੜੀਆਂ ਸਾਡੇ

0: ਵਾਰ ਮੋਹਾਲੀ ਦੇ ਵਿੱਚ ਯੂਪੀ ਬਿਹਾਰ ਦੇ ਪ੍ਰਵਾਸੀਆਂ ਵੱਲੋਂ ਇੱਕ ਬੱਚੇ ਦਾ ਕਤਲ ਕੀਤਾ ਗਿਆ। ਕਹਿੰਦੇ ਉਸ ਤੇ ਪੰਜਾਬ ਸਰਕਾਰ ਕੋਈ ਐਕਸ਼ਨ ਲੈ ਰਹੀ ਹੈ ਕਿ ਨਹੀਂ, ਕਿ ਇਹ ਜਿਹੜੇ ਪ੍ਰਵਾਸੀ ਬਿਨਾਂ ਡਾਕੂਮੈਂਟਸ ਤੋਂ ਇੱਧਰ ਆ ਕੇ ਕ੍ਰਾਈਮ ਕਰਦੇ ਆ, ਸਾਡੇ ਬੱਚੇ ਮਾਰ ਰਹੇ ਆ, ਉਹਨਾਂ ਬਾਰੇ ਕੋਈ ਠੋਸ ਕਦਮ ਪੰਜਾਬ ਸਰਕਾਰ ਚੱਕੂਗੀ ਜਾਂ ਨਹੀਂ? ਇਹ ਵੀ ਇਦਾਂ ਦੇ ਕਤਲਾਂ ਨੂੰ, ਜਿਹੜੇ ਨੌਜਵਾਨ ਬੱਚਿਆਂ ਦੇ ਕਤਲ ਹੋ ਰਹੇ ਆ, ਸ਼ਰੇਆਮ ਕਹਿੰਦੇ ਕਿਰਚਾਂ ਲੈ ਕੇ, ਕਾਚੂ ਲੈ ਕੇ ਘੁੰਮਦੇ ਪਏ ਆ, ਧਮਕੀਆਂ ਦੇ ਰਹੇ ਆ। ਪੰਜਾਬੀਆਂ ਦੇ ਵਿੱਚ ਤਾਂ ਡਰ ਦਾ ਮਾਹੌਲ ਬਣਿਆ ਹੋਇਆ, ਜਿੱਥੇ ਕਹਿੰਦੇ 20-25 ਜਣੇ ਹੁੰਦੇ ਆ, ਉੱਥੇ ਨਾ ਕੋਈ ਰੇਹੜੀ ਲਾ ਸਕਦਾ, ਨਾ ਕਿਸੇ ਤੁਰ ਫਿਰ ਸਕਦਾ, ਅਤੇ ਬਸ ਕਹਿੰਦੇ ਬੱਚਿਆਂ ਨੂੰ ਹੁਣ ਮਾਵਾਂ ਨੂੰ ਡਰ ਪੈ ਗਿਆ ਕਿ ਬੱਚੇ ਲੁਕੋ ਕੇ ਰੱਖੀਏ ਇਹਨਾਂ ਤੋਂ। ਕੋਈ ਇਹਦੇ ਬਾਰੇ ਹੈ ਤੁਹਾਨੂੰ ਨੌਲੇਜ ਜੀ?
1: ਪ੍ਰਭ ਸਿੰਧੂ ਜੀ, ਖਬਰ ਇਹ ਸੱਚੀ ਹੈ ਜਿਹੜੀ ਸਰੋਤਿਆਂ ਨੇ ਪੁੱਛੀ ਹੈ, ਸ਼ਾਇਦ ਬੀਤੇ ਕੱਲ ਸਵੇਰ ਦੀ ਹੈ, ਬੀਤੇ ਕੱਲ ਸਵੇਰ ਦੀ ਹੈ, ਮੋਹਾਲੀ ਦੀ ਖਬਰ ਹੈ। ਵਾਕਿਆ ਕਿਰਚ ਮਾਰ ਕੇ ਨੌਜਵਾਨ ਦਾ ਕਤਲ ਪਹਿਲਾਂ ਵੀ ਹੋਏ ਹੈ, ਹੋਰ ਵੀ ਘਟਨਾਵਾਂ ਹੋਈਆਂ ਹੈ, ਔਰ ਇਹ ਸਰੋਤਿਓ ਇੱਕ ਸੱਚ ਹੈ। ਚਲੋ ਜਿੰਨਾ ਕੁ ਸਮਾਂ ਹੈ ਅੱਜ ਮੈਂ ਉਹ 'ਚ ਚਰਚਾ ਦੱਸ ਦੇਵਾਂ ਕਿ ਇਕੱਲੀ ਕੱਲ ਘਟਨਾ ਕੋਈ ਮੋਹਾਲੀ ਦੀ ਨਹੀਂ ਹੈ, ਲੁਧਿਆਣਾ ਸ਼ਾਇਦ ਸਭ ਤੋਂ ਵੱਡਾ ਖੇਤਰ ਹੈ ਜਿੱਥੇ ਉਹ ਆਪਣੇ ਵੱਖ ਵੱਖ ਢੰਗ ਦੇ ਨਾਲ ਤੁਸੀਂ ਸ਼ਕਤੀ ਪ੍ਰਦਰਸ਼ਨ ਕਰਦੇ ਵੇਖੇ ਜਾ ਸਕਦੇ। ਹਾਲਾਂਕਿ ਚਲੋ ਜੇ ਉਹ ਆਪਣੇ ਧਰਮ ਅਕੀਦੇ ਦੇ ਮੁਤਾਬਕ ਕੋਈ ਰੌਣਕ ਮੇਲਾ ਕਰਦੇ ਆ ਜਾਂ ਜਸ਼ਨ ਮਨਾਉਂਦੇ, ਇਤਰਾਜ਼ ਨਹੀਂ, ਪਰੰਤੂ ਉਹਨਾਂ ਜਸ਼ਨਾਂ ਦੇ ਵਿੱਚ ਹੁਣ ਡਾਂਗਾਂ ਸੋਟੀਆਂ ਤੇ ਕਿਰਪਾਨਾਂ ਵੀ ਨਜ਼ਰ ਆਉਣ ਲੱਗ ਪਈਆਂ, ਟਕੂਏ ਵੀ ਨਜ਼ਰ ਆਉਣ ਲੱਗ ਪਏ ਆ। ਹੁਣ ਗੱਲ ਇਹ ਹੈ ਕਿ ਚਾਹੇ ਪੰਜਾਬੀ ਕੈਨੇਡਾ ਦੀ ਧਰਤੀ ਤੇ ਜਾ ਕੇ ਖਰੂਦ ਪਾਉਣ, ਚਾਹੇ ਆਸਟ੍ਰੇਲੀਆ ਦੀ ਧਰਤੀ ਤੇ ਚਾਹੇ ਬਿਹਾਰ ਵਾਲੇ ਪੰਜਾਬ ਦੀ ਧਰਤੀ ਤੇ, ਮੈਂ ਤੇ ਤਿੰਨਾਂ ਨੂੰ ਕੰਡੈਮ ਕਰਾਂਗਾ। ਸੋ ਜਿਹੜਾ ਪੰਜਾਬ ਦੀ
0: ਜੀ
1: ਧਰਤੀ ਤੇ ਖਰੂਦ ਪੈ ਰਿਹਾ ਹੈਗਾ, ਔਰ ਉਹ ਖਰੂਦ ਜਿਹੜਾ, ਔਰ ਉਹਦੇ ਵਿੱਚ ਕਿਉਂਕਿ ਪੰਜਾਬੀ ਤੇ ਮਾਫ਼ ਕਰਨਾ, ਸੱਚੀ ਗੱਲ ਹੈ 100% ਇੱਕ ਦੋਆਂ ਨੂੰ ਛੱਡ ਦਈਏ, 95% ਕਾਨੂੰਨੀ ਤੌਰ ਤੇ ਗਏ ਆ,
0: ਜੀ
1: ਔਰ ਆਹ
0: ਬਿਲਕੁਲ
1: ਜਿਹਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਪ੍ਰਭ ਸੰਧੂ ਜੀ, ਅੱਧੀ ਗਿਣਤੀ ਜਿਹੜੀ ਆ ਜਿਹਨਾਂ ਦਾ ਪਤਾ ਹੀ ਨਹੀਂ ਕਿ ਉਹਨਾਂ ਦਾ ਪਿਛੋਕੜ ਕੀ ਹੈ, ਕਿਹੜੇ ਜ਼ਿਲ੍ਹੇ ਦੇ ਕਿਹੜੇ ਪਿੰਡ ਤੋਂ ਆਏ, ਕਿੱਦਣ ਆਏ, ਕਿਹੜੀ ਗੱਡੀ ਰਾਹੀਂ ਆਏ, ਉਹਦਾ ਨਾਮ ਕੀ ਹੈ, ਉਹਦੇ ਭਾਪੇ ਦਾ ਕੀ ਨਾਮ ਹੈ, ਜਿਹਨਾਂ ਦਾ ਪਤਾ ਹੀ ਕੋਈ ਨਹੀਂ ਕਿ ਕੌਣ ਲੈ ਕੇ ਆਇਆ, ਤੇ ਪਿੰਡਾਂ ਦੇ ਵਿੱਚ ਡੇਰੇ ਲਾ ਕੇ ਬੈਠੇ ਆ, ਉਹ ਕੋਈ ਮੋਟਰਾਂ ਤੇ ਬੈਠਾ, ਕੋਈ ਕਿਸੇ ਦੇ ਘਰਾਂ ਤੇ ਬੈਠਾ। ਸੋ ਇਹ ਗਲਤ ਹੈ, ਮੈਂ ਇਹਨੂੰ ਇੱਕ ਸ਼ਬਦ ਦਿੱਤਾ ਹੋਇਆ ਆ, ਗੈਰ ਕੁਦਰਤੀ ਪ੍ਰਵਾਸ। ਗੈਰ ਕੁਦਰਤੀ ਪ੍ਰਵਾਸ ਕਿਸੇ ਵੀ ਸਮਾਜ ਲਈ ਘਾਤਕ ਹੁੰਦਾ ਹੈ, ਉਹਦੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹੈ।
0: ਸੋ ਬਹੁਤ ਸ਼ੁਕਰੀਆ ਜੀ, ਇਸ 'ਤੇ ਕੋਸ਼ਿਸ਼ ਕਰਾਂਗੇ ਕੱਲ੍ਹ ਨੂੰ ਵੀ ਗੱਲਬਾਤ ਕਰੀਏ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਇਸ ਬਾਰੇ ਵਾਸਤੇ ਆਪਾਂ ਹੋਰ ਲੋਕਾਂ ਨੂੰ ਜਾਗਰਤ ਕਰੀਏ। ਸੋ ਅੱਜ ਦੇ ਪ੍ਰੋਗਰਾਮ ਦੇ ਸ਼ਿਰਕਤ ਕਰਨ ਲਈ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਕੱਲ੍ਹ ਨੂੰ ਮਿਲਦੇ ਹਾਂ ਨਵੀਆਂ ਖਬਰਾਂ, ਨਵੇਂ ਦਿਨ ਅਤੇ ਨਵੀਂ ਸ਼ੁਰੂਆਤ ਦੇ ਨਾਲ। ਰਮੇਸ਼ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਪੰਜਾਬੀ ਲਹਿਰ ਦੇ ਵਿੱਚ ਜੁੜਨ ਦੇ ਲਈ।
1: ਜੀ ਸੰਤੂ ਸਾਹਿਬ, ਬਹੁਤ ਬਹੁਤ ਧੰਨਵਾਦ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਾਨੂੰ ਇਜਾਜ਼ਤ ਦਿਓ। ਸੋ ਭੁੱਲਿਆ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ। ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਤੇ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ।
2: ਦਿਸ ਇਜ਼ AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. Simple.

0: ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਜੁੜ ਚੁੱਕੇ ਦੋਸਤਾਂ ਦਾ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਕਰਦਾ ਕਿ ਬਿਲਕੁਲ ਠੀਕ ਠਾਕ ਹੋਵੋਗੇ। ਔਰ ਅੱਜ ਦਾ ਦਿਨ ਬਾਖੂਬੀ ਤੁਸੀਂ ਆਪਣੇ ਪਰਿਵਾਰ ਦੇ ਨਾਲ ਮਨਾ ਰਹੇ ਹੋਣੇ ਆ, ਮੈਨੂੰ ਪੂਰੀ ਉਮੀਦ ਹੈ। ਸੋ ਅੱਜ ਦਿਨ ਐਤਵਾਰ ਹੈ ਜੀ, ਜੂਨ ਮਹੀਨੇ ਦੀ 28 ਤਰੀਕ ਸੰਨ 2026। 5:39 'ਤੇ ਸੂਰਜ ਚੜ੍ਹਿਆ ਸੀ ਅਤੇ 9:05 'ਤੇ ਛਿਪੇਗਾ। 15:26 ਦਿਨ ਦੀ ਲੰਬਾਈ ਰਹੇਗੀ ਅਤੇ ਬੜਾ ਸੁਹਾਵਣਾ, ਬੜਾ ਖੂਬਸੂਰਤ ਅੱਜ ਮੌਸਮ ਹੈ, ਇੰਜੋਏ ਤੁਸੀਂ ਕਰ ਸਕਦੇ ਹੋ। 28 ਡਿਗਰੀ ਦੇ ਆਸ ਪਾਸ GTA ਇਲਾਕੇ ਦਾ ਤਾਪਮਾਨ ਹੈ, 16 ਡਿਗਰੀ ਘੱਟ ਕੇ ਹੋ ਜਾਣਾ। ਕੱਲ੍ਹ ਦੀ ਗੱਲ ਕਰੀਏ, 28 ਡਿਗਰੀ ਅਤੇ 19 ਡਿਗਰੀ ਹੈ ਮੰਗਲਵਾਰ ਨੂੰ ਅਤੇ ਬੁੱਧਵਾਰ ਅਤੇ ਵੀਰਵਾਰ ਵਾਲੇ ਦਿਨ ਜਿਹੜਾ ਤਾਪਮਾਨ ਹੈ ਜੀ ਉਹ 34 ਡਿਗਰੀ ਦੇ ਆਸ ਪਾਸ, ਔਰ ਹਿਊਮਿਡਿਟੀ ਔਫਕੋਰਸ ਇਸ ਤੋਂ ਵੀ ਜ਼ਿਆਦਾ, ਤੁਹਾਨੂੰ ਗਰਮੀ ਮਹਿਸੂਸ ਹੋਏਗੀ। ਔਰ ਰਾਤਾਂ ਜਿਹੜੀਆਂ ਨੇ ਤਕਰੀਬਨ 25-24 ਡਿਗਰੀ ਦੇ ਆਸ ਪਾਸ ਰਹਿਣ ਦੀ ਜਿਹੜੀ ਉਮੀਦ ਹੈ ਜੀ ਇਸ ਹਫ਼ਤੇ ਦੇ ਦੌਰਾਨ। ਲੇਕਿਨ ਅਦਰਵਾਈਜ਼ ਤੁਸੀਂ ਖੂਬ ਇਸ ਮੌਸਮ ਨੂੰ ਇੰਜੋਏ ਕਰੋਗੇ, ਕਿਉਂਕਿ ਗਰਮੀ ਦੀ ਰੁੱਤ ਭਾਗਾਂ ਨਾਲ ਸਾਨੂੰ ਇਹੋ ਜਿਹੇ ਦਿਨ ਜਿਹੜੇ ਮਿਲਦੇ ਨੇ ਜੀ, ਜੇ ਆਪਾਂ ਆਪਣੇ ਇਸ ਇਲਾਕੇ ਦੀ ਗੱਲ ਕਰਦੇ ਹਾਂ ਤਾਂ ਕਈ ਵਾਰੀ ਸਾਨੂੰ ਇਹ ਵੀ ਰਹਿੰਦਾ, ਆਲਵੇਜ਼ ਕੰਪਲੇਂਟ ਅਸੀਂ ਕਰਦੇ ਹਾਂ ਕਿ ਗਰਮੀ ਨਹੀਂ, ਜਦੋਂ ਠੰਡ ਹੁੰਦੀ ਹੈ ਅਤੇ ਗਰਮੀ ਹੁੰਦੀ ਹੈ ਅਤੇ ਠੰਡ ਗਰਮੀ ਦੀ ਕਰਦੇ ਹਾਂ, ਜੇ ਠੰਡ ਰਹਿੰਦੀ ਹੈ ਅਤੇ ਠੰਡ ਦੀ ਕਰਦੇ ਹਾਂ, ਲੇਕਿਨ ਗਰਮੀ ਦੀ ਰੁੱਤ ਹੈ। ਸੋ ਮਾਨਣਾ ਜੇ ਪਰਮਾਤਮਾ ਨੇ ਸਾਨੂੰ ਇਹ ਬਖਸ਼ੇ ਨੇ ਦਿਨ ਅਤੇ ਖੂਬ ਅਸੀਂ ਇਸ ਨੂੰ ਮਾਣੀਏ। ਤੁਹਾਡੇ ਵਾਸਤੇ ਸ਼ੁਭ ਸ਼ਾਮਾਂ ਅੱਜ ਦੇ ਦਿਨ ਦੀਆਂ। ਜੁੜ ਚੁੱਕੇ ਹੋ ਇਸ ਵੇਲੇ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਜਾਣਕਾਰੀ ਤੁਹਾਡੇ ਪਾਸ ਹੋਵੇ, ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਅਤੇ ਮੈਨੂੰ ਟੈਕਸਟ ਵੀ ਕੀਤਾ ਜਾ ਸਕਦਾ 4166691379। ਇਫ ਸੇਫਲੀ ਤੁਸੀਂ ਟੈਕਸਟ ਕਰ ਸਕੋ ਤਾਂ, ਅਦਰਵਾਈਜ਼ ਤੁਸੀਂ ਜਦੋਂ ਵੀ ਕਿਤੇ ਰੁਕਦੇ ਹੋ ਜਾਂ ਕੋਈ ਵੀ ਤੁਸੀਂ ਕਾਲ ਕਿਸੇ ਵੇਲੇ ਵੀ ਕਰ ਸਕਦੇ ਹੋ। ਅਤੇ ਫਿਰ ਸਟੂਡੀਓ ਦੇ ਨੰਬਰਸ ਨੇ 416-233-73-68 ਜਾਂ 82-97, 4162-33-7368 ਜਾਂ ਫਿਰ 8297 ਦੇ ਆਪਣੀ ਗੱਲਬਾਤ ਜਿਹੜੀ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ। ਔਰ ਸਾਡੀ ਗੱਲਬਾਤ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਹਮੇਸ਼ਾ ਹੀ ਆਪਟੀਕਲ ਵਨ ਦੇ ਵੱਲੋਂ ਮਿਲਦੀ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, ਪੰਜਾਬੀ ਵਾ ਨੇਚਰ 416-937-2061 'ਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ 905-600-78-1200 'ਤੇ ਗੱਲ ਕੀਤੀ ਜਾ ਸਕਦੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 ਟੈਲੀਫੋਨ ਨੰਬਰ ਹੈ ਜੀ। ਸੋ ਹਰਜਿੰਦਰ ਗਿੱਲ ਵੀ ਆਪਣੇ ਨਾਲ ਜੁੜ ਚੁੱਕੇ ਨੇ ਜੀ, ਪਹਿਲਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਹਰਜਿੰਦਰ ਨਿੱਘਾ ਸਵਾਗਤ ਜੀ।
1: ਸੰਜੀਤ ਜੀ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਸੋ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਜੀ ਮੀਡੀਆ ਗਰੁੱਪ ਦੀ ਟੀਮ ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਤੇ ਵੀਕਐਂਡ ਦੀਆਂ ਸ਼ੁਭਕਾਮਨਾਵਾਂ। ਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਅੱਜ ਦਾ ਦਿਨ ਵਧੀਆ ਬੀਤ ਰਿਹਾ ਹੋਣਾ, ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਜਿੱਥੇ ਸਾਡੇ ਸਪੌਂਸਰਸ ਦੇ ਵੱਖਰੇ ਵੱਖਰੇ ਮੈਸੇਜਸ ਜਾਂ ਉਹਨਾਂ ਦੇ ਪ੍ਰੋਡਕਟ ਜਾਂ ਸਰਵਿਸਿਸ ਬਾਰੇ ਇਨਫੋਰਮੇਸ਼ਨ ਪਹੁੰਚਦੀ ਕਰੀ ਦੀ ਹੈ, ਉੱਥੇ ਨਾਲ ਐਂਟਰਟੇਨਮੈਂਟ ਦੀ ਵੀ ਜਾਂ ਹੋਰ ਬਾਕੀ ਵੱਖਰੇ ਵੱਖਰੇ ਸਾਡੇ ਰੀਅਲ ਸਟੇਟ ਨਾਲ ਰਿਲੇਟਡ ਵੱਖਰੇ ਵੱਖਰੇ ਪ੍ਰੋਜੈਕਟਸ ਦੀ ਗੱਲ ਵੀ ਕਰਦੇ ਰਹੀਦਾ। ਤੇ ਜੇ ਸਾਡੇ ਕੋਈ ਸਰੋਤੇ ਆਪਣੇ ਸ਼ੋਅਜ਼ ਨੂੰ ਚਾਹੇ ਉਹ ਵੀਕਡੇਜ਼ ਦੇ ਸ਼ੋਅਜ਼ ਨੇ ਜਾਂ ਵੀਕਐਂਡ ਵਾਲੇ ਜੁਆਇਨ ਕਰਨਾ ਚਾਹੁੰਦੇ ਆ ਬਤੌਰ ਸਪੋਂਸਰ ਜਾਂ ਸਪੋਂਸਰਸ਼ਿਪ ਜਿਹੜੇ ਸਾਡੇ ਸਪੋਂਸਰਸ ਦੇ ਅਸੀਂ ਸੰਦੇਸ਼ ਸਾਂਝੇ ਕਰਦੇ ਹਾਂ, ਉਹਨਾਂ ਦੇ ਨੰਬਰ ਚਾਹੀਦੇ ਹੁੰਦੇ ਨੇ, ਤਾਂ ਐਨੀ ਟਾਈਮ ਸਾਡੀ ਜੀ ਮੀਡੀਆ ਗਰੁੱਪ ਦੇ ਕਿਸੇ ਵੀ ਪਲੇਟਫਾਰਮ ਤੋਂ ਇਨਫੋਰਮੇਸ਼ਨ ਲਈ ਜਾ ਸਕਦੀ ਹੁੰਦੀ ਹੈ। ਜੀ ਮੀਡੀਆ ਗਰੁੱਪ .ca ਆਪਣੀ ਇੱਕ ਵੈਬਸਾਈਟ ਹੈ, ਹਰਜਿੰਦਰ ਗਿੱਲ ਸ਼ੋਅ .com ਆਪਣੀ ਵੈਬਸਾਈਟ ਹੈ, ਜਾਂ ਗੂਗਲ ਸਰਚ ਕਰਕੇ ਵੀ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਟਿਕਟੋਕ ਤੇ ਅਲੱਗ ਅਲੱਗ ਥਾਵਾਂ ਦੇ ਉੱਤੇ ਜਿੱਥੇ ਵੀ ਕਿਤੇ ਤੁਸੀਂ ਪਲੇਟਫਾਰਮ ਯੂਜ ਕਰਦੇ ਹੋ ਤਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੋਂ ਵੀ ਵੇਰਵੇ ਲੈ ਜਾ ਸਕਦੇ ਹੁੰਦੇ ਨੇ। ਵੀਕਡੇਜ਼ ਦੇ ਵਿੱਚ ਅਸੀਂ ਦੁਪਹਿਰ ਨੂੰ 3-5 ਤੱਕ ਇੱਕ ਡਿਫਰੈਂਟ ਚੈਨਲ ਤੇ ਪ੍ਰੋਗਰਾਮ ਪੇਸ਼ ਕਰਦੇ ਹਾਂ, ਤੇ ਵੀਕਐਂਡ ਵਾਲੇ ਸ਼ੋਅ ਸਾਡੇ 2 ਘੰਟੇ ਦੇ ਹੁੰਦੇ ਨੇ 5:30 ਦੇ ਉੱਪਰ। ਸੋ ਸਾਨੂੰ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੁੰਦੇ ਹੋ 647-4000-6862-6692-13-79 ਤੇ ਆਪਣੇ ਪ੍ਰੋਗਰਾਮ ਦੇ ਨਾਲ

0: ਸੰਬੰਧਿਤ ਜਾਂ ਸਾਡੇ ਸਪੋਂਸਰ ਨਾਲ ਸੰਬੰਧਿਤ ਜਾਂ ਬਤੌਰ ਸਪੋਂਸਰ ਜੁਆਇਨ ਕਰਨ ਸੰਬੰਧਿਤ ਗੱਲਬਾਤ ਕੀਤੀ ਜਾ ਸਕਦੀ ਹੁੰਦੀ ਹੈ। ਤੇ ਮੈਨੂੰ ਜੀ ਇਸ ਵੇਲੇ ਜਿਵੇਂ ਤੁਸੀਂ ਥੋੜੀ ਦੇਰ ਪਹਿਲਾਂ ਮੌਸਮ ਦੀ ਵੀ ਗੱਲ ਕਰਦੇ ਸੀ, ਸੋ ਮੌਸਮ ਵੀ ਬਹੁਤ ਵਧੀਆ, ਸੋ ਕਾਫੀ ਸਾਰੇ ਸਾਡੇ ਜਿਹੜੇ ਪਰਸਨਲ ਜਾਂ ਸੋਸ਼ਲ ਕਮਿਊਨਿਟੀ ਨਾਲ ਸੰਬੰਧਿਤ ਧਾਰਮਿਕ ਜਾਂ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਇਵੈਂਟਸ ਵਗੈਰਾ ਵੀ ਹੁੰਦੇ ਰਹਿੰਦੇ ਨੇ, ਸੋ ਉਹਨਾਂ ਦੇ ਲਈ ਵੀ ਸਾਰਿਆਂ ਦੇ ਲਈ ਅਸੀਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ। ਤੇ ਅੱਜ 28 ਤਰੀਕ ਹੈ ਤੇ ਅੱਜ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਵੀ ਇੱਕ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਜੀ ਉਹ ਚੱਲ ਰਿਹਾ, ਸ਼ੁਰੂ ਹੋ ਚੁੱਕਿਆ ਆਲਰੇਡੀ, ਤੇ ਸ਼ਾਮ ਨੂੰ ਵੱਡੇ ਬਾਈ ਸਰਬਜੀਤ ਚੀਮਾ ਹੋਰਾਂ ਨੇ ਵੀ ਉੱਥੇ ਪਰਫਾਰਮ ਕਰਨਾ। ਸੋ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿਖੇ ਵੀ ਤੁਸੀਂ ਪਹੁੰਚ ਸਕਦੇ ਹੋ। ਮਹਿਫਲ ਮੀਡੀਆ ਦੀ ਟੀਮ ਵੱਲੋਂ ਇਹ ਖਾਸ ਉਪਰਾਲਾ ਕੀਤਾ ਗਿਆ ਜਿੱਥੇ ਭੰਗੜਾ ਗਿੱਧਾ ਦੇ ਨਾਲ ਐਂਟਰਟੇਨਮੈਂਟ ਦੇ ਤੌਰ ਦੇ ਉੱਤੇ ਤੁਸੀਂ ਅਗਰ ਥੋੜਾ ਸਮਾਂ ਕੱਢ ਸਕਦੇ ਹੋ, ਜੇ ਟਿਕਟਸ ਆਲਰੇਡੀ ਬਾਈ ਕੀਤੀਆਂ ਹੋਈਆਂ ਤਾਂ $20 ਦੀ ਟਿਕਟ ਸੀ, ਕੋਈ ਬਹੁਤ ਮਹਿੰਗੀ ਨਹੀਂ ਹੈ। ਤੇ ਜੇ ਤੁਸੀਂ ਨੇੜੇ ਹੈਗੇ ਹੋ ਔਰ ਬਹੁਤਾ ਜ਼ਿਆਦਾ ਕਿਤੇ ਆਕੂਪਾਈ ਨਹੀਂ ਹੋ, ਬਿਜ਼ੀ ਨਹੀਂ ਹੋ, ਤਾਂ ਜ਼ਰੂਰ ਆਪਣੇ ਬੱਚਿਆਂ ਨਾਲ, ਫੈਮਿਲੀ ਨਾਲ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿਖੇ ਇਸ ਇਵੈਂਟ ਨੂੰ ਮੰਨਣ ਦੇ ਲਈ ਵੀ ਅੱਜ ਪਹੁੰਚ ਸਕਦੇ ਹੋ। ਤੇ ਇਹ ਤਾਂ ਅੱਜ ਦੇ ਇਵੈਂਟ ਦੀ ਗੱਲ ਹੋ ਗਈ ਮਨਜੀਤ ਜੀ, ਤੇ ਬਸ ਹੁਣ ਮਹੀਨਾ ਕੁ ਰਹਿ ਗਿਆ, ਮਹੀਨੇ ਤੋਂ ਵੀ 3 ਦਿਨ ਘੱਟ ਪੰਜਾਬੀ ਵਿਰਸਾ ਸ਼ੋਅ ਦੇ ਲਈ ਵੀ, ਕਿਉਂਕਿ 25 ਜੁਲਾਈ ਨੂੰ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਆਪਾਂ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲਹੀਰ ਤੇ ਸੰਕਾਰ ਹੋਣਾ ਦੇ ਸ਼ੋਅ ਦੇ ਬਾਰੇ ਚ ਵੇਰਵੇ ਦਿੰਦੇ ਆ ਰਹੇ ਹਾਂ। ਸੋ 1 ਸਾਲ ਦੇ ਵਕਫੇ ਤੋਂ ਬਾਅਦ ਜਿੱਥੇ ਪਹਿਲਾਂ 2024 ਦੇ ਵਿੱਚ ਸ਼ੋਅ ਹੋਇਆ ਸੀਗਾ ਤੇ ਹੁਣ 2026 ਤੇ ਫਿਰ ਤੋਂ ਬਾਅਦ 2028 ਦੇ ਵਿੱਚ ਦੁਬਾਰਾ ਪੰਜਾਬੀ ਵਿਰਸਾ ਸ਼ੋਅ ਮਾਨਣ ਦਾ ਮੌਕਾ ਮਿਲਣਾ। ਤੇ ਅਸੀਂ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਟਿਕਟ ਹਜੇ ਤੱਕ ਨਹੀਂ ਲਈਆਂ ਉਹ ticketmaster.ca ਤੇ ਜਾ ਕੇ ਟਿਕਟ ਬਾਏ ਕਰ ਸਕਦੇ ਆ, ਜਾਂ 416-303-4444 ਤੇ ਗੱਲ ਕੀਤੀ ਜਾ ਸਕਦੀ ਹੈ, 647-400-6862 ਸਾਨੂੰ ਇਹਨਾਂ ਫੋਨ ਨੰਬਰ ਦੇ ਉੱਪਰ ਵੀ ਕਾਲ ਕਰਕੇ। ਜੇ ਤੁਹਾਨੂੰ ਸਪੈਸ਼ਲੀ 10 ਜਾਂ 10 ਤੋਂ ਵੱਧ ਟਿਕਟ ਤੁਸੀਂ ਚਾਹੁੰਦੇ ਹੋ, ਲੈਣੀਆਂ ਚਾਹੁੰਦੇ ਹੋ, ਤੁਹਾਡੇ ਲਈ ਕੋਈ ਆਪਣੇ ਪਰਿਵਾਰ ਦੇ ਤੌਰ ਤੇ ਜਾਂ ਆਪਣੇ ਫਰੈਂਡ ਸਰਕਲ ਦੇ ਤੌਰ ਤੇ ਗਰੁੱਪ ਦੇ ਵਿੱਚ ਤੁਸੀਂ 10 ਤੋਂ ਵੱਧ ਟਿਕਟਾਂ ਦੀ ਭਾਲ ਦੇ ਵਿੱਚੋਂ, ਜਾਂ ਕਈ ਵਾਰ ਹੁੰਦਾ ਕਿ ਆਪਣੇ ਬਹੁਤ ਸਾਰੇ ਬਿਜ਼ਨਸਿਸ, ਬਹੁਤ ਸਾਰੇ ਜਿਹੜੇ ਗਰੁੱਪਸ ਨੇ ਉਹਨਾਂ ਨੇ ਆਪਣੇ ਇੰਪਲੋਈਜ਼ ਲਈ, ਆਪਣੇ ਟੀਮ ਮੈਂਬਰਸ ਦੇ ਲਈ, ਆਪਣੇ ਪਰਿਵਾਰਾਂ ਦੇ ਲਈ ਇਕੱਠੀਆਂ ਟਿਕਟਸ ਪਿਕ ਕਰਨੀਆਂ ਹੁੰਦੀਆਂ ਨੇ, ਤਾਂ ਕਾਫੀ ਸਾਰੀਆਂ ਆਪਸ਼ਨਸ ਇਸ ਤਰ੍ਹਾਂ ਦੀ ਅਸੀਂ ਬਣਾ ਕੇ ਦੇ ਸਕਦੇ ਹਾਂ। ਔਰ ਹੁਣ ਤੱਕ ਵੀ ਬਹੁਤ ਸਾਰੇ ਜਿਹੜੇ ਬਿਜ਼ਨਸ ਅਦਾਰੇ ਨੇ ਸਾਡੇ ਨਾਲ ਬਤੌਰ ਸਪੋਂਸਰ ਵੀ ਜੁੜਦੇ ਆ, ਉਹਨਾਂ ਲਈ ਵੀ ਇਸ ਤਰੀਕੇ ਦੇ ਨਾਲ ਗਰੁੱਪ ਡਿਸਕਾਊਂਟ ਸਪੈਸ਼ਲ ਅਸੀਂ ਆਫਰ ਕਰਦੇ ਹੁੰਦੇ ਹਾਂ। ਸੋ ਇਸ ਲਈ ਜੇ ਤੁਸੀਂ 10 ਜਾਂ 10 ਤੋਂ ਵੱਧ ਟਿਕਟਸ ਦੀ ਭਾਲ ਦੇ ਵਿੱਚ ਹੋ, ਤਾਂ 647-400-6862-6462 ਤੇ ਕਾਲ ਕੀਤੀ ਜਾ ਸਕਦੀ ਹੈ। ਹੁਣ ਵੀ ਜੇ ਮੰਜੇ ਜੀ ticketmaster.ca ਤੇ ਜਾ ਕੇ ਦੇਖਾਂਗੇ ਤਾਂ ਤੁਸੀਂ ਆਪ ਦੇਖ ਲਓਗੇ ਕਿ 50% ਤੋਂ ਵੀ ਵੱਧ ਟਿਕਟਸ ਜਿਹੜੀਆਂ ਨੇ ਆਲਰੇਡੀ ਸੋਲਡ ਹੋ ਗਈਆਂ। ਸੋ ਦੇਰ ਨਾ ਕੀਤੀ ਜਾਵੇ, ਇਹ ਸਾਡੀ ਰਿਕੁਐਸਟ ਹੋਣੀ ਹੈ, ਤੇ ਜਿੰਨੀ ਛੇਤੀ ਹੋ ਸਕਦਾ ਤੁਸੀਂ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਆਪਣੀਆਂ ਰੱਖਣੀਆਂ ਜ਼ਰੂਰ ਕਰ ਲਓ। ਜੀ ਮਨਜੀਤ ਜੀ
1: ਜੀ ਬਿਲਕੁਲ, ਔਰ ਡੇਟ ਤੇ ਹਰਜਿੰਦਰ ਹੋਣਾ ਨੇ ਦੱਸ ਹੀ ਦਿੱਤੀ ਹੈ ਜੀ, 25 ਜੁਲਾਈ ਹੈ, ਤੇ ਸ਼ੋਅ ਬਾਕਮਾਲ ਹਮੇਸ਼ਾ ਦੀ ਤਰ੍ਹਾਂ ਇਸ ਵਾਰੀ ਵੀ ਹੋਣਾ, ਤੇ ਤੁਸੀਂ ਵਿਦ ਫੈਮਲੀਜ਼ ਇਸ ਸ਼ੋਅ ਨੂੰ ਜਿੱਥੇ ਦੇਖਣਾ, ਜੇ ਕਿਤੇ ਕੋਈ ਤੁਹਾਨੂੰ ਟਿਕਟਾਂ ਵੈਸੇ ਹਰਜਿੰਦਰ ਜਸਟ ਆਨਲਾਈਨ ਹੀ ਬਾਏ ਕੀਤੀਆਂ ਜਾ ਸਕਦੀਆਂ ਨਾ, ਅਦਰਵਾਈਜ਼
0: ਕੋਈ ticketmaster.ca ਤੇ ਨਹੀਂ, ਪਰ ਅਸੀਂ ਥੋੜੇ ਦਿਨਾਂ ਤੱਕ ਹੋ ਸਕਦਾ ਮੰਡੇ ਤੋਂ ਜਾਂ ਟਿਊਜ਼ਡੇ ਤੋਂ ਕੁਝ ਇੱਕ ਟਿਕਟਸ ਜਿਹੜੀਆਂ ਬਹੁਤ ਲਿਮਿਟਡ ਟਿਕਟਸ ਹੋਣਗੀਆਂ ਪ੍ਰਿੰਟ ਕੀਤੀਆਂ ਹੋਈਆਂ ਸਾਡੇ ਕੋਲ, ਸੋ ਇਸ ਕਰਕੇ ਅਸੀਂ ਜ਼ਿਆਦਾ ਉਹਨੂੰ ਇਨਕਰੇਜ ਨਹੀਂ ਕਰ ਰਹੇ, ਕਿਉਂਕਿ ticketmaster ਦੀ ਜਾਂ ਵੈਨਿਊ ਦੀ ਪਾਲਿਸੀਜ਼ ਹੁੰਦੀਆਂ ਨੇ, ਉਹ ਚਾਹੁੰਦੇ ਨੇ ਕਿ ਵੱਧ ਤੋਂ ਵੱਧ ਟਿਕਟਸ ਆਨਲਾਈਨ ਤੇ ਕੀਤੀਆਂ ਜਾਣ, ਪਰ ਅਸੀਂ ਕੁਝ ਲਿਮਿਟਡ ਟਿਕਟਸ ਉਹਦੇ ਵਿੱਚ ਸਿਰਫ ਅਸੀਂ ਆਪਣੇ ਸਪੋਂਸਰਸ ਦੇ ਲਈ ਜਾਂ ਇਮੀਡੀਏਟ ਫੈਮਿਲੀ ਮੈਂਬਰਸ ਦੇ ਲਈ ਕੁਝ ਇੱਕ ਟਿਕਟਸ ਅਸੀਂ ਪ੍ਰਿੰਟ ਕਰਵਾਉਣੀਆਂ ਹੁੰਦੀਆਂ ਨੇ। ਸੋ ਅਦਰਵਾਈਜ਼ ਸੌਖਾ ਤਰੀਕਾ ਜੀ, ਆਨਲਾਈਨ ਜਦੋਂ ਜਾਂਦੇ ਹੋ ਅੱਜ ਦੀ ਡੇਟ ਦੇ ਵਿੱਚ ਸਾਰਿਆਂ ਦੇ ਲਈ ਬੜਾ ਸੌਖਾ, ਬਹੁਤ ਹੈਂਡੀ ਹੈ, ਤੁਸੀਂ ticketmaster.ca ਨੂੰ ਪ੍ਰਾਇਓਰਿਟੀ ਰੱਖੋ। ਪਰ ਜਿਵੇਂ ਮੈਂ ਦੱਸਿਆ ਕਿ ਜੇ ਗਰੁੱਪ ਟਿਕਟ ਚਾਹੀਦੀਆਂ ਨੇ, 10 ਜਾਂ 10 ਤੋਂ ਵੱਧ ਟਿਕਟਸ ਦਾ ਤੁਹਾਡੇ ਕੋਲ ਪਲਾਨ ਹੈ ਵੀ ਤੁਸੀਂ 10 ਤੋਂ ਜ਼ਿਆਦੀਆਂ ਟਿਕਟਾਂ ਲੈਣੀਆਂ, ਕਿਉਂਕਿ 2 ਜਾਂ 4 ਟਿਕਟਸ ਦੇ ਲਈ ਜੇ ਆਪਸ਼ਨ ਦੇਖਣੀਆਂ ਤਾਂ ਉਹ ਬੈਸਟ ਹੋਣੀਆਂ ticketmaster.ca, ਪਰ ਜੇ ਜ਼ਿਆਦੀਆਂ ਟਿਕਟ 10 ਤੋਂ ਵੱਧ ਟਿਕਟਾਂ ਚਾਹੀਦੀਆਂ ਉਹਦੇ ਲਈ ਅਸੀਂ ਰਿਕੁਐਸਟ ਕਰ ਸਕਦੇ ਹੁੰਦੇ ਹੋ, ਕਿਉਂਕਿ ਉਹ ਫਿਰ ਅਸੀਂ ਨੋਟ ਕਰਕੇ ਤੇ ਇੱਕ ਵਾਰੀ ਇੱਕ ਪੂਰੇ ਦਾ ਪੂਰਾ ਗਰੁੱਪ ਟਿਕਟਸ ਦਾ ਜਿਹੜਾ ਉਹਨਾਂ ਦੇ ਕੋਲੋਂ ticketmaster ਤੋਂ ਜਾਂ ਪ੍ਰਿੰਟ ਕਰਵਾ ਲਾਂਗੇ ਜਾਂ ਫਿਰ ਤੁਹਾਨੂੰ ਈਮੇਲ ਦੇ ਵਿੱਚ ਡਿਸਕਾਊਂਟ ਰੇਟ ਦੇ ਉੱਪਰ ਪ੍ਰੋਵਾਈਡ ਕਰ ਦਿਆਂਗੇ, ਪਰ ਬੈਸਟ ਆਪਸ਼ਨ ticketmaster.ca। ਜੇ ਹੁਣ ਵੀ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਮੰਜੇ ਜੀ, ਤੁਸੀਂ ਦੇਖੋਗੇ ਕਿ ਜਿਹੜੀਆਂ ਬੇਸ ਪ੍ਰਾਈਸ ਦੇ ਉੱਤੇ ਜਿਹੜੀਆਂ ਬਹੁਤ ਮਿਨੀਮਮ ਪ੍ਰਾਈਸ ਦੀਆਂ ਟਿਕਟਸ ਹੁੰਦੀਆਂ ਨੇ ਉਹ ਸਾਰੀਆਂ ਤਾਂ ਪਹਿਲੇ 3-4 ਦਿਨਾਂ ਦੇ ਵਿੱਚ ਹੀ ਸੋਲਡ ਹੋ ਗਈਆਂ ਸੀ। ਸੋ ਇਸ ਕਰਕੇ ਹੁਣ ਵੀ ਜਿੱਦਾਂ ਤੁਸੀਂ ਦੇਖੋਗੇ 3 ਸੈਕਸ਼ਨਸ ਨੇ ਆਪਣੇ ਇੱਥੇ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਦੇ, ਜਿੱਥੇ ਇੱਕ ਫਲੋਰ ਵਾਲਾ ਸੈਕਸ਼ਨ ਹੈ, ਫਿਰ ਉਸ ਤੋਂ ਬਾਅਦ ਗ੍ਰੈਂਡ ਸਟੈਂਡ ਹੈ ਤੇ ਦੈਨ ਬਾਲਕਨੀ। ਔਰ ਜਿਨ੍ਹਾਂ ਨੇ ਇੱਥੇ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਪਹਿਲਾਂ ਕੋਈ ਸ਼ੋਅ ਦੇਖਿਆ ਹੋਇਆ ਉਹਨਾਂ ਨੂੰ ਤਾਂ ਪਤਾ ਹੈ ਤੁਸੀਂ ਜਿਹੜੀ ਮਰਜ਼ੀ ਸੀਟ ਤੇ ਬੈਠੇ ਹੋਵੋਗੇ, ਬਹੁਤ ਖੂਬਸੂਰਤ ਬਣਿਆ ਹੋਇਆ ਹਾਲ ਹੈ, ਹਰ ਸੀਟ ਜਿਹੜੀ ਹੈ ਚਾਹੇ ਉਹ ਮਹਿੰਗੀ ਹੈ, ਸਸਤੀ ਹੈ, ਅੱਗੇ ਹੈ ਜਾਂ ਪਿੱਛੇ ਹੈ, ਤੁਸੀਂ ਥੋਰੋਲੀ ਇੰਜੋਏ ਕਰੋਗੇ। ਇਸ ਕਰਕੇ ਇਸ ਗੱਲ ਦਾ ਬਹੁਤਾ ਫਿਕਰ ਨਾ ਕਰਿਓ ਵੀ ਕਿੱਥੇ ਕੁ ਟਿਕਟ ਮਿਲ ਰਹੀ ਹੈ। ਹਾਂ, ਜੇ ਤੁਸੀਂ ਚਾਹੁੰਦੇ ਹੋ ਕਿ ਹਾਂਜੀ ਪਹਿਲਾਂ ਆਪਣੀਆਂ ਕੋਈ ਪ੍ਰੈਫਰਡ ਸੀਟਸ ਜਾਂ ਪ੍ਰੈਫਰਡ ਸੈਕਸ਼ਨਸ ਹੋਲਡ ਕਰਨੇ ਆ, ਜਿਹੜੀਆਂ ਵੀ ਹੁਣ ਅਵੇਲੇਬਲ ਨੇ ਬਲੂ ਕਲਰ ਦੇ ਵਿੱਚ, ਜਦੋਂ ਤੁਸੀਂ ਆਨਲਾਈਨ ਜਾਂਦੇ ਹੋ ਤਾਂ ਜਦੋਂ ਜ਼ੂਮ ਇਨ ਕਰੋਗੇ ਤਾਂ ਉੱਥੇ ਬਲੌਕ ਬਣੇ ਹੋਏ ਆ ਤੇ ਬਲੂ ਕਲਰ ਦੀਆਂ ਜਿਹੜੀਆਂ ਡੋਟਸ ਦਿਖਦੀਆਂ ਉਹ ਅਵੇਲੇਬਲ ਸੀਟਸ ਨੇ, ਤੇ ਗ੍ਰੇ ਕਲਰ ਵਾਲੀਆਂ ਜਿਹੜੀਆਂ ਨੇ ਉਹ ਸੋਲਡ ਹੋ ਚੁੱਕੀਆਂ ਜਾਂ ਅਨਅਵੇਲੇਬਲ ਸੀਟਸ ਨੇ। ਸੋ ਉੱਥੋਂ ਬਹੁਤ ਸੌਖੇ ਤਰੀਕੇ ਦੇ ਨਾਲ ਹੀ ਲੱਭ ਸੋ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਬੇਸ਼ੱਕ ਐਡਰੈਸ ਟੋਰਾਂਟੋ ਦਾ, ਪਰ ਆਪਾਂ ਮਿਸੀਸਾਗਾ, ਬ੍ਰੈਂਪਟਨ, ਬੋਲਟਨ, ਕੈਲਡਨ ਜਾਂ ਮਿਸੀਸਾਗਾ ਤੋਂ ਆਲੇ ਦੁਆਲੇ ਦੇ ਜਿੰਨੇ ਵੀ ਸ਼ਹਿਰ ਨੇ ਉਹਨਾਂ ਸਾਰਿਆਂ ਦੇ ਲਈ ਬੜੀ ਕਨਵੀਨੀਅੰਟ ਲੋਕੇਸ਼ਨ ਹੈ, ਕਿਉਂਕਿ ਹਾਈਵੇ 427 ਤੇ ਆਪਣਾ ਇੱਧਰੋਂ ਰੈਕਸਡੇਲ ਵਾਲਾ ਏਰੀਆ ਕਹਿ ਦਈਏ, ਵੁੱਡਬਾਈਨ ਮਾਲ ਜਾਂ ਵੁੱਡਬਾਈਨ ਰੇਸ ਟਰੈਕ ਦਾ ਏਰੀਆ ਕਹਿ ਦਈਏ, ਉਹਦੇ ਬਿਲਕੁਲ ਨੇੜੇ ਆ। ਸੋ ਇਸ ਕਰਕੇ ਬੜੀ ਕਨਵੀਨੀਅੰਟ ਲੋਕੇਸ਼ਨ ਹੈ, ਤੇ ticketmaster.ca ਵੀ ਬੜਾ ਸੌਖਾ ਤਰੀਕਾ ਹੈ। ਅਦਰਵਾਈਜ਼ ਕਾਲ ਕਰਨੀ ਹੋਈ ਤਾਂ 647-4662-6427-400-6862। ਜੀ ਮਨਜੀਤ ਜੀ।
1: ਜੀ ਬਿਲਕੁਲ, ਔਰ 647-400-6862 ਹਰਜਿੰਦਰ ਗਿੱਲ ਹੋਰਾਂ ਦੇ ਨਾਲ ਗੱਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ, ਬਟ ਅਦਰਵਾਈਜ਼ ਕਿਉਂਕਿ ਮੇਰਾ ਖਿਆਲ ਨਹੀਂ ਕਿਤੇ ਕਾਲ ਕਰਨ ਦੀ ਤੁਹਾਨੂੰ ਜ਼ਰੂਰਤ ਪੈਣੀ ਜਦੋਂ ਤੁਸੀਂ ਔਨਲਾਈਨ ਟਿਕਟਾਂ ਬਾਏ ਕਰਦੇ ਹੋ। ਹੁਣ ਤਾਂ ਮੈਨੂੰ ਲੱਗਦਾ ਕਿ ਆਮ ਹੀ ਜਿਹੜਾ ਕੋਈ ਵੀ ਸ਼ੋਅ ਤੁਸੀਂ ਦੇਖਦੇ ਹੋ ਉਹ ਔਨਲਾਈਨ ਹੀ ਟਿਕਟਸ ਜਿਹੜੀਆਂ ਉਹ ਬਾਏ ਕੀਤੀਆਂ ਜਾਂਦੀਆਂ, ਤਾਂ ਬੜਾ ਹੈਂਡੀ ਹੁੰਦਾ। ਬਸ ਇਹੀ ਬਚੋ ਕਿ ਕੋਈ ਥਰਡ ਪਾਰਟੀ ਜਿਹੜੀ ਵੈਬਸਾਈਟ ਆ ਜੀ ਉਹਤੋਂ ਨਾ ਕਿਤੇ ਲੁੱਟੇ ਜਾਇਓ, ਅਦਰਵਾਈਜ਼ ਜਿਹੜੀ ਇਸ ਸਾਈਟ ਨੂੰ ਤੁਸੀਂ ticketmaster.ca ਤੇ ਜਾ ਕੇ ਜਿਹੜੀਆਂ ਟਿਕਟਾਂ ਬਾਏ ਕਰਨੀਆਂ ਨੇ ਤੇ ਇਸ ਸ਼ੋਅ ਨੂੰ ਇੰਜੋਏ ਕਰਨਾ, ਤੇ ਜੇ ਕੋਈ ਸਪੋਂਸਰਸ਼ਿਪ ਤੁਸੀਂ ਸਪੋਂਸਰ ਕਰਨਾ ਇਸ ਪ੍ਰੋਗਰਾਮ ਨੂੰ, ਇਸ ਸ਼ੋਅ ਨੂੰ, ਤੇ ਫਿਰ 647-400-6862 ਤੇ ਗੱਲ ਕਰਨੀ ਜਿਹੜੀ ਉਹ ਲਾਜ਼ਮੀ ਹੈ ਜੀ।
0: ਇਹਦੇ ਵਿੱਚ ਜਿਵੇਂ ਤੁਸੀਂ ਸਪੋਂਸਰ ਦੀ ਗੱਲ ਕੀਤੀ ਹੈ, ਤਾਂ ਉਹਦੇ ਲਈ ਸਾਡੇ ਕੋਲ ਵੱਖਰੇ ਵੱਖਰੇ ਪੈਕੇਜਸ ਬਣੇ ਹੋਏ ਆ, ਬੇਸ ਪ੍ਰਾਈਸ ਤੋਂ ਲੈ ਕੇ ਐਕਸਟੈਂਸਿਵ ਲੈਵਲ ਤੇ, ਜਿਸ ਤਰੀਕੇ ਦੀ ਵੀ ਤੁਹਾਡੀ ਕੋਈ ਪਲੈਨਿੰਗ ਹੈ। ਕਿਉਂਕਿ ਇੱਕ ਤਾਂ ਸ਼ੋਅ ਵਾਲੇ ਦਿਨ ਅਸੀਂ ਤੁਹਾਡੀਆਂ ਜਿਹੜੀਆਂ ਬਿਜ਼ਨਸ ਜਾਂ ਫਿਰ ਆਪਣੇ ਪ੍ਰੋਡਕਟ ਜਾਂ ਸਰਵਿਸਿਜ਼ ਨਾਲ ਸੰਬੰਧਿਤ ਜੋ ਵੀ ਸ਼ਾਊਟ ਆਊਟਸ ਦੇ ਰੂਪ ਦੇ ਵਿੱਚ ਸਲਾਈਡਸ ਚੱਲਦੀਆਂ ਨੇ, ਜਾਂ ਤੁਸੀਂ ਕੋਈ ਸਟਾਲ ਲਗਾਉਣਾ ਉੱਥੇ, ਜਾਂ ਕੋਈ ਆਪਣਾ ਸਟੈਂਡੀਜ਼ ਵਗੈਰਾ ਪਲੇਸ ਕਰਨੀ ਹੈ, ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਅਗਲੇ 2-4 ਦਿਨਾਂ ਤੋਂ ਸਾਡੇ ਜਿਹੜੇ ਵੱਖਰੇ ਵੱਖਰੇ ਸਪੋਂਸਰਸ ਆਲਰੇਡੀ ਆਨਬੋਰਡ ਹੋ ਚੁੱਕੇ ਆ, ਉਹਨਾਂ ਲਈ ਅਸੀਂ ਸ਼ਾਊਟ ਆਊਟਸ ਦੇਣੇ ਸ਼ੁਰੂ ਕਰ ਦਿੰਦੇ ਹੁੰਦੇ ਹਾਂ। ਸੋ ਇਸ ਕਰਕੇ ਇੱਕ ਜਸਟ ਇੱਕ ਜਿੱਥੇ ਆਪਾਂ ਮੈਂ ਕਹਿੰਦਾ ਹੁੰਦਾ ਵੀ ਬਿਜ਼ਨਸ ਨੂੰ ਪ੍ਰਾਊਡਲੀ ਜਦੋਂ ਤੁਸੀਂ ਐਸੋਸੀਏਟ ਦੇਖਦੇ ਹੋ ਜਿੱਥੇ, ਉੱਥੇ ਮੈਂ ਬਹੁਤ ਵਾਰ ਇਹ ਗੱਲ ਨੋਟਿਸ ਕੀਤੀ ਹੈ, ਕਈ ਵਾਰ ਕਿਉਂਕਿ ਅਸੀਂ ਤਾਂ ਇਸ ਫੀਲਡ ਦੇ ਵਿੱਚ ਲੰਬੇ ਸਮੇਂ ਤੋਂ, ਸ਼ਾਇਦ ਸਾਨੂੰ ਬਹੁਤਾ ਅਹਿਸਾਸ ਇਸ ਗੱਲ ਦਾ ਨਹੀਂ ਹੁੰਦਾ, ਪਰ ਕਈ ਵਾਰ ਜਿਹੜੇ ਦੋਸਤ ਨਵਾਂ ਬਿਜ਼ਨਸ ਜਿਹਨਾਂ ਨੇ ਸ਼ੁਰੂ ਕੀਤਾ, ਜਦੋਂ ਤੁਸੀਂ ਦੇਖੋ ਉੱਥੇ 4-5 ਹਜ਼ਾਰ ਦੀ ਕਪੈਸਿਟੀ ਦੇ ਸਾਹਮਣੇ ਤੁਹਾਡਾ ਬਿਜ਼ਨਸ, ਤੁਹਾਡਾ ਲੋਗੋ, ਤੁਹਾਡਾ ਬਿਜ਼ਨਸ ਕਾਰਡ ਜਾਂ ਤੁਹਾਡੇ ਕੰਪਨੀ ਬਾਰੇ ਮੈਂਸ਼ਨ ਜਿਹੜੇ ਨੇ ਸਕਰੀਨ ਤੇ ਚੱਲ ਰਹੇ ਹੁੰਦੇ ਨੇ, ਤੇ ਇੱਕ ਸਾਈਡ ਦੇ ਉੱਤੇ ਮਿਡਲ ਦੇ ਵਿੱਚ ਮਨਮੋਹਨ ਵਾਰਿਸ, ਕਮਲਹੀਰ ਸਿੰਘ ਤਾਰ ਹੋਣੀ ਪਰਫਾਰਮ ਕਰ ਰਹੇ ਆ, ਸੋ ਉਹ ਜਿਹੜਾ ਇੱਕ ਪ੍ਰਾਊਡ ਹੈ ਜਾਂ ਇੱਕ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਐਸੋਸੀਏਸ਼ਨ ਹੈ, ਉਹ ਤੁਹਾਨੂੰ ਬਹੁਤ ਇੱਕ ਇਨਕਰੇਜਮੈਂਟ ਦਿੰਦੀ ਹੈ, ਨਾ ਸਿਰਫ ਇਕੱਲਾ ਤੁਹਾਡੇ ਲਈ ਬਲਕਿ ਤੁਹਾਡੇ ਸਟਾਫ ਲਈ, ਤੁਹਾਡੇ ਪਰਿਵਾਰਾਂ ਲਈ, ਤੁਹਾਡੇ ਕਲਾਇੰਟਸ ਦੇ ਲਈ। ਸੋ ਇੱਕ ਉਹ ਬ੍ਰੈਂਡਿੰਗ ਦਾ ਵੀ ਇੱਕ ਬਹੁਤ ਵਧੀਆ ਜ਼ਰੀਆ ਹੋ ਜਾਂਦਾ, ਤੇ ਨਾਲ ਅਫਕੋਰਸ ਉਹਦੇ ਵਿੱਚ ਸਾਡੇ ਸਪੋਂਸਰਸ ਨੂੰ ਅਸੀਂ VVIP ਜਾਂ VIP ਸੈਕਸ਼ਨ, ਜਿਹੜੇ ਸਾਡੇ ਹੋਲਡ ਦੇ ਉੱਤੇ ਲਿਮਿਟਡ ਕੁਛ ਏਰੀਆਜ਼ ਜਾਂ ਸੈਕਸ਼ਨਸ ਹੁੰਦੇ ਨੇ, ਉਹਨਾਂ ਦੀ ਪ੍ਰਿਵਿਲੇਜ ਮਿਲ ਜਾਂਦੀ ਆ। ਬਾਕੀ ਸਾਡੇ ਲਈ ਸਾਰੇ ਸਤਿਕਾਰਤ ਨੇ, ਤੇ ਤੁਸੀਂ ਚਾਹੇ ਬਹੁਤ ਬੇਸ ਪ੍ਰਾਈਸ ਵਾਲੀ ਟਿਕਟ ਲੈ ਰਹੇ ਹੋ ਜਾਂ ਫਸਟ ਰੋ ਦੀ ਟਿਕਟ ਲੈ ਰਹੇ ਹੋ ਜਾਂ ਜਿਸ ਤਰੀਕੇ ਦਾ ਵੀ ਕੁਛ ਸਾਡੇ ਨਾਲ ਆਨਬੋਰਡ ਹੋ ਰਹੇ ਹੋ, ਸਾਰਿਆਂ ਦਾ ਸਨਮਾਨ, ਸਾਰਿਆਂ ਦਾ ਸਤਿਕਾਰ ਹੈ। ਸੋ ਪੰਜਾਬੀ ਵਿਰਸਾ ਸ਼ੋਅ ਦੇ ਨਾਲ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਜੁੜ ਸਕਦੇ ਹੋ, ਸਾਨੂੰ ਜ਼ਰੂਰ ਜੁਆਇਨ ਕਰੋ, ਸਾਨੂੰ ਖੁਸ਼ੀ ਹੋਏਗੀ, ਚੰਗਾ ਲੱਗੇਗਾ, ਤੇ ਇਸ ਖੂਬਸੂਰਤ ਔਰ ਪਰਿਵਾਰਕ ਸ਼ੋਅ ਨੂੰ ਆਪਾਂ ਸਾਰੇ ਜਣੇ ਰਲ ਮਿਲ ਕੇ ਕਾਮਯਾਬ ਕਰੀਏ ਇੱਕ ਵਾਰੀ ਫਿਰ। ਸੋ ਜਿਵੇਂ ਦੱਸਿਆ ਕਿ ਮੋਰ ਦੈਨ 50% ਟਿਕਟਸ ਆਲਰੇਡੀ ਸੋਲਡ ਹੋ ਗਈਆਂ, ਤੇ ਇੱਕ ਮਹੀਨਾ ਅਜੇ ਆਪਣੇ ਇਸ ਸ਼ੋਅ ਦੇ ਵਿੱਚ ਬਾਕੀ ਹੈ, ਸੋ ਇਸ ਕਰਕੇ ਦੇਰ ਨਾ ਹੋ ਜਾਵੇ। ਸੋ ਜਿਵੇਂ ਉਹ ਪੰਜਾਬੀ 'ਚ ਕਹਿੰਦੇ ਹੁੰਦੇ ਵੀ ਜਲਦੀ ਤੋਂ ਪਹਿਲਾਂ, ਸੋ ਬਿਫੋਰ ਇਟਸ ਟੂ ਲੇਟ, ਸੋ ਤੁਸੀਂ ਜਲਦੀ ਤੋਂ ਵੀ ਪਹਿਲਾਂ ਇਸ ਸ਼ੋਅ ਦੀਆਂ ਟਿਕਟਸ ਲਈ ਆਪਣੇ ਆਪ ਲਈ ਪਲਾਨ ਕਰ ਲਓ, ticketmaster.ca ਜਾਂ ਇਨਫੋ ਐਂਟਰਟੇਨਮੈਂਟ, ਜੀ ਮੀਡੀਆ ਗਰੁੱਪ, ਹਰਜਿੰਦਰ ਗਿੱਲ ਸ਼ੋਅ, ਸਾਡੇ ਵੱਖਰੇ ਵੱਖਰੇ ਪਲੇਟਫਾਰਮ ਦੇ ਉੱਪਰ ਵੀ ਤੁਹਾਨੂੰ ਸਾਰੇ ਵੇਰਵੇ ਬਹੁਤ ਸੌਖੇ ਤਰੀਕੇ ਦੇ ਨਾਲ ਮਿਲ ਜਾਣੇ, ਉੱਥੇ ਪ੍ਰੋਪਰ ਲਿੰਕ ਬਣੇ ਹੋਏ ਆ। ਸੋ ਉੱਥੋਂ ਲਿੰਕ ਨੂੰ ਪ੍ਰੈਸ ਕਰਕੇ ਵੀ ਜਾਂ ਸਾਨੂੰ ਕਾਲ ਕਰਕੇ ਤੁਸੀਂ ਵੇਰਵੇ ਲੈ ਸਕਦੇ ਹੋ। ਸੋ ਪੰਜਾਬੀ ਵਿਰਸਾ 2026-25 ਜੁਲਾਈ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ, ਉਹਨਾਂ ਦੀ ਗਾਇਕੀ ਨੂੰ ਮਾਨਣ ਦੇ ਲਈ ਅਸੀਂ ਤੁਹਾਨੂੰ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦੇ ਰਹੇ ਹਾਂ। ਜੀ ਮਨਜੀਤ ਜੀ।
1: ਜੀ ਬਿਲਕੁਲ ਦੋਸਤੋ, ਸਾਡੀ ਗੱਲਬਾਤ ਜਿਹੜੀ ਹੈ ਜੀ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਕਟਾਰੀਆ ਟੂਰਸ ਐਂਡ ਟਰੈਵਲ ਦੀ ਹੈਲਪ ਦੇ ਨਾਲ। 905-600-7812 ਟੈਲੀਫੋਨ ਨੰਬਰ ਹੈ, ਕਿਤੇ ਵੀ ਘੁੰਮਣ ਜਾਣਾ ਦੁਨੀਆ ਭਰ ਦੇ ਵਿੱਚ ਤੁਸੀਂ, ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਤੁਸੀਂ ਲੈਣਾ, ਕੋਈ ਐਪਲੀਕੇਸ਼ਨ ਜਿਹੜੀ ਹੈ ਸਬਮਿਟ ਕਰਨੀ ਹੈ, ਭਾਵੇਂ ਉਹ PR ਕਾਰਡ ਦੀ ਹੋਵੇ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਰੀਨਿਊ ਕਰਵਾਉਣਾ, ਈਵਨ ਕਿ ਸਿਟੀਜ਼ਨਸ਼ਿਪ, ਕੈਨੇਡੀਅਨ ਸਿਟੀਜ਼ਨਸ਼ਿਪ ਵੀ ਤੁਸੀਂ ਅਪਲਾਈ ਕਰਨੀ ਹੈ, ਅਤੇ ਉਹਦੇ ਲਈ ਵੀ ਤੁਹਾਨੂੰ ਮਦਦ ਕਰ ਦਿੰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਡਾਕੂਮੈਂਟੇਸ਼ਨ ਦੇ ਵਿੱਚ, ਕਿਉਂਕਿ ਜਦੋਂ ਤੁਸੀਂ ਰੋਜ਼ਾਨਾ ਤੁਹਾਡੀ ਰੂਟੀਨ ਹੁੰਦੀ ਹੈ ਅਤੇ ਤੁਹਾਨੂੰ ਉਹ ਉਂਗਲਾਂ ਅਤੇ ਟਿਪਸ 'ਤੇ ਤੁਹਾਨੂੰ ਯਾਦ ਹੁੰਦਾ ਕਿ ਕਿਹੜੇ ਕਿਹੜੇ ਫੋਰਮਸ ਨੇ, ਕਿਵੇਂ ਕਿਵੇਂ ਉਹ ਫਿਲ ਕਰਨੇ ਨੇ, ਅਤੇ ਉਹਦੇ ਵਿੱਚ ਤੁਹਾਨੂੰ ਕਟਾਰੀਆ ਟੂਰ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਜਿਹੜੀ ਮਦਦ ਕਰਦੇ ਨੇ। 905 6 1200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਪਲਾਈਸਿਸ ਖਰੀਦਣੇ ਦੇ ਅਤੇ ਫਿਰ ਇੱਕੋ ਇੱਕ ਨਾਮ ਅਸੀਂ ਰਿਕਮੈਂਡ ਕਰਦੇ ਹਾਂ ਜੀ, ਡਰੀਮ ਹੋਮ ਅਪਲਾਈਸਿਸ ਵਾਲਿਆਂ ਦਾ, ਜਿਹੜੇ ਕਿ 2915 ਅਰਜੈਂਟੀਆ ਰੋਡ ਯੂਨਿਟ 2 ਮਿਸਿਸਾਗਾ ਦੇ ਵਿੱਚ ਲੋਕੇਟਡ ਨੇ, ਵਿੰਸਟਨ ਚਰਚਿਲ ਬੁਲੇਵਰਡ ਅਤੇ ਅਰਜੈਂਟੀਆ ਰੋਡ ਜਾਂ ਫਿਰ ਹਾਈਵੇ 401 ਐਂਡ ਵਿੰਸਟਨ ਚਰਚਿਲ ਦਾ ਏਰੀਆ ਤੁਸੀਂ ਕਹਿ ਸਕਦੇ ਹੋ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ, 9058053000 'ਤੇ ਡਰੀਮ ਹੋਮ ਅਪਲਾਈਸਿਸ ਵਾਲਿਆਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਐਨਕਾਂ ਬਣਵਾਉਣੀਆਂ ਕਿਉਂਕਿ ਧੁੱਪ ਦਾ ਸੀਜ਼ਨ ਸ਼ੁਰੂ ਹੋ ਗਿਆ ਅਤੇ ਧੁੱਪ ਦੀਆਂ ਐਨਕਾਂ ਵਾਸਤੇ ਵੀ, ਜਾਂ ਫਿਰ ਪ੍ਰਿਸਕ੍ਰਿਪਸ਼ਨ ਗਲਾਸਿਸ ਤੁਸੀਂ ਲੈਣੀਆਂ ਨੇ, ਅਤੇ ਫਿਰ ਆਪਟੀਕਲ ਵਨ ਵਾਲੇ ਬੜੇ ਐਕਸਪਰਟ ਨੇ ਜੀ, ਇਸ ਕੰਮ ਦੇ ਵਿੱਚ ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, ਬ੍ਰੈਂਪਟਨ ਦੇ ਵਿੱਚ, ਔਰ ਤੁਸੀਂ ਕਿਸੇ ਇੱਕ ਲੋਕੇਸ਼ਨ 'ਤੇ ਵੀ ਜਾ ਕੇ ਜਿਹੜੀ ਆਪਣੀ ਤੁਹਾਡੀ ਰਿਕੁਆਇਰਮੈਂਟ ਹੈ ਉਹ ਫੁਲਫਿਲ ਹੋ ਸਕਦੀ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, 9054550752। ਔਰ ਤੁਸੀਂ ਕੋਈ ਸਪੈਸ਼ਲਿਸਟ ਦੀ ਅਪੁਆਇੰਟਮੈਂਟ ਵੀ ਤੁਹਾਨੂੰ ਜ਼ਰੂਰਤ ਹੈ ਅਤੇ ਜਿਹੜੀ ਉਹਦੇ ਵਿੱਚ ਵੀ ਮਦਦ ਤੁਹਾਨੂੰ ਆਪਟੀਕਲ ਵਨ ਵਾਲਿਆਂ ਨੇ ਕਰ ਦੇਣੀ ਆ, ਤੁਸੀਂ ਉਹਨਾਂ ਦੇ ਨਾਲ ਅਪੁਆਇੰਟਮੈਂਟ ਬਣਾਉਣੀ ਹੈ, ਤਦ ਵੀ ਤੁਸੀਂ 9054550752 'ਤੇ ਗੱਲ ਕਰਕੇ ਜਾਣਕਾਰੀ ਲੈ ਸਕਦੇ ਹੋ। ਅਤੇ ਹਰਜਿੰਦਰ, ਰੀਅਲ ਸਟੇਟ ਦੀ ਗੱਲ ਵੀ ਕਰੀਏ ਜੀ ਥੋੜ੍ਹੀ ਜਿਹੀ ਆਪਾਂ।
0: ਬਿਲਕੁਲ ਜੀ ਜੀ, ਰੀਅਲ ਸਟੇਟ ਦੀ ਗੱਲ ਵੀ ਕਰਦੇ ਹਾਂ, ਪਰ ਨਾਲ ਅੱਜ ਕੈਨੇਡਾ ਦੀ ਟੀਮ ਦੇ ਲਈ ਵੀ ਬਹੁਤ ਸ਼ੁਭਕਾਮਨਾਵਾਂ, ਕਿਉਂਕਿ ਅੱਜ ਦਾ ਜਿਹੜਾ ਮੈਚ ਹੈ ਜਦੋਂ ਹੁਣ ਦੇਖਾਂਗੇ ਤਾਂ ਸਾਡੀ ਕੈਨੇਡਾ ਦੀ ਐਕਸਾਈਟਮੈਂਟ ਹੈ। ਬੇਸ਼ੱਕ ਆਪਾਂ ਬਾਕੀ ਵੱਖ ਵੱਖ ਕੰਟਰੀਜ਼ ਦੇ ਮੈਚ ਵੀ ਕੈਨੇਡਾ ਦੇ ਵਿੱਚ ਹੋ ਰਹੇ ਆ, ਪਰ ਅੱਜ ਵਾਲਾ ਮੈਚ ਬੇਸ਼ੱਕ ਕੈਨੇਡਾ 'ਚ ਨਹੀਂ ਵੀ ਹੋ ਰਿਹਾ, ਪਰ ਇਹਦੀ ਐਕਸਾਈਟਮੈਂਟ ਪੂਰੀ ਹੈ ਅਤੇ ਅਸੀਂ ਸਾਰੇ ਬੈਸਟ ਵਿਸ਼ਿਜ਼ ਦਿੰਦੇ ਹਾਂ, ਸ਼ੁਭਕਾਮਨਾਵਾਂ ਦਿੰਦੇ ਹਾਂ ਕੈਨੇਡਾ ਦੀ ਸੋਕਰ ਟੀਮ ਨੂੰ। ਔਰ 32 ਦੇ ਵਿੱਚ ਪਹੁੰਚੇ ਆ, 32 ਤੋਂ ਰੱਬ ਕਰੇ 16 ਦੇ ਵਿੱਚ, ਤੇ 16 ਤੋਂ ਫਿਰ ਅਗਲੇ 8-4 ਚ, 2 ਚ ਤੇ 1 ਚ ਵੀ ਅਸੀਂ ਪਹੁੰਚਣ ਦੇ ਲਈ ਆਪਣੇ ਵੱਲੋਂ ਦੁਆਵਾਂ ਦੇਈਏ। ਇਸ ਵੇਲੇ ਬੇਸ਼ੱਕ ਪਿਛਲੇ ਮੈਚ ਦੇ ਵਿੱਚ ਬਹੁਤਾ ਜ਼ਿਆਦਾ ਚੰਗਾ ਪਰਫਾਰਮ ਨਹੀਂ ਕਰ ਪਾਏ, ਪਰ ਇਸ ਵਾਰੀ ਉਮੀਦ ਕਰਦੇ ਹਾਂ ਕਿ ਇਸ ਵਾਰੀ ਕੈਨੇਡਾ ਦੀ ਟੀਮ ਜਿਸ ਐਕਸਾਈਟਮੈਂਟ ਦੇ ਨਾਲ ਔਰ ਜਿਸ ਇੱਕ ਇਨਕਰੇਜਮੈਂਟ ਦੇ ਨਾਲ, ਜੋਸ਼ ਦੇ ਨਾਲ ਇਸ ਕੱਪ ਦੇ ਵਿੱਚ, ਇਸ ਟੂਰਨਾਮੈਂਟ ਦੇ ਵਿੱਚ ਪਰਫਾਰਮ ਕਰ ਰਹੀ ਹੈ, ਉਹ ਚੰਗਾ ਪ੍ਰਦਰਸ਼ਨ ਕਰਨ, ਤੇ ਸਾਡੀਆਂ ਸਾਰਿਆਂ ਦੀਆਂ ਦੁਆਵਾਂ ਨਾਲ ਨੇ। 3 ਵਜੇ ਆਪਣੇ ਇੱਥੇ ਟੋਰਾਂਟੋ ਟਾਈਮ ਮੈਚ ਸ਼ੁਰੂ ਹੋ ਜਾਣਾ ਜੀ, ਸੋ ਸਾਰਿਆਂ ਨੂੰ ਜਿੱਥੇ ਜਿੱਥੇ ਜਿਵੇਂ ਜਿਵੇਂ ਮੌਕਾ ਮਿਲਿਆ ਨਾਲ ਅਟੈਚ ਹੋਣ ਦੀ। ਆਪਾਂ ਪਹਿਲਾਂ ਵੀ ਬੰਦੇ ਦੀ ਇਹੀ ਗੱਲ ਕਰਦੇ ਹੁੰਦੇ, ਮੇਰੇ ਨਾ ਪਿਛਲੇ ਦਿਨੀ ਕਿਸੇ ਸੱਜਣ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦਾ ਯਾਰ ਮੈਂ ਦੇਖਿਆ ਖੇਡਾਂ ਖੂਡਾਂ 'ਚ ਪਤਾ ਨੀ ਸਰਕਾਰਾਂ ਇੰਨਾ ਪੈਸਾ ਕਿਉਂ ਵੇਸਟ ਕਰਦੀਆਂ, ਤੇ ਮੈਂ ਉਸ ਗੱਲ ਨੂੰ ਥੋੜਾ ਜਿਹਾ, ਠੀਕ ਹੈ ਉਹਨਾਂ ਦਾ ਕਈ ਵਾਰੀ ਇੱਕ ਆਪਣਾ ਪਰਸਪੈਕਟਿਵ ਹੁੰਦਾ, ਮੈਂ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਇਹਨਾਂ ਨੂੰ ਜੇ ਵੇਸਟ ਮੰਨਣ ਲੱਗ ਗਏ ਨਾ, ਫਿਰ ਇਹ ਤਾਂ ਮਤਲਬ ਹੈ ਵੀ ਅਸੀਂ ਇਨਸਾਨ ਨਹੀਂ ਆ। ਸੋ ਇਨਸਾਨ ਦਾ ਭਾਵ ਜਾਂ ਸਾਡੀ ਜਿਹੜੀ ਇੱਕ ਮਾਇੰਡ ਸੈਟ ਸਾਡਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਸਾਨੂੰ ਹਮੇਸ਼ਾ ਹੀ ਤੁਸੀਂ ਕੰਮਾਂ ਦੇ ਲਈ ਜਾਂ ਏਦਾਂ ਨਾ ਸੋਚੋ ਵੀ ਲਓ ਜੀ ਮੈਂ ਕਿਤੇ ਪੈਸੇ ਲਾਉਣ ਲੱਗਿਆ ਤਾਂ ਉਹਦਾ ਡਾਲਰ ਟੂ ਡਾਲਰ ਸਾਨੂੰ ਰਾਈਟ ਵੇ ਰਿਟਰਨ ਮਿਲਣੀ ਹੈ। ਹਾਲੇ ਕਿ ਇਹਦੇ ਵਿੱਚ ਇੱਕ ਕਮਰਸ਼ੀਅਲ ਐਂਗਲ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਜੁੜਿਆ ਹੋਇਆ, ਜੇ ਬਿਲੀਅਨਸ ਆਫ ਡਾਲਰ ਲੱਗਦੇ ਨੇ ਤਾਂ ਬਿਲੀਅਨਸ ਆਫ ਡਾਲਰ ਰੈਵਨਿਊ ਜਨਰੇਟ ਕਰਨ ਦੀ ਵੀ ਕਪੈਸਿਟੀ ਨਾਲ ਹੀ ਖੇਡਾਂ ਰੱਖਦੀਆਂ, ਤੇ ਉਹ ਵੀ ਇੱਕ ਐਂਗਲ ਨਾਲ ਹੀ ਚੱਲ ਰਿਹਾ। ਸ਼ਾਇਦ ਕਈ ਵਾਰੀ ਅਸੀਂ ਓਵਰਲੁੱਕ ਕਰੀ ਬੈਠੇ ਹੋਏ, ਕਿਉਂਕਿ ਜਦੋਂ ਬਿਜ਼ਨਸਿਸ ਨੂੰ, ਪ੍ਰਮੋਸ਼ਨਸ ਨੂੰ ਜਾਂ ਬ੍ਰਾਂਡਿੰਗ ਨੂੰ ਜਾਂ ਜਿਸ ਲੈਵਲ ਦੇ ਉੱਤੇ ਸੀਟਸ ਜਦੋਂ ਵਿਕਦੀਆਂ ਤੁਸੀਂ ਦੇਖੋਗੇ ਤਾਂ ਉਹ ਸਾਰਾ ਕੁਛ ਉਹ ਕਮਰਸ਼ੀਅਲ ਪੱਖ ਵੀ ਇਹਦੇ ਨਾਲ ਹੀ ਚੱਲ ਰਿਹਾ। ਉੱਥੇ ਇੱਦਾਂ ਨਹੀਂ ਵੀ ਤੁਸੀਂ ਕਹੋ ਵੀ ਲਓ ਜੀ ਇਹ ਮੇਰਾ ਪੂਰਾ ਵੇਸਟ ਹੋ ਰਿਹਾ, ਇਹ ਬਿਜ਼ਨਸ ਦਾ ਐਂਗਲ ਵੀ ਨਾਲ ਹੀ ਜੁੜਿਆ। ਪਰ ਉਸ ਤੋਂ ਬਹੁਤ ਵੱਡਾ ਇੰਪੋਰਟੈਂਟ ਪੱਖ ਜਿਹੜਾ ਇੱਕ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੀ ਜਿਹੜੀ ਰੋਜ਼ਮਰਾ ਦੀ ਜਿਹੜੀ ਨੱਠ ਭੱਜ ਹੈ ਜਾਂ ਸਾਡੀ ਜਿਹੜੀ ਮੋਨੋਟਨਸ ਲਾਈਫ ਹੈ, ਉਹਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਇਵੈਂਟਸ ਨੇ ਸਾਨੂੰ ਉਹ ਬੂਸਟ ਕਰਦੇ ਆ, ਐਨਰਜਾਈਜ਼ ਕਰਦੇ ਆ, ਸਾਨੂੰ ਐਕਸਾਈਟ ਕਰਦੇ ਆ, ਸਾਨੂੰ ਸਾਨੂੰ ਡੋਪਾਮੀਨ ਜਿਵੇਂ ਕਹਿੰਦੇ ਹੁੰਦੇ ਨਸ਼ਾ ਹੀ ਹੈ ਇੱਕ, ਤੇ ਇਹ ਜ਼ਰੂਰੀ ਨਹੀਂ ਵੀ ਕਿ ਨਸ਼ਾ ਕੋਈ ਇੱਦਾਂ ਦਾ ਹੀ ਕਰਨਾ ਜਿਹਦੇ ਨਾਲ ਤੁਹਾਡੀ ਸੁੱਧ ਬੁੱਧ ਗੁਆਚ ਜਾਵੇ। ਜੇ ਤੁਸੀਂ ਇਸ ਤਰ੍ਹਾਂ ਦੀਆਂ ਗੇਮਸ ਨਾਲ ਜੁੜ ਕੇ, ਕਿਸੇ ਸ਼ੋਜ਼ ਨਾਲ ਜੁੜ ਕੇ, ਕਿਸੇ ਇਵੈਂਟ ਨਾਲ ਜੁੜ ਕੇ, ਕਿਸੇ ਕਾਨਸਰਟ ਦੇ ਨਾਲ, ਕਿਸੇ ਮੂਵੀ ਦੇ ਨਾਲ, ਕਿਸੇ ਖੇਡ ਦੇ ਨਾਲ ਜੁੜ ਕੇ, ਜੇ ਤੁਹਾਨੂੰ ਉਹ ਡੋਪਾਮੀਨ ਮਿਲਦਾ, ਜੇ ਤੁਹਾਨੂੰ ਉਹ ਸਕੂਨ ਮਿਲਦਾ, ਜੇ ਤੁਹਾਨੂੰ ਉਹ ਨਸ਼ਾ ਮਿਲਦਾ, ਤਾਂ ਉਹ ਬਾਕੀ ਦੇ ਜਿਹੜੇ ਕਈ ਬਹੁਤ ਭੱਦੇ ਨਸ਼ੇ ਆ ਉਹਨਾਂ ਨਾਲੋਂ ਕਈ ਗੁਣਾ ਬਿਹਤਰ ਡੋਪਾਮੀਨ ਹੈ, ਤੇ ਇੱਥੇ ਤੁਹਾਡੀ ਰੂਹ ਦੀ ਖੁਰਾਕ ਹੈ। ਸੋ ਇਸ ਕਰਕੇ ਇਹਨੂੰ ਆਪਾਂ ਜ਼ਰੂਰ ਆਪਣੇ ਲਈ ਵੀ ਤੇ ਆਪਣੇ ਬੱਚਿਆਂ ਦੇ ਲਈ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਨਕਰੇਜ ਕਰਨ ਲਈ, ਨਾਲ ਅਟੈਚ ਹੋਣ ਦੇ ਲਈ ਆਪਾਂ ਇਨਕਰੇਜ ਕਰਿਆ ਕਰੀਏ। ਵੈਸੇ ਇਹ ਕੋਈ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਨਹੀਂ ਹੈ ਜਿਹੜੇ ਇਸ ਚੀਜ਼ ਨੂੰ ਮਾਇੰਡ ਕਰਦੇ ਹੋਣਗੇ ਵੀ ਲਓ ਜੀ ਵੇਸਟੇਜ ਆਫ ਮਨੀ ਹੈ, ਪਰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਕੁਛ ਰਿਪੋਰਟਸ ਇਸ ਤਰ੍ਹਾਂ ਦੀਆਂ ਆਈਆਂ ਸੀ ਕਿ ਉਹਨਾਂ ਨੇ ਕਿਹਾ ਸੀ ਵੀ ਕੈਨੇਡਾ ਦੇ ਵੱਲੋਂ ਕੋ ਹੋਸਟ ਕਰਨਾ ਜਿਹੜਾ ਜੀ ਉਹ ਵੇਸਟੇਜ ਆਫ ਮਨੀ ਹੈ। ਸੋ ਇੱਥੋਂ ਮੈਂ ਇਹ ਗੱਲ ਨੂੰ ਤਾਂ ਤੋਰ ਰਿਹਾ ਵੀ ਉਹ ਇੱਕ ਐਂਗਲ ਜਾਂ ਇੱਕ ਗਰੁੱਪ ਇਸ ਤਰ੍ਹਾਂ ਦਾ ਹੈ ਜਿਹੜੇ ਇਸ ਗੱਲ ਨੂੰ ਲੈ ਕੇ ਸੋਚਦੇ ਨੇ। ਸੋ ਬਟ ਮੇਰੀ ਜਾਂ ਪਰਸਨਲ ਹੋ ਸਕਦਾ ਮੇਰੀ ਅਪਰੋਚ ਜਾਂ ਥਾਟ ਹੋਣ ਕਿ ਮੈਨੂੰ ਇਹ ਕਦੀ ਨਹੀਂ ਲੱਗਦਾ ਕਿ ਜਿੱਥੇ ਖੇਡਾਂ, ਜਿੱਥੇ ਸਾਡੀ ਜਵਾਨੀ, ਜਿੱਥੇ ਸਾਡੇ ਨੌਜਵਾਨ, ਜਿੱਥੇ ਸਾਡੇ ਬਜ਼ੁਰਗ ਬੱਚੇ ਉਹਨਾਂ ਨੂੰ ਕੋਈ ਨਾ ਕੋਈ ਇਸ ਤਰੀਕੇ ਦੇ ਨਾਲ ਖੁਸ਼ੀ ਸਾਂਝੀ ਕਰਨ ਦਾ ਮੌਕਾ ਮਿਲਦਾ, ਉਹ ਕਦੀ ਵੀ ਵੇਸਟੇਜ ਆਫ ਮਨੀ ਨਹੀਂ ਹੋਏਗਾ। ਜੀ ਮਨਜੀਤ ਜੀ,
1: ਹਰਜਿੰਦਰ ਪਹਿਲੀ ਗੱਲ ਤੇ ਹੈ ਕਿ ਜਿਹੜਾ ਕੋ-ਹੋਸਟ ਕਰਨਾ ਜਾਂ ਬੜੀ ਮਾਣ ਵਾਲੀ ਗੱਲ ਆ ਕਿਸੇ ਕੰਟਰੀ ਦੇ ਲਈ। ਔਰ ਦੂਸਰੀ ਗੱਲ ਇਹ ਆ ਕਿ ਸਾਡੀ ਟੋਰਾਂਟੋ ਦੀ ਰਿਪੋਰਟ ਤਾਂ ਨਹੀਂ ਆਈ, ਲੇਕਿਨ ਵੈਨਕੂਵਰ ਦੀ ਸੀ ਕਿ ਇੱਕ ਗੇਮ ਜਦੋਂ ਵੈਨਕੂਵਰ 'ਚ ਹੁੰਦੀ ਆ $70 million ਦਾ ਬਿਜ਼ਨਸ ਇੱਕ ਦਿਨ ਦੇ ਵਿੱਚ ਹੁੰਦਾ, ਸਿਰਫ ਉਹ 1.5 ਘੰਟੇ ਦੀ ਗੇਮ ਆ। ਜਿਹੜੀ ਤੁਸੀਂ ਕਮਰਸ਼ੀਅਲ ਪੱਖ ਦੀ ਗੱਲ ਕੀਤੀ ਹੈ, ਉਹ ਇੱਕ ਨਵੀਂ ਐਡੀਸ਼ਨ ਐਤਕੀ ਫੀਫਾ ਦੇ ਵਿੱਚ ਹੋਈ ਆ, ਜਿਹੜੀ ਇੱਕ 3 ਮਿੰਟ ਦੀ ਬ੍ਰੇਕ ਆ, ਜਿਹੜੀ ਪਾਣੀ ਉਹਨੂੰ ਕਿਹਾ ਜਾ ਰਿਹਾ ਕਿ ਗਰਮੀ ਹੋਣ ਕਰਕੇ, ਜਦਕਿ ਸੋਕਰ ਆਲਵੇਜ਼ 45 ਮਿੰਟਸ ਦਾ ਹੀ ਇੱਕ ਅੱਧ ਅਤੇ 45 ਦਾ ਦੂਜਾ, ਅਤੇ ਆਈ ਬਲੀਕ 15 ਮਿੰਟਸ ਦੀ ਬ੍ਰੇਕ ਹੁੰਦੀ ਆ। ਹੁਣ ਇਹਨੂੰ 4 ਹਿੱਸਿਆਂ 'ਚ ਕਰ ਦਿੱਤਾ, ਉਹ ਜਿਹੜੇ 3 ਮਿੰਟ ਨੇ ਉਹ ਕਮਰਸ਼ੀਅਲ ਪੱਖ ਹੀ ਆ, ਉਹ ਸਿਰਫ ਉਹ ਸਪੋਂਸਰਸ ਆ ਜਿਨ੍ਹਾਂ ਨੇ ਪਤਾ ਨਹੀਂ ਕਿੰਨਾ ਕੁਛ ਉਹ ਅੰਡਰ ਦਾ ਟੇਬਲ ਕੀ ਕੁਛ ਹੋਇਆ ਹੋਣਾ ਕਿ ਜਿਹੜੇ ਉਹ 3 ਮਿੰਟ ਜਿਹੜੇ ਐਡ ਕਰ ਦਿੱਤੇ ਗਏ ਆ। ਇਹ ਇਹ ਚਲੋ ਇੱਕ ਇੱਕ ਕਮਰਸ਼ੀਅਲ ਪੱਖ ਇੱਕ ਅਲੱਗ ਹੈ, ਪਰ ਕਿਸੇ ਵੀ ਜਿਹੜੇ ਐਡੇ ਵੱਡੇ ਇਵੈਂਟ ਨੂੰ ਹੋਸਟ ਕਰਨਾ, ਉਹ ਮੇਰਾ ਖਿਆਲ ਇੱਕ ਮਾਣ ਵਾਲੀ ਗੱਲ ਹੁੰਦੀ ਆ, ਅਤੇ ਜਿਹੜੀ ਕੈਨੇਡਾ ਦੇ ਹਿੱਸੇ ਵੀ ਆਈ ਆ।
0: ਬਿਲਕੁਲ ਠੀਕ ਹੈ, ਇਸੇ ਕਰਕੇ ਅਸੀਂ ਕਹਿੰਦੇ ਵੀ ਥੋੜ੍ਹਾ ਜਿਹਾ ਜਦੋਂ ਆਪਣੇ ਸ਼ੋਅਜ਼ ਵਗੈਰਾ ਵੀ ਹੁੰਦੇ ਆ, ਅਸੀਂ ਆਪਣੇ ਚਾਹੇ ਮੈਂ ਨਹੀਂ ਕਹਿੰਦਾ ਵੀ ਅਸੀਂ ਕੋਈ ਬਹੁਤ ਵੱਡੇ ਸਕੇਲ ਦੇ ਉੱਤੇ ਸ਼ੋਅਜ਼, ਪਰ ਜਿੰਨੇ ਕੁ ਵੀ ਕੀਤੇ ਆ ਅਸੀਂ, ਚਾਹੇ ਉਹ ਫਸਟ ਇੰਟੀਰੀਅਰ ਸੈਂਟਰ ਦੇ ਵਿੱਚ 3-4 ਵਾਰੀ ਸ਼ੋਅਜ਼ ਕਰ ਚੁੱਕੇ ਹਾਂ, ਇੱਥੇ CAA ਸੈਂਟਰ ਹੋ ਗਿਆ, ਹਰਸ਼ੀ ਸੈਂਟਰ ਜਿਹਨੂੰ ਆਪਾਂ ਪੈਰਾਮਾਉਂਟ ਫਾਈਨ ਫੂਡ ਸੈਂਟਰ ਵੀ ਕਹਿੰਦੇ, ਜਿਹਦਾ ਹੁਣ ਨਾਮ ਨਾਲ ਸੰਬੰਧਿਤ ਵੀ ਥੋੜਾ ਰੌਲਾ ਚੱਲ ਰਿਹਾ ਇਸ ਵੇਲੇ ਸਿੱਖੀ ਹੋਮੇ ਦੀ ਸਾਗਾ ਨਾਲ, ਉੱਥੇ ਦੀ ਗੱਲ ਕਰ ਲਈਏ, ਜਾਂ ਹੁਣ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਅਸੀਂ ਗੱਲ ਕਰੀਏ, ਤਾਂ ਇਸ ਵੇਲੇ ਆਪਣਾ 4th ਸ਼ੋਅ ਹੋਣਾ ਮਨਜੀਤ ਜੀ, ਔਰ ਸ਼ੁਰੂਆਤ ਜਦੋਂ ਇਸ ਥੀਏਟਰ ਦੀ ਹੋਈ ਸੀ ਤਾਂ ਪਹਿਲਾ ਪੰਜਾਬੀ ਸ਼ੋਅ ਆਪਣਾ ਪੰਜਾਬੀ ਵਿਰਸਾ 2024 ਦੇ ਵਿੱਚ ਆਪਣੀ ਟੀਮ ਵੱਲੋਂ ਕਰਵਾਇਆ ਗਿਆ ਸੀ। ਸੋ ਇਹ ਮੈਂ ਜਸਟ ਤਾਂ ਅਟੈਚ ਕਰ ਰਿਹਾ ਵੀ ਨਾਲੋ ਨਾਲ ਅਸੀਂ ਆਪਣੀ ਐਡਵਰਟਾਈਜ਼ਮੈਂਟ ਦਾ ਵੀ ਸਾਡੇ ਲਈ ਇੱਕ ਤਰੀਕਾ ਬਣਦਾ, ਅਸੀਂ ਜਦੋਂ ਇਸ ਤਰ੍ਹਾਂ ਦੀ ਐਕਸਾਈਟਮੈਂਟ ਔਰ ਇਸ ਫੀਲਡ ਦੀ ਜਦੋਂ ਅਸੀਂ ਗੱਲ ਕਰਦੇ ਤਾਂ ਸਾਨੂੰ ਖੁਦ ਨੂੰ ਬੜਾ ਮਾਣ ਹੁੰਦਾ ਕਿ ਜਿਹੜੇ ਛੋਟੇ ਸਕੇਲ ਤੋਂ ਲੈ ਕੇ ਵੱਡੇ ਸਕੇਲ ਤੱਕ ਜਦੋਂ ਇਸ ਤਰ੍ਹਾਂ ਦੀਆਂ ਗੈਦਰਿੰਗ ਇਸ ਤਰ੍ਹਾਂ ਦੇ ਇਕੱਠ ਇਸ ਤਰ੍ਹਾਂ ਦੇ ਇਵੈਂਟ ਆਰਗਨਾਈਜ਼ ਕਰਨੇ, ਇਹ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਸਾਨੂੰ ਕਈ ਵਾਰੀ ਅਸੀਂ ਨੁਕਸ ਕੱਢਣ ਲੱਗਿਆਂ ਮਿੰਟ ਨਹੀਂ ਲਾਉਂਦੇ, ਪਰ ਜੇ ਤੁਸੀਂ ਆਪਣੇ ਆਪ ਨੂੰ ਹਿੱਸਾ ਬਣਾਓ, ਤੁਸੀਂ ਆਪਣੇ ਆਪ ਨੂੰ ਪਾਰਟ ਬਣਾ ਕੇ, ਆਪਣੇ ਆਪ ਨੂੰ ਇੱਕ ਪਾਰਟਨਰ ਬਣਾ ਕੇ ਜਦੋਂ ਕਿਸੇ ਵੀ ਇਵੈਂਟ ਦੇ ਨਾਲ, ਕਿਸੇ ਫੰਕਸ਼ਨ ਦੇ ਨਾਲ, ਕਿਸੇ ਕੌਂਸਰਟ ਦੇ ਨਾਲ, ਕਿਸੇ ਗੇਮ ਦੇ ਨਾਲ, ਈਵਨ ਕਿਸੇ ਵੀ ਤਰ੍ਹਾਂ ਦੇ ਜਿਹੜੇ ਆਪਣੇ ਛੋਟੀਆਂ ਲੋਕਲ ਛੋਟੀਆਂ ਹੋਣਾ, ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਸਾਡੀ ਪਿਕਨਿਕਸ ਵਗੈਰਾ ਹੁੰਦੀਆਂ ਨੇ ਤਾਂ ਉੱਥੇ ਪਾਰਕਸ ਦੇ ਵਿੱਚ ਕਈ ਵਾਰੀ ਛੋਟੀਆਂ ਛੋਟੀਆਂ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਇਵੈਂਟਸ ਨਾਲ ਸੰਬੰਧਿਤ ਐਕਟੀਵਿਟੀਜ਼ ਅਰੇਂਜ ਕੀਤੀਆਂ ਜਾਂਦੀਆਂ। ਉਹ ਹਰ ਇੱਕ ਦੇ ਪਿੱਛੇ ਜਿਹੜਾ ਇੱਕ ਮਕਸਦ ਹੁੰਦਾ ਕਿ ਆਪਣੇ ਆਪ ਨੂੰ ਮਨੋਟਨੀ ਨੂੰ ਤੋੜਨਾ, ਅਤੇ ਇੱਕ ਸਾਫ਼ ਸਪਸ਼ਟ ਤਰੀਕੇ ਦੇ ਨਾਲ ਆਪਣੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ ਇਨਕਰੇਜ ਕਰਨਾ, ਉਹ ਮੋਟਿਵ ਹੁੰਦਾ। ਸੋ ਉਹਦਾ ਸਕੇਲ ਛੋਟਾ ਵੀ ਹੋ ਸਕਦਾ, ਵੱਡਾ ਵੀ ਹੋ ਸਕਦਾ, ਉਹਦੇ 'ਚ ਕਮਰਸ਼ੀਅਲ ਐਂਗਲ ਵੀ ਹੋ ਸਕਦਾ, ਉਹਦੇ 'ਚ ਸੋਸ਼ਲ ਐਂਗਲ ਵੀ ਹੋ ਸਕਦਾ, ਅਤੇ ਉਹਦੇ ਵਿੱਚ ਕਈ ਵਾਰੀ ਇਹ ਵੀ ਹੋ ਸਕਦਾ ਵੀ ਕੁਛ ਵੀ ਕੱਢਣ ਪਾਉਣ ਨੂੰ ਵੀ ਨਹੀਂ ਹੋ ਸਕਦਾ ਪੰਜਾਬੀ ਦੇ ਵਿੱਚ, ਜਿਵੇਂ ਆਪਾਂ ਕਈ ਵਾਰੀ ਕਹੀਦਾ, ਪਰ ਫਿਰ ਵੀ ਉਹ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਨਕਰੇਜਮੈਂਟ ਅਤੇ ਜਿਹੜਾ ਜੀ ਉਹ ਅੱਗੇ ਵਧਣ ਦੀ ਪ੍ਰੇਰਣਾ ਦੇ ਰਹੇ ਹੁੰਦੇ ਨੇ ਇਸ ਤਰ੍ਹਾਂ ਦੇ ਇਵੈਂਟਸ। ਜੀ ਮਨਜੀਤ ਜੀ,
1: ਜੀ ਬਿਲਕੁਲ। ਔਰ ਵੰਸ ਅਗੇਨ ਦੋਸਤੋ, ਪੰਜਾਬੀ ਵਿਰਸਾ ਦੀ ਗੱਲ ਕਰਦੇ ਹਾਂ, ਅਤੇ ਫਿਰ ਤੁਸੀਂ 647-468-62 'ਤੇ ਕਾਲ ਕਰਕੇ ਕੋਈ ਵੀ ਜਾਣਕਾਰੀ, ਕੁਛ ਤੁਸੀਂ ਸਪੋਂਸਰ ਕਰਨਾ ਇਸ ਇਵੈਂਟ ਨੂੰ ਜਾਂ ਟਿਕਟਾਂ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ 6474-0068-62 'ਤੇ ਗੱਲ ਕੀਤੀ ਜਾ ਸਕਦੀ ਹੁੰਦੀ ਹੈ। ਆਪਣੇ ਮਿੱਤਰ ਨੇ ਜੀ, ਭਾਅ ਜੀ ਅਮਰਜੀਤ ਚੀਮਾ ਸਾਹਿਬ ਬਫਲੋ 'ਚ ਰਹਿੰਦੇ ਆ, ਪ੍ਰੋਗਰਾਮ ਹਮੇਸ਼ਾ ਹੀ ਸੁਣਦੇ ਆ, ਉਹਨਾਂ ਨੇ ਇੱਕ ਨਵਾਂ ਗੀਤ ਉਹਨਾਂ ਦੁਆਰਾ ਲਿਖਿਆ ਅਤੇ ਗਾਇਆ, ਪਰ ਭਾਅ ਜੀ ਤੁਸੀਂ ਮੈਨੂੰ ਭੇਜ ਤਾਂ ਰਹੇ ਹੋ ਲਿੰਕ, ਪਰ ਯੂਟਿਊਬ 'ਤੇ ਮੈਂ ਬਿਲਕੁਲ ਸਰਚ ਕੀਤੀ ਆ ਜੀ, ਮੁਆਫ਼ੀ ਚਾਹੁੰਦਾ ਕਿ ਮੈਨੂੰ ਲੱਭ ਨਹੀਂ ਰਿਹਾ, ਕੋਈ ਹੋਰ ਤਰੀਕਾ ਹੈ ਤੁਹਾਡੇ ਪਾਸ ਤਾਂ ਜ਼ਰੂਰ, ਕਿਉਂਕਿ ਜੇ ਮੈਂ ਇਸ ਰਸਤੇ ਪਲੇ ਕਰਨਾ ਚਾਹਿਆ ਤਾਂ ਸ਼ਾਇਦ ਉਨੀ ਕੁਆਲਿਟੀ ਉਹਦੀ ਵਧੀਆ ਔਨ ਏਅਰ ਨਾ ਜਾ ਸਕੇ। ਮੈਨੂੰ ਪਤਾ ਕਿ ਤੁਸੀਂ ਬਿਜ਼ੀ ਹੋ, ਉਸ ਤੋਂ ਬਾਅਦ ਕਿਤੇ ਜਾਣਾ ਵੀ ਹੈ, ਪਰ ਮੁਆਫ਼ੀ ਚਾਹੂੰਗਾ ਜੀ ਜੇ ਮੈਂ ਨਹੀਂ ਉਹ ਪਲੇ ਕਰ ਸਕਿਆ। ਅਤੇ ਹਰਜਿੰਦਰ ਗੱਲ ਕਰਦੇ ਹਾਂ, ਸਪੀਡ ਲਿਮਿਟ ਜਿਹੜੀ ਆ ਨਾ, ਉਹ ਆਪਣੇ ਇੱਥੇ ਅੰਟੇਰੀਓ ਦੇ ਵਿੱਚ ਵਧਾਈ ਜਾ ਰਹੀ ਹੈ, ਵਧੀ ਹੋਈ ਹੈ ਪਹਿਲਾਂ ਵੀ, ਜਿਹੜੇ ਕੁਝ ਇੱਕ ਸੈਕਸ਼ਨਸ ਨੇ ਜਿਹੜੇ 400 ਸੀਰੀਜ਼ ਦੇ ਜਿੰਨੇ ਵੀ ਹਾਈਵੇਜ਼ ਨੇ ਉਹਨਾਂ ਦੇ ਉੱਤੇ 110 ਕਿਲੋਮੀਟਰ ਦੀ ਸਪੀਡ, ਮੈਨੂੰ ਨਹੀਂ ਪਤਾ ਤੁਸੀਂ ਜੇ ਬਿਜ਼ੀ ਹੋ ਤੇ ਮੈਂ ਗੱਲ ਬਾਅਦ ਵਿੱਚ ਕਰ ਲੂੰਗਾ।
0: ਹਾਂਜੀ ਹਾਂਜੀ, ਨਹੀਂ ਕੁਝ ਪਾਇਲਟ ਪ੍ਰੋਜੈਕਟਸ ਦੇ ਤਹਿਤ ਜਿਹੜਾ ਉਹ ਪਹਿਲਾਂ ਫੈਸਲਾ ਕੀਤਾ ਗਿਆ ਸੀ ਤੇ ਹੁਣ ਉਹਨੂੰ ਮਲਟੀਪਲ ਹਾਈਵੇਜ਼ ਦੇ ਉੱਪਰ ਇੰਪਲੀਮੈਂਟ ਕੀਤਾ ਜਾ ਰਿਹਾ, ਜਿਹੜਾ ਉਹਦਾ ਰਲਿਆ ਮਿਲਿਆ ਜਿਹੜਾ ਪ੍ਰਤੀਕਰਮ ਆਉਂਦਾ ਸੀ। ਮੈਂ ਪਿਛਲੇ ਦਿਨ ਵੀਕ ਡੇਜ ਦੇ ਵਾਲੇ ਸ਼ੋਅ 'ਚ ਵੀ ਇੱਕ ਗੱਲ ਕੀਤੀ ਸੀ, ਤਾਂ ਉਹ ਘੁੰਮ ਘੁੰਮਾ ਕੇ ਗੱਲ ਕਈ ਵਾਰੀ ਸਾਡੇ ਇੱਥੇ ਬ੍ਰੈਂਪਟਨ ਦੇ ਸਪੀਡ ਕੈਮਰਿਆਂ ਦੇ ਆ ਕੇ ਖੜ ਜਾਂਦੀ ਹੈ। ਮੈਨੂੰ ਲੱਗਦਾ ਹੁੰਦਾ ਇਹ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ, ਸੋ ਸਪੀਡ ਕੈਮਰਾ ਜਾਂ ਟਿਕਟਾਂ ਮਿਲਣਾ ਜਾਂ ਸਪੀਡ ਇਸ ਤਰ੍ਹਾਂ ਹਾਈਵੇਜ਼ ਦੇ ਉੱਤੇ ਵਧਾਉਣਾ, ਇਹਨੂੰ ਮੈਂ ਨਾ ਬੜਾ ਸਤਿਕਾਰ ਨਾਲ ਕਹਿਣ ਲੱਗਿਆ ਵੀ ਕਈ ਵਾਰੀ ਅਸੀਂ ਬਸ ਐਵੇਂ ਹੀ ਬੈਠੇ ਨਾ ਜੱਬਲੀਆਂ ਮਾਰੀ ਜਾਈਦਾ, ਤੇ ਸਾਨੂੰ ਜਿਹੜੀਆਂ ਇਹਦੀਆਂ ਕੈਲਕੂਲੇਸ਼ਨ ਨੇ ਜਾਂ ਇਹਦੀਆਂ ਟੈਕਨੀਕਲ ਜਿਹੜੇ ਆਸਪੈਕਟਸ ਹੁੰਦੇ ਨੇ ਅਸੀਂ ਉਹਨਾਂ ਨੂੰ ਰਿਵਿਊ ਨਹੀਂ ਕਰਦੇ। ਸੋ ਜਦੋਂ ਵੀ ਕੋਈ ਫੈਸਲਾ ਜਿੱਥੇ ਕਿਤੇ ਆਪਾਂ ਸਪੀਡ ਦੀ ਗੱਲ ਕਰਦੇ ਹਾਂ, ਮੈਂ ਬੜੇ ਸਤਿਕਾਰ ਨਾਲ ਕਹਿਣ ਲੱਗਿਆ ਵੀ ਮੰਨ ਲਓ ਕੋਈ ਬੰਦਾ ਕਹੇ ਯਾਰ ਵੀ ਮੈਂ ਕਿਸੇ ਰੋਡ ਦੀ ਸਪੀਡ ਜਿਹੜੀ ਆ 60 ਹੈ ਤੇ 60 ਕਿਉਂ ਹੈ, 60 ਕਿਲੋਮੀਟਰ ਪ੍ਰਤੀ ਘੰਟਾ ਕਿਉਂ ਹੈ, ਜਾਂ ਕਿਸੇ ਦੀ 50 ਹੈ ਤਾਂ 50 ਕਿਉਂ ਹੈ, ਜੇ ਕਿਤੇ ਰੈਂਪ ਦੇ ਉੱਤੇ ਹਾਈਵੇਜ਼ 'ਚ ਚੜ੍ਹਨ ਜਾਂ ਬਾਹਰ ਨਿਕਲਣ ਦੀ ਸਪੀਡ 30 ਹੈ ਤਾਂ 30 ਕਿਉਂ ਹੈ, ਸੋ ਤੁਸੀਂ ਇਹ ਇੱਦਾਂ ਨਾ ਸੋਚੋ ਵੀ ਓਦਾਂ ਹੀ ਕਿਸੇ ਦੇ ਮਨ ਚ ਆਇਆ, ਕਿਸੇ ਨੂੰ ਸੁਪਨਾ ਆਇਆ ਵੀ ਲਓ ਜੀ ਇੱਥੇ 30 ਵਾਲਾ ਬੋਰਡ ਲਾ ਦਿੰਦੇ, ਇੱਥੇ 50 ਵਾਲਾ ਬੋਰਡ ਲਾ ਦਿੰਦੇ, ਇੱਦਾਂ ਨਹੀਂ ਹੈ। ਇਹ ਸਾਰਾ ਕੁਛ ਇੱਕ ਪ੍ਰੋਪਰ ਕੈਲਕੂਲੇਸ਼ਨ ਨਾਲ, ਪ੍ਰੋਪਰ ਸਟੱਡੀਜ਼ ਦੇ ਨਾਲ, ਉਸ ਤੋਂ ਬਾਅਦ ਜਾ ਕੇ ਇਹ ਫੈਸਲੇ ਕੀਤੇ ਜਾਂਦੇ ਆ ਕਿ ਕਿਹੜੇ ਰੋਡ ਦੇ ਉੱਤੇ ਕਿੰਨੀ ਸਪੀਡ ਵਾਜਬ ਹੋ ਸਕਦੀ ਹੈ, ਕਿੰਨੀ ਵਧਾਉਣ ਨਾਲ ਨੁਕਸਾਨ ਹੋ ਸਕਦਾ, ਕਿੰਨਾ ਘਟਾਉਣ ਨਾਲ ਨੁਕਸਾਨ ਹੋ ਸਕਦਾ, ਕਿੰਨਾ ਸਾਨੂੰ ਕੋਈ ਹੋਰ ਇਹਦੇ ਨਾਲ ਸੰਬੰਧਿਤ ਟੈਕਨੀਕੈਲਿਟੀਜ਼ ਨੂੰ ਧਿਆਨ ਵਿੱਚ ਰੱਖਣਾ ਪੈਣਾ। ਉਹ ਸਟੱਡੀਜ਼ ਜਿਹੜੀਆਂ ਨੇ ਉਹਨਾਂ ਦੇ ਉੱਤੇ ਟਾਈਮ ਘੱਟ ਲੱਗੇ, ਵੱਧ ਲੱਗੇ, ਕੋਈ ਇਮਾਨਦਾਰੀ ਨਾ ਕਰੇ ਜਾਂ ਕੋਈ ਉਹਦੇ 'ਚ ਹੋਰ ਧਾਂਦਲੀਆਂ ਹੋਣ, ਉਹ ਇੱਕ ਡਿਫਰੈਂਟ ਡਿਬੇਟ ਜਾਂ ਡਿਸਕਸ਼ਨ ਹੋ ਸਕਦੀ ਹੈ। ਪਰ ਅਸੀਂ ਇਸ ਚੀਜ਼ ਦਾ ਖਿਆਲ ਰੱਖੀਏ ਵੀ ਜਦੋਂ ਵੀ ਕਿਤੇ ਕੋਈ ਚਾਹੇ ਸਪੀਡ ਲਿਮਿਟ ਰੱਖੀ ਗਈ ਹੈ, ਚਾਹੇ ਉਹਨੂੰ ਓਪਨ ਛੱਡਿਆ ਗਿਆ, ਚਾਹੇ ਉਹ 20 ਦੀ ਸਪੀਡ ਹੈ, 30 ਦੀ ਸਪੀਡ ਹੈ, ਜਾਂ 120 ਦੀ ਸਪੀਡ ਹੈ, ਜਾਂ 110 ਦੀ ਸਪੀਡ ਹੈ, ਉਹਦੇ ਪਿੱਛੇ ਬਹੁਤ ਸਾਰੀ ਘਾਲਣਾ ਤੇ ਬਹੁਤ ਸਾਰੀਆਂ ਸਟੱਡੀਜ਼ ਐਂਡ ਰਿਸਰਚ ਬੇਸ ਦੇ ਉੱਤੇ ਹੀ ਇਹ ਫੈਸਲੇ ਲਏ ਜਾਂਦੇ ਨੇ। ਇੱਦਾਂ ਨਹੀਂ ਵੀ ਉਸ ਉੱਤੇ ਉੱਠ ਕੇ ਕਿਸੇ ਨੇ ਫੈਸਲੇ ਕਰ ਦਿੱਤੇ ਆ। ਸੋ ਹੋ ਸਕਦਾ ਕੱਲ ਨੂੰ ਕੋਈ ਉਹਦੇ ਵਿੱਚ ਚੇਂਜਿਸ ਕਰਨ ਦੀ ਲੋੜ ਪਵੇ, ਕੋਈ ਇਸ ਤਰ੍ਹਾਂ ਦਾ ਕੋਈ ਸਟੱਡੀਜ਼ ਜਾਂ ਰਿਪੋਰਟਸ ਬਾਅਦ 'ਚ ਆਉਣ, ਤਾਂ ਤੁਸੀਂ ਦੇਖੋਗੇ ਹੋ ਸਕਦਾ ਆਪਣੇ ਫੈਸਲੇ ਜਿਹੜੇ ਨੇ ਉਹ ਵਾਪਸ ਵੀ ਕਰ ਲਏ ਜਾਂਦੇ ਨੇ ਸਰਕਾਰਾਂ ਵੱਲੋਂ। ਸੋ ਇਹਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕੋਈ ਸਿਰ ਫਸਾਉਣ ਦੀ ਲੋੜ ਹੈ ਵੀ, ਕਿਉਂਕਿ ਉਸ ਦਿਨ ਵੀ ਮੈਂ ਨੋਟਿਸ ਕਰ ਰਿਹਾ ਸੀ ਕੁਛ ਲੋਕਾਂ ਨੂੰ ਲੱਗਦਾ ਜੀ ਵੀ ਫਿਰ ਹਾਈਵੇ ਨੂੰ ਤੇ ਲੋਕਲ ਸਾਡੀਆਂ ਸਟਰੀਟਸ ਨੂੰ ਇਕੱਠਿਆਂ ਜੋੜ ਕੇ ਦੇਖਣ ਲੱਗ ਜਾਂਦੇ ਆ। ਸੋ ਇਸ ਗੱਲ ਦੇ ਲਈ ਮੈਂ ਚਾਹੁੰਦਾ ਕਿ ਥੋੜ੍ਹਾ ਜਿਹਾ ਆਪਾਂ ਵਾਈਜ਼ਲੀ ਤੇ ਬ੍ਰੌਡਲੀ ਸੋਚਿਆ ਕਰੀਏ ਜੀ।
1: ਜਿਹੜਾ ਵਾਪਸ ਲੈਣ ਦੇ ਫੈਸਲੇ ਦੋਸਤੋ, ਜਿਵੇਂ ਹੁਣ ਪਿਛਲੇ ਸਾਲਾਂ ਦੇ ਵਿੱਚ ਲਾਇਸੈਂਸ ਪਲੇਟ ਦਾ ਇਸ਼ੂ ਆਇਆ ਸੀ, ਉਹਦੇ ਥੋੜ੍ਹਾ ਫਾਰਮੈਟ ਚੇਂਜ ਹੋਇਆ ਸੀ, ਕਲਰ ਚੇਂਜ ਹੋਇਆ ਸੀ, ਉਹ ਨਹੀਂ ਚੱਲ ਸਕਿਆ, ਠੀਕ ਹੈ, ਕਿਉਂਕਿ ਟਰਾਈ ਕੀਤੀ ਗਈ ਆ ਸਰਕਾਰ ਦੇ ਵੱਲੋਂ, ਲੇਕਿਨ ਉਹ ਫੈਸਲਾ ਵਾਪਸ ਲੈ ਲਿਆ। ਹੁਣ ਉਹ ਜਿਹੜੀਆਂ ਲਾਇਸੈਂਸ ਪਲੇਟਸ ਨੇ ਉਹ ਰਿਪਲੇਸ ਵੀ, ਆਈ ਥਿੰਕ ਫ੍ਰੀ ਆਫ ਕੋਸਟ ਵੀ ਤੁਹਾਨੂੰ ਉਹ ਜਿਹੜੀ ਸਰਕਾਰ ਹੈ ਕਰਕੇ ਦੇ ਰਹੀ, ਭਾਵੇਂ ਕਿ ਉਹ ਟੈਕਸ ਪੇਅਰਸ ਦੀ ਮਨੀ ਹੈ, ਮੈਂ ਮੰਨਦਾ ਇਸ ਚੀਜ਼ ਨੂੰ, ਪਰ ਕੁਝ ਕੁ ਫੈਸਲੇ ਇੱਦਾਂ ਦੇ ਵੀ ਹੁੰਦੇ ਆ। ਨਾ ਤਾਂ ਮੈਂ ਜੀ ਇਹ ਪ੍ਰੋੜਤਾ ਕਰ ਰਿਹਾ ਕਿ ਮੈਂ ਸਾਡੀ ਇੱਥੇ ਪੀ ਸੀ ਸਰਕਾਰ ਦੀ ਕਰ ਰਿਹਾ, ਉਹਦੀ ਸਪੋਰਟ ਕਰ ਰਿਹਾ, ਪਰ ਮੈਂ ਇੱਕ ਜਨਰਲ ਇੱਕ ਐਗਜ਼ਾਮਪਲ ਦੇ ਰਿਹਾ ਕਿ ਉਹ ਜਿਹੜੀ ਲਾਇਸੈਂਸ ਪਲੇਟ ਵਾਲਾ ਜੇ ਉਹ ਇਸ਼ੂ ਲੋਕਾਂ ਨੂੰ ਆਇਆ ਸੀ, ਲੋਕਾਂ ਨੂੰ ਕੀ ਆਈ ਥਿੰਕ ਪੁਲਿਸ ਆਫਿਸਰਸ ਨੂੰ ਵੀ ਆਇਆ ਸੀ, ਉਹ ਰਿਫਲੈਕਸ਼ਨ ਜਿਹੜੀ ਆ ਉਹਦੀ ਤੁਹਾਨੂੰ ਨੰਬਰ ਰੀਡ ਕਰਨ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਸੀ, ਅਤੇ ਉਹ ਵਾਪਸ ਲੈ ਲਈ ਗਈ। ਬਾਕੀ ਜਿਹੜੀ ਸਪੀਡ ਦੀ ਗੱਲ ਹੈ, ਮੈਨੂੰ ਲੱਗਦਾ ਕਿ 95% ਤੋਂ ਮੇ ਬੀ ਅਬਵ ਦੈਟ ਜਿਹੜਾ ਨੰਬਰ ਹੈ, ਜਿਹੜੇ ਡਰਾਈਵਰਸ ਹੈ ਹਾਈਵੇ ਦੇ ਉੱਤੇ 110 ਤੋਂ 20 ਵੱਧ ਦੀ ਸਪੀਡ 'ਤੇ ਜਿਹੜੇ ਡਰਾਈਵ ਕਰਦੇ ਨੇ, ਜਦਕਿ ਨਹੀਂ ਹੋਣਾ ਚਾਹੀਦਾ ਸੀ, ਆਊਟ ਆਫ ਲਿਮਿਟ ਨਹੀਂ ਜਾਣਾ ਚਾਹੀਦਾ, ਪਰ ਅਸੀਂ ਕਰਦੇ ਹਾਂ, ਸਾਰੇ ਕਰਦੇ ਨੇ। ਔਰ ਜੇ 110 ਕਿਲੋਮੀਟਰ ਦੀ ਸਪੀਡ ਹੈ, ਇਹਦੇ ਨਾਲ ਮੈਨੂੰ ਤਾਂ ਇਹ ਲੱਗਦਾ ਪਰਸਨਲੀ ਕਿ ਜਿਹੜੀ ਟ੍ਰੈਫਿਕ ਹੈ ਉਹਦੀ ਮੂਵਿੰਗ ਜਿਹੜੀ ਆ ਫਾਸਟਰ ਹੋਣੀ ਹੈ, ਅਤੇ ਜਿਹੜਾ ਬੈਕਲੋਗ ਜਿਵੇਂ ਲੱਗਦਾ ਆ ਹਾਈਵੇਜ਼ ਦੇ ਉੱਤੇ, ਹੁਣ ਦੇਖਿਆ ਜਾਵੇ ਤਾਂ ਕਿਸੇ ਵੀ ਰੋਡ ਦੇ ਉੱਤੇ ਜਿਹੜੀਆਂ ਆਮ ਸੜਕਾਂ ਨੇ ਜਾਂ ਹਾਈਵੇ 'ਤੇ ਐਕਸੀਡੈਂਟ ਇੱਕ ਸਾਈਡ 'ਤੇ ਹੋਇਆ ਹੁੰਦਾ, ਦੂਸਰੇ ਪਾਸੇ ਟ੍ਰੈਫਿਕ ਦੇਖਣ ਲਈ ਸਲੋਅ ਹੋ ਜਾਂਦੀ ਹੈ, ਜਿਹਦੇ ਨਾਲ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ। ਅਸੀਂ ਉਸ ਚੀਜ਼ ਤੋਂ ਵੀ ਥੋੜ੍ਹਾ ਜਿਹਾ ਗੁਰੇਜ਼ ਕਰੀਏ ਸਾਰੇ ਜਿੰਨੇ ਵੀ ਡਰਾਈਵਰਸ ਹੈਗੇ ਨੇ, ਕਿਉਂਕਿ ਉਹ ਜਿਹਨਾਂ ਦਾ ਕੰਮ ਹੈ ਉਹਨਾਂ ਨੇ ਆਪ ਹੀ ਸੰਭਾਲ ਲੈਣਾ ਉਸ ਚੀਜ਼ ਨੂੰ। ਬਾਕੀ ਸਪੀਡ ਲਿਮਿਟ ਜਿਹੜੀ ਹੈ, ਜਿਵੇਂ ਹਰਜਿੰਦਰ ਨੇ ਵੀ ਕਿਹਾ ਕਿ ਬਹੁਤ ਸਾਰੀ ਸਟੱਡੀ ਕਰਨ ਤੋਂ ਬਾਅਦ, ਬੜੇ ਸਾਰੇ ਸਰਵੇਸ ਕਰਨ ਤੋਂ ਬਾਅਦ ਕੋਈ ਵੀ ਫੈਸਲਾ ਜਿਹੜਾ ਖਾਸ ਕਰਕੇ ਹਾਈਵੇਜ਼ ਦੇ ਨਾਲ ਜਿਹੜਾ ਰਿਲੇਟ ਕਰਦਾ ਉਹ ਲਏ ਜਾਂਦੇ ਨੇ। ਅਤੇ ਮੈਂ ਅੱਗੇ ਚੱਲ ਕੇ ਮੈਂ ਸਾਰੀ ਲਿਸਟ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਕਦੋਂ ਕਦੋਂ ਕਿੱਥੇ, ਕਿਉਂਕਿ 26 ਜੂਨ ਤੋਂ ਐਕਚੁਅਲੀ ਜਿਹੜੀ ਐਕਸਟੈਂਸ਼ਨ ਹੈ ਔਲਰੇਡੀ ਸ਼ੁਰੂ ਹੋ ਗਈ ਹੈ ਕੁਝ ਇੱਕ ਜਿਹੜੇ ਪੋਰਸ਼ਨਸ ਨੇ ਹਾਈਵੇਜ਼ ਦੇ ਉਹਨਾਂ ਦੇ ਉੱਤੇ। ਬਾਕੀ ਦਾ ਜਿਹੜੇ ਨੰਬਰਸ ਆ ਕਿੱਥੇ ਕਿੱਥੇ ਕਦੋਂ ਆ ਉਹ ਮੈਂ ਤੁਹਾਨੂੰ, ਹਾਂ ਠੀਕ ਹੈ ਜਿਹੜੇ ਸਾਈਨੇਜ ਆ ਬਹੁਤ ਬਦਲਣੀ ਆ ਉਹਦੇ ਵਿੱਚ ਵੀ ਹੋ ਸਕਦਾ ਕਿ ਕਿਉਂਕਿ ਜਿਹੜੇ ਕੰਟਰੈਕਟਸ ਨੇ ਅੱਜ ਕੱਲ੍ਹ ਉਹ ਕਿਵੇਂ ਜਿਹੜੇ ਟੈਂਡਰਸ ਆ ਕਿਵੇਂ ਆਉਂਦੇ ਨੇ ਅਤੇ ਕਿੱਦਾਂ ਉਹਦੀ ਸਿਲੈਕਸ਼ਨ ਹੁੰਦੀ ਹੈ ਉਹ ਤਾਂ ਮਿਊਨਸੀਪਲਟੀ ਤੋਂ ਲੈ ਕੇ ਅਤੇ ਮੇਰਾ ਖਿਆਲ ਫੈਡਰਲ ਲੈਵਲ ਤੱਕ ਚੱਲਦਾ, ਉਹ ਚੱਲਦਾ ਹੀ ਰਹਿਣਾ ਕਿਉਂਕਿ ਉਹ ਜਿਹੜੇ ਰਸਤੇ ਨੇ ਉਹ ਸਾਰਿਆਂ ਨੇ ਆਪੋ ਆਪਣੇ ਲੂਪ ਹੋਲਸ ਆ ਕਿਤੇ ਨਾ ਕਿਤੇ ਉਹ ਜ਼ਰੂਰ ਬਣਾਏ ਹੁੰਦੇ ਆ। ਜੀ ਹਰਜਿੰਦਰ,
0: ਸੋ ਮਨਜੀਤ ਜੀ ਇਸ ਗੱਲਬਾਤ ਨੂੰ ਵੀ ਕੰਟੀਨਿਊ ਰੱਖਦੇ ਹਾਂ ਅਤੇ ਨਾਲ ਇੱਕ ਵਾਰੀ ਫਿਰ ਮੈਂ ਜ਼ਰੂਰ ਬੇਨਤੀ ਕਰਦਾ ਕਿ ਤੁਸੀਂ ਸਾਡੇ ਕਿਸੇ ਵੀ ਪ੍ਰੋਗਰਾਮ ਦੇ ਨਾਲ ਸੰਬੰਧਿਤ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਸਾਨੂੰ ਬਤੌਰ ਸਪੋਂਸਰ ਜੁਆਇਨ ਕਰਨਾ ਜੀ ਬੀ ਡੀ ਗਰੁੱਪ ਦੇ ਵੀਕਐਂਡ ਵਾਲੇ ਸ਼ੋਅਜ਼ ਜਾਂ ਵੀਕਡੇਜ਼ ਵਾਲੇ ਸ਼ੋਅ ਨੂੰ ਸਾਨੂੰ ਜ਼ਰੂਰ ਜੁਆਇਨ ਕਰਿਆ ਕਰੋ। ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਜਿੱਥੇ ਅਫਕੋਰਸ ਸਾਡੇ ਬਿਜ਼ਨਸਿਸ ਨੂੰ ਤਾਂ ਪ੍ਰਮੋਟ ਕਰਨ ਲਈ ਅਸੀਂ ਪਲੈਟਫਾਰਮ ਨੂੰ ਇਸਤੇਮਾਲ ਕਰਦੇ ਹੀ ਕਰਦੇ, ਉੱਥੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਲੋਕਲ ਜਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀਆਂ ਡਿਸਕਸ਼ਨ ਨੇ ਉਹ ਰੈਗੂਲਰ ਬੇਸਿਸ ਦੇ ਉੱਪਰ। ਔਰ ਇਸ ਵੇਲੇ ਹੁਣ ਚਾਹੇ ਉਹ ਸਾਡੀ ਇੱਥੇ ਇੰਟੀਰੀਅਰ ਦੀ ਮਿਊਂਸੀਪਲ ਇਲੈਕਸ਼ਨ ਹੋਣੀ ਹੈ ਜਾਂ ਫਿਰ ਪੰਜਾਬ ਦੀ ਇਲੈਕਸ਼ਨ ਦੇ ਨਾਲ ਸੰਬੰਧਿਤ ਜਾਂ ਹੋਰ ਵੱਖਰੇ ਵੱਖਰੇ ਸੈਗਮੈਂਟਸ ਜਾਂ ਜਿਹੜੇ ਲੋਕਲ ਜਿਵੇਂ ਅੱਜ ਦੀ ਵੀ ਟੋਪਿਕ ਦੀ ਗੱਲ ਕਰਦੇ ਤਾਂ ਡਿਬੇਟਸ ਜਾਂ ਡਿਸਕਸ਼ਨ ਸਾਡੇ ਸ਼ੋਅਜ਼ ਦੇ ਵਿੱਚ ਚੱਲਦੀਆਂ ਰਹਿੰਦੀਆਂ, ਸੋ ਉਹਦਾ ਜ਼ਰੂਰ ਹਿੱਸਾ ਬਣੋ। ਸੋ ਸਾਡੇ ਜੀ ਮੀਡੀਆ ਗਰੁੱਪ ਦਾ ਯੂਟਿਊਬ ਚੈਨਲ ਹੈ ਇੱਕ ਜੀ ਮੀਡੀਆ ਗਰੁੱਪ, ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ। ਸੋ ਸਾਡੇ ਲਈ ਥੋੜ੍ਹੀ ਜਿਹੀ ਇਨਕਰੇਜਮੈਂਟ ਇਹ ਹੁੰਦੀ ਹੈ ਕਿ ਜਿੰਨੇ ਵੱਧ ਤੋਂ ਵੱਧ ਲਿਸਨਰ ਸਾਡੇ ਵੱਖਰੇ ਵੱਖਰੇ ਪਲੈਟਫਾਰਮ ਦੇ ਨਾਲ ਸਾਡੇ ਦਰਸ਼ਕ ਜੁੜਦੇ ਆ, ਸੋ ਸਾਨੂੰ ਵੀ ਗੱਲ ਕਰਨ ਦਾ ਜਾਂ ਆਪਣੇ ਟੋਪਿਕਸ ਜਾਂ ਡਿਸਕਸ਼ਨ ਕਰਨ ਦਾ ਸਵਾਦ ਆਉਂਦਾ। ਤੇ ਨਾਲ ਫਿਰ ਜਿਹੜਿਆਂ ਦੇ ਨਾਲ ਸੰਬੰਧਿਤ ਕੋਈ ਪੋਲੀਟੀਕਲੀ ਜਾਂ ਸੋਸ਼ਲੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਸਾਡੇ ਮਸਲੇ ਨੇ ਉਹਨਾਂ ਨੂੰ ਜਦੋਂ ਅਸੀਂ ਡਿਸਕਸ ਕਰੀਦਾ ਫਿਰ ਉਹਦੇ ਵਿੱਚ ਸਾਨੂੰ ਔਰ ਨਾਲ ਹੀ ਸਾਡੀ ਇੱਕ ਐਪ ਵੀ ਅਸੀਂ ਨੈਕਸਟ ਵੀਕ ਤੋਂ ਲਾਂਚ ਕਰਨ ਜਾ ਰਹੇ ਹਾਂ ਜੀ, ਉਹਨੂੰ ਟੈਸਟ ਰਨਸ ਵਗੈਰਾ ਉਹਦੇ ਚੱਲ ਰਹੇ ਨੇ, ਸੋ ਉਸ ਐਪ ਦੇ ਥਰੂ ਵੀ ਤੁਸੀਂ ਸਾਡੇ ਵੱਖਰੇ ਵੱਖਰੇ ਪਲੇਟਫਾਰਮ ਦੇ ਨਾਲ ਜੁੜ ਸਕਿਆ ਕਰੋਗੇ। ਪਰ ਬੈਸਟ ਤਰੀਕਾ gmediagroup.ca, harjindergillshow.com, ਇਹ ਸਾਡੀਆਂ ਵੈਬਸਾਈਟਸ ਨੇ। ਯੂਟਿਊਬ ਚੈਨਲ ਆਪਣਾ ਇੱਕ ਤਾਂ ਐਂਟਰਟੇਨਮੈਂਟ ਬੇਸਡ ਸਾਡੀਆਂ ਕੁਛ ਇੰਟਰਵਿਊਜ਼ ਵਗੈਰਾ ਹੁੰਦੀਆਂ ਨੇ ਜਾਂ ਕੁਛ ਪ੍ਰੋਗਰਾਮਸ ਹੁੰਦੇ ਨੇ, ਉਹ ਹੁੰਦਾ ਜੀ ਬਾਲੀਵੁੱਡ ਬਜ਼ ਨਾਮ ਦਾ ਯੂਟਿਊਬ ਚੈਨਲ ਹੈ, ਅਤੇ ਇੱਕ ਸਾਡਾ ਜਿਹੜਾ ਮੇਨ ਚੈਨਲ ਹੈ ਜਿੱਥੇ ਜੀ ਮੀਡੀਆ ਗਰੁੱਪ, ਇਹਨੂੰ ਤੁਸੀਂ ਯੂਟਿਊਬ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਉੱਥੇ ਸਾਡੀ ਬਹੁਤ ਸਾਰੀ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਸਾਂਝੀ ਕਰਦੇ ਰਹੀ। ਅਤੇ ਕੋਈ ਵੀ ਹੋਰ ਜਾਣਕਾਰੀ ਦੇ ਲਈ 6477-400-6862-647-4000-6862-6462-4000-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862-6862 ਵੇਲੇ ਬ੍ਰੈਂਡ ਨਿਊ ਪ੍ਰੋਜੈਕਟ ਜੇ ਘਰ ਲੈਣੇ ਆ ਤੁਸੀਂ ਆਪਣੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਜਾਂ ਰੀਸੇਲ ਦੇ ਵਿੱਚ ਕੋਈ ਪ੍ਰੋਪਰਟੀ ਖਰੀਦਣ ਵੇਚਣ ਦੇ ਲਈ ਹੈਲਪ ਚਾਹੀਦੀ ਹੈ, ਕੋਈ ਹੋਟਲ ਮੋਟਲ ਪਲਾਜ਼ਾ ਕੋਈ ਗੈਸ ਸਟੇਸ਼ਨ ਕੋਈ ਟਰੱਕ ਯਾਰਡਸ ਚਾਹੀਦੇ ਨੇ, ਲੀਜ਼ ਤੇ ਚਾਹੀਦੇ ਨੇ ਜਾਂ ਉਹਨਾਂ ਨੂੰ ਬਾਏ ਕਰਨਾ ਜਾਂ ਸੈਲ ਕਰਨਾ, ਤਾਂ ਜ਼ਰੂਰ ਸਾਡੇ ਨਾਲ ਇੱਕ ਵਾਰੀ ਕੰਟੈਕਟ ਕਰੋ। ਕੋਈ ਡਿਵੈਲਪਮੈਂਟ ਲੈਂਡਸ ਨੇ ਤੁਹਾਡੇ ਕੋਲ ਜਿਹੜੀਆਂ ਡਿਵੈਲਪ ਹੋ ਸਕਦੀਆਂ ਤੇ ਉਹਨਾਂ ਦੀ ਜ਼ੋਨਿੰਗ ਚੇਂਜ ਕਰਵਾਉਣ ਦੇ ਵਿੱਚ ਤੁਸੀਂ ਖੇਚਲ ਨਹੀਂ ਕਰਨਾ ਚਾਹੁੰਦੇ ਤਾਂ ਉਹਦੇ ਲਈ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ, ਜਾਂ ਕੋਈ ਇਸ ਤਰ੍ਹਾਂ ਦੀ ਲੈਂਡ ਜਿਹੜੀ ਆਲਰੇਡੀ ਜ਼ੋਨਿੰਗ ਉਹਦੀ ਚੇਂਜ ਹੋ ਚੁੱਕੀ ਹੈ ਤਾਂ ਉਹਨੂੰ ਡਿਵੈਲਪ ਕੀਤਾ ਜਾ ਸਕਦਾ, ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਜੀ ਟੀ ਏ ਦੇ ਵਿੱਚ ਕਿਸੇ ਵੀ ਏਰੀਏ ਦੇ ਵਿੱਚ 6474006862 ਟੀਮ ਹਰਜਿੰਦਰ ਗਿੱਲ, ਸਾਡਾ ਸੋਸ਼ਲ ਮੀਡੀਆ ਹੈਂਡਲਸ ਤੋਂ ਜਾ ਕੇ ਜਾਂ ਸਾਡੀ ਵੈਬਸਾਈਟ ਟੀਮ ਹਰਜਿੰਦਰ ਗਿੱਲ .ca ਉੱਥੋਂ ਵੀ ਵੇਰਵੇ ਲੈ ਜਾ ਸਕਦੇ ਹੁੰਦੇ ਨੇ। ਸੋ ਨੰਬਰ ਸੌਖਾ ਹੀ ਹੈ ਜੀ ਸਾਡਾ 6474006862। ਸਾਨੂੰ ਇਸ ਵੇਲੇ ਕੁਛ ਲਿਸਟਿੰਗ ਦੀ ਵੀ ਲੋੜ ਹੈ, ਸੋ ਜੇ ਤੁਸੀਂ ਕੋਈ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਕੋਈ ਵੱਡਾ ਘਰ ਹੈ ਤੁਹਾਡਾ ਉਹਨੂੰ ਵੇਚ ਕੇ ਛੋਟੇ ਘਰ 'ਚ ਮੂਵ ਹੋਣਾ ਜਾਂ ਛੋਟਾ ਘਰ ਵੇਚ ਕੇ ਵੱਡੇ ਘਰ 'ਚ ਮੂਵ ਹੋਣਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਆਪਣੇ ਘਰ ਖਰੀਦਣ ਜਾਂ ਵੇਚਣ ਲਈ ਪਲਾਨਸ ਨੇ, ਤਾਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ, ਜ਼ਰੂਰ ਦਿਓ। ਸਾਡੀਆਂ ਜਿਹੜੀਆਂ ਕੁਛ ਇਮੀਡੀਏਟ ਲਿਸਟਿੰਗ ਨੇ ਜੀ, ਉਹਨਾਂ ਦੇ ਵਿੱਚ ਇੱਕ ਹਾਈਵੇ 6 ਅਤੇ ਕੰਸੈਸ਼ਨ ਰੋਡ 10 ਈਸਟ ਦੇ ਏਰੀਏ ਦੇ ਵਿੱਚ ਆਪਣੇ ਕੋਲ ਕੋਈ 1.5 acre ਦੇ ਕਰੀਬ ਇੱਕ ਲੈਂਡ ਅਸੀਂ ਲਿਸਟ ਕੀਤੀ ਹੋਈ ਹੈ ਹੈਮਿਲਟਨ ਵਾਲੀ ਸਾਈਡ ਦੇ ਉੱਤੇ। ਸੋ 403 ਤੋਂ ਅਤੇ 401 ਤੋਂ ਹਾਰਡਲੀ 10-12 minutes ਦੇ ਡਿਸਟੈਂਸ ਦੇ ਉੱਪਰ ਵਿਚਕਾਰ ਮਿਡਲ ਜਿਹਾ ਬਣਦਾ, ਸੋ ਦੋਨੋਂ ਹਾਈਵੇਜ਼ ਤੋਂ, ਸੋ ਇਹਨੂੰ ਵੀ ਤੁਸੀਂ ਦੇਖ ਸਕਦੇ ਹੋ। ਜਾਂ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਕਿੰਗ ਅਤੇ ਏਅਰਪੋਰਟ ਰੋਡ ਦੇ ਨੇੜੇ ਪ੍ਰੋਪਰਟੀ ਹੈ ਜੀ, ਉਹ ਇਸ ਵੇਲੇ ਤੁਸੀਂ 85 ft by 185 ft ਦੇ ਲੋਟ ਦੇ ਉੱਤੇ ਉਹਨੂੰ ਮਲਟੀਪਲ ਆਪਸ਼ਨਸ ਦੇ ਲਈ ਐਕਸਪਲੋਰ ਕਰ ਸਕਦੇ ਹੋ, 6474-4662। ਇੱਕ ਮਿੰਟ ਜੀ, ਆਪਣੇ ਕੋਲ ਮਲਟੀਪਲ ਆਪਸ਼ਨਸ ਨੇ ਸਤੀਜ ਅਤੇ ਟੋਰਬਰਮ ਦੇ ਨਜ਼ਦੀਕ, ਜੇ ਕੋਈ ਸਾਡਾ ਸਰੋਤਾ 3000 square foot ਤੋਂ ਲੈ ਕੇ ਜਾਂ ਫਿਰ ਉਸ ਤੋਂ ਬਾਅਦ 4500-4500-4500 square foot ਜਾਂ ਓਵਰਆਲ 11000-12000 square foot ਤੱਕ ਵੀ ਅਗਰ ਕਿਸੇ ਨੇ ਕੋਈ ਯੂਨਿਟ ਬਾਏ ਕਰਨਾ ਸਤੀਜ ਅਤੇ ਟੋਰਬਰਮ ਦੇ ਨੇੜੇ, ਸੋ ਵੱਖਰੀਆਂ ਵੱਖਰੀਆਂ 4-5 ਡਿਫਰੈਂਟ ਆਪਸ਼ਨਸ ਨੇ, ਇਹਨਾਂ ਦੇ ਲਈ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ 6474-4662। ਤੇ ਇੱਕ ਆਪਣੇ ਕੋਲ 2 ਯੂਨਿਟ ਲਿਸਟ ਕੀਤੇ ਹੋਏ ਨੇ ਜੀ 1200 ਲੋਰੀ ਮਾਰ ਡਰਾਈਵ ਦੇ ਉੱਪਰ ਡਿਕਸੀ ਗੁਰਦੁਆਰਾ ਸਾਹਿਬ ਦੇ ਏਰੀਏ ਦੇ ਵਿੱਚ, ਉਹਨਾਂ ਬਾਰੇ 'ਚ ਵੀ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਇੱਕ ਆਪਣੀ ਪ੍ਰੋਪਰਟੀ ਬੰਦੇ ਜੀ ਲਿਸਟ ਕੀਤੀ ਗਈ ਹੈ ਜੀ ਓਕਵਿਲ ਦੇ ਵਿੱਚ, ਜਿਹੜਾ ਕਿ ਇੱਕ ਕਸਟਮੇਡ ਘਰ ਹੈ ਔਰ ਇਹਨੂੰ ਤੁਸੀਂ ਆਪਣਾ ਡ੍ਰੀਮ ਹੋਮ ਦੀ ਤਰ੍ਹਾਂ ਜਦੋਂ ਆਪਾਂ ਉਮੀਦ ਰੱਖਦੇ ਹਾਂ ਵੀ ਸਾਨੂੰ ਕੋਈ ਇਸ ਤਰ੍ਹਾਂ ਦਾ ਘਰ ਮਿਲੇ ਜਿਹੜਾ ਸਾਡੇ ਸੁਪਨਿਆਂ ਦਾ ਘਰ ਹੋਵੇ, ਤਾਂ ਇੱਕ ਕਸਟਮੇਡ ਘਰ ਓਕਵਿਲ ਦੇ ਵਿੱਚ ਪੌਸ਼ ਇਲਾਕਾ ਹੈ, 65 ft ਦਾ ਫਰੰਟ ਹੈ, ਸੋ 6474006862 ਤੇ ਗੱਲ ਕੀਤੀ ਜਾ ਸਕਦੀ ਹੈ। ਇੱਕ ਪ੍ਰੋਪਰਟੀ ਕਸਟਮੇਡ ਘਰ ਹੀ ਹੈ ਜੀ ਆਪਣੇ ਇੱਧਰ ਕੈਲਟਨ ਈਸਟ ਵਾਲੀ ਸਾਈਡ ਦੇ ਉੱਪਰ, ਕੈਲਟਨ ਦੇ ਵਿੱਚ ਹਾਈਵੇ 410 ਅਤੇ ਆਪਣਾ ਹਾਈਵੇ 10 ਤੋਂ ਹਾਰਡਲੀ 10 ਕੁ ਮਿੰਟ ਨੌਰਥ ਵੱਲੋਂ, ਸੋ ਇਹ ਜਿਹੜੀ ਪ੍ਰੋਪਰਟੀ ਹੈ 4 acre ਦੇ ਕਰੀਬ ਲੈਂਡ ਦੇ ਵਿੱਚ ਪ੍ਰਾਈਵੇਟ ਪੌਂਡ ਹੈ ਇਹਦੇ ਵਿੱਚ, ਤੇ ਨਾਲ ਲਗਭਗ 6500 square foot ਤੋਂ ਵੀ ਵੱਧ ਸਾਈਜ਼ ਦੇ ਵਿੱਚ ਬਣਿਆ ਹੋਇਆ ਕਸਟਮੇਡ ਘਰ ਹੈ ਇਹਦੇ ਵਿੱਚ, ਸੋ ਇਹਨੂੰ ਵੀ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਲਓ 6474-4006862 6474-4006862 ਟੀਮ ਹਰਜਿੰਦਰ ਗਿੱਲ। ਤੇ ਬਹੁਤ ਮਿਹਰਬਾਨੀ ਬੰਦੇ ਜੀ, ਜਾਂਦੇ ਜਾਂਦੇ ਇੱਕ ਵਾਰੀ ਪੰਜਾਬੀ ਵਿਰਸਾ ਸ਼ੋਅ ਲਈ ਵੀ ਰਿਮਾਇੰਡਰ ਦੇ ਦਿੰਦੇ ਹਾਂ ਕਿ ਇਸੇ ਨੰਬਰ ਦੇ ਉੱਤੇ ਕਾਲ ਕਰਕੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਜਾਂ ਸਪੋਂਸਰਸ਼ਿਪ ਬਾਰੇ ਵੀ ਜਾਣਕਾਰੀ ਲੈ ਸਕਦੇ ਹਾਂ। ਬਹੁਤ ਮਿਹਰਬਾਨੀ,
1: ਬਹੁਤ ਬਹੁਤ ਸ਼ੁਕਰੀਆ ਜਿੰਦਰ। 6474-4006862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ। ਤੇ ਅਮਰਜੀਤ ਚੀਮਾ ਸਾਹਿਬ ਦੀ ਫਰਮਾਇਸ਼ ਤੇ ਉਹਨਾਂ ਦਾ ਗੀਤ ਜੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਉਮੀਦ ਹੈ ਕਿ ਜ਼ਰੂਰ ਤੁਹਾਨੂੰ ਪਸੰਦ ਆਏਗਾ।

0: ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਔਰ ਅਮਰਜੀਤ ਚੀਮਾ ਸਾਹਿਬ, ਥੈਂਕ ਯੂ ਸੋ ਮੱਚ। ਤੁਸੀਂ ਇੰਨੇ ਵਧੀਆ ਸ਼ਬਦਾਵਲੀ ਦੇ ਨਾਲ ਇੰਨੇ ਵਧੀਆ ਲਿਰਿਕਸ ਇਸ ਗੀਤ ਦੇ ਲਿਖੇ ਨੇ। ਤੁਸੀਂ ਰਹਿੰਦੇ ਬਫਲੋ 'ਚ ਹੋ, ਪਰ ਤੁਹਾਡਾ ਪਿਆਰ ਕੈਨੇਡਾ ਦੇ ਨਾਲ ਹੈ। ਆਈ ਬਿਲੀਵ ਕਿ ਤੁਹਾਡਾ ਪਾਸਟ ਜ਼ਰੂਰ ਗੁਜ਼ਰਿਆ ਹੋਣਾ ਜੀ ਕੈਨੇਡਾ ਦੇ ਵਿੱਚ, ਅਤੇ ਕਦੀ ਕਿਤੇ ਫੋਨ 'ਤੇ ਗੱਲ ਹੋਈ ਤਾਂ ਡੈਫੀਨੇਟਲੀ ਤੁਹਾਡੀ ਹਿਸਟਰੀ ਵੀ ਜਾਣਾਂਗੇ ਜੀ। ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੀਤ ਭੇਜਣ ਦੇ ਲਈ। ਅਤੇ ਸਤਪਾਲ ਜੌਲ ਸਾਹਿਬ ਆਪਣੇ ਨਾਲ ਜੁੜੇ ਨੇ ਜੀ। ਜੌਲ ਸਾਹਿਬ, ਨਿੱਘਾ ਸਵਾਗਤ ਜੀ।
1: ਥੈਂਕ ਯੂ ਜੀ ਗਿੱਲ ਸਾਹਿਬ। ਆਪਾਂ ਰਮਜ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਅਤੇ ਚੀਮਾ ਸਾਹਿਬ ਦੇ ਗੀਤ ਦੀ ਤਾਂ ਪੂਰੀ ਧਮਾਲ ਪਈ ਹੋਈ ਹੈ।
0: ਬਿਲਕੁਲ ਜੀ, ਔਰ ਕੈਨੇਡਾ ਡੇ ਵੀ ਆਪਣਾ ਆ ਰਿਹਾ ਹੈ, ਅਤੇ ਮੇਰੇ ਖਿਆਲ ਇਸ ਦਿਨ 'ਤੇ ਉਹਨਾਂ ਨੇ ਗੀਤ, ਆਈ ਮੀਨ ਆਪਣਾ ਉੱਦਣ ਮੈਂ ਪ੍ਰੋਗਰਾਮ ਨਹੀਂ ਕਰਨਾ, ਹਰਜਿੰਦਰ ਹੋਰੀ ਕਰਨਗੇ ਡੈਫੀਨੇਟਲੀ, ਲੇਕਿਨ ਤੁਹਾਨੂੰ ਸਭ ਨੂੰ ਦੋਸਤੋ ਕੈਨੇਡਾ ਡੇ ਦੀ ਵੀ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਬਾਦ ਜੀ।
1: ਬਿਲਕੁਲ ਜੀ, ਦੇਖੋ 159ਵਾਂ ਇਹ ਕੈਨੇਡਾ ਡੇ ਹੋਏਗਾ
0: ਜੀ।
1: ਮੈਂ ਸਮਝਦਾ ਜੀ ਵੀ ਕਿਸੇ ਦੇਸ਼ ਵਾਸਤੇ, ਉਸ ਦੇਸ਼ ਦੀ ਕੌਮਾਂ ਦੇ ਵਾਸਤੇ ਇਹ ਬਹੁਤ ਇੱਕ ਮਾਣ ਵਾਲੀ ਗੱਲ ਹੋ ਸਕਦੀ ਆ ਵੀ ਜਿਸ ਦੇਸ਼ ਨੂੰ, ਜਿਸ ਕੌਮ ਨੇ ਬਣਾਇਆ ਹੋਵੇ ਵੀ ਉੱਥੇ ਆ ਕੇ ਦੁਨੀਆਂ ਭਰ ਤੋਂ ਲੋਕ ਤਰਸਦੇ ਹੋਣ ਰਹਿਣ ਦੇ ਵਾਸਤੇ
0: ਜੀ।
1: ਇਹ ਦਹਾਕਿਆਂ ਤੋਂ ਆਪਾਂ ਦੇਖਿਆ ਵੀ ਲਗਾਤਾਰਤਾ ਦੇ ਨਾਲ ਵਿਦੇਸ਼ਾਂ ਦੇ ਵਿੱਚ, ਲਗਭਗ ਸਾਰੇ ਦੇਸ਼ਾਂ 'ਚ, ਹੁਣ ਭਾਵੇਂ ਆਪਾਂ ਦੇਖ ਰਹੇ ਹਾਂ ਵੀ ਗਿੱਲ ਸਾਹਿਬ ਫੀਫਾ ਮੈਚ ਚੱਲ ਰਹੇ ਨਾ, 160 ਦੇਸ਼ਾਂ ਦੇ ਵਿੱਚੋਂ ਲੋਕਾਂ ਨੇ ਅਪਲਾਈ ਕੀਤਾ ਵੀ ਸਾਨੂੰ ਜੋ ਹੈ ਮੈਚ ਦੇਖਣ ਕੈਨੇਡਾ ਦੇ ਵਿੱਚ ਜਾਣਾ। ਇਸ ਕਰਕੇ ਇਹ ਕੈਨੇਡਾ ਦੇਸ਼ ਆ ਜਿਹੜਾ ਜੀ ਵੀ ਦਹਾਕਿਆਂ ਤੋਂ ਨੰਬਰ 1 ਚੱਲ ਰਿਹਾ, ਲੋਕਾਂ ਦਾ ਸੁਪਨਿਆਂ ਦਾ ਦੇਸ਼ ਹੈ। ਆਪਾਂ ਚਾਹੁੰਦੇ ਹਾਂ ਹਰ ਭੈਣ ਭਰਾ ਜਿਹੜੇ ਆਉਂਦੇ ਉਹਨਾਂ ਨੂੰ ਉਹਨਾਂ ਦੇ ਸੁਪਨੇ ਜਿਹੜੇ ਆ ਉਹ ਸਾਕਾਰ ਸੱਚ ਹੋਣ। ਉਹਦੇ ਵਾਸਤੇ ਪਹਿਲੇ ਦਿਨ ਤੋਂ ਆਉਂਦੇ ਆ ਜਿਹੜੇ ਜੀ ਵੀ ਉਹਨਾਂ ਨੂੰ ਇੱਥੇ ਸਾਰੇ ਸਿਸਟਮ ਦੇ ਵਿੱਚ ਬਰਾਬਰ ਦੀਆਂ ਅਪਰਚੁਨਿਟੀਜ਼ ਮਿਲਦੀਆਂ, ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਅਪਰਚੁਨਿਟੀਜ਼ ਦਾ ਸਤਿਕਾਰ ਕਰੀਏ। ਸੋ ਕੈਨੇਡਾ ਦੇਸ਼, ਕੈਨੇਡਾ ਡੇ ਦੇ ਮੌਕੇ 'ਤੇ ਜਿੱਥੇ ਮੁਬਾਰਕਬਾਦ ਕਹਿਣਾ ਬਣਦਾ, ਇਸ ਦੇ ਨਾਲ ਹੀ ਸੀਸ ਝੁਕਾਉਣਾ ਬਣਦਾ, ਹੱਥ ਜੋੜ ਕੇ ਧੰਨਵਾਦ ਕਰਨਾ ਬਣਦਾ ਉਸ ਕੌਮ ਦੇ ਲਈ ਜਿਨ੍ਹਾਂ ਨੇ ਕਿ ਬਣਿਆ ਬਣਾਇਆ ਦੇਸ਼ ਸਾਡੇ ਹਵਾਲੇ ਕੀਤਾ, ਕਿ ਅਸੀਂ ਵੀ ਇੱਥੇ ਆ ਕੇ ਆਪਣੀਆਂ ਜ਼ਿੰਦਗੀਆਂ ਸਿਰਜ ਸਕਦੇ। ਸੋ ਵਿਦੇਸ਼ਾਂ ਤੋਂ ਮੈਨੂੰ ਇਹ ਲੱਗਦਾ ਹੁੰਦਾ ਇਮੀਗ੍ਰਾਂਟ ਜਿਹੜੇ ਆਪਾਂ ਆਉਂਦੇ ਹਾਂ ਵੀ ਆਪਾਂ ਕੈਨੇਡਾ ਨੂੰ ਮਹਾਨ ਕਰਨ ਘੱਟ ਆਉਂਦੇ, ਆਪਾਂ ਆਪਣੇ ਆਪ ਨੂੰ ਆਪਣੇ ਜੀਵਨ ਦੇ ਵਿੱਚ ਕੁਛ ਲੱਭ ਰਹੇ ਹੁੰਦੇ ਹਾਂ ਜਿਹਦੀ ਘਾਟ ਹੁੰਦੀ ਹੈ, ਤਾਂ ਸਾਨੂੰ ਲੱਗਦਾ ਵੀ ਕੈਨੇਡਾ 'ਚ ਮਿਲੂਗਾ। ਸੋ ਇੰਨਾ ਸਮਰੱਥ ਕੈਨੇਡਾ ਦੇਸ਼ ਸਿਰਜ ਕੇ ਸਜਾ ਕੇ ਸਾਨੂੰ ਦੇਣ ਦੇ ਲਈ ਬਰਾਬਰ ਦੀਆਂ ਅਪਰਚੁਨਿਟੀਜ਼, ਅਸੀਂ ਕੈਨੇਡਾ ਦਾ, ਕੈਨੇਡਾ ਦੇ ਸਿਸਟਮ ਦਾ, ਸਮੁੱਚੀ ਕੌਮ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ।
0: ਮੈਂ ਨਾ ਜੌਲ ਸਾਹਿਬ, ਅੱਜ ਤਾਜ਼ਾ ਮੇਰੀ ਆਪਣਾ ਕਹਿ ਲਓ ਕਿ ਪ੍ਰੈਕਟੀਕਲ ਐਕਸਪੀਰੀਅੰਸ ਹੋਇਆ ਇਹ, ਮੈਂ ਏਅਰਪੋਰਟ ਰੋਡ 'ਤੇ ਜਾਂ ਸਟੂਡੀਓ ਨੂੰ ਆ ਰਿਹਾ ਸੀ, ਅਤੇ ਦੋ ਲੇਡੀਜ਼ ਮੇਰੀ ਸਾਈਡ ਵਾਲੀ ਲੇਨ ਦੇ ਵਿੱਚ ਕਾਰ ਦੇ ਵਿੱਚ, ਇੱਕ ਤਾਂ ਉਹਨਾਂ ਦੀ ਮੈਨੂੰ ਬੇਟੀ ਲੱਗਦੀ ਸੀ, ਔਰ ਉਹਨਾਂ ਨੇ ਸ਼ੀਸ਼ਾ ਰੋਲ ਡਾਊਨ ਕੀਤਾ ਅਤੇ ਬਨਾਨਾ ਦਾ ਜਿਹੜੀ ਛਿਲਕਾ ਨਾ ਕੇਲੇ ਦਾ, ਉਹ ਸੜਕ 'ਤੇ ਸੁੱਟਿਆ, ਔਰ ਮੈਂ ਟ੍ਰੈਫਿਕ ਲਾਈਟਸ, ਰੈੱਡ ਲਾਈਟਸ ਹੋਈਆਂ ਸੀ ਅਤੇ ਮੈਂ ਦੇਖਿਆ ਉਹਨਾਂ ਵੱਲ, ਉਹਨਾਂ ਨੇ ਮੈਨੂੰ ਦੇਖ ਕੇ ਮੂੰਹ ਪਰੇ ਨੂੰ ਘੁਮਾ ਲਿਆ। ਮੈਂ ਸੋਚਿਆ ਕਿ ਅਸੀਂ ਕਿੱਥੋਂ ਆਏ ਹਾਂ, ਕਿਹੜੇ ਦੇਸ਼ 'ਤੇ ਜਿਹਦੀ ਤੁਸੀਂ ਔਰ ਆਪਾਂ ਹੁਣ ਇਸ ਵੇਲੇ ਗੱਲ ਕਰ ਰਹੇ ਹਾਂ, ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾ ਰਹੇ ਹਾਂ ਕਿ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ।
1: ਇਹ ਸਭ ਇਹ ਤੁਸੀਂ ਬਾਖੂਬੀ ਮੁੱਦਾ ਉਠਾਇਆ। ਮੈਂ ਸਮਝਣਾ ਜੀ ਕਿ ਜਦੋਂ ਅਸੀਂ ਆਉਣਾ ਹੁੰਦਾ ਇਸ ਦੇਸ਼ ਵਿੱਚ, ਆਉਣ ਦੀ ਬੜੀ ਕਾਹਲੀ ਹੁੰਦੀ ਆ, ਤਮੰਨਾ ਹੁੰਦੀ ਆ, ਹਰ ਤਰ੍ਹਾਂ ਦਾ ਨਵਾਂ ਸਮਾਨ ਖਰੀਦਦੇ ਹਾਂ, ਆਪਣਾ ਜੀ ਜੁੱਤੀਆਂ ਜੋੜੇ ਵੀ, ਆਪਣਾ ਟੈਚੀ ਵੀ, ਉਹਦੇ ਵਿੱਚ ਸਾਰਾ ਸਮਾਨ ਵੀ, ਸਰੀਰਾਂ ਤੇ ਵੀ ਟਾਈਆਂ ਕੋਟ ਸਜਾਉਂਦੇ ਹਾਂ, ਪਰ ਕਿਤੇ ਨਾ ਕਿਤੇ ਸਿਰਾਂ ਦੇ ਵਿੱਚ ਹਾ ਜੋ ਤੁਸੀਂ ਕਹਿ ਰਹੇ ਹੋ ਵੀ ਆਦਤਾਂ ਜਿਹੜੀਆਂ ਦਰੁਸਤੀ ਦੀ ਜ਼ਰੂਰਤ ਸੀ, ਅਸੀਂ ਨੰਬਰ 1 ਦੇਸ਼ 'ਚ ਜਾਣਾ ਚਾਹੁੰਦੇ ਹਾਂ, ਪਰ ਜਿਹੜੇ ਗੁਣਾਂ ਕਰਕੇ, ਜਿਹੜੀਆਂ ਵੈਲਿਊਜ਼ ਕਰਕੇ ਉਹ ਦੇਸ਼ ਨੰਬਰ ਸਮਾਜ ਸੀਗਾ 1, ਵੀ ਉਹ ਅਸੀਂ ਗ੍ਰਹਿਣ ਕਰਨ ਤੋਂ ਇਨਕਾਰੀ ਹਾਂ। ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਵੀ ਜੇ ਮਾਪੇ ਇਨਕਾਰੀ ਆ ਜਿਹੜੇ ਆਏ ਸੀ, ਤੇ ਕਾਫੀ ਫਿਰ ਉਹਨਾਂ ਦੇ ਜਿਹੜਾ ਘਰਾਂ ਦਾ ਮਾਹੌਲ ਦੇਖ ਕੇ ਔਲਾਦਾਂ, ਕੈਨੇਡੀਅਨ ਜੰਪਲ ਵੀ ਇੱਧਰ ਨੂੰ ਜ਼ਿਆਦਾ ਵਧਿਆ ਹੋਇਆ ਕੰਮ ਅਨਡਿਸਿਪਲਿਨਡ ਨੇ, ਜਿਸ ਕਰਕੇ ਆਪਾਂ ਦੇਖਦੇ ਹਾਂ ਵੀ ਦਹਾਕਿਆਂ ਤੋਂ ਜਿਹੜਾ ਮੇਨਟੇਨ ਸਾਡਾ ਦੇਸ਼ ਦਾ ਸਟੈਟਸ ਨੰਬਰ 1 ਸੀ ਦੁਨੀਆ ਭਰ ਦੇ ਵਿੱਚ, 19ਵੇਂ ਤੇ ਆਪਾਂ ਜਾ ਡਿੱਗੇ ਹਾਂ ਜੀ। ਹੁਣ ਤਾਜ਼ਾ ਜਿਹੜੀ ਰਿਪੋਰਟ ਆ, 19ਵੇਂ ਤੇ ਜਾ ਡਿੱਗੇ ਹਾਂ, ਪਰ ਜੇ ਇੱਦਾਂ ਕਿਰਦਾਰ ਗਾਂ ਤੋਂ ਗਾਂ ਗਰਕਦੇ ਗਏ, ਮਹਾਨ ਨਾ ਮੇਨਟੇਨ ਕਰਕੇ ਰੱਖੇ, ਤੇ ਅਸੀਂ 19ਵੇਂ ਤੇ ਵੀ ਜਾ ਸਕਦੇ ਹਾਂ, 99ਵੇਂ ਤੇ ਵੀ ਜਾ ਸਕਦੇ
0: ਹਾਂ,
1: ਉਹ ਦਿਨ ਦੂਰ ਨਹੀਂ ਜਦੋਂ ਨਿਗਾਰੇ ਜਾਰੀ ਰਹੂਗਾ। ਇਸ ਕਰਕੇ ਜੇ ਇਸ ਤਰ੍ਹਾਂ ਦੇ ਨਿਗਾਰ ਨੂੰ ਰੋਕਣੇ, ਦੁਬਾਰਾ ਕੈਨੇਡਾ ਨੂੰ ਚੋਟੀ ਤੇ ਲੈ ਕੇ ਜਾਣਾ, ਤੇ ਇਹ ਜਿਹੀਆਂ ਜਿਹੜੀਆਂ ਨਿੱਕੀਆਂ ਗਲਤੀਆਂ ਹੋਣ, ਭਾਵੇਂ ਵੱਡੀਆਂ ਬੇਈਮਾਨੀਆਂ ਹੋਣ, ਉਹਦੇ ਧਿਆਨ ਦੇਣਾ ਪਏਗਾ ਜੀ।
0: ਬਿਲਕੁਲ ਜੀ, ਬਿਲਕੁਲ। ਸੋ ਤੁਸੀਂ ਬੀਇੰਗ ਏ ਸਕੂਲ ਟਰਸਟੀ, ਬਹੁਤ ਐਕਟਿਵਲੀ ਤੁਸੀਂ ਆਪਣੇ ਇਸ ਟੈਨਿਓਰ ਦੇ ਦੌਰਾਨ ਜਿਹੜਾ ਉਹ ਕੰਮ ਕੀਤਾ, ਕਰ ਰਹੇ ਹੋ, ਕਰਦੇ ਰਹਿਣਾ ਵੀ ਹੈ, ਮੈਨੂੰ ਪਤਾ ਵੀ ਆ। ਇਸ ਤੋਂ ਪਹਿਲਾਂ ਵੀ ਜੇ ਨਹੀਂ ਵੀ ਇਸ ਪਾਸੇ ਤੁਸੀਂ ਆਪਣਾ ਮੁੱਖ ਮੋੜਿਆ ਸੀ, ਤਾਂ ਉਸ ਤੋਂ ਪਹਿਲਾਂ ਵੀ ਜਿਹੜਾ ਮੇਰਾ ਖਿਆਲ ਸੋਸ਼ਲ, ਤੁਸੀਂ ਸੋਸ਼ਲੀ ਕਾਫੀ ਇਨਵੋਲਵ ਰਹੇ ਹੋ, ਕਿ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਥਰੂ, ਜੇ ਮੀਡੀਆ ਵੀ ਮੈਂ ਗੱਲ ਕਰਾਂ ਤਾਂ ਮੈਂ ਜਦ ਤੋਂ ਕੈਨੇਡਾ ਦੇ ਵਿੱਚ ਆਇਆ, ਤੁਹਾਨੂੰ ਸੁਣਦਾ ਹਾਂ, ਦੇਖਦਾ ਹਾਂ, ਟੀਵੀ ਤੇ ਵੀ ਦੇਖਿਆ ਤੁਹਾਨੂੰ ਗੱਲਾਂ ਬਾਤਾਂ ਕਰਦਿਆਂ, ਹਮੇਸ਼ਾ ਹੀ ਤੁਹਾਡੀ ਜ਼ੁਬਾਨ ਤੋਂ ਜਿਹੜੀ ਉਹ ਇੱਕ ਕਹਿ ਲਓ ਕਿ ਪ੍ਰਫੁੱਲਤਾ ਦੀ ਗੱਲ ਕੀਤੀ ਜਾਂਦੀ ਹੁੰਦੀ ਹੈ ਕਿ ਪ੍ਰੋਸਪੈਰਟੀ ਅਸੀਂ ਕਿਵੇਂ ਇਸ ਕੰਟਰੀ ਨੂੰ ਕਿਵੇਂ ਸੰਭਾਲ ਕੇ ਰੱਖਣਾ। ਮੈਂ ਹਮੇਸ਼ਾ ਹੀ ਉਸ ਗੱਲ ਦੀ ਤੁਹਾਨੂੰ ਦਾਤ ਦਿੰਦਾ ਕਿ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਸਹੀ ਜਿਹੜਾ ਰਸਤਾ ਉੱਤੇ ਚੱਲਣ ਦੇ ਵਾਸਤੇ ਜ਼ਰੂਰ ਅਪੀਲ ਅਸੀਂ ਕਰਦੇ ਰਹੀਏ ਔਰ ਤੁਸੀਂ ਕਰਦੇ ਰਹੇ ਹੋ। ਅਤੇ ਹੁਣ ਅੱਗੋਂ ਦਾ ਜਿਹੜਾ ਤੁਹਾਡਾ ਪਲੈਨ ਹੈ ਜੀ ਇਨ ਫਿਊਚਰ ਉਹ ਕੀ ਹੈ ਅਤੇ ਕਿਵੇਂ ਤੁਸੀਂ ਜਿਹੜੀ ਜੇ ਸੇਵਾ ਦੀ ਆਪਾਂ ਗੱਲ ਕਰਦੇ, ਸੇਵਾ ਵੈਸੇ ਉਹੀ ਹੁੰਦੀ ਭਾਵੇਂ ਤੁਸੀਂ ਕੋਈ ਵੀ ਅਹੁਦਾ ਜਿਹੜਾ ਸੰਭਾਲਿਆ ਹੋਵੇ, ਭਾਵੇਂ ਤੁਸੀਂ ਉਹ ਪੇਡ ਹੈ ਤੁਹਾਡਾ ਪ੍ਰੋਫੈਸ਼ਨ ਜਾਂ ਅਨਪੇਡ ਹੈ, ਪਰ ਉਹਦੇ ਨਾਲ ਤੁਸੀਂ ਜਸਟੀਫਾਈ ਕਰਦੇ ਹੋਣੇ ਚਾਹੀਦੇ ਜੋਬ ਨੂੰ, ਜੋਬ ਦੀ ਤਰ੍ਹਾਂ ਜਿਹੜਾ ਤੁਹਾਨੂੰ ਲੱਗੇ ਵੀ ਕਿ ਹਾਂ ਮੈਂ ਕੁਛ ਕਰ ਵੀ ਰਿਹਾ ਉਹਦੇ ਲਈ। ਅਤੇ ਉਹਦੇ ਬਾਰੇ ਤੁਹਾਡਾ ਹੁਣ ਅੱਗੋਂ ਕੀ ਪਲੈਨ ਹੈ ਜੀ ਜੇ ਆਪਾਂ ਉਸ ਪਾਸੇ ਨੂੰ ਜਾਈਏ ਤਾਂ?
1: ਬਿਲਕੁਲ ਗੱਲ ਸਭ ਬਾਖੂਬੀ ਤੁਸੀਂ ਗੱਲ ਕੀਤੀ ਕਿ ਇਹ ਜਿਹੜਾ ਅਸੀਂ ਦੇਖਦੇ ਹਾਂ ਨਾ ਵੀ ਕੋਈ ਘਰ ਆ ਉਹ ਸੰਭਾਲਿਆ ਰਹਿ ਸਕਦਾ ਜੇ ਉਸ ਘਰ ਦੇ ਜੀ ਆਪਸ ਵਿੱਚ ਲੜੀ ਜਾਣਗੇ ਜਾਂ ਆਪੋ ਆਪਣਾ ਜਿਹੜਾ ਜੀ ਵੀ ਰਾਹ ਅਲੱਗ ਅਲੱਗ ਹੋਊਗਾ ਤੇ ਉਸ ਘਰ ਨੂੰ ਟੁੱਟਦਿਆਂ ਦੇਰ ਨਹੀਂ ਲੱਗਦੀ। ਏਦਾਂ ਹੀ ਇਹ ਫਿਰ ਸਮੁੱਚੇ ਰੂਪ ਚ ਸਮਾਜ ਤੇ ਦੇਸ਼ ਆ ਜਾਂਦੇ ਆ, ਉਹਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਜੇ ਕਿਰਦਾਰ ਮਹਾਨ ਨਹੀਂ ਰਹਿੰਦਾ ਤੇ ਉਹ ਦੇਸ਼ ਵੀ ਮਹਾਨ ਇੱਕ ਦਿਨ ਫਿਰ ਨਹੀਂ ਰਹਿੰਦਾ ਜੇ ਕਦੇ ਹੋਵੇ ਵੀ ਤਾਂ ਜੀ। ਸੋ ਫਿਰ ਉਹ ਹਾਲ ਹੁੰਦਾ ਜਿਹੜਾ ਹੁਣ ਆਪਾਂ ਵੱਖ ਵੱਖ ਦੇਸ਼ਾਂ ਤੋਂ ਦੇਖ ਰਹੇ ਹਾਂ, ਲੋਕ ਛੱਡ ਕੇ ਕੌਮਾਂ ਉਧਰੋਂ ਭੱਜਣ ਨੂੰ ਕਾਹਲੀਆਂ ਨੇ, ਫਿਰ ਉਹਦੇ ਵਿੱਚੋਂ ਕਾਹਲੀਆਂ ਇਸੇ ਕਰਕੇ ਨੇ ਵੀ ਪਾਸਟ ਦੇ ਵਿੱਚ ਉਹਨਾਂ ਕੌਮਾਂ ਕੋਲੋਂ ਕੁਝ ਗਲਤੀਆਂ ਕਮਜ਼ੋਰੀਆਂ ਹੋਈਆਂ ਨੇ ਜਿਹੜੀਆਂ ਫਿਕਸ ਨਹੀਂ ਕੀਤੀਆਂ ਜਾ ਸਕੀਆਂ, ਤੇ ਹੁਣ ਉੱਥੇ ਉਹਨਾਂ ਨੂੰ ਲੱਗਦਾ ਵੀ ਇੱਥੇ ਕੁਝ ਨਹੀਂ ਬਣਨਾ ਕਿਤੇ ਹੋਰ ਜਗ੍ਹਾ ਤੇ ਚੱਲਦੇ ਹਾਂ ਕਿਸੇ ਹੋਰ ਜਗ੍ਹਾ ਤੇ ਜਾ ਕੇ। ਲੇਕਿਨ ਕਿ ਜੇ ਉਹ ਜਗ੍ਹਾ ਜਿਹੜੇ ਗੁਣਾ ਕਰਕੇ ਮਹਾਨ ਸੀ ਉਹ ਗੁਣ ਨਹੀਂ ਗ੍ਰਹਿਣ ਕੀਤੇ ਤੇ ਫਿਰ ਉਸ ਜਗ੍ਹਾ ਨੂੰ ਵੀ ਆਪਾਂ ਤੋੜਦੇ ਹਾਂ, ਉਸ ਜਗ੍ਹਾ ਨੂੰ ਵੀ ਗਰਕਾ ਦਿੰਦੇ ਹਾਂ ਜਿਸ ਤਰ੍ਹਾਂ ਕਿ ਆਪਾਂ ਪਹਿਲੇ ਕਰਕੇ ਹੋਏ ਕਿਸੇ ਸਮਾਜ ਚੋਂ ਭੱਜਣ ਨੂੰ ਕਾਲੇ ਹੁੰਦੇ ਹਾਂ। ਸੋ ਕੁੱਲ ਮਿਲਾ ਕੇ ਇਹ ਆ ਜੀ ਵੀ ਮੈਂ ਆਪਣੇ ਕੰਮ ਦੇ ਵਿੱਚ ਗਿੱਲ ਸਾਹਿਬ ਕਦੇ ਵੀ ਇਹ ਸੋਚਿਆ ਨਹੀਂ ਗਾ ਵੀ ਇਹ ਪੇਡ ਆ ਜਾਂ ਅਨਪੇਡ ਆ, ਮੇਰਾ ਨਿਸ਼ਾਨਾ ਇੱਕੋ ਹੀ ਹੁੰਦਾ ਵੀ ਕਿਸ ਤਰ੍ਹਾਂ ਕੋਈ ਗੁੰਝਲ ਹੱਲ ਕਰਕੇ ਆਪਾਂ ਕਿਸੇ ਇੰਡੀਵਿਜੁਅਲ ਪ੍ਰਾਣੀ ਦਾ, ਕਿਸੇ ਪਰਿਵਾਰ ਦਾ, ਕਿਸੇ ਸਮਾਜ ਦਾ, ਕਿਸੇ ਦੇਸ਼ ਦਾ ਜਿਹੜਾ ਜੀ ਜੀਵਨ ਉੱਥੇ ਰਹਿ ਰਹੇ ਲੋਕਾਂ ਦਾ ਆਸਾਨ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿਹੜਾ ਜੀ ਜਦੋਂ ਫਿਰ ਇਲੈਕਟਡ ਪੋਜੀਸ਼ਨ ਤੇ ਗਏ, ਵੈਸੇ ਤੇ ਜਰਨਲਿਜ਼ਮ ਦੇ ਆਪਣੇ ਕੈਰੀਅਰ ਦੇ ਵਿੱਚ 2-2.5 ਦਹਾਕੇ ਇਸ ਗੱਲ ਤੇ ਆਪਾਂ ਪਹਿਰਾ ਦਿੱਤਾ ਵੀ ਕੰਮ ਕਰਨਾ ਆਪਣੇ ਕੰਮ ਦੇ ਵਿੱਚੋਂ ਹੀ ਰਿਫਲੈਕਟ ਹੋਣਾ ਚਾਹੀਦਾ ਵੀ ਸਾਡਾ ਮੰਤਵ ਆ ਜਿਹੜਾ ਉਹ ਲੋਕਾਂ ਦਾ ਜੀਵਨ ਆਸਾਨ ਤੇ ਸਿੱਧੇ ਰਸਤੇ ਤੇ ਲਿਆਉਣਾ ਜੇ ਭਟਕਿਆ ਹੋਇਆ ਤਾਂ। ਤੇ ਉਹਦੇ ਵਿੱਚ ਫਿਰ ਅਸੀਂ ਜਿਹੜਾ ਜੀ ਕੋਸ਼ਿਸ਼ਾਂ ਕੀਤੀਆਂ, ਇਹ ਬੀਇੰਗ ਸਕੂਲ ਟ੍ਰਸਟੀ ਜਦੋਂ ਏਡਾ ਵੱਡਾ ਮੈਂਡੇਟ ਦੇ ਕੇ ਵਾਰਡ 9-10 ਚੋਂ ਰਵਾਨਾ ਕੀਤਾ ਸੀ ਭੈਣ ਭਰਾਵਾਂ ਨੇ ਬੜੇ ਮਾਣ ਦੇ ਨਾਲ, ਤੇ ਉਸ ਮਾਣ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ, ਹਰ ਆਪਣੇ ਐਕਸ਼ਨ ਆਪਣੇ ਕੰਮ ਨੂੰ ਕਰਦੇ ਹੋਏ ਇਹ ਖਿਆਲ ਰੱਖਿਆ ਕਿ ਮੈਂ ਜਿਹਨਾਂ ਲੋਕਾਂ ਨੇ ਮੈਨੂੰ 2.25 ਲੱਖ ਨੇ ਇਹ ਭਰੋਸਾ ਪ੍ਰਗਟ ਕਰਕੇ ਜੀ ਵੀ ਮੌਕਾ ਦਿੱਤਾ, ਮੈਂ ਉਹਨਾਂ ਦਾ ਸਿਰ ਮਾਣ ਦੇ ਨਾਲ ਉੱਚਾ ਕਰਨਾ। ਸੋ ਜਿਹੜੇ ਅਸੀਂ ਰਿਜ਼ਲਟ ਡਿਲੀਵਰ ਕੀਤੇ ਆ ਇਹ ਪਿਛਲੇ 3.5 ਸਾਲਾਂ ਦੇ ਵਿੱਚ, ਉਹਦੀ ਲਿਸਟ ਕਾਫੀ ਇੱਕ ਲੰਬੀ ਹੈ। ਸੋ ਉਸ ਨੂੰ ਹੁਣ ਜਿਹੜਾ ਜੀ ਆਪਣੀ ਪਰਫੋਰਮੈਂਸ ਨੂੰ ਜਾਰੀ ਰੱਖਦੇ ਹੋਏ ਫੈਸਲਾ ਇਹ ਹੋਇਆ, ਕਮਿਊਨਿਟੀ ਦੇ ਵਿੱਚੋਂ ਵੀ ਮਿਲੀ ਹੋਈ ਫੀਡਬੈਕ ਦੇ ਆਧਾਰ ਤੇ ਗਿੱਲ ਸਾਹਿਬ ਤੇ ਵਾਰਡ 9-10 ਬ੍ਰੈਂਪਟਨ ਦੇ ਵਿੱਚੋਂ ਸਾਨੂੰ ਹੁਣ ਰੀਜਨਲ ਕੌਂਸਲ ਦੇ ਲਈ ਜਾਣਾ ਚਾਹੀਦਾ, ਜਿਹਦੇ ਕਰਕੇ 26 ਅਕਤੂਬਰ ਨੂੰ ਹੋ ਰਹੀ ਚੋਣ ਦੇ ਵਿੱਚ ਹੁਣ ਰੀਜਨਲ ਕੌਂਸਲ ਦੇ ਵਿੱਚ ਮੈਂ ਸਤਪਾਲ ਸਿੰਘ ਜੌਲ ਬਕਾਇਦਾ ਤੌਰ ਤੇ ਕੈਂਡੀਡੇਟ ਹਾਂ ਬ੍ਰੈਂਪਟਨ ਵਾਰਡ 9-10 ਤੋਂ ਜੀ।
0: ਸ਼ੁਭ ਸ਼ਾਮਾਂ ਸਰ ਤੁਹਾਡੇ ਲਈ। ਔਰ ਬਾਬਾ ਨਜ਼ਮੀ ਨੇ ਬੜਾ ਖੂਬ ਲਿਖਿਆ, ਉਹ ਕਹਿੰਦੇ ਅੱਗ ਵੀ ਹਿੰਮਤੋਂ ਬਹੁਤੀ ਦਿੱਤੀ ਫਿਰ ਵੀ ਭਾਂਡੇ ਪਿੱਲੇ ਰਹੇ, ਭਾਂਬੜ ਜਿਹੀਆਂ ਧੁੱਪਾਂ ਵਿੱਚ ਵੀ ਮੇਰੇ ਲੀੜੇ ਗਿੱਲੇ ਰਹੇ, ਦੋਸ਼ ਦਿਓ ਨਾ ਝਖੜਾਂ ਉੱਤੇ ਸਿਰ ਤੋਂ ਉੱਡੇ ਤੰਬੂਆਂ ਨੂੰ, ਕਿੱਲੇ ਠੀਕ ਨਹੀਂ ਠੋਕੇ ਖੋਰੇ ਸਾਥੋਂ ਰੱਸੇ ਢਿੱਲੇ ਰਹੇ। ਔਰ ਸਾਨੂੰ ਰੱਸੇ ਜਿਹੜੇ ਕੱਸ ਕੇ ਰੱਖਣ ਦੀ ਜ਼ਰੂਰਤ ਆ ਜੀ ਜੇ ਵਾਕਈ ਅਸੀਂ
1: ਖਿੱਚ ਕੇ। ਬਿਲਕੁਲ ਠੀਕ ਆਖਿਆ ਬਾਬਾ ਨਜ਼ਮੀ ਜੀ ਨੇ, ਬਾ ਕਮਾਲ ਜਿਹੜੇ ਆ ਜੀ ਇਹ ਲਫ਼ਜ਼ ਬਰੋਏ ਆ ਉਹਦੇ ਵਿੱਚ, ਇਹੀ ਮੈਨੂੰ ਲੱਗਦਾ ਕਿ ਇਹਨਾਂ ਵਿੱਚੋਂ ਝਲਕਦਾ ਕਿ ਅਸੀਂ ਐਵਰੀ ਪਰਸਨ ਆਪਣੇ ਐਕਸ਼ਨ ਲਈ ਆਪ ਰਿਸਪੋਂਸੀਬਲ ਆ, ਸਾਡੇ ਐਕਸ਼ਨ ਦੇ ਵਿੱਚੋਂ ਕੰਸੀਕੁਐਂਸ ਸਿੱਟਾ ਕੋਈ ਨਾ ਕੋਈ ਪ੍ਰਾਪਤ ਹੋਣਾ। ਐਕਸ਼ਨ ਗੁੱਡ ਸੀ ਅਸੀਂ ਚੰਗੇ ਸਿੱਟੇ ਦੀ ਆਸ ਕਰ ਸਕਦੇ ਹਾਂ, ਜੇ ਐਕਸ਼ਨ ਹੀ ਗੁੱਡ ਨਹੀਂ ਸੀਗਾ ਤੇ ਅਸੀਂ ਆਸ ਵੀ ਨਹੀਂ ਕਰ ਸਕਦੇ ਵੀ ਸਿੱਟਾ ਪ੍ਰਾਪਤ ਜਿਹੜਾ ਉਹ ਚੰਗਾ ਹੋਵੇਗਾ। ਬਹੁਤ ਵਾਰ ਮੈਨੂੰ ਇਹ ਲੱਗਦਾ ਕਿ ਅਸੀਂ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਦੇ ਕਲੇਸ਼ਾਂ ਆਪਣੀਆਂ ਬਰਬਾਦੀਆਂ ਦੇ ਲਈ ਜ਼ਿੰਮੇਵਾਰ ਪਰਿਵਾਰ ਨੂੰ, ਸਮਾਜ ਨੂੰ, ਦੇਸ਼ ਨੂੰ, ਕਾਨੂੰਨ ਨੂੰ, ਸਿਸਟਮ ਨੂੰ, ਪੁਲਿਸਾਂ ਨੂੰ, ਹੋਰ ਪਤਾ ਨਹੀਂ ਕਿਹਨੂੰ ਕਿਹਨੂੰ ਦਿੰਦੇ ਹਾਂ, ਆਪਣੇ ਆਪ ਨੂੰ ਨਹੀਂ ਦਿੰਦੇ ਕਦੇ ਵੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਹਾਨ ਜੇ 500 ਸਾਲ ਪਹਿਲਾਂ ਖਰਾਬ ਸੀ, ਜਦੋਂ ਆਪਾਂ ਸੁਣਦੇ ਨਾ ਜੱਗ ਡੁੱਬ ਚੱਲਿਆ ਸੀ ਵੀ ਜਹਾਨ, ਤੇ ਅੱਜ ਵੀ ਆਪਾਂ ਦੇਖਦੇ ਹਾਂ ਵੀ ਕਿੰਨਾ ਕੁ ਤਰ ਗਿਆ ਆਪਣੇ ਸਾਹਮਣੇ। ਇਹ ਜਹਾਨ ਤੇ ਸਦਾ ਏਦਾਂ ਹੀ ਖਰਾਬ ਦੇਖਣ ਵਾਲਿਆਂ ਲਈ ਖਰਾਬ ਰਿਹਾ ਜੀ, ਚੰਗਾ ਦੇਖਣ ਵਾਲਿਆਂ ਲਈ ਚੰਗਾ ਵੀ ਰਿਹਾ ਜੀ। ਅਸੀਂ ਗਲਾਸ ਭਰਿਆ ਦੇਖਣਾ ਕਿ ਉਹਦਾ ਖਾਲੀ ਹਿੱਸਾ ਦੇਖਣਾ ਆਪਣੀ ਨੀਤ ਤੇ ਡਿਪੈਂਡ ਕਰਦਾ। ਇਸ ਕਰਕੇ ਅਸੀਂ ਆਪਣੇ ਐਕਸ਼ਨ ਵੱਲ ਖਿਆਲ ਕਰੀਏ, ਐਕਸ਼ਨ ਚੰਗਾ ਹੋਏਗਾ ਜ਼ਿੰਦਗੀ ਦੇ ਵਿੱਚ ਚਾਂਸਸ ਬਹੁਤ ਘੱਟ ਹੈ ਕਿ ਮਾੜਾ ਵਾਪਰੇਗਾ।
0: ਡੈਫੀਨੇਟਲੀ ਜੀ। ਔਰ ਕੋਈ ਵੀ ਮੂਵਮੈਂਟ ਜਿਹੜੀ ਬਣਦੀ ਆ ਉਹ ਇੱਕ ਇਨਸਾਨ ਤੋਂ ਹੀ ਬਣਦੀ ਆ ਹਮੇਸ਼ਾ, ਔਰ ਫਿਰ ਉਹ ਉਹਦੀ ਗਰੁੱਪਿੰਗ ਹੁੰਦੀ ਹੈ ਪਿੰਡਾਂ, ਸ਼ਹਿਰਾਂ, ਕਸਬਿਆਂ, ਫਿਰ ਉਹ ਦੇਸ਼ ਦੇ ਵਿੱਚ ਇੰਟਰਨੈਸ਼ਨਲੀ ਉਹ ਕੋਈ ਵੀ ਮੂਵਮੈਂਟ ਜਿਹੜੀ ਅੱਜ ਤੱਕ ਜੇ ਹਿਸਟਰੀ ਵੀ ਆਪਾਂ ਦੇਖਦੇ ਹਾਂ ਅਤੇ ਇਸੇ ਤਰ੍ਹਾਂ ਨਾਲ ਹੀ ਉਹ ਹੋਇਆ। ਅਤੇ ਜੌਲ ਸਾਹਿਬ ਵੰਸ ਅਗੇਨ ਜੀ, ਪਹਿਲੀ ਗੱਲ ਤਾਂ ਖੁਸ਼ਕਿਸਮਤ ਆ ਮੈਂ ਅੱਜ ਤੁਸੀਂ ਕਾਲ ਕੀਤੀ ਆ ਪ੍ਰੋਗਰਾਮ ਦੇ ਦੌਰਾਨ, ਔਰ ਥੈਂਕ ਯੂ ਸੋ ਮੱਚ। ਦੂਸਰੀ ਤੁਹਾਡੇ ਵਾਸਤੇ ਸ਼ੁਭ ਇੱਛਾਵਾਂ ਨੇ ਜੀ, ਤੁਹਾਡਾ ਫਿਊਚਰ ਇਸ ਤੋਂ ਵੀ ਬ੍ਰਾਈਟ ਹੋਵੇ, ਔਰ ਤੁਸੀਂ ਸੇਵਾ 'ਚ ਇਸੇ ਤਰ੍ਹਾਂ ਨਾਲ ਹੀ ਜਿਵੇਂ ਪਿਛਲੇ ਸਾਲਾਂ 'ਚ ਕੀਤੀ ਹੈ ਇਸੇ ਤਰ੍ਹਾਂ ਨਾਲ ਹੀ ਤੁਸੀਂ ਕਰਦੇ ਰਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ ਔਰ ਬਲ ਬਖਸ਼ੇ ਜੀ ਤੁਹਾਨੂੰ।
1: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਔਰ ਮੈਂ ਸਦਾ ਹੀ ਭੈਣ ਭਰਾਵਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ, ਹਰ ਤਰੀਕੇ ਦੇ ਨਾਲ ਮੈਂ ਤਿਆਰ ਬਰ ਤਿਆਰ ਹਾਂ, ਫਿਜ਼ੀਕਲੀ ਵੀ ਅਤੇ ਮੈਂਟਲੀ ਵੀ। ਪਰ ਇਹ ਅਪਰਚੁਨਿਟੀ ਆ ਡੈਮੋਕ੍ਰੇਸੀ ਵਿੱਚ ਜਿਹੜਾ ਜੀ ਲੋਕਾਂ ਨੇ, ਸੰਗਤ ਨੇ, ਭੈਣ ਭਰਾਵਾਂ ਨੇ ਦੇਣੀ ਹੁੰਦੀ ਹੈ। ਸੋ ਇੱਕ ਕੈਂਡੀਡੇਟ ਮੈਂ ਤਾਂ ਆਪਣੇ ਆਪ ਨੂੰ ਪੇਸ਼ ਹੀ ਕਰ ਸਕਦਾ। ਸੋ ਮੈਂ ਜੇ ਬਕਾਇਦਾ ਤੌਰ 'ਤੇ ਮੇਰੀਆਂ ਸਰਵਿਸਿਜ਼ ਪਿਛਲੇ ਸਮੇਂ ਦੇ ਵਿੱਚ ਮੇਰੀ ਪਰਫੋਰਮੈਂਸ ਬੈਸਟ ਟੂ ਬੈਸਟ ਭੈਣ ਭਰਾਵਾਂ ਨੂੰ ਲੱਗਦੀ ਹੈ, ਤਾਂ ਜ਼ਰੂਰ ਇਸ ਵਾਰ ਮੈਂਡੇਟ ਜਿਹੜਾ ਦਿੱਤਾ ਜਾਵੇ ਬ੍ਰੈਂਪਟਨ ਦੇ ਵਾਰਡ 9-10 ਦੇ ਵਿੱਚੋਂ ਰੀਜਨਲ ਕੌਂਸਲ ਦੇ ਵਾਸਤੇ 26 ਅਕਤੂਬਰ ਨੂੰ ਇਲੈਕਸ਼ਨ ਡੇ ਹੈ। ਸੋ ਜਿੰਨਾ ਵੀ ਭੈਣ ਭਰਾ ਸਹਿਯੋਗ ਕਰਨਗੇ ਉਸ ਦੇ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗਿੱਲ ਸਾਹਿਬ ਤੁਹਾਡਾ, ਤੁਹਾਡੀ ਸਮੁੱਚੀ ਟੀਮ ਦਾ ਵੀ ਬਹੁਤ ਥੈਂਕ ਯੂ ਸਰ।
0: ਇੱਕ ਵਾਰੀ ਨੰਬਰ ਆਪਣੀ ਜ਼ਬਾਨੀ ਜ਼ਰੂਰ ਪਲੀਜ਼ ਦੱਸ ਦਿਓ।
1: ਹਾਂਜੀ ਬਿਲਕੁਲ, ਟੈਲੀਫੋਨ ਨੰਬਰ ਮੇਰਾ ਜੀ ਪਿਛਲੇ ਲੰਬੇ ਸਮੇਂ ਤੋਂ ਜਦੋਂ ਕੈਨੇਡਾ ਦੀ ਧਰਤੀ ਤੋਂ ਪੈਰ ਪਾਇਆ ਇੱਕੋ ਹੀ ਹੈ ਅਤੇ ਉਹ ਨਾ ਬਦਲਿਆ ਨਾ ਬਦਲਣਾ, 416-895-3784 ਨੰਬਰ ਹੈ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਭ ਇੱਛਾਵਾਂ ਜੀ, ਵੰਸ ਅਗੇਨ ਥੈਂਕ ਯੂ ਸੋ ਮੱਚ। ਸੋ ਨੰਬਰ ਉਹ ਬਦਲਦੇ ਨੇ ਜੀ ਜਿਨ੍ਹਾਂ ਨੇ ਕੋਈ ਚੰਗੇ ਕੰਮ ਨਹੀਂ ਕਰਨੇ। ਦੇਬੀ ਮਖਸੂਸਪੁਰੀ ਸਾਹਿਬ ਦਾ ਇੱਕ ਸ਼ੇਅਰ ਹੁੰਦਾ ਸੀ ਕਿ ਜਿਹੜੇ ਝੂਠੇ ਪਤੇ ਲਿਖਾ ਜਾਂਦੇ ਖਤ ਉਹਨਾਂ ਨੂੰ ਪਾਉਣ ਦਾ ਕੀ ਫਾਇਦਾ। ਸੋ ਜਿਨ੍ਹਾਂ ਨੇ ਚੰਗੇ ਕੰਮ ਕਰਨੇ ਨੇ ਅਤੇ ਹਰ ਰੋਜ਼ ਆਪਣੀ ਜਿਹੜੀ ਰੂਟੀਨ ਹੈ ਉਹਨਾਂ ਦੀ ਇੱਕ ਪਬਲਿਕ ਦੇ ਵਿੱਚ ਵਿਚਰਨਾ, ਅਤੇ ਉਹ ਫਿਰ ਨੰਬਰ ਆਪਣਾ ਉਹੀ ਰੱਖਦੇ ਨੇ। ਅਤੇ ਜੌਲ ਸਾਹਿਬ ਦਾ ਨੰਬਰ ਇੱਕ ਵਾਰੀ ਮੈਂ ਵੀ ਆਪਣੀ ਜ਼ਬਾਨੀ ਵੀ ਦੱਸ ਦਿੰਦਾ ਜੀ ਕਿ ਤੁਸੀਂ ਜੌਲ ਸਾਹਿਬ ਦੇ ਨਾਲ ਕਦੀ ਵੀ ਕਾਲ ਕਰਨੀ ਹੋਵੇ ਤਾਂ 416-895-3784 ਟੈਲੀਫੋਨ ਨੰਬਰ ਹੈ। ਸੋ ਵਾਰਡ 9-10 ਤੋਂ ਐਜ਼ ਰੀਜਨਲ ਕਾਊਂਸਲਰ ਉਹ ਆਪਣੀ ਜਿਹੜੀ ਕਿਸਮਤ ਹੈ ਉਹ ਅਜ਼ਮਾ ਰਹੇ ਨੇ ਜੀ ਆਉਂਦੇ ਸਮੇਂ ਦੇ ਵਿੱਚ, ਅਤੇ ਮੈਂ ਗਵਾਹ ਹਾਂ ਜੀ ਇਸ ਚੀਜ਼ ਦਾ ਕਿ ਜਿਹੜੇ ਕੰਮ ਇਹਨਾਂ ਨੇ ਬੀਇੰਗ ਸਕੂਲ ਟਰੱਸਟੀ ਕੀਤੇ ਨੇ ਸੋ ਫਾਰ, ਹਮੇਸ਼ਾ ਐਕਟਿਵ ਰਹਿਣਾ ਔਰ ਪਬਲਿਕ ਨੂੰ ਜਿਹੜੀ ਇਤਲਾਹ ਦਿੰਦੇ ਰਹਿਣਾ, ਹਮੇਸ਼ਾ ਹੀ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਪਹੁੰਚਾਉਂਦੇ ਰਹਿਣਾ ਜੋਬਸ ਲਈ ਜਾਂ ਸਕੂਲਾਂ ਦੇ ਵਿੱਚ ਕੀ ਕੁਝ ਹੋ ਰਿਹਾ ਕਿਵੇਂ ਆ। ਕਿ ਮੈਂ ਖੁਦ ਜਦੋਂ ਦਾ ਇਸੇ ਵਾਰਡ 'ਚ ਹੀ ਮੈਂ ਵੀ ਜ਼ਿਆਦਾ ਕੈਨੇਡਾ ਆਇਆ ਜੀ, ਉੱਥੇ ਹੀ ਰਹਿ ਰਹੇ ਹਾਂ, ਅਤੇ ਜਿੰਨੇ ਵੀ ਸਕੂਲ ਟਰੱਸਟੀਜ਼ ਨੇ ਸਾਡੇ ਸਾਰੇ ਹੀ ਸਤਿਕਾਰਯੋਗ ਨੇ। ਕਦੀ ਵੀ ਇੰਨਾ ਇਨਫੋਰਮਡ ਜਿਹੜਾ ਤੁਹਾਡੇ ਕੋਲ ਗੱਲਬਾਤ ਆਉਂਦੀ ਰਹਿਣੀ ਹਰ ਰੋਜ਼ ਆਉਣੀ, ਉਹ ਮੇਰਾ ਖਿਆਲ ਹੈ ਕਿ ਪਹਿਲੀ ਵਾਰੀ ਹੋ ਰਿਹਾ। ਵੰਸ ਅਗੇਨ ਬੈਸਟ ਵਿਸ਼ਿਜ਼ ਜੌਲ ਸਾਹਿਬ ਦੇ ਲਈ, ਥੈਂਕ ਯੂ ਸੋ ਮੱਚ ਜੌਲ ਸਾਹਿਬ ਐਜ਼ ਵੈਲ। ਸੋ ਜੁੜੇ ਹੋ ਜੀ ਤੁਸੀਂ ਪ੍ਰੋਗਰਾਮ ਅਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਾਡੇ ਨਾਲ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਤਾਂ 416-669-1379 ਟੈਲੀਫੋਨ ਨੰਬਰ ਹੁੰਦੇ ਨੇ, 416-669-1379। ਸਟੂਡੀਓ 'ਚ ਕਾਲ ਕਰਨੀ ਹੁੰਦੀ ਹੈ ਅਤੇ ਫਿਰ ਨੰਬਰ ਇੱਕੋ ਹੀ ਆ ਜੀ, 416-233-7368। ਇਨਫੈਕਟ ਦੋ ਨੇ ਜੀ, ਸੋ ਦੂਸਰਾ ਹੈ 8297। ਸੋ 416-233-7368 ਜਾਂ ਫਿਰ 8297। ਸੋ ਇਹਨਾਂ ਨੰਬਰਸ ਦੇ ਉੱਤੇ ਕਾਲ ਕਰਕੇ ਹਮੇਸ਼ਾ ਹੀ ਤੁਸੀਂ ਆਪਣੀ ਗੱਲਬਾਤ ਕਹਿਣੀ ਹੋਵੇ ਤਾਂ ਕਹੀ ਜਾ ਸਕਦੀ ਹੁੰਦੀ ਹੈ, ਜਾਂ ਤੁਸੀਂ ਮੈਨੂੰ ਟੈਕਸਟ ਦੇ ਰੂਪ ਦੇ ਵਿੱਚ ਵਟਸਐਪ ਕਰ ਸਕਦੇ ਹੋ 416-666-9-1379। ਔਰ ਇਸ ਵੇਲੇ ਜੁੜੇ ਹੋਏ ਪ੍ਰੋਗਰਾਮ ਅਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਅਤੇ ਸਾਨੂੰ ਹੈਲਪ ਜਿਹੜੀ ਮਿਲਦੀ ਹੈ ਆਪਣੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਉਹ ਪੰਜਾਬੀ ਬਾਈ ਨੇਚਰ ਦੇ ਵੱਲੋਂ, 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ, 416-937-2061 ਪੰਜਾਬੀ ਬਾਈ ਨੇਚਰ। ਕੋਈ ਵੀ ਇਵੈਂਟ ਤੁਸੀਂ ਉਲੀਕਿਆ ਹੋਇਆ ਆਉਂਦੇ ਸਮੇਂ ਦੇ ਵਿੱਚ ਤਾਂ ਉਹਦੇ ਲਈ ਕੇਟਰਿੰਗ ਦੀਆਂ ਸੇਵਾਵਾਂ ਚਾਹੀਦੀਆਂ ਨੇ, ਅਤੇ ਫਿਰ ਵੈੱਜ ਨੌਨ ਵੈੱਜ ਖਾਣਿਆਂ ਦੇ ਲਈ ਮਸ਼ਹੂਰ ਨੇ ਪੰਜਾਬੀ ਬਾਈ ਨੇਚਰ ਵਾਲੇ। 416-937-2061 ਟੈਲੀਫੋਨ ਨੰਬਰ ਹੈ ਜੀ, 416-937-2061। ਆਪਟੀਕਲ 1-905-455-0752, 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਹੋ ਸਕਦੀ ਹੈ, 905-678-1200। ਕਿਤੇ ਵੀ ਦੁਨੀਆ ਭਰ ਦੇ ਵਿੱਚ ਤੁਸੀਂ ਘੁੰਮਣ ਜਾਣਾ ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਜਾਂ ਤੁਹਾਨੂੰ ਹੈਲਪ ਚਾਹੀਦੀ ਹੈ, ਕੋਈ ਵੀ ਤੁਸੀਂ ਐਪਲੀਕੇਸ਼ਨ ਸਬਮਿਟ ਕਰਨੀ ਹੈ, ਚਾਹੇ ਉਹ PR ਕਾਰਡ ਹੈ ਜਾਂ ਫਿਰ ਕੈਨੇਡੀਅਨ ਸਿਟੀਜ਼ਨਸ਼ਿਪ ਅਪਲਾਈ ਕਰਨੀ ਹੈ, ਜਾਂ ਫਿਰ ਤੁਸੀਂ ਬੈਕ ਹੋਮ ਤੋਂ ਪਲੇਸ ਕਲੀਅਰੈਂਸ ਸਰਟੀਫਿਕੇਟ ਤੁਹਾਨੂੰ ਚਾਹੀਦਾ, ਉਹਦੇ 'ਚ ਵੀ ਮਦਦ ਤੁਹਾਨੂੰ ਕਰ ਦਿੰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ, 905-678-1200। 905-6-7-8-1-2-0-0 ਤੇ ਕਾਲ ਕਰਕੇ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ। ਡ੍ਰੀਮ ਹੋਮ ਅਪਲਾਈਸਿਸ 905-805-3000 ਤੇ ਗੱਲ ਕੀਤੀ ਜਾ ਸਕਦੀ ਹੈ। ਫਾਸਟ ਫਾਇਡ ਪੀਜ਼ਾ ਦਾ ਅੱਜ ਗੱਲ ਨਹੀਂ ਹੋ ਸਕੀ ਜੀ ਹੁਣ ਤੱਕ, ਪ੍ਰਭ ਜੀ ਜੇ ਸੁਣ ਰਹੇ ਹੋ ਤਾਂ ਮੁਆਫ਼ੀ ਚਾਹੁੰਦਾ ਜੀ, ਲੇਕਿਨ ਨੰਬਰ ਤੁਸੀਂ ਹੈਂਡੀ ਬੜਾ ਨੋਟ ਕਰਕੇ ਰੱਖ ਸਕਦੇ ਹੋ, ਇੱਕ ਵਾਰੀ ਯਾਦ ਕੀਤਾ ਮੈਨੂੰ ਲੱਗਦਾ ਨਹੀਂ ਤੁਹਾਨੂੰ ਭੁੱਲ ਜਾਣਾ, 905-500-9555 905-500-9555 ਟੈਲੀਫੋਨ ਨੰਬਰ ਹੈ ਫਾਸਟ ਫਾਇਡ ਪੀਜ਼ਾ ਵਾਲਿਆਂ ਦਾ। 205 ਕੁਈਨ ਸਟ੍ਰੀਟ ਐਂਡ ਕੈਨੇਡੀ ਰੋਡ ਦਾ ਮੇਜਰ ਇੰਟਰਸੈਕਸ਼ਨ ਜਿਹੜਾ ਬਣਦਾ, ਜਦੋਂ ਤੁਸੀਂ ਕੈਨੇਡੀ ਤੋਂ ਬਰੈਂਪਟਨ ਡਾਊਨਟਾਊਨ ਵਾਲੀ ਸਾਈਡ ਨੂੰ ਵੈਸਟ ਸਾਈਡ ਨੂੰ ਤੁਸੀਂ ਜਾਂਦੇ ਹੋ ਅਤੇ ਔਨ ਦਾ ਲੈਫਟ ਹੈਂਡ ਸਾਈਡ ਦੋ ਵੱਡੀਆਂ ਬਿਲਡਿੰਗਸ ਨੇ ਜੀ, ਸੋ ਕੋਂਡੋਮੀਨੀਅਮ ਅਪਾਰਟਮੈਂਟਸ, ਔਰ ਉਹਨਾਂ ਦੀ ਮੇਨ ਫਲੋਰ 'ਤੇ ਲੋਕੇਟਡ ਹੈ ਫਾਸਟ ਫਾਇਡ ਪੀਜ਼ਾ। ਪੀਜ਼ਾ ਬੜਾ ਕਮਾਲ ਦਾ ਔਰ ਰੂਮ ਵਾਂਗੂ ਭੁਰਦਾ ਜੀ। ਅਤੇ ਦੂਸਰੀ ਗੱਲ ਇਹ ਹੈ ਕਿ ਤੁਹਾਡੇ ਸਾਹਮਣੇ ਪੱਥਰਾਂ 'ਤੇ ਕੁੱਕ ਕੀਤਾ ਜਾਂਦਾ ਇਹਨੂੰ, ਅਤੇ ਤੁਹਾਡੀ ਮਰਜ਼ੀ ਦੀਆਂ ਜਿਹੜੀਆਂ ਟੋਪਿੰਗਸ ਹੈ ਉਹ ਪਾਈਆਂ ਜਾਂਦੀਆਂ ਨੇ ਤੁਹਾਡੇ ਸਾਹਮਣੇ, ਜਿਵੇਂ ਤੁਸੀਂ ਸਬਵੇ ਵਗੈਰਾ ਤੁਸੀਂ ਚੂਜ਼ ਕਰਦੇ ਹੋ ਨਾ, ਇਹ ਜਿਹੜੀਆਂ ਆਈਟਮਸ ਆ ਇਹ ਐਡ ਕਰਨੀਆਂ, ਅਤੇ ਬਿਲਕੁਲ ਉਸੇ ਤਰ੍ਹਾਂ ਨਾਲ ਹੀ ਤੁਹਾਡੇ ਸਾਹਮਣੇ ਪੀਜ਼ਾ ਜਿਹੜਾ ਬਣਦਾ, ਅਤੇ ਪਲੱਸ ਜਿਹੜੀਆਂ ਹੋਰ ਜਿਹੜੇ ਸਾਈਡ ਸਨੈਕਸ ਤੁਸੀਂ ਲੈਣੇ ਹੁੰਦੇ ਆ ਉਹ ਬੜੇ ਸਵਾਦਲੇ ਨੇ, ਜੇਕਰ ਉੱਥੇ ਤੁਸੀਂ ਬੈਠ ਕੇ ਖਾਣਾ ਜਾਂ ਫਿਰ ਟੇਕ ਆਊਟ ਵੀ ਕਰਨਾ। ਗੋਲਗੱਪੇ ਖਾਸ ਕਰਕੇ ਜਿਹੜਾ ਗਰਮੀ ਦਾ ਸੀਜ਼ਨ ਹੈ ਅਤੇ ਬਹੁਤ ਸਾਰੇ ਸ਼ੌਕੀਨ ਹੋਣਗੇ ਕਿ ਜਿਹੜਾ ਗੋਲਗੱਪਿਆਂ ਦਾ ਪਾਣੀ ਪੂਰੀ ਵੀ ਜਿਹਨੂੰ ਤੁਸੀਂ ਕਹਿੰਦੇ ਹੋ ਜੀ, ਉਹਦਾ ਜਿਹੜਾ ਪਾਣੀ ਆ ਉਹ ਅਲੱਗ ਅਲੱਗ ਤਰ੍ਹਾਂ ਦਾ, ਉਹ ਵੀ ਤੁਹਾਨੂੰ ਉੱਥੋਂ ਮਿਲਣਾ। ਚਾਹ ਬੜੀ ਕਮਾਲ ਦੀ ਹੈ, ਕਈ ਤਰ੍ਹਾਂ ਦੀ ਚਾਹ, ਇੱਕ ਤਰ੍ਹਾਂ ਦੀ ਨਹੀਂ ਹੈ, ਦੁੱਧ ਸਪੈਸ਼ਲ ਟਾਈਪ ਦਾ ਜਿਹੜਾ ਤੁਹਾਨੂੰ ਉੱਥੋਂ ਮਿਲ ਜਾਂਦਾ। ਸੋ ਤੁਸੀਂ ਫਾਸਟ ਫਾਇਡ ਪੀਜ਼ਾ ਵਾਲਿਆਂ ਨੂੰ ਕਾਲ ਕਰ ਲੈਣੀ ਆ, 905-500-9555 ਟੈਲੀਫੋਨ ਨੰਬਰ ਹੈ, 905-500-9555 ਤੇ ਗੱਲ ਹੋ ਸਕਦੀ ਹੈ। ਅਤੇ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਤੁਸੀਂ ਪ੍ਰੋਪਰਟੀ ਖਰੀਦਣੀ ਹੈ, ਵੇਚਣੀ ਹੈ, ਲੀਜ਼ 'ਤੇ ਲੈਣਾ ਚਾਹੁੰਦੇ ਹੋ, ਲੀਜ਼ 'ਤੇ ਦੇਣੀ ਹੈ ਕੋਈ ਵੀ ਪ੍ਰੋਪਰਟੀ ਆਪਣੀ, ਕਮਰਸ਼ੀਅਲ ਹੈ ਜਾਂ ਫਿਰ ਰੈਜੀਡੈਂਸ਼ੀਅਲ ਹੈ, ਅਤੇ ਉਹਦੇ ਲਈ ਸਾਨੂੰ ਤੁਸੀਂ ਯਾਦ ਕਰ ਸਕਦੇ ਹੋ ਜੀ, 416-669-1379 ਮੇਰਾ ਟੈਲੀਫੋਨ ਨੰਬਰ ਹੈ। ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਨਾਲ ਮੈਂ ਕੰਮ ਕਰਦਾ, 416-669-1379 'ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਅਤੇ ਇੱਕ ਸਾਨੂੰ ਲੀਜ਼ ਵਾਸਤੇ ਸਪੇਸ ਚਾਹੀਦੀ ਹੈ ਜੀ, ਉਹ ਹਾਈਵੇ 407 ਐਂਡ ਹਾਈਵੇ 410 ਦੇ ਆਸ ਪਾਸ, ਕੋਈ 5 ਕਿਲੋਮੀਟਰ ਦੇ ਜੇ ਡਾਇਆਮੀਟਰ ਦੀ ਮੈਂ ਗੱਲ ਕਰਾਂ, ਅਤੇ ਉਹਦੇ ਵਿੱਚ ਚਾਹੀਦਾ M2 ਜ਼ੋਨਿੰਗ ਦੇ ਨਾਲ 4,000 ਸਕੁਏਅਰ ਫੀਟ ਦੀ ਉਹਦੇ ਵਿੱਚ ਜਿਹੜੀ ਵਰਕਸ਼ਾਪ ਹੈ ਉਹ ਵੀ ਬਣੀ ਹੋਵੇ, ਅਤੇ ਟਰੱਕ ਟ੍ਰੇਲਰ ਪਾਰਕਿੰਗ ਲਈ ਜਗ੍ਹਾ ਕਾਫੀ, ਘੱਟੋ ਘੱਟ 20+ ਜੇ ਟਰੱਕ ਟ੍ਰੇਲਰ ਪਾਰਕ ਉੱਥੇ ਹੋ ਸਕਦੇ ਹੋਣ ਤਾਂ ਤੁਸੀਂ ਮੈਨੂੰ ਕਾਲ ਕਰ ਲਿਓ, 416-669-1379। ਅਤੇ ਤੁਹਾਡੇ ਪਾਸ ਕੋਈ ਵੀ GTA ਦੇ ਵਿੱਚ ਅਗਰ ਤੁਸੀਂ ਜਿਹੜੀ ਇੰਡਸਟਰੀਅਲ ਯੂਨਿਟ ਕੋਈ ਤੁਸੀਂ ਬਿਲਡਿੰਗ ਹੈ ਉਹ ਵੇਚਣੀ ਚਾਹੁੰਦੇ ਹੋ ਅਤੇ ਕੁਆਲੀਫਾਈਡ ਬਾਇਰ ਸਾਡੇ ਕੋਲ ਹੈ, ਉਹਦੇ ਲਈ ਵੀ ਤੁਸੀਂ 416-669-1379 ਟੈਲੀਫੋਨ ਨੰਬਰ। ਔਰ ਇੱਕ ਟਰੱਕ ਯਾਰਡ ਹੀ ਤਕਰੀਬਨ ਜਿਹਦਾ 1.5 ਤੋਂ 2 ਏਕੜ ਦੀ ਲੈਂਡ ਹੋਵੇ, ਕੋਈ ਛੋਟੀ ਵਰਕਸ਼ਾਪ ਉਹਦੇ ਵਿੱਚ ਬਣੀ ਹੋਵੇ, ਉਹ ਬੋਲਟਨ ਜਾਂ ਫਿਰ ਬਰੈਂਪਟਨ ਦੇ ਏਰੀਏ 'ਚ ਹੋਵੇ, ਅਤੇ ਉਹਦੇ ਲਈ ਵੀ ਕੁਆਲੀਫਾਈਡ ਵਾਇਰ ਸਾਡੇ ਕੋਲ ਹੈ ਜੀ, ਜਿਹਦੇ ਲਈ ਤੁਸੀਂ ਮੈਨੂੰ ਕਾਲ ਕਰ ਲੈਣੀ ਆ, 416-669-1379 ਟੈਲੀਫੋਨ ਨੰਬਰ ਹੈ। ਸੋ ਇਸੇ ਨੰਬਰ 'ਤੇ ਅਗਰ ਪ੍ਰੋਗਰਾਮ ਸੰਬੰਧੀ ਵੀ ਕੋਈ ਗੱਲ ਤੁਹਾਡੇ ਮਨ ਦੇ ਵਿੱਚ ਹੋਵੇ ਤਾਂ 2 ਵਜੇ ਤੋਂ ਬਾਅਦ ਮੈਨੂੰ ਤੁਸੀਂ ਕਾਲ ਕਰ ਲੈਣੀ ਹੈ ਜੀ, 416-669-1379 ਟੈਲੀਫੋਨ ਨੰਬਰ ਹੈ। ਇਸ ਵੇਲੇ ਜੁੜੇ ਹੋਏ ਪ੍ਰੋਗਰਾਮ ਰਾਮਸ ਪੰਜਾਬੀ ਵੀ

0: ਜਿਹੜੇ ਚੈਨਲਸ ਨੇ ਉਹ ਥਰੂ ਸੀਐਨ ਟਾਵਰ ਦੇ ਜਿਹੜੇ ਤੁਹਾਡੇ ਤੱਕ ਮੈਸੇਜ, ਤੁਹਾਡੇ ਤੱਕ ਜਿਹੜੀ ਸਾਡੀ ਗੱਲਬਾਤ ਹੈ ਉਹ ਪਹੁੰਚਦੀ ਹੈ। ਔਰ ਕਿੰਨੀ ਟੂਰਿਜ਼ਮ ਵਧੀ ਹੈ, ਭਾਵੇਂ ਇਸ ਦੀ ਉੱਚਾਈ 10ਵੇਂ ਸਥਾਨ 'ਤੇ ਇਸ ਵੇਲੇ, ਲੇਕਿਨ ਕਿਸੇ ਵੇਲੇ ਸਭ ਤੋਂ ਉੱਚੀ ਫਰੀ ਸਟੈਂਡਿੰਗ ਬਿਲਡਿੰਗ ਦਾ ਦਰਜਾ ਜਿਹੜਾ ਹਾਸਲ ਸੀਗਾ ਸੀਐਨ ਟਾਵਰ ਨੂੰ। ਰਾਮਸ ਪੰਜਾਬੀ ਵੀਕਐਂਡ ਸ਼ੋਅ ਦਾ ਸਮਾਂ ਇੱਥੇ ਸਮਾਪਤ ਹੈ ਜੀ। ਇੱਕ ਸਟੇਸ਼ਨ ਆਈਡੀ, ਉਸ ਤੋਂ ਬਾਅਦ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ।
1: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
4: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ CPBA।
5: ਗੱਲ ਮਿੱਠੀ ਮਿੱਠੀ ਬੋਲ, ਦਸਕਾਨੋ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਗੋਲ।
6: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gillsweetfactory.com, gillsweetfactory.com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ। ਆਹੋ
7: visitor to Canada out of province coverage buy karna chahne ho ya apne parents ya grandparents le super visa insurance the best rates best plans at the best option bare ya phir 40-45% da discount lena chahne ho ta hune contact karo 6474-0088 6474-0086862
8: garnishment power of sale notice bank walo paise di mang hune hi sanu call karo ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

ਵਾਲੇ ਦਿਨ ਰਮਸ ਪੰਜਾਬੀ ਵੀਕਨ ਸ਼ੋਅ ਦੇ ਨਾਲ 12 ਵਜੇ ਬਣ ਜਾਂਦਾ 12 ਤੋਂ 1 ਰਮਸ ਪੰਜਾਬੀ ਅਤੇ 1 ਤੋਂ 2 ਤੁਸੀਂ ਸੁਣਦੇ ਹੋ ਪ੍ਰੋਗਰਾਮ ਨਜ਼ਰੀਆ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਔਰ ਇਹਨਾਂ ਪ੍ਰੋਗਰਾਮਸ ਦੇ ਦੌਰਾਨ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-7368 ਜਾਂ ਫਿਰ 8297-416-233-7368 ਜਾਂ ਫਿਰ 8297 'ਤੇ ਆਪਣੀ ਗੱਲਬਾਤ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ। ਔਰ ਸਾਡੀ ਗੱਲਬਾਤ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਆਪਟੀਕਲ ਵਨ ਦੇ ਵੱਲੋਂ ਮਿਲਦੀ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਵਨ ਨੇਚਰ 416-937-2061 ਏਅਰਪੋਰਟ ਨੇਸਾ 905-791-4900 ਅਤੇ ਗੱਲ ਤੁਸੀਂ ਕਰ ਸਕਦੇ ਹੋ ਕਿੰਗ ਟੋਇੰਗ 416-677-2222 ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰਸ ਤੋਂ ਅਵਤਾਰ ਸਿੰਘ ਜੀ ਬਡਿਆਲ 416-464-2067 'ਤੇ ਗੱਲ ਕੀਤੀ ਜਾ ਸਕਦੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 ਟੈਲੀਫੋਨ ਨੰਬਰ ਹੈ ਜੀ। ਅਤੇ ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ ਗੁਰਪ੍ਰੀਤ ਢਾਡਾ ਜੀ 416-747-4800 'ਤੇ ਤੁਸੀਂ ਗੱਲ ਕਰ ਸਕਦੇ ਹੋ। ਗਿੱਲ ਸਵੀਟ ਫੈਕਟਰੀ ਓਵਰਆਲ ਜੇ ਕੈਨੇਡਾ ਭਰ ਦੀ ਗੱਲ ਕਰੀਏ ਤਾਂ 6 ਲੋਕੇਸ਼ਨਸ ਤੋਂ ਸਰਵਿਸ ਦਿੰਦੇ ਨੇ, ਲੇਕਿਨ ਸਾਡੇ ਜੀ ਟੀ ਏ ਦੇ ਵਿੱਚ 4 ਲੋਕੇਸ਼ਨਸ ਨੇ ਜੀ ਉਹਨਾਂ ਦੀਆਂ। ਤੁਸੀਂ ਹੈੱਡ ਆਫਿਸ 'ਤੇ ਕਾਲ ਕਰਕੇ ਜਾਣਕਾਰੀ ਹਮੇਸ਼ਾ ਲੈ ਲੈਣੀ ਆ। 905-799-2616 ਟੈਲੀਫੋਨ ਨੰਬਰ ਹੈ। 9057-992-616 ਗਿੱਲ ਸਵੀਟ ਫੈਕਟਰੀ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਬਾਬਾ ਨਜ਼ਮੀ ਹੋਰਾਂ ਨੂੰ ਫਿਰ ਯਾਦ ਕਰਦੇ ਹਾਂ ਜੀ। ਉਹ ਕਹਿੰਦੇ ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ, ਜਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ, ਉਹਨਾਂ ਦਾ ਵੀ ਤੂੰਹੀਓ ਰੱਬੇ ਇਹਦਾ ਅੱਜ ਜਵਾਬ ਤਾਂ ਦੇ, ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ, ਜਿਹਨਾਂ ਦੇ ਗੱਲ ਲੀਰਾਂ ਪਈਆਂ ਉਹਨਾਂ ਵੱਲੇ ਤੱਕਦੇ ਨਹੀਂ, ਕਬਰਾਂ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜੀ ਜਾਂਦੇ ਨੇ, ਰੱਸੀ ਕਿੱਥੋਂ ਤੀਕ ਕਰੇਗਾ ਢਿੱਲੀ ਉਹਨਾਂ ਲੋਕਾਂ ਦੀ ਜਿਹੜੇ ਇੱਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ ਨੇ, ਸ਼ੀਸ਼ੇ ਉੱਤੇ ਮਲੇ ਸਿਆਈਆਂ, ਹੱਕ ਇਹ ਮੇਰੇ ਦੁਸ਼ਮਣ ਦਾ, ਸੱਜਣਾਂ ਨੂੰ ਕੀ ਬਣੀਆਂ ਮੇਰੇ ਫੁੱਲ ਤਾੜੀ ਜਾਂਦੇ ਨੇ, ਚੱਲੋ ਏ ਬਾਬਾ ਨਜ਼ਮੀ ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ, ਸ਼ਹਿਰਾਂ ਦੇ ਵਸਨੀਕ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ।

0: ਜੀ ਦੋਸਤੋ, ਜੁੜੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਰਨੀ ਹੋਵੇ ਤਾਂ ਫਿਰ 416-233-73-68 ਜਾਂ 8293 ਟੈਲੀਫੋਨ ਨੰਬਰਸ ਹੁੰਦੇ ਨੇ, 416-233-7368 ਜਾਂ ਫਿਰ 8297। ਅਦਰਵਾਈਜ਼ 2 ਵਜੇ ਤੋਂ ਬਾਅਦ ਤੁਸੀਂ ਮੈਨੂੰ ਕਾਲ ਕਰ ਲੈਣੀ ਹੈ ਜੀ। 416-669-1379 ਟੈਲੀਫੋਨ ਨੰਬਰ ਹੈ, 416-669-1379 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਆਫਟਰ 2 o'clock ਰਿਗਾਰਡਿੰਗ ਦ ਰੇਡੀਓ ਪ੍ਰੋਗਰਾਮ, ਜਾਂ ਫਿਰ ਤੁਸੀਂ ਰਿਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਵੀ ਤੁਸੀਂ ਟ੍ਰਾਂਜੈਕਸ਼ਨ ਰਿਅਲ ਸਟੇਟ ਦੇ ਵਿੱਚ ਕਰਨੀ ਹੈ ਤਾਂ ਫਿਰ ਨੰਬਰ ਇਹੀ ਹੈ ਜੀ, 416-669-1379। ਅੱਜ ਟੋਰਾਂਟੋ ਦੇ ਵਿੱਚ 79, ਅੱਜ ਟੋਰਾਂਟੋ ਦੇ ਵਿੱਚ ਪ੍ਰਾਈਡ ਪਰੇਡ ਹੋ ਰਹੀ ਹੈ, ਸੋ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਨੇ ਉਹ ਬੰਦ ਵੀ ਸਮੇਂ ਸਮੇਂ 'ਤੇ ਤੁਹਾਨੂੰ ਮਿਲ ਸਕਦੀਆਂ। ਸੋ ਅਗਰ ਤੁਸੀਂ ਟੋਰਾਂਟੋ ਵਾਲੀ ਸਾਈਡ ਜਾ ਰਹੇ ਹੋ, ਕੋਈ ਪ੍ਰੋਗਰਾਮ ਲਿਖਿਆ ਹੋਇਆ ਤਾਂ ਆਪਣਾ ਰੂਟ ਜਿਹੜਾ ਹੈ ਉਹ ਚੇਂਜ ਕਰ ਸਕਦੇ ਹੋ, ਦੇਖ ਸਕਦੇ ਹੋ ਇਨਫੈਕਟ ਪਹਿਲਾਂ, ਅਤੇ ਫਿਰ ਉਸ ਤੋਂ ਬਾਅਦ ਚੇਂਜ ਵੀ ਕਰਨਾ ਲਾਜ਼ਮੀ ਹੋ ਜਾਣਾ ਜੀ, ਕਿਉਂਕਿ ਜੇ ਤੁਸੀਂ ਟਾਈਮਲੀ ਕਿਤੇ ਵੀ ਪਹੁੰਚਣਾ ਹੈ ਤਾਂ ਫਿਰ ਡੈਫੀਨੇਟਲੀ ਤੁਹਾਨੂੰ ਅਗਾਉਂ ਜਿਹੜਾ ਇਹ ਦੇਖਣਾ ਪਏਗਾ। ਅਤੇ ਅੱਜ ਕੈਨੇਡਾ ਵਰਸਿਸ ਸਾਊਥ ਅਫਰੀਕਾ ਦੀ ਗੇਮ 3 ਵਜੇ ਸ਼ੁਰੂ ਹੋ ਜਾਣੀ ਆ, ਲੋਸ ਐਂਜਲਸ ਵਿੱਚ ਗੇਮ ਹੋਣ ਜਾ ਰਹੀ ਹੈ, ਸੋ ਉਸਨੂੰ ਵੀ ਤੁਸੀਂ ਜ਼ਰੂਰ ਦੇਖਣਾ ਕਿਉਂਕਿ ਕੈਨੇਡਾ ਦੀ ਸਪੋਰਟ ਆਫ ਕੋਰਸ ਅਸੀਂ ਕਰਨੀ ਆ ਜੀ, ਅਤੇ ਕੈਨੇਡਾ ਆਈ ਹੋਪ ਕਿ ਵਧੀਆ ਖੇਡੇਗਾ, ਅਤੇ ਡੈਫੀਨੇਟਲੀ ਸਾਡੀਆਂ ਸ਼ੁਭ ਇੱਛਾਵਾਂ ਕੈਨੇਡਾ ਦੀ ਟੀਮ ਦੇ ਨਾਲ ਹਮੇਸ਼ਾ ਹੀ ਨੇ। ਕ੍ਰਿਕਟ ਦੀ ਗੱਲ ਕਰੀਏ ਤਾਂ ਬੜਾ ਰੋਮਾਂਚਕ ਮੁਕਾਬਲਾ, ਅਪਸੈਟ ਇੰਡੀਆ ਦੀ ਟੀਮ ਨੂੰ ਆਇਰਲੈਂਡ ਨੇ ਕਰ ਦਿੱਤਾ ਅੱਜ, ਸੈਕਿੰਡ T20 154 ਦੌੜਾਂ ਆਇਰਲੈਂਡ ਨੇ ਬਣਾਈਆਂ ਸੀ 8 ਖਿਡਾਰੀਆਂ ਦੇ ਨੁਕਸਾਨ 'ਤੇ, ਅਤੇ ਇੰਡੀਆ ਦੀ ਟੀਮ 153 ਦੌੜਾਂ ਹੀ ਬਣਾ ਸਕੀ, 9 ਖਿਡਾਰੀ ਉਹਦੇ ਆਊਟ ਹੋ ਗਏ, 1 ਦੌੜ ਦੇ ਨਾਲ ਆਇਰਲੈਂਡ ਜੇਤੂ ਰਿਹਾ। ਅਤੇ ਵਰਲਡ ਕੱਪ ਦੀ ਜਦੋਂ ਗੱਲ ਕਰਦੇ ਹਾਂ, ਜਿਹੜਾ ਕੁੜੀਆਂ ਦਾ ਵਰਲਡ ਕੱਪ ਚੱਲ ਰਿਹਾ ਕ੍ਰਿਕਟ ਦੇ ਵਿੱਚ ਹੀ, ਉਹਦੇ 'ਚ ਅੱਜ ਬੰਗਲਾਦੇਸ਼ ਅਤੇ ਸਾਊਥ ਅਫਰੀਕਾ ਦੇ ਦਰਮਿਆਨ ਮੈਚ ਹੋਇਆ, ਜਿਹਦੇ 'ਚ ਬੰਗਲਾਦੇਸ਼ 117 ਦੌੜਾਂ ਬਣਾ ਕੇ 5 ਖਿਡਾਰੀ ਨੁਕਸਾਨ ਉਹਨਾਂ ਦੇ ਆਊਟ ਹੋਏ ਸਨ। ਸਾਊਥ ਅਫਰੀਕਾ ਨੇ 19.2 ਓਵਰ ਦੇ ਵਿੱਚ 118 ਦੌੜਾਂ 6 ਖਿਡਾਰੀਆਂ ਦੇ ਨੁਕਸਾਨ 'ਤੇ ਬਣਾ ਕੇ 4 ਵਿਕਟਾਂ ਦੇ ਨਾਲ ਮੈਚ ਜਿੱਤਿਆ। ਅਤੇ ਦੂਸਰਾ ਮੈਚ ਜਿਹੜਾ ਇੰਡੀਆ ਅਤੇ ਆਸਟ੍ਰੇਲੀਅਨ ਕੁੜੀਆਂ ਦੇ ਦਰਮਿਆਨ ਖੇਡਿਆ ਗਿਆ, ਉਹਦੇ 'ਚ ਇੰਡੀਆ ਨੇ 170 ਦੌੜਾਂ ਬਣਾਈਆਂ ਸਨ 4 ਖਿਡਾਰੀਆਂ ਦੇ ਨੁਕਸਾਨ 'ਤੇ, ਅਤੇ ਆਸਟ੍ਰੇਲੀਆ ਦੀਆਂ ਕੁੜੀਆਂ ਨੇ 19 ਓਵਰਸ ਦੇ ਵਿੱਚ 4 ਖਿਡਾਰੀ ਦੇ ਨੁਕਸਾਨ 'ਤੇ 172 ਦੌੜਾਂ ਬਣਾ ਕੇ 6 ਵਿਕਟਾਂ ਦੇ ਨਾਲ ਮੈਚ ਜਿੱਤ ਲਿਆ। ਸੋ ਇੰਡੀਆ ਦੀ ਟੀਮ 3rd place 'ਤੇ ਆਈ ਬਲੀਵ ਕਿ ਆਪਣੇ ਗਰੁੱਪ ਦੇ ਵਿੱਚ ਖਿਸਕ ਗਈ ਹੈ ਹੁਣ, ਕਿਉਂਕਿ ਸਾਊਥ ਅਫਰੀਕਾ ਦੀ ਟੀਮ ਇਸ ਵੇਲੇ ਨੰਬਰ 2 'ਤੇ ਹੈ, ਆਸਟ੍ਰੇਲੀਆ ਆਫ ਕੋਰਸ ਨੰਬਰ 1 'ਤੇ ਹੈ ਜੀ ਗਰੁੱਪ ਏ ਦੇ ਵਿੱਚ। ਸੋ ਹੁਣ ਔਖਾ ਇੰਡੀਅਨ ਟੀਮ ਦੇ ਲਈ, ਡੈਫੀਨੇਟਲੀ ਉਹਨਾਂ ਨੂੰ ਕੁਝ ਚੰਗੀ ਪਰਫੋਰਮ ਜਿਹੜਾ ਚੰਗਾ ਪਰਫੋਰਮ ਕਰਨ ਦੀ ਹੁਣ ਅੱਗੋਂ ਜ਼ਰੂਰਤ ਹੋਏਗੀ। ਅਤੇ ਇੱਕ ਜਿਹੜਾ 3rd test ਹੈ, ਨਿਊਜ਼ੀਲੈਂਡ ਅਤੇ ਇੰਗਲੈਂਡ ਦੀਆਂ ਟੀਮਾਂ ਦੇ ਵਿੱਚ ਖੇਡਿਆ ਜਾ ਰਿਹਾ। ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ 438 ਦੌੜਾਂ ਬਣਾਈਆਂ ਸਨ, ਇੰਗਲੈਂਡ ਨੇ 354, ਅਤੇ ਦੂਸਰੀ ਪਾਰੀ ਜਿਹੜੀ ਨਿਊਜ਼ੀਲੈਂਡ ਨੇ ਉਹ 288 ਦੌੜਾਂ 9 ਖਿਡਾਰੀਆਂ 'ਤੇ ਡਿਕਲੇਅਰ ਕਰ ਦਿੱਤੀ। ਇੰਗਲੈਂਡ ਇਸ ਵੇਲੇ ਖੇਡ ਰਿਹਾ ਹੈ, 90 ਦੌੜਾਂ ਬਣ ਗਈਆਂ, 3 ਖਿਡਾਰੀ ਆਊਟ ਨੇ, ਅਤੇ 283 ਦੌੜਾਂ ਦੀ ਜ਼ਰੂਰਤ ਹੈ ਜੀ ਇੰਗਲੈਂਡ ਨੂੰ ਅਗਰ ਉਹਨਾਂ ਨੇ ਟੈਸਟ ਜਿਹੜਾ ਜਿੱਤਣਾ। ਅੱਜ 4th ਦਿਨ ਦੀ ਖੇਡ ਚੱਲ ਰਹੀ ਹੈ ਹਾਲੇ, ਅਤੇ ਜ਼ਿੰਬਾਬਵੇ ਅਤੇ ਸ਼੍ਰੀਲੰਕਾ ਦੇ ਦਰਮਿਆਨ ਵੀ ਜਿਹੜਾ 1st test ਹੈ ਉਹ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ 308 ਦੌੜਾਂ ਬਣਾਈਆਂ ਸਨ, ਅਤੇ ਵੈਸਟ ਇੰਡੀਜ਼ ਨੇ 626, 9 ਖਿਡਾਰੀਆਂ ਦੇ ਨੁਕਸਾਨ 'ਤੇ ਉਹਨਾਂ ਨੇ ਪਾਰੀ ਜਿਹੜੀ ਆ ਡਿਕਲੇਅਰ ਕੀਤੀ ਹੈ। ਤਾਂ ਉਸ ਤੋਂ ਬਾਅਦ ਵੀ ਜਿਹੜਾ ਇਹ ਜਿਹੜਾ ਸਟਿਲ ਔਨਗੋਇੰਗ ਇਹ ਮੈਚ ਹੈ ਜੀ, ਇਹਦਾ ਸਕੋਰ ਵੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ, ਲੇਕਿਨ ਹਾਲੇ ਮੇਰੇ ਕੋਲ ਉਹਦੀ ਅਪਡੇਟ ਮੈਂ ਨਹੀਂ ਦੇਖ ਸਕਿਆ ਜੀ। ਅਤੇ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ, ਫੀਫਾ ਵਰਲਡ ਕੱਪ ਜਿਹੜਾ ਉਹਦਾ ਅੱਜ ਤੇ ਮੈਚ ਸਾਊਥ ਅਫਰੀਕਾ ਵਰਸਿਸ ਕੈਨੇਡਾ 3 ਵਜੇ ਹੋਣਾ ਹੀ ਹੈ, ਔਰ ਕੱਲ੍ਹ ਦੇ ਜਿਹੜੇ ਮੈਚਿਸ ਨੇ ਉਹਨਾਂ ਦੇ ਵਿੱਚ ਬ੍ਰਾਜ਼ੀਲ ਵਰਸਿਸ ਜਪਾਨ ਜਿਹੜਾ 1 ਵਜੇ ਹੋਏਗਾ, ਜਰਮਨੀ ਅਤੇ ਪੈਰਾਗੁਆਏ ਜਿਹੜਾ ਉਹ 4:30, ਨੈਦਰਲੈਂਡ ਮੋਰੋਕੋ ਦੀ ਜਿਹੜੀ ਗੇਮ ਹੈ ਉਹ ਕੱਲ੍ਹ ਨੂੰ 9 ਵਜੇ ਖੇਡੀ ਜਾਣੀ ਹੈ। ਅਤੇ ਜੇ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਇੱਥੇ ਟੋਰਾਂਟੋ ਦੇ ਵਿੱਚ ਜਿਹੜੀ ਅਗਲੀ ਗੇਮ ਹੈ ਹੁਣ ਜਿਹੜਾ ਸੌਕਰ ਦਾ ਅਗਲਾ ਮੈਚ ਹੈ ਉਹ ਜੁਲਾਈ 2 ਨੂੰ ਵੀਰਵਾਰ ਵਾਲੇ ਦਿਨ ਸ਼ਾਮੀ 7 ਵਜੇ ਪੁਰਚਗਾਲ ਵਰਸਿਸ ਕਰੋਸ਼ੀਆ ਖੇਡਿਆ ਜਾਣਾ ਜੀ ਉਹ। ਸੋ ਜ਼ਰੂਰ ਤੁਸੀਂ ਉਸ ਮੈਚ ਨੂੰ ਵੀ ਜ਼ਰੂਰ ਦੇਖੋਗੇ, ਆਫਕੋਰਸ ਸਾਡੇ ਇੱਥੇ ਟੋਰਾਂਟੋ ਦੇ ਵਿੱਚ ਹੋਣਾ ਜੀ। ਲੇਕਿਨ ਅੱਜ ਦਾ ਜਿਹੜਾ ਮੈਚ ਹੈ ਉਹ ਬੜਾ ਅਹਿਮ ਹੈ ਕੈਨੇਡਾ ਦੇ ਵਾਸਤੇ, ਕੈਨੇਡਾ ਵਰਸਿਸ ਸਾਊਥ ਅਫਰੀਕਾ, ਉਹ 3 ਵਜੇ ਅੱਜ ਮੈਚ ਜਿਹੜਾ ਹੋਣਾ। ਸੋ ਜ਼ਰੂਰ ਤੁਸੀਂ ਉਸ ਨੂੰ ਦੇਖੋਗੇ। ਇੱਕ ਤਾਜ਼ਾ ਰਿਪੋਰਟ ਆਈ ਹੈ ਜਿਹਦੇ ਮੁਤਾਬਕ ਟੋਰਾਂਟੋ ਦੇ ਵਿੱਚ ਜਿਹੜੇ ਪੋਸਟ ਸੈਕੰਡਰੀ ਪ੍ਰੋਫੈਸਰਸ ਨੇ ਯੂਨੀਵਰਸਿਟੀਜ਼ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਅਤੇ ਉਹਨਾਂ ਦੀ ਤਨਖਾਹ ਨੂੰ ਲੈ ਕੇ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਮੇਲ ਪ੍ਰੋਫੈਸਰਸ ਨੇ ਉਹਨਾਂ ਨਾਲੋਂ ਫੀਮੇਲ ਪ੍ਰੋਫੈਸਰਸ ਦੀ ਤਨਖਾਹ ਐਵਰੇਜ ਕੋਈ $23,000 ਦਾ ਸਲਾਨਾ ਫਰਕ ਹੈ ਜੀ। ਫੀਮੇਲ ਪ੍ਰੋਫੈਸਰਸ ਦੀ ਤਨਖਾਹ ਜਿਹੜੀ ਹੈ ਉਹ ਘੱਟ ਹੈ ਮੇਲ ਪ੍ਰੋਫੈਸਰਸ ਦੇ ਨਾਲੋਂ। ਔਰ ਇਸ ਰਿਪੋਰਟ ਨੂੰ ਤਿਆਰ ਕਰਨ ਦੇ ਲਈ ਯੋਰਕ ਯੂਨੀਵਰਸਿਟੀ, ਯੂਨੀਵਰਸਿਟੀ ਆਫ ਟੋਰਾਂਟੋ ਅਤੇ ਟੋਰਾਂਟੋ ਮੈਟਰੋਪੋਲੀਟਨ ਜਿਹੜੀ ਯੂਨੀਵਰਸਿਟੀ ਹੈ ਉਹਨਾਂ ਤੋਂ ਡਾਟਾ ਜਿਹੜਾ ਇਹ ਇਕੱਤਰ ਕੀਤਾ ਗਿਆ। ਜੇਕਰ ਐਵਰੇਜ ਗੈਪ ਦੇਖੀਏ ਤਾਂ ਯੂਨੀਵਰਸਿਟੀ ਆਫ ਆਟਵਾ ਦੇ ਵਿੱਚ 5.7 ਜੋ ਕਿ ਸਭ ਤੋਂ ਘੱਟ ਹੈ, ਲੇਕਿਨ ਮੈਕਮਾਸਟਰ ਯੂਨੀਵਰਸਿਟੀ 'ਚ 13.5% ਦਾ ਫਰਕ ਹੈ। ਔਰ ਯੂਨੀਵਰਸਿਟੀ ਟੋਰਾਂਟੋ ਦੇ ਤਿੰਨਾਂ ਲੋਕੇਸ਼ਨਸ ਦੀ ਜੇ ਗੱਲ ਕਰ ਲਈਏ ਤਾਂ ਕੋਈ 2901 ਸਟਾਫ ਮੈਂਬਰਸ ਨੇ 2901, ਜਿਨ੍ਹਾਂ ਦੇ ਵਿੱਚ 1660 ਮੇਲ ਅਤੇ 1221 ਫੀਮੇਲ ਜਿਹੜੇ ਸਟਾਫ ਮੈਂਬਰਸ ਨੇ ਪ੍ਰੋਫੈਸਰਸ ਨੇ। ਔਰ 2024-25 ਸਕੂਲ ਈਅਰ ਦੇ ਵਿੱਚ ਜਿਹੜੇ ਮੇਲ ਪ੍ਰੋਫੈਸਰ ਸੀ ਉਹਨਾਂ ਦੀ ਤਨਖਾਹ ਸਲਾਨਾ $206,575 ਜਦਕਿ ਫੀਮੇਲ ਪ੍ਰੋਫੈਸਰਸ ਦੀ ਜਿਹੜੀ ਤਨਖਾਹ ਉਹ $183,350। ਕੋਈ 23,225 ਦਾ ਜਿਹੜਾ ਗੈਪ ਹੈ, ਜਿਹੜਾ ਡਿਫਰੈਂਸ ਹੈ ਉਹ ਸੀਗਾ। ਅਤੇ ਯੋਰਕ ਯੂਨੀਵਰਸਿਟੀ ਦੀ ਗੱਲ ਕਰ ਲਈਏ ਤਾਂ ਜਿਹੜਾ ਟੀਚਿੰਗ ਸਟਾਫ ਹੈ 1470 ਟੋਟਲ, ਜਿਹਦੇ ਵਿੱਚੋਂ 765 ਮੇਲ ਪ੍ਰੋਫੈਸਰਸ ਅਤੇ 702 ਜਿਹੜੇ ਫੀਮੇਲ, ਅਤੇ ਮੇਲ ਪ੍ਰੋਫੈਸਰਸ ਦੀ ਤਨਖਾਹ 208,750 ਰਹੀ ਉਸੇ ਸਾਲ ਦੀ ਗੱਲ, 2024-25 ਦੀ ਮੈਂ ਗੱਲ ਕਰ ਰਿਹਾ। ਅਤੇ ਫੀਮੇਲ ਜਿਹੜਾ 188,125, ਤਕਰੀਬਨ 20,625 ਦਾ ਡਿਫਰੈਂਸ ਸੀ। ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਤਕਰੀਬਨ ਟੋਟਲ 1040 ਦੇ ਕਰੀਬ ਜਿਹੜਾ ਸਟਾਫ, ਜਿਹਦੇ 'ਚ 555 ਮੇਲ ਅਤੇ 486 ਦੇ ਕਰੀਬ ਜਿਹੜੀਆਂ ਫੀਮੇਲ ਪ੍ਰੋਫੈਸਰਸ। ਔਰ ਮੇਲ ਦੀ ਜਿਹੜੀ ਤਨਖਾਹ ਉਹ 191,550 ਅਤੇ ਫੀਮੇਲ ਦੀ $177,950, $13,600 ਦਾ ਜਿਹੜਾ ਪੇ ਗੈਪ ਹੈ, ਜਿਹੜਾ ਡਿਫਰੈਂਸ ਹੈ ਉਹ ਦੇਖਣ ਨੂੰ ਮਿਲਿਆ। ਔਰ ਉਹ ਜਿਹੜਾ ਮਾਹਿਰਾਂ ਦਾ ਕਹਿ ਲਓ ਜਾਂ ਫਿਰ ਇਹਨਾਂ ਯੂਨੀਵਰਸਿਟੀਜ਼ ਦਾ ਕਹਿਣਾ ਹੈ ਕਿ ਉਹਦੇ 'ਚ ਐਕਸਪੀਰੀਅੰਸ ਵੀ ਕਾਊਂਟ ਹੁੰਦਾ। ਆਫਕੋਰਸ ਜਿਹੜਾ ਐਕਸਪੀਰੀਅੰਸ ਆ ਉਹ ਫੀਮੇਲ ਪ੍ਰੋਫੈਸਰਸ ਦਾ ਵੀ ਡੈਫੀਨੇਟਲੀ ਹੋਏਗਾ, ਲੇਕਿਨ ਉਹਨਾਂ ਦਾ ਡਰੋਬੈਕ ਇਹ ਰਹਿੰਦਾ ਕਿ ਜਿਹੜੀਆਂ ਫੀਮੇਲਸ ਨੇ ਉਹਨਾਂ ਨੇ ਬੱਚਿਆਂ ਦੀ ਲੁੱਕ ਆਫਟਰ ਜਾਂ ਫਿਰ ਜਦੋਂ ਜੇ ਲੈਟਸ ਸੇ ਕਿ ਬੱਚੇ ਜਦੋਂ ਬੋਰਨ ਹੁੰਦੇ ਨੇ ਤਾਂ ਉਹਨਾਂ ਦੇ ਵਾਸਤੇ ਵੀ ਉਹਨਾਂ ਦਾ ਜਿਹੜਾ ਟਾਈਮ ਆਫ ਹੈ ਉਹ ਚੀਜ਼ਾਂ ਜਿਹੜੀਆਂ ਉਹ ਰਿਫਲੈਕਟ ਕਰਦੀਆਂ ਨੇ ਇਸ ਸਾਈਡ 'ਤੇ, ਜਿਸ ਕਰਕੇ ਕਿਹਾ ਜਾ ਰਿਹਾ ਕਿ ਇਹ ਇੱਕ ਇਸ਼ੂ ਜ਼ਰੂਰ ਹੈ ਕਿ ਤਨਖਾਹ ਦੇ ਵਿੱਚ ਫਰਕ ਕਿਉਂ ਹੈ। ਉਹ ਕਹਿੰਦੇ ਕਿ ਇਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਲ ਦਰ ਸਾਲ ਜਿਹੜਾ ਜਿਵੇਂ ਜਿਵੇਂ ਇਹ ਗੈਪ ਹੈ ਉਹ ਹੁਣ ਘਟਦਾ ਜਾ ਰਿਹਾ ਹੈ। ਹਾਈਵੇ 410 ਐਂਡ ਸਟੀਲ ਦੇ ਨੇੜੇ ਸਵੇਰੇ ਅੱਜ ਤੜਕੇ 4 ਵਜੇ 4 ਕਾਰਾਂ ਦੀ ਟੱਕਰ ਹੋਈ ਔਰ 3 ਲੋਕਾਂ ਨੂੰ ਹਸਪਤਾਲ ਜਿਹੜਾ ਪਹੁੰਚਾਇਆ ਗਿਆ ਔਰ 1 ਦੀ ਹਾਲਤ ਜਿਹੜੀ ਉਹ ਗੰਭੀਰ ਦੱਸੀ ਜਾ ਰਹੀ ਹੈ। ਅਤੇ ਮਕਵੀਨ ਅਤੇ ਕੰਟਰੀਸਾਈਡ ਦੇ ਇੰਟਰਸੈਕਸ਼ਨ 'ਤੇ ਬੀਤੀ ਰਾਤ ਤਕਰੀਬਨ 10:30 ਦੇ ਕਰੀਬ ਇੱਕ ਭਿਆਨਕ ਹਾਦਸਾ ਹੋਇਆ ਜਿਹਦੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਤਕਰੀਬਨ 6 ਲੋਕ ਇਹਦੇ 'ਚ ਸ਼ਾਮਲ ਸਨ ਦੋਨਾਂ ਕਾਰਾਂ ਦੇ ਵਿੱਚ। ਔਰ ਸਮਝਿਆ ਜਾ ਰਿਹਾ ਹੈ ਕਿ ਕਿਸੇ ਇੱਕ ਕਾਰ ਨੇ ਜਿਹੜੀ ਰੈੱਡ ਲਾਈਟ ਹੈ ਉਹ ਕ੍ਰੋਸ ਕੀਤੀ ਹੈ, ਜੋ ਕਿ ਇਸ ਹਾਦਸੇ ਦਾ ਜਿਹੜਾ ਕਾਰਨ ਉਹ ਬਣਿਆ ਅਤੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਹੁਣ ਕੀਤੀ ਜਾ ਰਹੀ ਹੈ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਹੁਣ ਇੱਥੇ ਨਾਲ ਲੱਗਦੀ ਆਪਾਂ ਸਪੀਡ ਦੀ ਵੀ ਗੱਲ ਕਰਦੇ ਹਾਂ ਕਿ ਜਿਹੜੀ ਹੁਣ ਸਾਡੀ ਅੰਟੈਰੀਓ ਸਰਕਾਰ ਨੇ ਫੈਸਲਾ ਲਿਆ ਕਿ ਇਨਫੈਕਟ ਸ਼ੁਰੂ ਹੋ ਗਿਆ ਜੀ ਇਹ 110 ਕਿਲੋਮੀਟਰ ਪਰ ਆਵਰ ਦੀ ਜਿਹੜੀ ਸਪੀਡ ਲਿਮਿਟ ਹੈ ਉਹ ਕੁਝ ਇੱਕ ਹਾਈਵੇਜ਼ ਦੇ ਹਾਈਵੇ ਦੇ ਜਿਹੜੇ ਸਰਟਨ ਪੋਰਸ਼ਨਸ ਨੇ ਜੀ ਕੁਝ ਹਿੱਸੇ ਨੇ ਉਹਨਾਂ ਦੇ ਉੱਤੇ ਇਹ ਲਾਗੂ ਜਿਹੜੀ ਆ ਉਹ ਕਰ ਦਿੱਤੀ ਗਈ ਹੈ। ਔਰ 900 ਕਿਲੋਮੀਟਰ ਤਕਰੀਬਨ ਟੋਟਲ ਜਿਹੜੀ ਡਿਸਟੈਂਸ ਹੈ ਜਿਹੜੇ ਜਿਹੜੇ ਹਾਈਵੇਜ਼ 'ਤੇ ਸਪੀਡ ਚੇਂਜ ਹੋਣੀ ਆ ਉਹ ਬਣਦੀ ਹੈ। ਜੂਨ ਤੋਂ ਲੈ ਕੇ 26 ਜੂਨ ਤੋਂ ਸ਼ੁਰੂ ਹੋ ਗਈ ਆ ਔਰ ਸਪਟੰਬਰ 2026 ਤੱਕ ਇਹ ਜਿਹੜੀਆਂ ਚੇਂਜਸ ਨੇ ਕਿੱਥੇ ਕਿੱਥੇ ਹੋਣੀਆਂ ਨੇ ਉਹ ਹੋ ਜਾਣੀਆਂ ਨੇ। ਅਤੇ 31 ਜੁਲਾਈ 2026 ਨੂੰ ਜਿਹੜਾ ਹਾਈਵੇ 401 ਤੋਂ ਲੈ ਕੇ ਵਾਈਟ ਟੋਕ ਡਰਾਈਵ ਤੱਕ ਇੱਥੇ ਸਪੀਡ ਚੇਂਜ ਹੋਣੀ ਹੈ। ਔਰ ਇਸੇ ਹੀ ਹਾਈਵੇ ਦੇ ਉੱਤੇ ਵਾਟਰਵਰਕਸ ਤੋਂ ਲੈ ਕੇ 350 ਮਾਈਲਸ ਈਸਟ ਆਫ ਕੋਲਬਰਨ ਡਰਾਈਵ ਤੱਕ ਚੇਂਜ ਹੋਣੀ ਹੈ। 31 ਅਗਸਤ 2026 ਤੋਂ ਹਾਈਵੇ 7 ਐਪਲਟਨ ਸਾਈਡ ਰੋਡ ਕੰਟਰੀ ਰੋਡ 17 ਤੋਂ ਲੈ ਕੇ ਹਾਈਵੇ 417 ਤੱਕ, ਹਾਈਵੇ 115 ਦੇ ਉੱਪਰ ਜਿਹੜੀ ਹੈ ਹਾਈਵੇ 35 ਤੋਂ ਲੈ ਕੇ ਪਾਰਕਵੇ ਇੰਟਰਚੇਂਜ ਤੱਕ ਚੇਂਜ ਹੋਣੀ ਹੈ। ਹਾਈਵੇ 400 ਅਤੇ ਜਿਹੜੀ ਹਾਈਵੇ 401 ਤੋਂ ਲੇਕ ਜੋਸਫ ਰੋਡ ਤੱਕ ਸਪੀਡ ਚੇਂਜ ਹੋਣੀ ਹੈ। ਅਤੇ 416 ਦੇ ਉੱਪਰ 1.5 ਕਿਲੋਮੀਟਰ ਸਾਊਥ ਆਫ ਹਾਈਵੇ 416-17 ਤੋਂ ਲੈ ਕੇ ਫੈਲੋਫੀਲਡ ਰੋਡ ਕੰਟਰੀ ਰੋਡ 12 ਤੱਕ ਜਿਹੜੀ ਇਹ 21 ਅਗਸਤ 2026 ਤੋਂ ਜਿਹੜੀ ਚੇਂਜ ਹੋਣ ਜਾ ਰਹੀ ਹੈ। ਔਰ ਇਸੇ ਦਿਨ ਹੀ ਹਾਈਵੇ 417 ਤੋਂ ਜਿਹੜੀ ਲੈਟਰਿਮ ਰੋਡ ਆਟਵਾ ਰੀਜਨਲ ਰੋਡ 174 ਤੱਕ, ਅਤੇ ਇਸੇ ਹਾਈਵੇ ਦੇ ਉੱਤੇ ਹੀ ਇੰਟਰਚੇਂਜ ਟੂ ਹਾਈਵੇ 7 ਤੱਕ ਵੀ ਜਿਹੜੀ ਚੇਂਜ ਹੋਣੀ ਹੈ। ਅਤੇ ਫਿਰ ਉਸ ਤੋਂ ਬਾਅਦ 31 ਅਗਸਤ ਨੂੰ ਜਿਹੜੀਆਂ ਚੇਂਜਸ ਜਿਹੜੀ ਸਪੀਡ ਚੇਂਜ ਹੋਣੀ ਹੈ ਉਹ ਹਾਈਵੇ 401 ਅਤੇ ਮੋਸਟਲੀ ਹੋਣ ਜਾ ਰਹੀ ਹੈ। ਪਹਿਲੀ ਹੈ ਮਰਲਿਨ ਰੋਡ ਤੋਂ ਹਾਈਵੇ 427 ਤੱਕ, ਹਾਈਵੇ 404 ਤੋਂ ਲੈ ਕੇ ਹਾਈਵੇ 35 ਤੱਕ, ਅਤੇ ਕੋਬਰਗ ਤੋਂ ਕੋਲਵੋਨ ਤੱਕ, ਅਤੇ ਸਿਡਨੀ ਸਟ੍ਰੀਟ CNR ਓਵਰਹੈਡ ਬ੍ਰਿਜ ਇਨ ਬੈਲਵਿਲ ਉੱਥੇ ਵੀ ਚੇਂਜ ਹੋਣੀ ਹੈ। ਕੰਟਰੀ ਰੋਡ 38 ਤੋਂ ਲੈ ਕੇ ਹਾਈਵੇ 15 ਤੱਕ, ਅਤੇ ਹਾਈਵੇ 403 ਅਤੇ 401 ਤੋਂ ਲੈ ਕੇ ਮਿਡਲ ਟਾਊਨ ਲਾਈਨ ਤੱਕ ਇਹ 31 ਅਗਸਤ ਤੋਂ ਸਪੀਡ ਚੇਂਜ ਹੋ ਜਾਣੀ ਹੈ, ਜਿਹੜੀ 110 ਕਿਲੋਮੀਟਰ ਪਰ ਆਵਰ ਦੀ ਸਪੀਡ। ਅਤੇ ਅਖੀਰਲਾ ਦਿਨ ਜਿਹੜਾ ਸਪਟੰਬਰ 30 ਹੈ 2026 ਇਸੇ ਸਾਲ ਹੀ, ਸੋ ਉਹਨਾਂ ਦੇ ਵਿੱਚ ਹਾਈਵੇ 403 QW ਤੋਂ ਲੈ ਕੇ 401 ਤੱਕ ਸਪੀਡ ਚੇਂਜ ਹੋਏਗੀ। 404 ਦੇ ਉੱਪਰ ਹਾਈਵੇ 401 ਤੋਂ ਲੈ ਕੇ ਮੁਲਕ ਡਰਾਈਵ ਤੱਕ, ਅਤੇ ਹਾਈਵੇ 406 ਦੇ ਉੱਪਰ ਵੈਸਟਚੈਸਟਰ ਐਵੇਨਿਊ ਤੋਂ ਲੈ ਕੇ ਹਾਈਵੇ 50 ਤੱਕ, ਅਤੇ 407 ਦੇ ਉੱਪਰ ਜਿਹੜੀ ਆ ਬਰੋਕ ਰੋਡ ਤੋਂ ਹਾਈਵੇ 35 ਤੱਕ, ਹਾਈਵੇ 412 ਦੇ ਉੱਪਰ 401 ਤੋਂ ਲੈ ਕੇ 407 ਤੱਕ, ਹਾਈਵੇ 418 ਹਾਈਵੇ 401 ਤੋਂ ਲੈ ਕੇ ਹਾਈਵੇ 407 ਤੱਕ ਸਪੀਡ ਚੇਂਜ ਹੋਣੀ ਆ। ਅਤੇ QAW ਦੇ ਉੱਪਰ ਫਰੀਮੈਨ ਇੰਟਰਚੇਂਜ ਤੋਂ ਲੈ ਕੇ ਹਾਈਵੇ 403 ਤੱਕ, ਅਤੇ ਕੰਸੈਸ਼ਨ ਰੋਡ ਤੋਂ ਲੈ ਕੇ ਮੈਕਲਿਓਡ ਰੋਡ ਤੱਕ ਹੋਣੀ ਹੈ, ਅਤੇ ਮਾਊਂਟੇਨ ਰੋਡ ਤੋਂ ਲੈ ਕੇ ਜੋਰਡਨ ਰੋਡ ਤੱਕ ਇਹ QAW ਦੇ ਉੱਪਰ ਜਿਹੜੀ ਸਪੀਡ ਚੇਂਜ ਹੈ ਉਹ ਹੋਣੀ ਹੈ। ਅਤੇ ਸਾਡੇ ਜਿਹੜੇ ਟਰਾਂਸਪੋਰਟੇਸ਼ਨ ਮਿਨਿਸਟਰ ਨੇ ਜੀ ਮਿਸਟਰ ਸਰਕਾਰੀਆ ਪ੍ਰਮਿਤ ਸਰਕਾਰੀਆ ਹੋਰਾ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਇਨਕਰੀਜ਼ ਹੈ ਐਵੀਡੈਂਸ ਬੇਸਡ ਹੈ, ਅਤੇ ਅੰਟੈਰੀਓ ਨੂੰ ਉਸ ਲਾਈਨ ਦੇ ਵਿੱਚ ਲਿਆ ਰਿਹਾ, ਕਿਉਂਕਿ ਪਹਿਲਾਂ ਵੀ ਜਿਹੜੇ ਪ੍ਰੋਵਿੰਸਿਸ ਸਾਡੇ ਇੱਥੋਂ ਕੈਨੇਡਾ ਦੇ ਅਲਬਰਟਾ, ਸਸਕੈਚੁਅਨ ਅਤੇ ਨੋਵਾ ਸਕੋਸ਼ੀਆ, ਉੱਥੇ ਆਲਰੇਡੀ 110 ਕਿਲੋਮੀਟਰ ਪਰ ਆਵਰ ਦੀ ਸਪੀਡ ਜਿਹੜੀ ਆ ਉਹ ਸਟੈਂਡਰਡ ਹੈ। ਅਤੇ ਇਹ ਜਿਹੜੀਆਂ ਹਾਇਰ ਲਿਮਿਟਸ ਨੇ 2019 'ਚ ਇਹਨਾਂ ਨੂੰ ਚੈੱਕ ਕਰਨਾ ਜਿਹੜਾ ਸ਼ੁਰੂ ਹੋਇਆ ਸੀਗਾ 3 ਹਾਈਵੇ ਸੈਗਮੈਂਟਸ ਦੇ ਵਿੱਚ, ਫਿਰ ਉਸ ਤੋਂ ਬਾਅਦ 2022 'ਚ ਪ੍ਰੋਗਰਾਮ ਐਕਸਪੈਂਡ ਹੋਇਆ, ਫਿਰ 2024 'ਚ ਹੋਇਆ, ਅਤੇ ਇਹਨਾਂ ਦੇ ਵਿੱਚ ਤਕਰੀਬਨ 860 ਕਿਲੋਮੀਟਰ ਤੱਕ ਜਿਹੜਾ 36% ਆਫ ਦਾ ਨੈੱਟਵਰਕ ਜਿਹੜਾ ਆਪਾਂ ਹਾਈਵੇਜ਼ ਦੀ ਗੱਲ ਕਰਦੇ ਹਾਂ 400 ਸੀਰੀਜ਼ ਦੀ, ਅਤੇ ਇੰਨਾ ਜਿਹੜਾ ਕਵਰ ਹੈ ਉਹ ਕੀਤਾ ਗਿਆ ਸੀ। ਸੋ ਹੁਣ ਇੱਕ ਵਾਰੀ ਫਿਰ ਤੋਂ ਇਹਨੂੰ ਜਿਹੜਾ ਇਨਕਰੀਜ਼ ਕੀਤਾ ਜਾ ਰਿਹਾ, ਅਤੇ ਆਲਰੇਡੀ ਸ਼ੁਰੂਆਤ ਹੋ ਚੁੱਕੀ ਹੈ। ਅਤੇ ਸਪਟੰਬਰ 30 ਤੱਕ ਜਿਹੜੀ ਸਪੀਡ ਚੇਂਜ ਆ ਕਿੱਥੇ ਕਿੱਥੇ ਹੋਣੀ ਆ, ਕਿਹੜੇ ਕਿਹੜੇ ਹਾਈਵੇਜ਼ 'ਤੇ ਹੋਣੀ ਆ, ਉਹ ਜਿਹੜੀ ਫਿਨਿਸ਼ ਹੈ ਉਹ ਕਰ ਦਿੱਤੀ ਜਾਣੀ ਆ। ਮਿਸਟਰ ਟਰੰਪ ਹੋਰਾਂ ਨੇ ਇੱਕ ਵਾਰੀ ਫਿਰ ਥਰੈਟ ਕੀਤਾ ਜੀ ਕਿ ਜੇ ਜਿਹੜੀਆਂ ਕੰਟਰੀਜ਼ ਡਿਜੀਟਲ ਸਰਵਿਸਿਜ਼ ਜੋ ਅਮੈਰੀਕਾ ਤੋਂ ਲੈ ਰਹੀਆਂ ਨੇ, ਅਗਰ ਉਹਨਾਂ ਦੇ ਉੱਤੇ ਕੋਈ ਵੀ ਟੈਕਸ ਲਾਇਆ ਤਾਂ ਉਹਨਾਂ ਦੇ 100% ਟੈਕਸ ਹੈ, ਉਹਨਾਂ ਦੀਆਂ ਕੋਈ ਵੀ ਉੱਥੋਂ ਇੰਪੋਰਟ ਹੋ ਰਿਹਾ ਯੂ ਐੱਸ ਨੂੰ ਅਤੇ ਉਹਦੇ ਉੱਤੇ ਲੱਗੇਗਾ ਐਜ ਯੂਜ਼ੁਅਲ, ਜਿਵੇਂ ਉਹ ਹਮੇਸ਼ਾ ਹੀ ਕਰਦੇ ਨੇ ਜੀ। ਉਸੇ ਤਰ੍ਹਾਂ ਨਾਲ ਹੀ ਉਹਨਾਂ ਨੇ ਇਹ ਵੀ ਇੱਕ ਡਰਾਵਾ ਜਿਹੜਾ ਸਾਰੇ ਹੀ ਕੰਟਰੀਜ਼ ਨੂੰ ਦਿੱਤਾ ਕਿ ਅਗਰ ਤੁਸੀਂ ਸਾਡੇ ਕੰਟਰੀ ਦੀਆਂ ਜਿਹੜੀਆਂ ਡਿਜੀਟਲ ਸਰਵਿਸਿਜ਼ ਦੇ ਉੱਤੇ ਕੋਈ ਵੀ ਟੈਕਸ ਤੁਸੀਂ ਲਾਓਗੇ ਅਤੇ ਅਸੀਂ ਉਹਦਾ ਮੋੜਵਾਂ ਜਿਹੜਾ ਜਵਾਬ ਹੈ ਉਹ 100% ਟੈਕਸ ਜੋ ਤੁਹਾਡੀਆਂ ਗੁੱਡਸ ਨੇ ਉਹ ਇੰਪੋਰਟ ਅਮੈਰੀਕਾ 'ਚ ਹੁੰਦੀਆਂ ਨੇ ਅਤੇ ਉਹਨਾਂ ਦੇ ਉੱਤੇ ਅਸੀਂ ਟੈਕਸ ਲਵਾਂਗੇ। ਜੁੜੇ ਹੋ ਜੇ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਆਪਟੀਕਲ ਵਨ ਵਾਲਿਆਂ ਨੂੰ ਤੁਸੀਂ ਕਾਲ ਕਰਨੀ ਆ, ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਗਰ ਆਈ ਐਗਜ਼ਾਮ ਤੁਸੀਂ ਕਰਵਾਉਣਾ ਹੈ, ਕੰਟੈਕਟ ਲੈਂਜ਼ਸ ਤੁਸੀਂ ਲੈਣੇ ਨੇ, ਡਰਾਈ ਆਈ ਟ੍ਰੀਟਮੈਂਟ ਕਰਵਾਉਣੀ ਹੈ ਜਾਂ ਫਿਰ ਕਿਸੇ ਪ੍ਰਕਾਰ ਦੀ ਵੀ ਕੋਈ ਹੋਰ ਇਸ਼ੂ ਹੈ ਤੁਹਾਨੂੰ, ਜੇਕਰ ਈਵਨ ਸਨਗਲਾਸਿਸ ਵੀ ਤੁਸੀਂ ਲੈਣੀਆਂ, ਤਾਂ ਸਾਰੇ ਹੀ ਜਿਹੜੇ ਮੇਜਰ ਬ੍ਰਾਂਡਸ ਉਹ ਕੈਰੀ ਕਰਦੇ ਨੇ, ਡਿਜ਼ਾਈਨਰ ਫਰੇਮਸ ਕੈਰੀ ਕਰਦੇ ਨੇ ਅਤੇ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਆ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਏ ਨੇਚਰ, ਕੋਈ ਵੀ ਇਵੈਂਟ ਤੁਸੀਂ ਉਹ ਲਿਖਿਆ ਉਹਦੀ ਕੇਟਰਿੰਗ ਕਰਵਾਉਣੀ ਆ ਅਤੇ ਸਪੈਸ਼ਲਾਈਜ਼ਡ ਸਰਵਿਸਿਜ਼ ਦਿੰਦੇ ਨੇ ਜੀ ਪੰਜਾਬੀ ਬਾਏ ਨੇਚਰ ਵਾਲੇ, ਮਲਟੀਪਲ ਫੂਡ ਟਰੱਕਸ ਦੇ ਨਾਲ, 416-937-2061 'ਤੇ ਉਹਨਾਂ ਨੂੰ ਕਾਲ ਤੁਸੀਂ ਕਰ ਲੈਣੀ ਆ। 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਪਲਾਇੰਸਿਸ ਖਰੀਦਣੇ ਨੇ ਤਾਂ ਫਿਰ ਡਰੀਮ ਹੋਮ ਅਪਲਾਇੰਸਿਸ, 905-805-3000 ਟੈਲੀਫੋਨ ਨੰਬਰ ਹੈ। 2915 ਅਰਜੈਂਟੀਆ ਰੋਡ, ਮਿਸਿਸਾਗਾ ਦੇ ਵਿੱਚ ਯੂਨਿਟ 2 ਤੋਂ ਸਰਵਿਸਿਜ਼ ਦੇ ਰਹੇ ਨੇ ਡਰੀਮ ਹੋਮ ਅਪਲਾਇੰਸਿਸ ਵਾਲੇ। ਸਾਡੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋ ਅਤੇ ਸਪੈਸ਼ਲ ਡਿਸਕਾਊਂਟ ਦੇ ਨਾਲ ਤੁਹਾਨੂੰ ਜਿਹੜੇ ਅਪਲਾਇੰਸਿਸ ਮਿਲ ਜਾਣੇ ਨੇ। 905-805-3000 ਟੈਲੀਫੋਨ ਨੰਬਰ ਹੈ। ਟੋਇੰਗ ਦੀਆਂ ਸਰਵਿਸਿਜ ਚਾਹੀਦੀਆਂ ਨੇ ਤਾਂ ਫਿਰ ਕਿੰਗ ਟੋਇੰਗ ਵਾਲੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ। ਪੂਰੇ ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਟਰੱਕ ਟ੍ਰੇਲਰ ਤੁਹਾਨੂੰ ਟੋਅ ਕਰਵਾਉਣਾ ਪੈਂਦਾ ਅਤੇ ਫਿਰ ਕਿੰਗ ਟੋਇੰਗ 416-677-22 ਬਾਈ ਬਾਈ 'ਤੇ ਉਹਨਾਂ ਦੇ ਨਾਲ ਸੰਪਰਕ ਹੋ ਸਕਦਾ। 416-677-2222 ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ, 905-688-1200 'ਤੇ ਗੱਲ ਹੋ ਸਕਦੀ ਹੈ। ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰੇਜ ਤੋਂ ਅਵਤਾਰ ਸਿੰਘ ਜੀ ਬਡਿਆਲ, 416-464-2067 'ਤੇ ਤੁਸੀਂ ਗੱਲ ਕਰ ਲੈਣੀ ਹੈ। ਕੋਈ ਵੀ ਟ੍ਰਾਂਜੈਕਸ਼ਨ ਤੁਸੀਂ ਰੀਅਲ ਸਟੇਟ ਦੇ ਵਿੱਚ ਕਰਨੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਅਤੇ 416-464-2067 ਟੈਲੀਫੋਨ ਨੰਬਰ ਹੈ। ਔਰ ਤੁਸੀਂ ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਨੂੰ ਜੁਆਇਨ ਵੀ ਕਰਨਾ ਅਤੇ ਤਦ ਵੀ ਤੁਸੀਂ ਇਸੇ ਨੰਬਰ 'ਤੇ ਕਾਲ ਕਰ ਸਕਦੇ ਹੋ। 416-464-2067 ਟੈਲੀਫੋਨ ਨੰਬਰ ਹੈ। ਅਤੇ ਪ੍ਰੇਮ ਗਿੱਲ ਜੀ ਜੁੜੇ ਨੇ ਜੀ ਆਪਣੇ ਨਾਲ। ਪ੍ਰੇਮ ਜੀ ਨਿੱਘਾ ਸਵਾਗਤ ਜੀ।
1: ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਮਨਜੀਤ ਜੀ, ਆ ਜਿਹੜੀ ਤੁਸੀਂ ਗੱਲ ਕੀਤੀ ਹੈ ਟਰੰਪ ਦੀ, ਮੈਨੂੰ ਲੱਗਦਾ ਇਹਨਾਂ ਨੇ ਸਾਹ ਲੈਣ ਤੇ ਵੀ ਲਾ ਲੈਣਾ ਟੈਕਸ।
0: ਜੇ ਉਹ ਤਾਂ ਲਾਈ ਤੇ ਜਾਂਦੇ ਆ।
1: ਨਹੀਂ, ਇਹਨਾਂ ਨੇ ਕਹਿਣਾ ਜੀ ਉਹ ਅਮਰੀਕਾ ਤੋਂ ਹੀ ਆਉਂਦਾ।
0: ਉਹ ਹਲੇ ਇਹਨਾਂ ਨੂੰ ਮੇਰੇ ਖਿਆਲ ਸ਼ਾਇਦ ਇਦਾਂ ਦੀ ਕੋਈ ਡਿਵਾਈਸ ਤਿਆਰ ਕੀਤੀ ਨਹੀਂ ਉਹਨਾਂ ਨੇ, ਕੀਤੀਆਂ ਆ ਪਰ ਮੈਨੂੰ ਲੱਗਦਾ ਕਿ ਉਹ ਲੋਕਾਂ ਨੂੰ ਸਿਰੇ ਲਾਉਣ ਦਾ ਇੱਕ ਜ਼ਰੀਆ ਜ਼ਰੂਰ ਹੈ ਪਰ ਸਾਹ ਦਿੰਦੇ ਤਾਂ ਨਹੀਂ।
1: ਜੀ ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ ਇਹਨਾਂ ਨੇ ਕਹਿਣਾ ਜੀ ਅਸੀਂ ਇੱਧਰ ਮਸ਼ੀਨ ਲਾਈ ਆ ਇਹ ਹਵਾ ਦੀ, ਹਵਾ ਫਿਲਟਰ ਹੋ ਕੇ ਸਾਡੇ ਤੋਂ ਆਉਂਦੀ ਇੱਧਰੋਂ, ਉੱਤੇ ਵੀ ਟੈਕਸ ਦਿਓ।
0: ਉਹ ਕਹਿੰਦੇ ਨੇ ਜੀ ਉਹ ਹਰ ਸਾਲ ਹੀ ਤਕਰੀਬਨ ਗੱਲ ਹੁੰਦੀ ਹੈ ਕਿ ਦਿੱਲੀ ਜਿਹੜਾ ਧੂੰਆਂ ਪਹੁੰਚਦਾ ਉਹ ਪੰਜਾਬ ਤੋਂ ਜਾਂਦਾ ਜਦਕਿ ਹਰਿਆਣਾ ਰਸਤੇ 'ਚ ਆਉਂਦਾ, ਉਹਨਾਂ ਨੂੰ ਲੱਗਦਾ ਹੀ ਨਹੀਂ ਉਹ।
1: ਬਿਲਕੁਲ ਜੀ ਬਿਲਕੁਲ। ਮਨਜੀਤ ਜੀ, ਮੈਂ ਤੁਹਾਨੂੰ ਦੱਸਿਆ ਸੀ ਐਕਚੁਅਲੀ ਆਉਂਦੀ ਹੈ ਕਿ ਆਪਾਂ ਰੀਜਨਲ ਕੌਂਸਲ ਵੀ ਆ ਰਹੇ
0: ਹਾਂ। ਅੱਛਾ ਜੀ, ਮੁਬਾਰਕਬਾਦ ਜੀ ਤੁਹਾਡੇ ਲਈ, ਸ਼ੁਭ ਸ਼ਾਮਾਂ।
1: ਧੰਨਵਾਦ ਜੀ, ਧੰਨਵਾਦ। 2 & 6 ਅਵਾਰਡ ਵਿੱਚੋਂ।
0: ਅੱਛਾ ਜੀ,
1: ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਦੇ ਡਿਡ ਨਾਟ ਲਿਸਨ, ਨੈਵਰ ਲਿਸਨ। ਟੈਕਸ ਬਹੁਤ ਜ਼ਿਆਦਾ ਵੱਧ ਚੁੱਕੇ ਆ, ਹੋਰ ਐਕਸਟੋਰਸ਼ਨ ਬੜੀਆਂ ਹੋ ਵੱਧ ਚੁੱਕੀਆਂ, ਸੇਫਟੀ ਦਾ ਇਸ਼ੂ ਹੈ ਜੀ, ਅਕਾਊਂਟੇਬਿਲਟੀ ਕੋਈ ਹੈ ਨੀ ਗੀ, ਬੜਾ ਕੁਛ ਹੈਗਾ ਜੀ, ਇਸ ਕਰਕੇ ਆਉਣਾ ਪੈ ਰਿਹਾ ਜੀ. ਆਪਾਂ ਬਸ ਇੱਕ ਬੇਨਤੀ ਕਰਦੇ ਹਾਂ ਜੀ ਆਪਣੀ ਕਮਿਊਨਿਟੀ ਨੂੰ, ਇਸ ਵਾਰ ਵੋਟ ਜ਼ਰੂਰ ਕਰੋ ਜੀ.
0: ਗੱਲ ਇਹੀ ਆ ਪ੍ਰੇਮ ਜੀ ਕਿ ਜਦੋਂ ਮਿਊਂਸੀਪਲ ਇਲੈਕਸ਼ਨਸ ਹੁੰਦੀ ਹੈ ਨਾ, ਸਾਡੀ ਟਰਨਆਊਟ ਬਹੁਤ ਥੋੜ੍ਹੀ ਰਹਿੰਦੀ ਹੈ, ਕਿ ਅਸੀਂ ਮੇਰਾ ਖਿਆਲ ਹੈ ਕਿ 30% ਦੇ ਆਸ ਪਾਸ ਹੀ ਰਹਿ ਜਾਂਦੇ, ਕਈ ਵਾਰੀ ਤਾਂ ਇਸ ਤੋਂ ਵੀ ਘੱਟ ਜਾਂਦਾ, ਜਦਕਿ ਸਭ ਤੋਂ ਵੱਧ ਜੇ ਸਰਵਿਸਿਜ਼ ਆ ਸਾਨੂੰ ਉਹ ਮਿਊਂਸੀਪਲਟੀ ਤੋਂ ਹੀ ਮਿਲਦੀਆਂ ਨੇ, ਸਾਨੂੰ ਸਿਟੀ ਤੋਂ ਮਿਲਦੀਆਂ. ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਸਾਡਾ ਜਿਹੜਾ ਉੱਠ ਕੇ ਵਾਹ ਪਹਿਲਾਂ ਸਿਟੀ ਨਾਲ ਹੀ ਪੈਂਦਾ ਜਦੋਂ ਅਸੀਂ ਪਾਣੀ ਦੀ ਟੂਟੀ ਖੋਲਦੇ ਹਾਂ.
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਸ਼ੁਰੂਆਤ ਸਾਡੀ ਇੱਥੋਂ ਸਿਟੀ ਤੋਂ ਹੁੰਦੀ ਹੈ. ਸਾਡੀਆਂ ਤਕਰੀਬਨ ਸਾਰੀਆਂ ਹੀ ਲੋੜਾਂ ਜਿਹੜੀਆਂ ਆਲਮੋਸਟ ਜਿਹੜੀਆਂ ਸਰਵਿਸਿਜ਼ ਜਿੰਨੀਆਂ ਵੀ ਆ ਉਹ ਸਿਟੀ ਨਾਲ ਰਿਲੇਟਡ ਹੀ ਆ. ਜਿੱਦਾਂ ਹੁਣ ਅੱਗੇ ਸਨੋ ਪੈਣੀ ਸ਼ੁਰੂ ਹੋਣੀ ਆ, ਫਿਰ ਸਾਡੀਆਂ ਕੰਪਲੇਂਟ ਸ਼ੁਰੂ ਹੋ ਜਾਣੀ ਆ ਕਿ ਬੱਟਾਂ ਬਣਾ ਜਾਂਦੇ ਆ ਨਾ, ਪਰ ਪਾਉਂਦਾ ਕੋਈ ਨੀ. ਦੇਖਿਆ ਜਾਵੇ ਤੇ ਤਕਰੀਬਨ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਹ ਗੱਲ ਕਰਦੇ ਨੂੰ ਕਿ ਬੱਟਾਂ ਬਣਾ ਜਾਂਦੇ ਆ ਨਾ. ਦੂਸਰੀ ਸਿਟੀ ਦੇ ਵਿੱਚ ਇਕਿਉਪਮੈਂਟ ਹੈਗੇ ਆ ਬੜੇ ਵਧੀਆ, ਤੇ ਇਹ ਕਿਉਂ ਨੀ. ਔਰ ਦੂਸਰੀ ਗੱਲ ਹੈ ਮਨਜੀਤ ਜੀ, ਸਿਟੀ ਦਾ ਬਜਟ ਵੀ ਜਿਹੜਾ ਘੱਟ ਹੀ ਸੀ ਜਾ ਰਿਹਾ ਨਾ ਇੰਨੇ ਸਾਲਾਂ ਤੋਂ, ਇੰਨੇ ਟੈਕਸ ਵਧਣ ਦੇ ਬਾਵਜੂਦ ਵੀ ਜੇ ਬਜਟ ਘੱਟ ਤੇ ਜਾ ਰਿਹਾ ਤੇ ਫਿਰ ਪੈਸਾ ਜਾਂਦਾ ਕਿੱਥੇ ਆ, ਸਵਾਲ ਪੈਦਾ ਹੁੰਦੇ ਜੀ. ਤੇ ਇਸ ਕਰਕੇ ਇਸ ਵਾਰ ਬੇਨਤੀ ਹੈ ਜੀ ਕਿ ਆਪਣੇ ਕਿਲੇ ਸ਼ਿਕਵੇ ਦੋ ਤਾਂ ਹੀ ਹੋ ਸਕਦੇ ਆ ਜੇ ਆਪਾਂ ਵੋਟ ਪਾਉਣ ਜਾਵਾਂਗੇ. ਤੇ ਪਿਛਲੀ ਵਾਰ ਤਕਰੀਬਨ 25% ਵੋਟ ਪਈ ਸੀਗੀ, ਜਿਹੜਾ ਵੀ ਤੁਹਾਡਾ ਕੈਂਡੀਡੇਟ ਲੱਗਦਾ ਤੁਹਾਨੂੰ ਵਧੀਆ ਔਰ ਲੱਗਦਾ ਕਿ ਨਵੇਂ ਕਿਸੇ ਕੈਂਡੀਡੇਟ ਨੂੰ ਮੌਕਾ ਦੇਣਾ ਤੇ ਪਲੀਜ਼ ਪਲੀਜ਼ ਵੋਟ ਜ਼ਰੂਰ ਪਾਓ ਜੀ.
0: ਜੀ ਬਿਲਕੁਲ. ਸੋ ਇਸ ਤੋਂ ਇਲਾਵਾ ਕੁਛ ਪ੍ਰੇਮ ਜੀ ਹੋਰ ਐਡ ਕਰਨਾ ਚਾਹੁੰਦੇ ਹੋ?
1: ਜੀ ਪੰਜੀਤ ਜੀ, ਬਾਕੀ ਜਿੱਦਾਂ ਤੁਸੀਂ ਦੱਸਿਆ ਹੈ ਕਿ ਆਪਣੇ ਟਰੰਪ ਸਾਹਿਬ ਹਰੇਕ ਕੰਮ ਦੇ ਉੱਤੇ, ਜਿੱਦਾਂ ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀਗੀ ਕਿ ਇਹ ਕੰਨ ਕਿਤੇ ਹੋਰ ਪਾਸੇ ਮਰੋੜਿਆ ਜਾ ਰਿਹਾ, ਇਹ ਖੁਦ ਨੀ ਟਰੰਪ ਸਾਹਿਬ ਆਪਣੀਆਂ ਕੀਤੀਆਂ ਕਰ ਰਿਹਾ. ਤੇ ਜਿੱਦਾਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਵੀ ਸੀਗੀ ਕਿ ਇਲੂਮੀਨਾਟੀ ਗਰੁੱਪ ਆ ਉਹਨੇ ਇੱਕ ਨੋਟ ਵੀ ਬਣਾਇਆ ਜਿਹੜਾ $1 ਦਾ ਨੋਟ ਹੈਗਾ ਆ ਅਮੈਰੀਕਾ ਦਾ, ਤੇ ਉਹ ਨੋਟ ਦੇਖ ਲਓ ਤੁਸੀਂ. ਜੇ ਹੁਣ ਅਮੈਰੀਕਾ ਐਡਾ ਵੱਡਾ ਕੰਟਰੀ ਜਿਹੜਾ ਪਾਵਰਫੁਲ ਕੰਟਰੀ ਕਹਿ ਰਿਹਾ ਆਪਣੇ ਆਪ ਨੂੰ, ਉਹ ਇੱਕ ਏਦਾਂ ਦੇ ਗਰੁੱਪ ਦੇ ਅੰਡਰ ਆ ਜਿਹੜਾ ਦੁਨੀਆਂ ਨੂੰ ਕੰਟਰੋਲ ਕਰਨਾ ਚਾਹੁੰਦਾ, ਤੇ ਫਿਰ ਦੂਸਰੇ ਕੰਟਰੀ ਦਾ ਫਿਰ ਆਪ ਹੀ ਕੰਟਰੋਲ ਹੋਵੇ ਜੀ. ਇਹ ਰੁਝਾਨ ਜਿਹੜਾ ਇਹ ਕੋਈ ਵਧੀਆ ਰੁਝਾਨ ਨੀ ਹੈਗਾ. ਇਹਦੇ ਵਾਸਤੇ ਇੰਨਾ ਵੀ ਹੋ ਸਕਦਾ ਕਿ ਜਿਹੜੀ ਦੁਨੀਆਂ ਨਾ ਉਹਨੂੰ ਜਾਗਣਾ ਪੈਣਾ ਜੀ, ਬਿਨਾਂ ਜਾਗੇ ਤੋਂ ਗੱਲ ਬਣਨੀ ਨੀ. ਜਦੋਂ ਤੱਕ ਆਪਾਂ ਜਾਗਾਂਗੇ ਨੀ ਉਦੋਂ ਤੱਕ ਗੱਲ ਬਣਨੀ.
0: ਬਿਲਕੁਲ,
1: ਇਹੀ ਕਿ ਜ਼ਰੂਰ ਜਾਗੋ ਜੀ.
0: ਜੀ,
1: ਤੇ ਆਪ ਜਾਗੋ ਤੇ ਫਿਰ ਦੂਸਰੇ ਨੂੰ ਤਾਂ ਆਪਾਂ ਫਿਰ ਜਗਾ ਹੀ ਸਕਦੇ, ਜੇ ਆਪ ਨੀ ਜਾਗਾਂਗੇ ਤੇ ਦੂਸਰੇ ਨੂੰ ਕਿੱਦਾਂ ਜਗਾ ਸਕਦੇ ਜੀ.
0: ਚੜਦਾ ਸੂਰਜ ਆਪ ਹੀ ਨੀ ਕਦੇ ਦੇਖਿਆ ਤਾਂ ਲੋਕਾਂ ਨੂੰ ਉਹਦੀ ਰੋਸ਼ਨੀ ਬਾਰੇ ਕਿੱਥੋਂ ਬਿਆਨ ਕਰ ਪਾਉਂਗੇ ਹਨਾ.
1: ਬਿਲਕੁਲ ਜੀ ਬਿਲਕੁਲ, ਜਿਹਨੇ ਆਪ ਕਦੀ ਮਿੱਠਾ ਨਾ ਖਾਧਾ ਹੋਵੇ ਤੇ ਫਿਰ ਉਹ ਸ਼ੂਗਰ ਦੀਆਂ ਗੱਲਾਂ ਕਰੇ.
0: ਹਾਂਜੀ ਹਾਂਜੀ, ਨਹੀਂ ਕਈ ਵਾਰੀ ਉਹ ਹਟਾਉਣਾ ਵੀ ਹੋਵੇ ਫਿਰ ਵੀ ਹੈ ਨਾ, ਉਹ ਗੁੜ ਖਾਣ ਵਾਲੀ ਕਹਾਵਤ ਜਿਹੜੀ ਉਹ ਸੁਣੀ ਆ ਸਾਰਿਆਂ ਨੇ, ਪਹਿਲਾਂ ਆਪ ਉਦਾਂ ਦੇ ਬਣਨਾ ਪੈਂਦਾ ਫਿਰ ਹੀ ਤੁਸੀਂ ਕਿਸੇ ਨੂੰ ਸਲਾਹ ਦੇ ਸਕਦੇ ਹੋ ਕਿ ਵੀ ਇੱਦਾਂ ਦੇ ਬਣੋ, ਮੈਂ ਬਣਿਆ ਤੁਸੀਂ ਵੀ ਬਣ ਕੇ ਦਿਖਾਓ. ਸੋ ਡੈਫੀਨੇਟਲੀ ਜੀ ਪ੍ਰੇਮ ਜੀ, ਸ਼ੁਭ ਸ਼ਾਮਾਂ ਜੀ ਤੁਹਾਡੇ ਵਾਸਤੇ ਇੱਕ ਵਾਰੀ ਫਿਰ ਤੋਂ, ਔਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਤੁਸੀਂ ਇੱਦਾਂ ਦੇ ਚੰਗੇ ਕੰਮ ਜਿਹੜੇ ਕਰਦੇ ਰਹੋ. ਬਾਕੀ ਮੈਂ ਵੈਸੇ ਪਹਿਲਾਂ ਪੁੱਛਣ ਹੀ ਲੱਗਾ ਸੀ ਕਿ ਤੁਸੀਂ ਪੰਗਾ ਕੀ ਸੋਚ ਕੇ ਲਿਆ, ਪਰ ਤੁਸੀਂ ਆਪ ਹੀ ਹੁਣ ਸਾਰਾ ਕੁਛ ਦੱਸ ਦਿੱਤਾ ਵੀ ਜੋ ਕੁਝ ਹੋ ਰਿਹਾ, ਅਗਰ ਉਸ ਤੋਂ ਤੁਸੀਂ ਬਚਣਾ ਤੇ ਜਿਹੜੀ ਤੁਸੀਂ ਬੱਟਾਂ ਦੀ ਗੱਲ ਕੀਤੀ, ਬੱਟਾਂ ਤੋਂ ਬਾਅਦ ਦੀ ਗੱਲ ਹੈ, ਪਹਿਲਾਂ ਬੱਟਾਂ ਪਾਉਣ ਹੀ ਨਹੀਂ ਆਉਂਦੇ. ਜੇ ਹੁਣ ਤੁਸੀਂ ਪਿਛਲੇ 2 ਸਾਲ ਤੋਂ ਦੇਖ ਲਓ ਜੋ ਸਰਵਿਸਿਜ਼ ਪਹਿਲਾਂ ਜਿਵੇਂ ਜੇ ਮੈਂ ਪਿਛਲੇ ਸਾਲ ਇਸ ਸਾਲ ਨੂੰ ਪਿਛਲੇ ਸਾਲ ਨਾਲ ਵੀ ਕੰਪੇਅਰ ਕਰਕੇ ਦੇਖਾਂ ਨਾ, ਤਾਂ ਜਿਹੜਾ ਸਨੋ ਰਿਮੂਵਲ ਦਾ ਜਿਹੜਾ ਕੰਮ ਸੀਗਾ ਨਾ, ਉਹ ਬੜੀ ਜਲਦੀ ਸ਼ੁਰੂ ਹੋ ਜਾਂਦਾ ਸੀ। ਅਤੇ ਜੇ ਹੁਣ ਅੰਦਰਲੀਆਂ ਸਟਰੀਟ ਸੀ ਜਦੋਂ ਆਪਾਂ ਗੱਲ ਕਰਦੇ, ਮੈਂ ਆਪਣੇ ਏਰੀਏ ਦੀ ਖਾਸ ਕਰਕੇ ਗੱਲ ਕਰਾਂ, ਔਰ ਮੈਨੂੰ ਉਹ ਕੰਮ ਢਿੱਲਾ ਲੱਗਿਆ ਇਸ ਵਾਰੀ ਕਿ ਤੁਹਾਨੂੰ ਕਾਲ ਕਰਨੀ ਪੈਂਦੀ ਹੈ ਔਰ ਅੱਗੋਂ ਆਂਸਰ ਪਤਾ ਕੀ ਮਿਲਦਾ ਕਿ ਭਾਵੇਂ ਉਹ ਸਨੋ, ਪਹਿਲੀ ਗੱਲ ਤਾਂ ਹੈ ਕਿ ਉਹ ਮਿਨੀਮਮ ਜਿਹੜੀ ਲਿਮਿਟ ਹੈ ਉਹ ਅਗਰ ਉਸ ਤੋਂ ਕ੍ਰੋਸ ਹੁੰਦੀ ਹੈ ਤਾਂ ਫਿਰ ਹੀ ਉਹ ਜਿਹੜੀ ਪਲੋਇੰਗ ਦਾ ਕੰਮ ਹੈ ਸ਼ੁਰੂ ਹੁੰਦਾ, ਉਹਨੂੰ ਰਿਮੂਵ ਕਰਨ ਦਾ ਸ਼ੁਰੂ ਹੁੰਦਾ, ਜਿਹੜਾ ਸਨੋ ਹਟਾਉਣ ਦਾ ਕੰਮ ਸ਼ੁਰੂ ਹੁੰਦਾ। ਅਤੇ ਉਸ ਤੋਂ ਬਾਅਦ ਫਿਰ ਉਹ 48 ਆਵਰਸ ਦੀ ਜਿਹੜੀ ਇੱਕ ਲਿਮਿਟ ਰੱਖੀ ਹੈ ਕਿ ਉਸ ਟਾਈਮ ਦੇ ਵਿੱਚ ਵਿੱਚ ਜਿਹੜਾ ਹੈ ਪਲੋਜ ਜਿਹੜੇ ਨੇ ਉਹ ਸਨੋ ਹਟਾਉਣ ਵਾਲੇ ਜਿਹੜੇ ਟਰੱਕ ਨੇ ਜਾਂ ਜਿਹੜੇ ਸਾਲਟਰਸ ਨੇ ਉਹ ਆਉਣਗੇ, ਅਤੇ ਉਹ ਜੇ ਤੁਸੀਂ ਸਿਟੀ ਨੂੰ ਕਾਲ ਕਰਦੇ ਤਾਂ ਵੀ ਉਹ ਤੁਹਾਨੂੰ ਇਹੀ ਆਨਸਰ ਮਿਲਦਾ। ਅਤੇ ਇਸ ਵਾਰੀ ਨਾ ਮੈਂ ਕੁਸ਼ਚਨ ਕੀਤਾ ਉਹ ਜਿਹੜੇ ਹੁਣ, ਚਲੋ ਖੈਰ ਉਹ ਵੀ ਇੰਪਲੋਈਜ਼ ਨੇ ਜਿਹੜੇ ਸਿਟੀ ਲਈ ਕੰਮ ਕਰਦੇ ਨੇ, ਉਹਨਾਂ ਨੂੰ ਮੈਂ ਕਿਹਾ ਵੀ ਜੇ ਇੱਕ ਹਾਊਸ ਹੋਲਡ ਆ, ਇੱਕ ਘਰ ਦਾ ਕੋਈ ਮਾਲਕ ਹੈ ਜਾਂ ਕੋਈ ਉੱਥੇ ਕਿਰਾਏਦਾਰ ਵੀ ਰਹਿ ਰਿਹਾ, ਜੇ ਉਹਦੀ ਡਿਊਟੀ ਹੈ, ਸਿਟੀ ਬੋਆਏ ਲਾ ਉਹ ਕਹਿੰਦਾ ਕਿ ਉਹਨੂੰ 24 ਆਵਰਸ ਦੇ ਵਿੱਚ ਜਾਂ ਜਦੋਂ 11 ਵਜੇ ਤੋਂ ਬਾਅਦ ਜਦੋਂ ਸਨੋਅ ਖਤਮ ਹੁੰਦੀ ਆ, ਫਿਨਿਸ਼ ਹੁੰਦੀ ਹੈ, ਹਟਦੀ ਹੈ, ਅਤੇ ਉਦੋਂ ਬਾਅਦ 11 ਵਜੇ ਤੋਂ ਬਾਅਦ ਉਹਨੇ ਆਪਣੀ ਸਾਈਡ ਵਾਕ ਕਲੀਨ ਕਰਨੀ ਆ, ਜੇ ਤਲਵਾਰ ਉਹਦੇ ਉੱਤੇ ਲਟਕਦੀ ਹੈ ਤਾਂ ਫਿਰ ਸਿਟੀ ਦੇ ਜਿਹੜੀ ਇਹ ਵਿੰਡੋ ਆ ਜਿਹੜੀ 48 ਘੰਟੇ ਦੀ, ਉਹ ਕਿਉਂ ਆ? ਜਾਂ ਤਾਂ ਦੋਨਾਂ ਨੂੰ ਸੇਮ ਰੱਖੋ, ਜਾਂ ਫਿਰ ਇਹ ਵੀ ਕਹੋ ਕਿ ਵੀ ਸਿਟੀ ਨੇ ਵੀ ਜਿਹੜੇ ਉਹ ਜ਼ਿਆਦਾ ਇੰਨੀ ਪਈ ਵੀ ਹੈ ਨਹੀਂ ਸਨੋ, ਵੀ ਥੋੜ੍ਹੀ ਹੈ, ਅਤੇ ਉਹਨਾਂ ਨੇ ਇੰਨੇ ਚਿਰ ਦੇ ਵਿੱਚ ਜੇ 24 ਘੰਟੇ ਉਹਨਾਂ ਲਈ ਆ ਤਾਂ 24 ਉਹਨਾਂ ਲਈ ਵੀ 24 ਹੀ ਹੋਣੇ ਚਾਹੀਦੇ ਆ। ਔਰ ਉਹਨਾਂ ਦਾ ਆਨਸਰ ਫਿਰ ਮੈਨੂੰ ਇਹੀ ਸੀ, ਉਹ ਕਹਿੰਦੇ ਕਿ ਮੈਂ ਵੀ ਤੁਹਾਡੇ ਸ਼ੂਜ਼ ਦੇ ਵਿੱਚ ਹੀ ਹਾਂ, ਕਿ ਠੀਕ ਹੈ ਉਹ ਇੰਪਲੋਈਜ਼ ਨੇ, ਉਹਨਾਂ ਨੇ ਜੋ ਸਾਹਮਣੇ ਲਿਖਿਆ ਉਹੀ ਤੁਹਾਨੂੰ ਦੱਸਣਾ, ਪਰ ਜਿਹੜੀ ਸਾਡੀ ਕੌਂਸਲ ਆ ਉਹਦਾ ਫਰਜ਼ ਬਣਦਾ ਇਹ ਕਿ ਉਹ ਨਿਪਟੇ ਲੋਕਾਂ ਦੇ ਨਾਲ, ਕਿ ਉਹ ਉਹਨਾਂ ਨੂੰ ਦੱਸ ਨੋਟ ਓਨਲੀ ਦੱਸੇ, ਉਹ ਕੋਸ਼ਿਸ਼ ਕਰਨ ਕਿ ਹਾਂ ਜਿੰਨੀ ਵਧੀਆ ਸਰਵਿਸ ਹੈ ਜਾਂ ਜਿਹੜੇ ਕੰਟਰੈਕਟਰਸ ਨੇ ਉਹ ਇੱਦਾਂ ਦੇ ਹਾਇਰ ਕਰੋ ਕਿ ਜਿਹੜੇ ਟਾਈਮਲੀ ਬੇਸਿਸ ਦੇ ਉੱਤੇ ਜਿਹੜਾ ਲੋਕਾਂ ਦੇ ਜਾਂ ਸਰਵਿਸਿਜ਼ ਆ ਉਹ ਪ੍ਰੋਵਾਈਡ ਕਰ ਸਕਣ, ਨਾ ਕਿ ਉਹ ਲੋਕ ਜਿਹੜੇ, ਮੈਂ ਸ਼ਾਇਦ ਇੱਥੇ ਰੋਂਗ ਵੀ ਹੋ ਸਕਦਾ, ਕਿ ਤੁਹਾਡੇ ਚਹੇਤੇ ਨੇ ਜੇ ਉਹਨਾਂ ਨੂੰ ਤੁਸੀਂ ਹਾਇਰ ਕੀਤਾ ਹੋਇਆ ਅਤੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਹੀ ਫਿਰ ਉਹ ਸਰਵਿਸ ਜਿਹੜੀਆਂ ਲੋਕਾਂ ਨੂੰ ਦੇਣੀਆਂ ਨੇ, ਜਦਕਿ ਅਸੀਂ ਆਪਾਂ ਜਿਹੜੇ ਸਾਡੀ ਕਹਿ ਲਓ ਕਿ ਜਿਹੜੀਆਂ ਸਾਡੀਆਂ ਲੋੜਾਂ ਨੇ ਉਹ ਬਿਲਕੁਲ ਉਸ ਟਾਈਮ 'ਤੇ ਸਾਨੂੰ ਮਿਲਣੀਆਂ ਵੀ ਚਾਹੀਦੀਆਂ। ਜੇ ਸਾਡੀਆਂ ਕੋਈ ਰਿਸਪੋਂਸੀਬਿਲਟੀਜ਼ ਨੇ ਤਾਂ ਸਾਡੇ ਰਾਈਟਸ ਵੀ, ਉਹ ਸਾਡੇ ਰਾਈਟਸ ਤਾਂ ਹੀ ਸਾਨੂੰ ਮਿਲਣਗੇ ਜੇ ਸਿਟੀ ਕੌਂਸਲ ਸਾਡੇ ਵਾਸਤੇ ਕੰਮ ਕਰ ਰਹੀ ਹੈ ਤਾਂ।
1: ਬਿਲਕੁਲ ਮੈਂ ਤੁਹਾਡੇ ਨਾਲ ਐਗਰੀ ਹਾਂ ਜੀ। ਅਸਲ 'ਚ ਜਿਹੜੀ ਆ ਤੁਸੀਂ ਸਾਈਡ ਵਾਕ ਦੀ ਗੱਲ ਕੀਤੀ ਨਾ, ਮੈਂ ਇੱਥੋਂ ਤੱਕ ਜਿਹੜੀਆਂ ਦੂਸਰੀ ਕਈ ਸਿਟੀਜ਼ ਦੇ ਵਿੱਚ
0: ਯੂਰਕ ਵਾਲੀ ਸਾਈਡ ਦੇ ਉੱਤੇ, ਤੇ ਹੋਰ ਬਹੁਤ ਸਾਰੀਆਂ ਸਿਟੀਜ਼ ਵੀ ਏਦਾਂ ਦੀਆਂ ਹੋਣਗੀਆਂ ਜਿੱਥੇ ਡੈਫੀਨੇਟਲੀ ਉਹ ਇਕੁਇਪਮੈਂਟ ਜਿਹੜੇ ਨੇ ਉਹ ਯੂਜ਼ ਕਰਦੇ ਹੋਣਗੇ, ਤੇ ਕਿਉਂ ਨੀ ਬ੍ਰੈਂਪਟਨ ਸਿਟੀ ਵੀ ਕਿਉਂ ਨੀ ਕਰ ਸਕਦੀ। ਠੀਕ ਹੈ ਸਰ, ਬਹੁਤ ਬਹੁਤ ਸ਼ੁਕਰੀਆ। ਆਪਣਾ ਨੰਬਰ ਸਾਂਝਾ ਕਰ ਸਕਦੇ ਹੋ ਜੇ ਕੁਛ ਹੋਰ ਐਡ ਕਰਨਾ ਤੇ ਕੀਤਾ ਜਾ ਸਕਦਾ ਜੀ।
1: ਹਾਂਜੀ, ਬਸ ਇਹ ਹੀ ਆ ਜੀ ਕਿ ਜਿਹੜੇ ਪੈਸਾ ਜਿਹੜਾ ਉਹ ਸਹੀ ਜਗ੍ਹਾ ਤੇ ਲੱਗਿਆ ਜਾਵੇ ਤੇ ਬਹੁਤ ਕੁਛ ਹੋ ਸਕਦਾ।
0: ਹਾਂਜੀ,
1: ਉਹਦੀ ਅਕਾਊਂਟੇਬਿਲਟੀ ਹੋਣੀ ਜ਼ਰੂਰੀ ਹੈ ਜੀ। ਤੇ ਬਸ ਇਹ ਹੀ ਕਹਿਣਾ ਚਾਹੁੰਦਾ ਜੀ ਕਿ ਪਲੀਜ਼ ਪਲੀਜ਼ ਵੋਟ ਜ਼ਰੂਰ ਪਾਇਓ ਜੀ। ਮੈਂ ਨੰਬਰ ਆਪਣਾ ਸ਼ੇਅਰ ਕਰਦਾ ਜੀ, 6476049316476349। ਪਲੀਜ਼ ਵੋਟ ਐਂਡ ਸਪੋਰਟ ਜ਼ਰੂਰ ਕਰਿਓ ਜੀ। ਤੇ ਮੈਨੂੰ ਮਨਜੀਤ ਜੀ ਵਲੰਟੀਅਰ ਦੀ ਵੀ ਲੋੜ ਹੈਗੀ ਆ
0: ਜੀ ਜੀ,
1: ਬੇਨਤੀ ਆ ਜੀ ਕਿ ਜੇ ਕਿਸੇ ਨੇ ਕੋਈ ਵਲੰਟੀਅਰ ਕੰਮ ਕਰਨਾ ਤੇ ਬੱਚਿਆਂ ਨੇ ਅੱਜ ਕੱਲ੍ਹ ਛੁੱਟੀਆਂ ਹੋਈਆਂ, ਪਲੀਜ਼ ਕੰਟੈਕਟ ਮੀ।
0: ਬਹੁਤ ਬਹੁਤ
1: 6076-4931।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।
2: Welcome to GLITS by Gills Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, GLITS by Gills Banquet Hall has exactly what you need. Moments become a memory, memories become treasures. Call 905-724-7100, 2131 Williams Parkway, GLITS by Gills Banquet Hall.
3: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill with vast variety of marketing promotions and showcasing your next hot deal. Harjinder Gill is the name to call at 647-400-6862 or visit teamharjindergill.com, helping you to fulfill your real estate plans.
4: Premium Auto Repairs and Used Car Sales, Gurpreet Adda horan da phone number 416-747-6800. ਕਿਸੇ ਵੀ ਮੇਕ ਐਂਡ ਮਾਡਲ ਦੀਆਂ ਗੱਡੀਆਂ ਦੀ ਕੋਈ ਰਿਪੇਅਰ ਕਰਵਾਉਣੀ ਹੈ, ਮਿਸ਼ਨ ਟੈਸਟ ਕਰਵਾਉਣਾ, ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ਼, ਇੰਜਨ ਟਿਊਨਅਪ, ਟਰਾਂਸਮਿਸ਼ਨ ਟਿਊਨਅਪ, ਯੈਲੋ ਸਟਿੱਕਰਸ ਚਾਹੀਦੇ ਨੇ ਕਿਊ ਵੈਨਸ ਦੇ ਲਈ, ਫਿਊਲ ਇੰਜੈਕਸ਼ਨਸ ਐਂਡ ਇਲੈਕਟ੍ਰੀਕਲ ਸਪੈਸ਼ਲਿਸਟ, ਪ੍ਰੀਮੀਅਮ ਆਟੋ ਰਿਪੇਅਰਸ, ਯੂਜ਼ਡ ਕਾਰ ਸੇਲਸ, ਹੀਟਿੰਗ ਐਂਡ ਕੂਲਿੰਗ ਦੀਆਂ ਸਰਵਿਸਿਜ਼ ਦੇ ਵਿੱਚ ਖਾਸ ਮੁਹਾਰਤ ਰੱਖਦੇ ਹਾਂ। ਸੋ ਪਹੁੰਚਣਾ ਤੁਸੀਂ 21 ਮੈਲਵਿਕ ਡਰਾਈਵ, ਨੌਰਥ ਯਾਰਕ, ਗੁਰਪ੍ਰੀਤ ਰੱਡਾ ਹੋਰੀ, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ਡ ਕਾਰ ਸੇਲਸ ਤੋਂ 416-747-6800 416-747-6800 4176-747-6800 Premium Auto Repairs and Used Car Sales.

0: राजधानी स्वीट्स, ये सच मुच है स्वाद की राजधानी। खुद आइए, दोस्तों को भी लाइए। Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
1: ਜੀ ਦੋਸਤੋ, ਜਿਹੜੇ ਪ੍ਰੋਗਰਾਮ ਨਜ਼ਰੀਆ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਅਵਤਾਰ ਸਿੰਘ ਜੀ ਬਡਿਆਲ ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਅਲਟੀ ਤੋਂ ਆਪਣੇ ਨਾਲ ਜੁੜ ਗਏ ਜੀ। ਅਵਤਾਰ ਜੀ, ਨਿੱਘਾ ਸਵਾਗਤ ਜੀ।
2: ਬਹੁਤ ਬਹੁਤ ਧੰਨਵਾਦ ਮਨਜੀਤ ਭਾਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਨਜ਼ਰੀਆ ਓਪੀਨੀਅਨ ਦੇ ਸਾਰੇ ਹੀਰਾਂ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਜੀ। 416-464-2067 ਜੀ ਦਾ ਟੈਲੀਫੋਨ ਨੰਬਰ ਹੈ, ਤੇ ਕੀ ਖਾਸ ਹੈ ਜੀ ਅੱਜ?
2: ਇੱਕ ਦੋ ਲਿਸਟਿੰਗ ਤੁਹਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰ ਦਿੰਦਾ ਜੀ।
1: ਪਲੀਜ਼।
2: ਇੱਕ ਰਿਕੁਐਸਟ ਹੈਗੀ ਆ, ਜੇਕਰ ਮੇਰਾ ਭੈਣ ਭਰਾ ਕਿਸੇ ਵੀ ਏਰੀਏ ਦੇ ਵਿੱਚ ਪ੍ਰੋਪਰਟੀ ਵੇਚਣਾ ਚਾਹੁੰਦਾ ਜਾਂ ਫਿਰ ਆਪਣੀ ਪ੍ਰੋਪਰਟੀ ਦਾ ਇਵੈਲੂਏਸ਼ਨ ਕਰਾਉਣਾ ਚਾਹੁੰਦਾ ਤੇ ਆਪਣੇ ਕੋਲ ਕੁਛ ਬਾਇਰਸ ਹੈਗੇ ਆ ਸਪੈਸੀਫਿਕ, ਜੇ ਤੁਸੀਂ ਪ੍ਰੋਪਰਟੀ ਨੂੰ ਆਪਣੇ ਨੂੰ ਵਧੀਆ ਤਰੀਕੇ ਦੇ ਨਾਲ ਵੇਚ ਕੇ ਵੇਚਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੈਗੇ ਜੀ। 416-416-2067। ਆਪਣੇ ਕੋਲ ਕੁਛ ਕਮਰਸ਼ੀਅਲ ਪ੍ਰੋਪਰਟੀਜ਼ ਹੈਗੀਆਂ ਮਨਜੀਤ ਭਾਜੀ, ਜਿਹੜੀਆਂ ਲੀਜ਼ ਦੇ ਲਈ ਹੈਗੀਆਂ। ਇੱਕ ਆਪਣੇ ਕੋਲ ਇੰਡਸਟਰੀਅਲ ਯੂਨਿਟ ਹੈ ਮੈਲਨੀ ਡਰਾਈਵ ਦੇ ਉੱਤੇ, ਸਟੀਲਜ਼ ਔਰ ਮੈਲਨੀ ਦੇ ਏਰੀਏ ਦੇ ਵਿੱਚ। ਮੋਸਟਲੀ ਵੈਸੇ ਛੋਟੇ ਯੂਨਿਟ ਵਿਦ ਡਰਾਈਵ ਇਨ ਡੋਰ ਲੱਭਣੇ ਬਹੁਤ ਮੁਸ਼ਕਲ ਹੈਗੇ ਆ। ਸੋ ਜੇਕਰ ਮੇਰਾ ਭੈਣ ਭਰਾ ਉਸ ਏਰੀਏ ਦੇ ਵਿੱਚ ਕੋਈ ਛੋਟਾ ਯੂਨਿਟ ਦੇਖ ਰਿਹਾ ਸੀਗਾ, ਇਹ ਤਕਰੀਬਨ 1600 ਸਕੁਅਰ ਫੁੱਟ ਦਾ ਯੂਨਿਟ ਹੈਗਾ ਵਿਦ ਡਰਾਈਵ ਇਨ ਡੋਰ, ਆਫਿਸ ਸਪੇਸ ਹੈਗੀ ਹੈ ਫਰੰਟ ਦੇ ਉੱਤੇ, ਬਹੁਤ ਵਧੀਆ ਬਿਲਡਿੰਗ ਹੈਗੀ ਹੈ। ਜੇਕਰ ਮੇਰਾ ਭੈਣ ਭਰਾ ਇਸ ਪ੍ਰੋਪਰਟੀ ਨੂੰ ਦੇਖਣਾ ਚਾਹੁੰਦਾ ਜਾਂ ਫਿਰ ਇਹਦੀ ਹੋਰ ਜਾਣਕਾਰੀ ਲੈਣਾ ਚਾਹੁੰਦਾ ਤੇ ਮੈਨੂੰ ਕਾਲ ਕਰ ਸਕਦੇ ਆ। ਕੁਛ ਆਪਣੇ ਕੋਲ ਆਫਿਸ ਸਪੇਸਿਸ ਅਵੇਲੇਬਲ ਹੈਗੀਆਂ ਜੀ ਏਅਰਪੋਰਟ ਔਰ ਡਰਿਊ ਰੋਡ ਏਰੀਆ ਦੇ ਵਿੱਚ, ਇੰਡੀਵਿਜੁਅਲ ਆਫਿਸ ਵੀ ਹੋ ਸਕਦਾ ਹੈਗਾ ਜਾਂ ਫਿਰ ਇੱਕ ਆਪਣੇ ਕੋਲ ਇੰਡੀਪੈਂਡੈਂਟ 5 ਰੂਮਸ ਦੇ ਨਾਲ ਉਹਦੇ ਨਾਲ ਹੀ ਰਿਸੈਪਸ਼ਨ ਏਰੀਆ ਹੈਗਾ। ਸੋ ਜੇ ਕਿਸੇ ਮੇਰੇ ਭੈਣ ਭਰਾ ਨੇ ਆਫਿਸ ਸਪੇਸ ਦੇਖ ਰਿਹਾ ਹੈਗਾ, ਉਹ ਕਿਸੇ ਵੀ ਯੂਜ਼ ਦੇ ਲਈ ਹੋ ਸਕਦੀ ਹੈ, ਇਮੀਗ੍ਰੇਸ਼ਨ ਦਾ ਆਫਿਸ ਹੋ ਸਕਦਾ, ਲੋਇਰ ਦਾ ਆਫਿਸ ਹੋ ਸਕਦਾ, ਮੌਰਗੇਜ ਦਾ ਆਫਿਸ ਹੋ ਸਕਦਾ, ਜਾਂ ਈਵਨ ਕਿਸੇ ਨੇ ਰੀਅਲ ਅਸਟੇਟ ਦਾ ਆਫਿਸ ਵੀ ਖੋਲ੍ਹਣਾ ਹੈਗਾ ਤੇ ਉਹਨਾਂ ਦੇ ਲਈ ਬਹੁਤ ਢੁੱਕਵੀਂ ਲੋਕੇਸ਼ਨ ਹੈਗੀ ਆ। ਸੋ ਇਹਨਾਂ ਪ੍ਰੋਪਰਟੀ ਦੀ ਜਾਣਕਾਰੀ ਦੇ ਲਈ ਮੈਨੂੰ ਤੁਸੀਂ ਕਾਲ ਕਰ ਸਕਦੇ ਹੈਗੇ ਹੋ ਜੀ। 416-464-2067। ਇੱਕ ਓਪਨ ਹਾਊਸ ਲੱਗਿਆ ਹੋਇਆ ਮਨਜੀਤ ਭਾਜੀ ਆਪਣਾ, ਇਹ ਮਕਲੋਗਲਨ ਔਰ ਸੈਂਡਲਵੁੱਡ ਦੇ ਏਰੀਏ ਦੇ ਵਿੱਚ, ਇਹ 4 ਬੈਡਰੂਮ ਦਾ ਤਕਰੀਬਨ 3000 ਸਕੁਅਰ ਫੁੱਟ ਦਾ ਘਰ ਹੈਗਾ, ਰਵੀਨ ਲੋਟ ਹੈਗਾ, 47x126 ਫੁੱਟ ਦਾ ਲੋਟ ਹੈਗਾ। ਸੋ ਵੈਰੀ ਵੈਰੀ ਨਾਈਸ ਹਾਊਸ, ਜੇਕਰ ਮੇਰਾ ਭੈਣ ਭਰਾ ਰਵੀਨ ਲੋਟ ਦੇ ਉੱਤੇ ਜਾਂ ਫਿਰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਮਤਲਬ ਆਪਣੀ ਸੋਚ ਰਿਹਾ ਸੀਗਾ ਤੇ ਮੈਨੂੰ ਕਾਲ ਕਰ ਸਕਦੇ ਆ। ਇਹ 1 ਤੋਂ ਲੈ ਕੇ 4 ਵਜੇ ਤੱਕ ਸਾਡਾ ਓਪਨ ਹਾਊਸ ਹੈਗਾ ਉੱਥੇ। ਜੇ ਤੁਸੀਂ ਇਹਦਾ ਐਡਰੈਸ ਲੈਣਾ ਹੈਗਾ ਜਾਂ ਫਿਰ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਮੈਨੂੰ ਕਾਲ ਕਰ ਸਕਦੇ ਆ। ਮੇਨ ਫਲੋਰ ਦੇ ਉੱਤੇ ਇਹਦੇ ਆਫਿਸ ਹੈਗਾ, ਲਿਵਿੰਗ ਰੂਮ ਡਾਇਨਿੰਗ ਰੂਮ ਕੰਬਾਈਂਡ ਹੈਗਾ, ਓਪਨ ਕੌਨਸੈਪਟ ਕਿਚਨ ਵਿਦ ਫੈਮਿਲੀ ਰੂਮ ਗੈਸ ਫਾਇਰ ਪਲੇਸ ਦੇ ਨਾਲ, ਤੇ ਉੱਪਰ 4 ਬੈਡਰੂਮ ਹੈਗੇ ਆ, ਸਕਾਈ ਲਾਈਟ ਹੈਗੀ ਆ, ਬੇਸਮੈਂਟ ਇਹਦੀ ਫਿਨਿਸ਼ ਹੈਗੀ ਆ 1 ਬੈਡਰੂਮ ਦੇ ਨਾਲ। ਸੋ ਜੇ ਕੋਈ ਮੇਰਾ ਭੈਣ ਭਰਾ ਇਸ ਪ੍ਰੋਪਰਟੀ ਨੂੰ ਦੇਖਣਾ ਚਾਹੁੰਦਾ ਜਾਂ ਇਹਦੀ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦਾ ਤੇ ਮੈਨੂੰ ਕਾਲ ਕਰ ਸਕਦੇ ਆ। 416-464-2067। ਇੱਕ ਆਪਣੇ ਕੋਲ ਕਸਟਮ ਮੇਡ ਘਰ ਹੈਗਾ ਜੀ ਕੈਸਲ ਮੋਰ ਔਰ ਗੋਰਵੇ ਦੇ ਏਰੀਏ ਦੇ ਵਿੱਚ, ਇਹ ਤਕਰੀਬਨ 9200 ਸਕੁਅਰ ਫੁੱਟ ਦਾ, 6 ਬੈਡਰੂਮ ਦਾ, 7 ਵਾਸ਼ਰੂਮ ਦੇ ਨਾਲ ਕਸਟਮ ਘਰ, ਪਿਛਲੇ 8 ਸਾਲ ਪਹਿਲਾਂ ਬਣਿਆ ਹੈਗਾ
1: ਜੀ।
2: 2.5 ਏਕੜ ਦਾ ਇਹਦਾ ਲੋਟ ਹੈਗਾ। ਜੇ ਕੋਈ ਮੇਰਾ ਭੈਣ ਭਰਾ ਕਸਟਮ ਘਰ ਸਿਟੀ ਦੇ ਵਿੱਚ ਦੇਖ ਰਿਹਾ ਸੀਗਾ ਤੇ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੈਗੇ ਜੀ। ਨੰਬਰ ਤੁਸੀਂ ਵੀ ਸ਼ੇਅਰ ਕੀਤਾ, ਮੈਂ ਵੀ ਕਰ ਦਿੰਦਾ, 416-464-2067। ਅੰਤ ਦੇ ਵਿੱਚ ਇੱਕ ਸੁਨੇਹਾ ਜਿਹੜਾ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਡੇ 1 ਤੋਂ ਸਾਂਝਾ ਕਰਦੇ ਆ ਰਹੇ ਹੋ ਕਿ ਜੇ ਕੋਈ ਮੇਰਾ ਭੈਣ ਭਰਾ ਰੀਅਲ ਅਸਟੇਟ ਦੇ ਫੀਲਡ ਨੂੰ ਜੁਆਇਨ ਕਰਨਾ ਚਾਹੁੰਦਾ, ਇਹਦਾ ਲਾਇਸੈਂਸਿੰਗ ਪ੍ਰੋਸੈਸ ਕੀ ਹੈਗਾ, ਜਾਂ ਫਿਰ ਤੁਹਾਡੇ ਕੋਲ ਰੀਅਲ ਅਸਟੇਟ ਦਾ ਲਾਇਸੈਂਸ ਹੈਗਾ ਤੇ ਇੱਕ ਵਧੀਆ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਕਿਉਂਕਿ ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਿਟੀ ਪਿਛਲੇ 15 ਸਾਲ ਤੋਂ ਇੱਕੋ ਹੀ ਲੋਕੇਸ਼ਨ ਤੋਂ ਫੁੱਲ ਫਲੈਜ ਆਫਿਸ ਦੇ ਨਾਲ ਲੇਟੈਸਟ ਟੈਕਨੋਲੋਜੀ ਦਾ ਆਫਿਸ ਹੈਗਾ ਆਪਣਾ, ਵਧੀਆ ਟੀਮ ਹੈਗੀ ਹੈ। ਜੇ ਕੋਈ ਮੇਰਾ ਭੈਣ ਭਰਾ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦਾ ਜਾਂ ਫਿਰ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਬਾਰੇ ਜਾਂ ਫਿਰ ਕਮਰਸ਼ੀਅਲ ਪ੍ਰੋਪਰਟੀਜ਼ ਦੇ ਬਾਰੇ, ਸਾਡੇ ਕੋਲ ਐਕਸਕਲੂਸਿਵ ਕੁਛ ਲਿਸਟਿੰਗਸ ਹੈਗੀਆਂ, ਜੇ ਤੁਸੀਂ ਉਹਨਾਂ ਬਾਰੇ ਵੀ ਡਿਸਕਸ ਕਰਨਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ। ਇੱਕੋ ਇੱਕ ਨੰਬਰ ਜੀ, 416-464-2067, 416-464-2067। 2067 ਅੰਤ ਦੇ ਵਿੱਚ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਮਨਜੀਤ ਭਾਜੀ, ਹੈਵ ਏ ਵੰਡਰਫੁਲ ਡੇ ਜੀ।
1: ਥੈਂਕ ਯੂ ਸੋ ਮਚ ਭਾਜੀ। 416-464-2067 ਅਵਤਾਰ ਸਿੰਘ ਜੀ ਬਡਿਆਲ ਹੋਰਾਂ ਦਾ ਟੈਲੀਫੋਨ ਨੰਬਰ ਹੈ ਅਤੇ ਪੰਜਾਬੀ ਵਿਰਸਾ 2026 25 ਜੁਲਾਈ ਨੂੰ ਹੋਣ ਜਾ ਰਿਹਾ ਜੀ ਦੀ ਥੀਏਟਰ ਐਟ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ ਜੋ ਕਿ ਵੁੱਡਵਾਈਨ ਰੇਸ ਟਰੈਕ ਦੇ ਬਿਲਕੁਲ ਨਾਲ ਹੈ। ਹਾਈਵੇ 427 ਤੋਂ ਅਗਰ ਈਸਟ ਸਾਈਡ ਤੁਸੀਂ ਰੈਕਸਰੇਲ ਜਾਂਦੇ ਹੋ ਰੈਕਸਰੇਲ ਬੁਲੇਵਾਰਡ ਦੇ ਉੱਪਰ ਅਤੇ ਔਨ ਦਾ ਰਾਈਟ ਹੈਂਡ ਸਾਈਡ ਬੜਾ ਕਮਾਲ ਦਾ ਜਿਹੜਾ ਇਹ ਥੀਏਟਰ ਹੈ ਇੱਥੇ ਤੁਸੀਂ ਮਾਨਣਾ ਜੁਲਾਈ 25 ਨੂੰ ਪੰਜਾਬੀ ਵਿਰਸਾ 2026 ਅਤੇ ਹਰਜਿੰਦਰ ਗਿੱਲ ਵੀ ਆਪਣੇ ਨਾਲ ਜੁੜ ਗਏ ਨੇ ਜੀ ਉਹਨਾਂ ਦਾ ਵੀ ਇੱਕ ਵਾਰੀ ਸਵਾਗਤ ਕਰਦੇ ਉਹਨਾਂ ਦਾ ਇੱਕ ਵਾਰੀ ਫਿਰ ਤੋਂ। ਹਰਜਿੰਦਰ
3: ਜੀ ਮਨਜੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜਿੰਨੇ ਵੀ ਸਾਡੇ ਪਰਿਵਾਰ ਆਪਣੇ ਪ੍ਰੋਗਰਾਮ ਸੁਣ ਰਿਹਾ ਇੱਕ ਵਾਰੀ ਫਿਰ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੰਜਾਬੀ ਵਿਰਸਾ 2026 25 ਜੁਲਾਈ ਦਿਨ ਸ਼ਨੀਵਾਰ ਨੂੰ ਦਾ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਵਿਖੇ ਹੋ ਰਿਹਾ, ਸੋ ਅਸੀਂ ਰਿਮਾਈਂਡਰ ਦੇਣ ਲਈ ਹਾਜ਼ਰ ਹੋਏ ਹਾਂ। ਇਸ ਸ਼ੋਅ ਦੀਆਂ ਟਿਕਟਸ 50-55% ਆਲਰੇਡੀ ਸੋਲਡ ਹੋ ਗਈਆਂ, ਮਹੀਨਾ ਕੁ ਅਜੇ ਬਾਕੀ ਰਹਿੰਦਾ। ਸੋ ਇਸ ਕਰਕੇ ਅਸੀਂ ਰਿਕੁਐਸਟ ਕਰਾਂਗੇ ਕਿ ਕੋਸ਼ਿਸ਼ ਕਰੋ ਕਿ ਜਿੰਨੀ ਛੇਤੀ ਹੋ ਸਕੇ ਜੇ ਤੁਸੀਂ ਪਲਾਨ ਬਣਾਇਆ ਹੋਇਆ ਤਾਂ ਇਹਦੀਆਂ ਟਿਕਟਸ ਜ਼ਰੂਰ ਰਿਜ਼ਰਵ ਕਰ ਲਓ, ਰੱਖਵੀਆਂ ਕਰ ਲਓ। ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ ਜੇ ਤੁਸੀਂ 10 ਜਾਂ 10 ਤੋਂ ਵੱਧ ਟਿਕਟਸ ਦੀ ਭਾਲ ਦੇ ਵਿੱਚੋਂ ਕੋਈ ਕੰਪਨੀ ਦੇ ਤੌਰ ਤੇ ਆਪਣੇ ਸਟਾਫ ਲਈ ਆਪਣੇ ਕਲਾਇੰਟਸ ਦੇ ਲਈ ਤੁਸੀਂ ਇੱਕ ਗਰੁੱਪ ਦੇ ਵਿੱਚ ਟਿਕਟਸ ਬਾਏ ਕਰਨੀਆਂ ਤਾਂ ਸਾਨੂੰ 647-468-6462 ਤੇ ਟੀਮ ਫੋਰ ਐਂਟਰਟੇਨਮੈਂਟ ਦੀ ਸਾਡੀ ਟੀਮ ਨਾਲ ਗੱਲ ਕੀਤੀ ਜਾ ਸਕਦੀ ਹੈ ਤੇ ਅਸੀਂ ਤੁਹਾਨੂੰ ਇੱਕ ਸਪੈਸ਼ਲ ਪੈਕੇਜ ਦੇ ਤਹਿਤ ਗਰੁੱਪ ਦੇ ਵਿੱਚ ਟਿਕਟਸ ਲੈ ਕੇ ਦੇ ਸਕਦੇ ਹਾਂ। ਅਦਰਵਾਈਜ਼ ਜੇ ਤੁਸੀਂ 2-4-5 ਟਿਕਟਸ ਆਪਣੇ ਲਈ ਬਾਏ ਕਰਨੀ ਹੈ ਆਪਣੀ ਫੈਮਿਲੀ ਲਈ ਕਿਤੇ ਵੀ ਬੈਠੇ ਹੋ ਤਾਂ ticketmaster.ca ਬਹੁਤ ਸੌਖਾ ਤਰੀਕਾ। ਉਹਦੇ ਤੇ ਜਾ ਕੇ ਤੁਸੀਂ ਆਪਣੀ ਮਨਪਸੰਦ ਦਾ ਸੈਕਸ਼ਨ, ਆਪਣੀ ਮਨਪਸੰਦ ਦੀ ਰੋ, ਆਪਣੀ ਮਨਪਸੰਦ ਦੀ ਸੀਟ ਚੂਜ਼ ਕਰ ਸਕਦੇ ਹੋ। 3 ਡਿਫਰੈਂਟ ਸੈਕਸ਼ਨਸ ਨੇ, ਇੱਕ ਫਲੋਰ ਸੈਕਸ਼ਨ ਹੈ, ਇੱਕ ਗ੍ਰੈਂਡ ਸਟੈਂਡ ਜਿਹਦੇ ਵਿੱਚ ਸਟੈਂਡ ਸਟੈਪਸ ਬਣੇ ਹੋਏ ਨੇ, ਬਰੀਚਰਸ ਟਾਈਪ ਬਣੇ ਹੁੰਦੇ ਆ, ਤੇ ਇੱਕ ਬਾਲਕਨੀ ਦਾ ਏਰੀਆ। ਸੋ ਜਿਹੜੇ ਵੀ ਏਰੀਏ ਦੇ ਵਿੱਚ ਤੁਹਾਡੇ ਲਈ, ਕਿਉਂਕਿ ਹੁਣ ਜਿੱਦਾਂ ਜਿੱਦਾਂ ਸਮਾਂ ਲੰਘਦਾ ਜਾ ਰਿਹਾ, ਜਿਹੜੀਆਂ ਘੱਟ ਤੋਂ ਘੱਟ ਪ੍ਰਾਈਸ ਵਾਲੀਆਂ ਟਿਕਟ ਸੀਗੀਆਂ ਉਹ ਕਾਫੀ ਘੱਟ ਰਹਿ ਗਈਆਂ, ਕੁਛ ਸੈਕਸ਼ਨਸ ਤਾਂ ਬਿਲਕੁਲ ਸੋਲਡ ਆਊਟ ਹੋ ਗਿਆ ਜਿਹੜੀਆਂ ਬੇਸ ਪ੍ਰਾਈਸ ਦੇ ਉੱਤੇ ਟਿਕਟ ਸੀਗੀਆਂ, ਪਰ ਸਟਿਲ ਅਜੇ ਬਹੁਤ ਵੱਡੀ ਗਿਣਤੀ ਦੇ ਵਿੱਚ ਟਿਕਟਸ ਤੁਸੀਂ ਆਪਣੀ ਪਸੰਦ ਦੀਆਂ ਪਿੱਕ ਕਰ ਸਕਦੇ ਹੋ। ticketmaster.ca ਮਨਮੋਹਨ ਵਾਰਿਸ, ਕਮਲਹੀਰ ਸੰਗਤਾਰ, ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਵਿਖੇ, ਵੁੱਡਵਾਈਨ ਮਾਲ ਤੇ ਰੇਸ ਟਰੈਕ ਦੇ ਬਿਲਕੁਲ ਨੇੜੇ ਆ ਇਹ ਥੀਏਟਰ। ਬਹੁਤ ਖੂਬਸੂਰਤ ਬਣਿਆ ਹੋਇਆ ਹਾਲ ਹੈ ਤੇ ਪੰਜਾਬੀ ਵਿਰਸੇ ਦੀ ਵਾਰਿਸ ਹੋਣਾ ਦੀ ਗਾਇਕੀ ਦੀ ਤਾਂ ਆਪਾਂ ਹਰ ਬੰਦੇ ਨੂੰ, ਹਰ ਪਰਿਵਾਰ ਨੂੰ, ਹਰ ਪੰਜਾਬੀ ਨੂੰ ਇੱਕ ਤਾਂਘ ਰਹਿੰਦੀ ਹੈ। ਸੋ ਉਹਨੂੰ ਮਾਨਣ ਦੇ ਲਈ ਅਸੀਂ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦੇ ਰਹੇ ਹਾਂ। ਜੀ ਮਨਜੀਤ ਜੀ
1: ਜੀ, ਹਰਜਿੰਦਰ ਜੀ ਬਿਲਕੁਲ ਜੀ। ਸੋ 647-400-6862 ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਤੇ ਜੇ ਕੋਈ ਜਾਣਕਾਰੀ ਲੈਣੀ ਹੈ। ਅਦਰਵਾਈਜ਼ ticketmaster.ca ਤੇ ਜਾ ਕੇ ਤੁਸੀਂ ਪੰਜਾਬੀ ਵਿਰਸਾ 2026 ਨੂੰ ਮਾਨਣਾ ਤੇ ਹੁਣੇ ਟਿਕਟਾਂ ਜਿਹੜੀਆਂ ਜੀ ਆਪਣੀਆਂ ਬੁੱਕ ਕੀਤੀਆਂ ਜਾ ਸਕਦੀਆਂ ਜਿੰਨਾ ਜਲਦੀ। ਮੇਰੇ ਖਿਆਲ ਹਰਜਿੰਦਰ ਵੈਸੇ ਤਾਂ ਤੁਸੀਂ ਕਹਿੰਦੇ ਹੋ ਕਿ ਕਹਿੰਦੇ ਨਹੀਂ ਕਿਉਂਕਿ ਥੀਏਟਰ ਬਣੇ ਇੱਦਾਂ ਦਾ, ਮੈਂ ਵੀ ਉੱਥੇ ਉਹ ਸ਼ੋਅਜ਼ ਜਿਹੜੇ ਮਾਣੇ ਨੇ ਤੋ ਉਹ ਕਿਤੇ ਵੀ ਤੁਸੀਂ ਬੈਠੇ ਹੋ ਤੁਹਾਨੂੰ ਜਿਹੜਾ ਉਹ ਮਜ਼ਾ ਇਵੈਂਟ ਦੇਖਣ ਦਾ, ਮਾਨਣ ਦਾ, ਸੁਣਨ ਦਾ ਓਨਾ ਹੀ ਆਉਣਾ ਜਿੰਨਾ ਭਾਵੇਂ ਤੁਸੀਂ ਅੱਗੇ ਬੈਠੇ ਹੋ, ਪਿੱਛੇ ਬੈਠੇ ਹੋ, ਸਾਈਡ ਤੇ ਬੈਠੇ ਹੋ, ਜਿੱਥੇ ਵੀ ਮਰਜ਼ੀ ਬੈਠੇ ਹੋ।
3: ਔਰ ਇਹਦੇ ਵਿੱਚ ਮੰਜੂ ਜੀ ਅਸੀਂ ਖਾਸ ਤੌਰ ਦੇ ਉੱਤੇ ਜਿਹੜੀ ਸਾਡੀ ਸਾਊਂਡ ਜਾਂ ਲਾਈਟਿੰਗ ਜਾਂ ਪ੍ਰੋਡਕਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੀ ਵੀ ਇੱਕ ਸਪੈਸ਼ਲ ਵਿਸ਼ੇਸ਼ ਤਿਆਰੀ ਕੀਤੀ ਜਾਂਦੀ ਹੈ। ਸੋ ਇਨ ਹਾਊਸ ਜੋ ਅਰੇਂਜਮੈਂਟਸ ਹੈਗੇ ਨੇ ਉਹ ਤਾਂ ਹੋਇਆ ਹੀ ਹੈ, ਲਾਜਵਾਬ ਹੈ, ਪਰ ਉਹਦੇ ਵਿੱਚ ਹੋਰ ਅਡੀਸ਼ਨਲ ਅਸੀਂ ਆਪਣੇ ਵੱਲੋਂ ਪ੍ਰੋਡਕਸ਼ਨ ਦੇ ਉੱਪਰ ਵੀ ਐਫਰਟ ਕਰੀ ਦੇ। ਸੋ ਟੀਮ ਫੋਰ ਐਂਟਰਟੇਨਮੈਂਟ ਦਾ ਇਹ ਜਿਹੜਾ ਸ਼ੋਅ ਹੈ ਪੰਜਾਬੀ ਵਿਰਸਾ ਦਾ 6ਵਾਂ ਸ਼ੋਅ ਹੈ। ਸੋ ਬੇਸ਼ੱਕ 2004 ਤੋਂ ਪੰਜਾਬੀ ਵਿਰਸਾ ਸ਼ੋਅ ਹੁੰਦੇ ਆ ਰਹੇ ਨੇ, ਪਰ ਇਸ ਹਾਲ ਦੇ ਵਿੱਚ ਹੀ ਇਹ ਆਪਣਾ ਦੂਸਰੀ ਵਾਰੀ ਕਰਵਾਉਣ ਲੱਗੇ ਹਾਂ ਇਸੇ ਹਾਲ ਦੇ ਵਿੱਚ, ਜਿੱਥੇ ਇਹ ਆਪਣਾ ਟੀਮ ਫੋਰ ਐਂਟਰਟੇਨਮੈਂਟ ਦਾ 4ਵਾਂ ਸ਼ੋਅ ਹੋਣਾ। ਪਿਛਲੇ ਸਾਲ ਆਪਾਂ ਹਰਭਜਨ ਮਾਨ ਹੋਰਾਂ ਦਾ ਸ਼ੋਅ ਮਾਣਿਆ ਸੀ, 24 ਦੇ ਵਿੱਚ ਰਾਹਤ ਫਤਿਹ ਅਲੀ ਖਾਨ ਤੇ ਪੰਜਾਬੀ ਵਿਰਸਾ 2024, ਤੇ ਉਸ ਤੋਂ ਪਹਿਲਾਂ ਜਿਹੜੇ 2014 ਤੋਂ ਲੈ ਕੇ ਹੁਣ ਤੱਕ ਦੇ ਟੀਮ ਫੋਰ ਐਂਟਰਟੇਨਮੈਂਟ ਦੇ ਆਪਣੇ ਜਿੰਨੇ ਵੀ ਸ਼ੋਅਜ਼ ਹੋਏ ਨੇ, ਸਾਨੂੰ ਸਾਰੇ ਪਰਿਵਾਰਾਂ ਨੇ ਬਹੁਤ ਪਿਆਰ ਦਿੱਤਾ। ਸੋ ਸਾਰਿਆਂ ਦਾ ਜਿੱਥੇ ਧੰਨਵਾਦ ਕਰਦੇ ਹਾਂ। ਉੱਥੇ ਸਪੋਂਸਰਸ਼ਿਪ ਦੇ ਲਈ ਵੀ ਸਾਡੇ ਕੋਲ ਵੱਖਰੇ ਵੱਖਰੇ ਆਪਸ਼ਨਸ ਨੇ, ਜਿਹਦੇ ਵਿੱਚ ਤੁਸੀਂ VVIP ਟਿਕਟਸ ਜਾਂ VIP ਫਲੋਰ ਦੀਆਂ ਜਾਂ ਆਪਣੇ ਜਿਸ ਤਰ੍ਹਾਂ ਦੀਆਂ ਵੀ ਸਟਾਫ ਦੇ ਲਈ ਟਿਕਟਸ ਨੇ ਉਹਦੇ ਲਈ ਪੈਕੇਜ ਬਣ ਜਾਂਦਾ, ਪਲੱਸ ਤੁਹਾਡੇ ਕਾਰੋਬਾਰ ਨੂੰ, ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਦਾ ਵੀ ਇੱਕ ਮੌਕਾ ਹੁੰਦਾ। ਸੋ ਉਹਦੇ ਲਈ 647-400-6862 ਸਾਨੂੰ ਇਸ ਨੰਬਰ ਦੇ ਉੱਪਰ ਕਾਲ ਕਰ ਲਓ ਤੇ ਅਸੀਂ ਬਾਕੀ ਸਾਰੇ ਵੇਰਵੇ ਡਿਸਕਸ ਕਰ ਲਾਂਗੇ। ਤੇ ਕੱਲ੍ਹ ਜਾਂ ਪਰਸੋਂ ਤੋਂ ਥੋੜੀਆਂ ਬਹੁਤੀਆਂ ਸਾਡੇ ਕੋਲ ਕੁਛ ਲਿਮਿਟਡ ਟਿਕਟਸ ਹੋਣਗੀਆਂ ਜਿਹੜੀਆਂ ਪ੍ਰਿੰਟ ਕੀਤੀਆਂ ਹੋਈਆਂ ਆਪਣੇ ਹੈੱਡ ਆਫਿਸ ਹੈ ਜੀ ਟੀਮ ਫੋਰ ਐਂਟਰਟੇਨਮੈਂਟ ਦਾ, ਫਰੈਂਡਸ ਵੀਡੀਓ ਉੱਥੋਂ ਅਵੇਲੇਬਲ ਹੋਣਗੀਆਂ। ਪਰ ਜੇ ਤੁਸੀਂ ਆਉਣਾ ਹੋਇਆ ਪਹਿਲਾਂ ਕਾਲ ਕਰਕੇ ਹੀ ਆਇਓ, ਕਿਉਂਕਿ ਬਹੁਤ ਲਿਮਿਟਡ ਟਿਕਟਸ ਨੇ ਤੇ ਉਹ ਕਾਫੀ ਸਾਡੇ ਕੋਲ ਪਹਿਲਾਂ ਵੀ ਬੁਕਿੰਗ ਹੋ ਚੁੱਕੀਆਂ ਨੇ। ਸੋ ਅਸੀਂ ਜਿਹੜੀਆਂ ਪ੍ਰਿੰਟਡ ਟਿਕਟਸ ਨੇ ਉਹ ਕੁਛ ਰਾਖਵੀਆਂ ਰੱਖੀਆਂ, ਸੋ ਉਹ ਵੀ ਦੇ ਸਕਦੇ ਹਾਂ। ਸੋ ਨੰਬਰ ਟੂ ਕਾਲ ਇਜ 647-400-6862। ਇਸ ਨੰਬਰ ਦੇ ਉੱਪਰ ਹੀ ਤੁਸੀਂ ਸਾਡੇ ਨਾਲ ਰੀਅਲ ਸਟੇਟ ਨਾਲ ਸੰਬੰਧਿਤ ਵੀ ਕੋਈ ਵੀ ਗੱਲਬਾਤ ਕਰਨੀ ਹੋਈ ਤਾਂ ਟੀਮ ਹਰਜਿੰਦਰ ਗਿੱਲ ਰੀਮੈਕਸ ਗੋਲਡ ਦੀ ਟੀਮ ਤੋਂ ਅਸੀਂ ਰੀਅਲ ਸਟੇਟ ਦੀਆਂ ਸੇਵਾਵਾਂ ਵੀ ਦਿੰਦੇ ਹਾਂ, ਸਾਨੂੰ ਜ਼ਰੂਰ ਕਾਲ ਕਰੋ। ਸੋ ਬੇਸਿਕ ਟੂ ਹਾਈ ਐਂਡ ਜਿਸ ਤਰ੍ਹਾਂ ਦੀ ਵੀ ਤੁਹਾਡੀ ਕੋਈ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਰਿਕੁਆਇਰਮੈਂਟ ਹੈ, ਕੋਈ ਪ੍ਰੋਪਰਟੀ ਖਰੀਦਣੀ ਹੈ, ਤੇ ਇਸ ਵੇਲੇ ਮਨਜੀਤ ਜੀ ਬ੍ਰੈਂਪਟਨ ਦੇ ਵਿੱਚ ਹੀ 5 ਲੱਖ ਤੋਂ ਵੀ ਘੱਟ ਪ੍ਰਾਈਸ ਰੇਂਜ ਦੇ ਵਿੱਚ ਕੁਛ ਇੱਕ ਘਰ ਤੁਹਾਨੂੰ ਲੈ ਕੇ ਦੇ ਸਕਦੇ ਹਾਂ, ਜਿਹੜੇ ਬਿਲਕੁਲ ਬੇਸ ਟੂ ਬੇਸ ਇੱਕ ਫਸਟ ਟਾਈਮ ਹੋਮ ਬਾਇਰ ਦੇ ਲਈ ਜਾਂ ਇਨਵੈਸਟਰ ਦੇ ਤੌਰ ਦੇ ਉੱਤੇ ਜੇਕਰ ਕੋਈ ਪ੍ਰੋਪਰਟੀ ਲੱਭ ਰਹੇ ਹੋ। ਇੱਕ ਆਪਣੀ ਟੀਮ ਦੀ ਲਿਸਟਿੰਗ ਹੈ ਜੀ, ਬ੍ਰੈਂਬਲੀ ਐਂਡ ਕੁਈਨ ਦੇ ਏਰੀਏ ਦੇ ਵਿੱਚ, ਜਿਹੜੀ ਕਿ 6,20,000 ਦੇ ਵਿੱਚ ਲਿਸਟ ਕੀਤੀ ਗਈ ਹੈ, ਤੇ ਉੱਥੇ ਮਲਟੀਪਲ ਆਪਸ਼ਨ ਦੇ ਲਈ ਉਹਨੂੰ ਵਰਤਿਆ ਜਾ ਸਕਦਾ। ਸੋ ਉੱਥੇ ਤੁਸੀਂ ਆਪਣੇ ਲਈ ਘਰ ਬਣਾ ਸਕਦੇ ਹੋ, ਕਸਟਮੇਡ ਘਰ ਬਣਾਇਆ ਜਾ ਸਕਦਾ, ਜਾਂ ਈਵਨ 3 ਵੱਖਰੇ ਯੂਨਿਟਸ ਬਣਾ ਕੇ ਅਗਰ ਇਨਵੈਸਟਰ ਦੇ ਪੁਆਇੰਟ ਆਫ ਵਿਊ ਤੋਂ ਵੀ ਦੇਖਣੇ ਹੋਣ ਤਾਂ ਬਹੁਤ ਪ੍ਰਾਈਮ ਲੋਕੇਸ਼ਨ ਹੈ ਬ੍ਰੈਂਬਲੀ ਗੋ ਸਟੇਸ਼ਨ ਦੇ, ਮਾਫ ਕਰਨਾ, ਆਪਣਾ ਸਿਟੀ ਸੈਂਟਰ ਦੇ ਨੇੜੇ। ਸੋ ਇਹਦੇ ਲਈ 6474000 ਤੇ ਇੱਕ ਲਾਸਟ ਬਟ ਨੋਟ ਦ ਲੀਸਟ ਪ੍ਰੋਪਰਟੀ ਦੱਸ ਦਿੰਦਾ ਜੀ, ਇਸ ਵੇਲੇ ਕੁਈਨ ਸਟਰੀਟ ਅਤੇ ਹੋਰਨਟੇਰੀਓ ਦੇ ਏਰੀਏ ਦੇ ਵਿੱਚ 4,90,000 ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਤੁਹਾਡੇ ਲਈ 4 ਬੈਡਰੂਮ ਦਾ ਘਰ ਲੈ ਕੇ ਦੇ ਸਕਦੇ ਹਾਂ। 4,90,000 ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਲਿਸਟਡ ਇਹ ਪ੍ਰੋਪਰਟੀ ਹੈ ਕੁਈਨ ਅਤੇ ਮੇਨ ਸਟਰੀਟ ਦੇ ਏਰੀਏ ਦੇ ਵਿੱਚ। ਅਗਰ ਇਹਦੇ ਬਾਰੇ ਚ ਕੋਈ ਗੱਲਬਾਤ ਕਰਨੀ ਹੈ ਤਾਂ 6474,00,68,62 ਇਸ ਤਰ੍ਹਾਂ ਹਰ ਤਰ੍ਹਾਂ ਦੀਆਂ ਵੱਡੀਆਂ ਛੋਟੀਆਂ ਪ੍ਰੋਪਰਟੀ ਖਰੀਦਣ ਜਾਂ ਵੇਚਣ ਲਈ ਸਾਨੂੰ ਜ਼ਰੂਰ ਯਾਦ ਰੱਖੋ। ਬਹੁਤ ਧੰਨਵਾਦ ਮਨਜੀਤ ਜੀ, ਤੇ ਵੀਕਐਂਡ ਦੀਆਂ ਬਹੁਤ ਸ਼ੁਭਕਾਮਨਾਵਾਂ।
1: ਸ਼ੁਕਰੀਆ ਹਰਜਿੰਦਰ। 6474,00,68,62 ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ।

0: ਜੀ ਦੋਸਤੋ, ਇਸ ਆਵਾਜ਼ ਨੂੰ ਮੰਨਣ ਦੇ ਲਈ ਔਰ ਕਮਲ ਹੀਰ ਸੰਗਤਾਰ ਪੂਰੇ ਗਰੁੱਪ ਨੂੰ ਤੁਸੀਂ ਦੇਖਣਾ ਅਤੇ 25 ਜੁਲਾਈ ਨੂੰ ਦੇਖ ਸਕਦੇ ਹੋ ਟੋਰਾਂਟੋ ਦੇ ਵਿੱਚ। ticketmaster.ca 'ਤੇ ਜਾ ਕੇ ਆਪਣੀਆਂ ਟਿਕਟਾਂ ਬੁੱਕ ਕਰ ਲਿਓ। ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਸਮਾਪਤ ਹੈ ਜੀ। ਮੇਰੇ ਨਾਲ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ 416-669-1379 'ਤੇ ਕਰ ਸਕਦੇ ਹੋ। ਪ੍ਰੋਗਰਾਮ ਦੇ ਸੰਬੰਧ ਵਿੱਚ ਜਾਂ ਫਿਰ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ 416-669-1379 'ਤੇ ਗੱਲ ਹੋ ਸਕਦੀ ਹੈ। ਦਿਓ ਛੁੱਟੀਆਂ, ਤੁਹਾਡਾ ਸਾਡਾ ਸਭ ਦਾ ਰੱਬ ਰਾਖਾ। ਸਤਿ ਸ੍ਰੀ ਅਕਾਲ ਜੀ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ। ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ।

0: ਪ੍ਰੋਗਰਾਮ ਚੜ੍ਹਦੀ ਕਲਾ 2 ਤੋਂ ਲੈ ਕੇ 4 ਵਜੇ ਤੱਕ ਤੁਸੀਂ ਆਨੰਦ ਮਾਣੋਗੇ। 28 June 2026 ਮਿਲਕਰ ਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਸਟੂਡੀਓ ਦੇ ਵਿੱਚ ਮੇਰਾ ਸਾਥ ਦੇਣਗੇ ਢੀਂਡਸਾ ਸਾਹਿਬ ਦਾ ਮੈਪਲ ਕਲੀਨ ਕੋਰ। ਢੀਂਡਸਾ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਮਾਨ ਸਾਹਿਬ ਜੀ ਆਈ ਨੂੰ ਮੂਜ਼ ਬਲਾਇੰਡ ਤੋਂ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭੱਲਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ।
0: ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਨੇ ਜੀ, ਵਧੀਆ। ਸੰਡੇ ਦਾ ਦਿਨ ਹੈ, ਮੌਸਮ ਬਹੁਤ ਸੋਹਣਾ ਅਤੇ ਸਟੂਡੀਓ
0: ਇਸ ਵਾਰੀ ਮਾਨ ਸਾਹਿਬ ਦੇਖੋ ਆਪਣਾ ਇੰਡੀਆ ਜਾਣ ਦੀ ਗੱਲਾਂ ਬਾਤਾਂ ਲੋਕ ਕਰਦੇ ਨੇ, ਹਰੇਕ ਦਾ ਇੱਕ ਪਰਪਜ਼ ਹੁੰਦਾ ਕਿ ਮੇਰਾ ਯਾਰ ਆਹ ਰੀਜ਼ਨ ਆ, ਮੈਂ ਤਾਂ ਕਰਕੇ ਇੰਡੀਆ ਜਾਣਾ, ਮੇਰੇ ਚਾਚੇ ਦਾ ਵਿਆਹ ਗਾ, ਅਸੀਂ ਘਰ ਆ, ਕੋਈ ਪਾਠ ਦਾ ਭੋਗ ਆ। ਪਰ ਢੀਂਡਸਾ ਸਾਹਿਬ ਨੇ ਮੇਰੇ ਨਾਲ ਸਾਂਝੀ ਕੀਤੀ, ਕਹਿੰਦੇ ਮੈਂ ਇੰਡੀਆ ਇਸ ਵਾਰੀ ਜ਼ਰੂਰ ਜਾਊਂਗਾ, ਕਹਿੰਦੇ ਭਗਵੰਤ ਮਾਨ ਦੀ ਸਪੋਰਟ ਕਰਨੀ ਆ ਤੇ ਉਹਨਾਂ ਨੂੰ ਜਾ ਕੇ ਕਹਿੰਦੇ ਮੈਂ ਆਪਦਾ ਵੋਟ ਪਾ ਕੇ ਆਉਣੀ ਆ। ਕਹਿੰਦੇ ਅਕਾਲੀ ਦਲ ਦਾ ਵਫ਼ਦ ਤੋਰੇ ਆ ਗਿਆ ਤੇ ਮੈਂ ਵੀ ਕਹਿੰਦਾ ਆਪਦੀ ਹੁਣ ਸਪੋਰਟ ਦੇ ਲਈ ਜ਼ਰੂਰ ਮੈਂ ਜਾਣਾਗਾ ਪੰਜਾਬ।
1: ਨਹੀਂ ਬਾਈ ਜੀ, ਪਲੀਜ਼ ਮੈਨੂੰ ਮਾਫ਼ ਕਰੋ ਜੀ, ਮੈਂ ਪੋਲੀਟਿਕਸ ਵਾਲਾ ਬੰਦਾ ਹੀ ਨਹੀਂ ਹੈਗਾ ਜੀ।
0: ਅੱਛਾ ਜੀ।
1: ਹਾਂਜੀ, ਬਹੁਤ ਦੂਰ ਆ ਇਹਨਾਂ ਚੀਜ਼ਾਂ ਤੋਂ, ਕਿਉਂਕਿ ਜਿਹੜਾ ਮੇਰਾ ਮੰਨਣਾ ਇਹ ਡਿਵੀਜ਼ਨ ਕ੍ਰੀਏਟ ਕਰਦੇ ਆ, ਕਿਉਂਕਿ ਵਿਦਾਊਟ ਡਿਵੀਜ਼ਨ ਕ੍ਰੀਏਟ ਕਰੇ ਵੋਟਾਂ ਨਹੀਂ ਲੈ ਸਕਦੇ। ਅਤੇ ਪਿੰਡ ਦੇ ਵਿੱਚ ਤੁਸੀਂ ਦੇਖ ਲਓ, ਨਿੱਕਾ ਜਿਹਾ ਪਿੰਡ ਹੁੰਦਾ ਅਤੇ ਦੋ ਦੋ ਤਿੰਨ ਤਿੰਨ ਪਾਰਟੀਆਂ ਧੜੇ ਬਣੇ ਹੁੰਦੇ ਆ। ਉਹ ਰੀਜ਼ਨ ਕੀ ਹੈ, ਲੀਡਰਾਂ ਦੇ ਪਿੱਛੇ ਲੱਕ ਹੀ ਬਣਦੇ ਆ ਨਾ, ਜਦੋਂ ਉਹਨਾਂ ਦੀ ਆਪਾਂ ਜਾ ਕੇ ਚਾਪਲੂਸੀ ਕਰਦੇ ਹਾਂ। ਜੇ ਨਹੀਂ ਕਰਾਂਗੇ ਤਾਂ ਆਪੇ ਪਿਆਰ ਬਣਿਆ ਰਹੂਗਾ।
0: ਸੋ ਉਹ ਪੋਲੀਟਿਕਸ ਉੱਪਰਲੇ ਲੈਵਲ ਦੀ ਆ, ਜਿਹੜੇ ਲੜਾਈਆਂ ਨੇ ਉਹ ਗਰਾਊਂਡ ਲੈਵਲ ਤੇ ਹੁੰਦੀਆਂ।
1: ਬਿਲਕੁਲ ਜੀ, ਬਿਲਕੁਲ।
0: ਪਰ ਇਸ ਵਾਰੀ ਜੇ ਆਪਾਂ ਵੈਸੇ ਚਲੋ ਦੇਖੀਏ ਨਿਊਟਰਲ ਰਹਿ ਕੇ, ਕਿ ਇਸ ਵਾਰੀ ਜਿਹੜੀ ਪੋਲੀਟਿਕਸ ਉਹ ਕਾਫੀ ਤਿੰਨ ਖੂਨ ਜੀ, ਪਹਿਲਾਂ ਇੱਕ ਦੋ ਹੁੰਦੇ ਸੀ ਕਿ ਭਾਈ ਕਾਂਗਰਸ ਵਰਸ ਅਕਾਲੀ ਆ, ਆਮ ਆਦਮੀ ਆ ਗਈ, ਹੁਣ ਬੀਜੇਪੀ ਆ ਗਈ ਤੇ ਉੱਧਰ ਅੰਮ੍ਰਿਤਪਾਲ ਜੀ ਦੀ ਵੀ ਆ ਗਈ। ਸੋ ਇਹ ਹੁਣ ਮੁਕਾਬਲਾ ਕਿਵੇਂ ਲੱਗ ਰਿਹਾ ਤੁਹਾਡਾ, ਟਿੱਪਣੀ ਕੀ ਆ?
1: ਮੁਕਾਬਲਾ ਸਰ ਦੇਖੋ, ਜਿਵੇਂ ਕਹਿੰਦੇ ਹੁੰਦੇ ਆ ਵੀ ਕੁਛ ਵੀ ਹੋ ਸਕਦਾ, ਉਹ ਕੁਛ ਵੀ ਹੋ ਸਕਦਾ ਹੈ। ਕਿਉਂਕਿ ਮੈਂ ਤਾਂ ਹੁਣ ਮਤਲਬ ਹਰ ਇੱਕ ਦੇ ਆਪਣੇ ਪਰਸਨਲ ਵਿਚਾਰ ਹੁੰਦੇ ਹੈਗੇ, ਪਰ ਮੈਨੂੰ ਇਹ ਲੱਗ ਰਿਹਾ ਹੈਗਾ ਵੀ ਜਿਹੜੇ ਲੋਕ ਹੈ ਉਹ ਪੰਜਾਬ ਦੇ ਇਹਨਾਂ ਤੋਂ ਵੀ ਬਦਲਾਅ ਤੋਂ ਵੀ ਅੱਕ ਚੁੱਕੇ ਹੈ, ਪੁਰਾਣਿਆਂ ਤੋਂ ਵੀ ਅੱਕੇ ਹੋਏ ਸੀ। ਹੁਣ ਤਾਂ ਇਹ ਹੈ ਵੀ ਕੋਈ ਨਵੀਂ ਪਾਰਟੀ, ਕੋਈ ਲੀਡਰ ਹੀ ਇਹੋ ਜਿਹਾ ਮੂਹਰੇ ਆ ਜਾਵੇ।
0: ਚਲੋ ਵੈਸੇ ਦੱਸਦੇ ਹਾਂ ਆਪਾਂ ਨਾ, ਕੌਲਾਂ ਵੀ ਲਵਾਂਗੇ ਪਰਿਵਾਰਾਂ ਦੀਆਂ। ਤੁਸੀਂ ਕਿਹੜੇ ਹਲਕੇ ਨੂੰ ਬਿਲੋਂਗ ਕਰਦੇ ਹੋ? ਤੁਹਾਡੇ ਹਲਕੇ ਦੇ ਵਿੱਚ ਮੌਜੂਦਾ MLA ਜਾਂ MP ਕਿਹੜੀ ਪਾਰਟੀ ਦਾ, ਅਤੇ ਕੀ ਲੋਕ ਉਹਨਾਂ ਦੇ ਕੰਮਾਂ ਤੋਂ ਖੁਸ਼ ਨੇ?
1: ਸਰ ਸਾਡੇ ਹਲਕੇ ਦੇ ਵਿੱਚ ਮੌਜੂਦਾ MLA ਆ ਜਿਹੜਾ, ਉਹ ਜਸਵੰਤ ਸਿੰਘ ਗੱਜਣ ਮਾਜਰਾ ਨੇ, ਅਮਰਗੜ੍ਹ ਹਲਕੇ ਤੋਂ।
0: ਓਕੇ।
1: ਤੇ ਉਹ ਵੀ ਰੀਸੈਂਟਲੀ ਸ਼ਾਇਦ ਹੁਣ ਬਾਹਰ ਆ ਗਏ, ਹੁਣ ਤਾਂ ਪਤਾ ਨਹੀਂ, ਜੇਲ੍ਹ 'ਚ ਸੀਗੇ ਕੋਈ, ਮਤਲਬ ਉਹਨਾਂ ਦਾ ਵੀ ਚੱਕਰ ਪਿਆ ਸੀਗਾ। ਕਾਫੀ ਰਿਚ ਬੰਦੇ ਨੇ, ਕਾਫੀ ਸਿਆਣੇ ਸੀਗੇ, ਮਤਲਬ ਆਮ ਆਦਮੀ ਨਾਲ ਜੁੜਨ ਤੋਂ ਪਹਿਲਾਂ ਤਾਂ ਉਹਨਾਂ ਦੀ ਰਿਸਪੈਕਟ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਸੀਗੀ, ਕਿਉਂਕਿ ਉਹਨਾਂ ਦੇ ਸਕੂਲ ਵੀ ਨੇ, ਕਾਲਜ ਵੀ ਨੇ, ਅਤੇ ਤਾਰਾ ਫੀਡ ਵੀ ਆ, ਕਾਫੀ ਫੇਮਸ ਆ। ਬਟ ਹੁਣ ਕੁਛ ਕਹਿ ਨਹੀਂ ਸਕਦੇ ਜੀ, ਮੇ ਬੀ ਕਈ ਵਾਰ ਬੰਦੇ ਦੇ ਹੱਥ ਬੰਨੇ ਜਾਂਦੇ ਆ, ਜਦੋਂ ਇੱਕ ਪਾਰਟੀ ਦੇ ਨਾਲ ਆਪਾਂ ਜੁੜ ਜਾਂਦੇ ਹਾਂ ਤਾਂ ਆਪਾਂ ਉਸ ਤਰੀਕੇ ਨਾਲ ਆਪਣੀ ਮਰਜ਼ੀ ਦੇ ਨਾਲ ਉਹ ਕੰਮ ਨਹੀਂ ਕਰ ਸਕਦੇ। ਤਾਂ ਮਤਲਬ ਪਹਿਲਾਂ ਤਾਂ ਬਹੁਤ ਚੰਗੇ ਸੀਗੇ ਜੀ, ਬਟ ਹੁਣ ਦਾ ਰਿਵਿਊ ਉਹਨਾਂ ਦੇ ਕੋਈ ਬਾਲੇ ਚੰਗੇ ਨਹੀਂ ਆ ਰਹੇ।
0: ਮਿਲੂਗੀ ਜੇ ਦੁਬਾਰਾ ਲੋਕ ਰੀਇਲੈਕਟ ਕਰਨਗੇ?
1: ਸਰ ਮੈਨੂੰ ਨਹੀਂ ਲੱਗਦਾ ਜੀ ਦੁਬਾਰਾ ਰੀਇਲੈਕਟ ਕਰਨਗੇ ਜੀ।
0: ਓਕੇ। ਮਨ ਸਰ ਤੁਹਾਡਾ, ਤੁਸੀਂ ਕਿਹੜੇ ਹਲਕੇ ਤੋਂ ਬਿਲੋਂਗ ਕਰਦੇ ਹੋ ਅਤੇ ਤੁਹਾਡੇ ਹਲਕੇ ਦਾ ਕੌਣ ਆ ਮੌਜੂਦਾ ਅਤੇ ਉਹਨਾਂ ਤੋਂ ਰਾਤ ਤੋਂ ਲੋਕ ਖੁਸ਼ ਨੇ?
2: ਹਾਂਜੀ, ਮੇਰਾ ਹਲਕਾ ਪੈ ਜਾਂਦਾ ਜੀ ਛਤਰਾਣਾ। ਹੋ ਸਕਦਾ ਜੀ ਰੇਡੀਓ ਸੁਣਨ ਵਾਲੇ ਅੱਧੇ ਤੋਂ ਬਾਅਦ ਕਹਿ ਲਓ ਤਕਰੀਬਨ ਸਾਰੇ ਆਪਣੇ ਸਰੋਤਿਆਂ ਨੂੰ ਸ਼ਾਇਦ ਨਾ ਪਤਾ ਹੀ ਨਾ ਹੋਵੇ ਛਤਰਾਣਾ ਵੀ ਕੋਈ ਹਲਕਾ ਹੈ। ਕਿਉਂਕਿ ਛਤਰਾਣਾ, ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਹਲਕੇ ਬਾਰੇ ਦੱਸ ਦੇਵਾਂ, ਇਹ ਛੋਟਾ ਜਿਹਾ ਪਿੰਡ ਹੈ। ਜ਼ਿਆਦਾਤਰ ਹਲਕੇ ਕਿੱਦਾਂ ਹੁੰਦਾ, ਜਿੱਦੇ ਬਾਈ ਨੇ ਦੱਸਿਆ ਅਮਰਗੜ੍ਹ
1: ਸਾਡਾ ਵੀ ਕਸਬਾ ਸ਼ਹਿਰ ਆ,
2: ਤੁਹਾਡਾ ਜਿਵੇਂ ਭਦੌੜਾ ਜਾਂਦਾ, ਭਦੌੜਾ ਗਿਆ, ਸੰਗਰੂਰ, ਸਮਾਣਾ, ਦੜਬਾ, ਸਾਰੇ ਸ਼ਹਿਰ ਹੋ ਗਏ, ਕਸਬੇ ਹੋ ਗਏ। ਛਤਰਾਣਾ ਇੱਕੋ ਮੇਰੇ ਖਿਆਲ ਬਹੁਤ ਇਕੱਲਾ ਹੀ ਹੈਗਾ ਹੋਣਾ, ਜਿੱਥੇ ਇੱਕ ਛੋਟਾ ਜਿਹਾ ਪਿੰਡ ਹੈ ਅਤੇ ਇਹ ਪੰਜਾਬ ਤੋਂ ਹਰਿਆਣੇ ਦੀ ਹੱਦ 'ਤੇ ਆਖਰੀ ਪਿੰਡ ਹੈ ਜੀ।
0: ਓਕੇ।
2: ਅਤੇ ਉੱਥੋਂ ਦੇ ਜਿਹੜੀ MLA ਨੇ ਜੀ ਹੈਗੇ ਆਮ ਆਦਮੀ ਪਾਰਟੀ ਦੇ ਨੇ, ਪਰ ਇਸ ਟਾਈਮ ਮੇਰੇ ਦਿਮਾਗ 'ਚ ਇਹਨਾਂ ਦਾ ਨਾਮ ਨਹੀਂ ਆ ਰਿਹਾ।
0: ਕੰਮ ਕੀ ਕੀਤੇ ਹੋਣਗੇ?
2: ਕੰਮ ਵੀ ਕੀ ਕੀਤੇ ਹੋਣਗੇ ਜੀ, ਮੈਨੂੰ ਹਲਕੇ ਦਾ ਬੰਦਾ ਹੋ ਕੇ ਨਹੀਂ ਨਾਮ ਯਾਦ ਆ ਰਿਹਾ, ਤਾਂ ਚਲੋ ਹੋਰ ਤਾਂ ਕਿਸੇ ਨੂੰ। ਇੱਕ ਉਹਨਾਂ ਦਾ ਪਿੱਛੇ ਜੀ ਬਿਆਨ ਬਹੁਤ ਵਾਇਰਲ ਹੋਇਆ ਸੀਗਾ, ਜਿਹੜੀ ਅਪੋਜਿਟ ਪਾਰਟੀ ਨੇ ਬਹੁਤ ਚੱਕਿਆ ਸੀਗਾ, ਤੇ ਉਹ ਕਹਿ ਰਹੇ ਸੀਗੇ ਜਦੋਂ ਪਿੱਛੇ ਜੇ ਐਮ ਸੀ ਦੀਆਂ ਵੋਟਾਂ ਹੋਈਆਂ ਸੀ ਪਤਾ ਨਹੀਂ ਕੁਛ ਐਵੇਂ ਜੇ ਦੀਆਂ, ਉਹ ਕਹਿੰਦੇ ਜੀ ਤੁਸੀਂ ਵੋਟਾਂ ਪਾਉਣੀਆਂ ਨੇ ਪਾ ਦਿਓ, ਨਹੀਂ ਤਾਂ ਫਿਰ ਅਸੀਂ ਅੰਦਰ ਵੜ ਕੇ ਪਵਾ ਲਵਾਂਗੇ। ਮੀਨਸ ਬੂਥ ਕੈਪਚਰਿੰਗ ਦਾ ਉਹਨਾਂ ਤੇ ਇਲਜ਼ਾਮ ਲਾਇਆ ਸੀਗਾ ਵਿਰੋਧੀ ਧੜਿਆਂ ਨੇ। ਤੇ ਹੁਣ ਮੇਰੇ ਦਿਮਾਗ 'ਚ ਨਾਮ ਨਹੀਂ ਆ ਰਿਹਾ, ਮੈਂ ਹੋ ਸਕਦਾ ਤੁਹਾਨੂੰ ਦੱਸ ਦੇਵਾਂ ਕੁਛ ਉਹਦੇ ਵਿੱਚ।
0: ਤੇ ਦੂਸਰਾ ਤੁਹਾਡੇ ਏਰੀ ਦੀ ਗੱਲ ਹੀ ਆ ਜਿਹੜੇ ਉਹ ਖਾਲਸਾ ਜੀ ਉੱਤੇ ਟਾਵਰ 'ਤੇ ਚੜ੍ਹੇ ਸੀ।
2: ਹਾਂਜੀ ਹਾਂ, ਏਰੀਆ ਆਪਣਾ ਆ ਜਾਂਦਾ ਪਰ ਹਲਕਾ ਉਹ ਸਮਾਣਾ ਆ ਜਾਂਦਾ।
0: ਅੱਛਾ।
2: ਤੇ ਉਹ ਗੁਰਜੀਤ ਸਿੰਘ ਖਾਲਸਾ ਜੀ ਪਿੰਡ ਆਪਣਾ ਜਿਵੇਂ ਆਪਣਾ ਪਿੰਡ ਆ ਨਾਲ ਹੀ 2 ਕਿਲੋਮੀਟਰ ਦਾ ਪਿੰਡ ਆ, ਉੱਥੇ ਉਹਨਾਂ ਦਾ ਉੱਥੋਂ ਦੇ ਸੀਗੇ ਉਹ। ਤੇ ਉਹਨਾਂ ਨੇ
0: ਉਹਨਾਂ ਨੂੰ ਵੀ ਦੇਣਗੇ ਟਿਕਟ ਟੁਕਟ?
2: ਦੇਖੋ ਜੀ ਉਹ ਤਾਂ ਉਹਨਾਂ ਦਾ ਹੁਣ ਨਿੱਜੀ ਮਾਮਲਾ ਜਾਂ ਪਾਰਟੀ ਵਾਲਿਆਂ ਦਾ ਮਾਮਲਾ, ਆਪਾਂ ਤਾਂ ਕੁਛ ਦੱਸ ਨਹੀਂ ਸਕਦੇ ਇਹਦੇ 'ਚ।
0: ਮੈਨੂੰ ਲੱਗਦਾ ਟਿਕਟ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਖੜਾਉਂਦੇ।
2: ਤੇ ਉਹਨਾਂ ਨੇ ਪਿੱਛੇ ਜੇ ਮੇਰਾ ਖਿਆਲ ਸਾਲ ਪਤਾ ਨਹੀਂ 1.5 ਸਾਲ ਦੇ ਕਰੀਬ ਉਹ ਇੱਕ BSNL ਦੇ ਟਾਵਰ 'ਤੇ ਡੇਰਾ ਲਾ ਲਿਆ ਸੀਗਾ। ਤੇ ਉਸ ਤੋਂ ਬਾਅਦ ਬਹੁਤ ਉੱਥੇ ਧਰਨਾ ਲੱਗਿਆ ਜੀ, 6 ਮਹੀਨੇ ਤਕਰੀਬਨ ਜਿਹੜਾ ਸਮਾਣਾ ਸ਼ਹਿਰ ਬੰਦ ਰਿਹਾ। ਇੱਕ ਪਾਸੇ ਟ੍ਰੈਫਿਕ ਆਉਂਦਾ ਸੀਗਾ, ਜੇ ਤੁਸੀਂ ਸਮਾਣੇ ਵਿੱਚ ਜਾਣਾ ਤੁਸੀਂ ਬਾਈਪਾਸ ਹੋ ਕੇ ਜਾਣਾ ਪੈਂਦਾ ਸੀਗਾ ਪਿੰਡਾਂ ਵਿੱਚ ਦੀ। ਇਹ ਚੀਜ਼ ਮੀਡੀਆ ਦੇ ਵਿੱਚ ਘੱਟ ਆਈ ਆ, ਬਟ ਇਹ ਹੈ ਕਿ ਬਹੁਤ ਵੱਡੇ ਲੈਵਲ ਉੱਥੇ ਧਰਨਾ ਲੱਗਿਆ ਸੀਗਾ ਉੱਥੇ ਸਾਰੇ। ਫਿਰ ਉੱਥੇ ਆਪਣੇ ਪੰਜਾਬ ਵਿਧਾਨ ਸਭਾ ਦੇ, ਹਾਂਜੀ ਉਹ ਵੀ ਪਹੁੰਚੀ ਵਿਧਾਨ ਸਭਾ ਦੇ ਆਪਣੇ ਸਪੀਕਰ ਉਹ ਪਹੁੰਚੇ ਸੀਗੇ। ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਇੱਕ ਕਾਨੂੰਨ ਬਣਾਇਆ, ਬੇਅਦਬੀ ਦੇ ਜੋ ਉਹ ਹੁੰਦੇ ਆ ਜਦੋਂ ਜ਼ਿੰਮੇਵਾਰ ਹੁੰਦੇ ਆ ਉਹਨਾਂ ਨੂੰ ਸਜ਼ਾ ਦੇਣ ਵਾਸਤੇ
0: ਭਗਵੰਤ ਮਾਨ ਨੇ ਇਹ ਆਪਣਾ ਬੇਅਦਬੀਆਂ ਦਾ ਕਾਨੂੰਨ ਬਣਾਇਆ, ਕਿਤੇ ਨਾ ਕਿਤੇ ਇਹਨਾਂ ਦਾ ਕਿੰਨਾ ਕੁ ਵੱਡਾ ਰੋਲ ਹੈ ਜਾਂ ਨਹੀਂ, ਕ੍ਰੈਡਿਟ ਜਾਂਦਾ ਇਹਨਾਂ ਨੂੰ?
2: ਹਾਂਜੀ ਬਹੁਤ ਵੱਡਾ ਜੀ, ਕਿਉਂਕਿ ਉਹ ਤੁਸੀਂ ਦੇਖੋ 1.5 ਸਾਲ ਇੱਕ ਟਾਵਰ 'ਤੇ ਚੜ੍ਹ ਕੇ ਬੈਠੇ ਰਹਿਣਾ, ਧੁੱਪ ਕਣੀ ਮੀਂਹ ਛਾਂ ਠੰਡ ਗਰਮੀ ਧੁੱਪ ਦੇ ਵਿੱਚ ਕਹਿ ਲਓ 1.5 ਸਾਲ ਉਹ ਟਾਵਰ ਦੇ ਉੱਤੇ ਬੈਠੇ ਰਹੇ ਸੀਗੇ, ਖਾਣਾ ਪੀਣਾ ਸਭ ਉਹਨਾਂ ਦਾ ਉੱਤੇ ਹੀ ਪਹੁੰਚਦਾ ਕਰਦੇ ਸੀਗੇ। ਅਤੇ ਬਹੁਤ ਵੱਡੇ ਲੈਵਲ ਦਾ ਉੱਥੇ ਝੜਪਾਂ ਵੀ ਬਹੁਤ ਹੋਈਆਂ ਸੀ ਉਸ ਟਾਈਮ ਦੇ ਵਿੱਚ, ਮੈਂ ਪੰਜਾਬ ਦੇ ਵਿੱਚ ਹੀ ਸੀਗਾ। ਅਤੇ ਕਿਉਂਕਿ ਆਪਣੇ ਪਿੰਡ ਨੂੰ ਮੇਨ ਜਿਹੜਾ ਸ਼ਹਿਰ ਲੱਗਦਾ ਉਹ ਸਮਾਣਾ ਹੀ ਲੱਗਦਾ ਜੀ।
0: ਵੈਰੀ ਗੁੱਡ।
2: ਅਤੇ ਸਮਾਣੇ ਆਉਣਾ ਜਾਣਾ ਹੀ ਇੰਨਾ ਮੁਸ਼ਕਿਲ ਹੋ ਗਿਆ ਸੀਗਾ ਕਿ ਜੇ ਕੋਈ ਕੰਮ ਹੁੰਦਾ ਸੀਗਾ ਤਾਂ ਅਸੀਂ ਸੋਚਦੇ ਸੀ ਅਵੋਇਡ ਹੀ ਕਰੀਏ, ਆਪਾਂ ਕਿਤੇ ਹੋਰ ਹੀ ਕਰਕੇ ਜਾਂਦੇ ਹੁੰਦੇ ਸੀ, ਬਟ ਤਹਿਸੀਲ ਸਮਾਣਾ ਲੱਗਦੀ ਆ, ਸੋ ਕੰਮ ਵੀ ਸਰਦਾ ਵੀ ਨਹੀਂ ਸੀਗਾ।
0: ਸੋ ਮੈਂ ਜ਼ਰੂਰ ਸਰੋਤੇ ਨੂੰ ਕਹੂੰਗਾ ਤੁਸੀਂ ਦੱਸੋ ਤੁਹਾਡਾ ਹਲਕਾ ਕਿਹੜਾ ਹੈਗਾ, ਤੇ ਤੁਹਾਡੇ ਹਲਕੇ ਤੋਂ ਮੌਜੂਦਾ MLA MP ਕੌਣ ਨੇ, ਤੇ ਉਹਨਾਂ ਦੇ ਕੀਤੇ ਕੰਮਾਂ ਤੋਂ ਲੋਕ ਖੁਸ਼ ਨੇ। ਉੱਥੇ ਆਪਾਂ ਨੂੰ ਆਈਡੀਆ ਮਿਲ ਜੂ ਕਿ ਸਰਕਾਰ ਰਿਪੀਟ ਹੋਊਗੀ ਜਾਂ ਬਦਲਾਅ ਇੱਕ ਵਾਰੀ ਫੇਰ ਆਊਗਾ। ਤੁਸੀਂ ਜ਼ਰੂਰ ਇਹਦੇ ਵਿੱਚ ਪਾਰਟੀਸਪੇਟ ਕਰਿਓ। 416-233-7368 ਸਟੂਡੀਓ ਨੰਬਰ ਆ, 416-233-7368, 416-233-7368, 416-233-7368

0: ਆਉਣ ਵਾਲੇ ਟਾਈਮ ਦੇ ਵਿੱਚ ਤਾਂ ਮੈਨੂੰ ਲੱਗਦਾ ਹੁਣ ਪੱਗਾਂ ਦੇ ਰੰਗ ਕਾਫੀ ਬਦਲਦੇ ਦੇਖੇ ਜਾਣਗੇ ਤੇ ਇਹ ਰਾਜਨੀਤੀ ਵੀ ਬੜੀ ਜ਼ੋਰਾਂ ਤੇ ਆ।
1: ਬਿਲਕੁਲ ਜੀ ਬਿਲਕੁਲ ਜੀ, ਪੱਗਾਂ ਦੇ ਰੰਗ ਤਾਂ ਹੁਣ ਆਪਾਂ ਦੇਖਦੇ ਹਾਂ ਵੀ ਕਈ ਵਾਰੀ ਜਿਹੜੇ ਬਹੁਤ ਸਮਾਜ ਸੇਵੀ ਪਹਿਲਾਂ ਜਿਹੜੀਆਂ ਪਾਰਟੀਆਂ ਨੂੰ ਭੰਡਦੇ ਸੁਣਿਆ ਆਪਾਂ ਨੇ ਤੇ ਹੁਣ ਉਹ ਨਾਲ ਰਲੇ ਫਿਰਦੇ ਆ ਤਾਂ ਕੁਛ ਵੀ ਹੋ ਸਕਦਾ ਜੀ।
2: ਇੱਕ ਭੁੱਲਰ ਸਾਹਿਬ ਮੈਂ ਰਿਲੇਟਡ ਗੱਲ ਦੱਸਣੀ ਚਾਹੁੰਦਾ। ਪਿਛਲੇ ਦਿਨੀ ਭਗਵੰਤ ਮਾਨ ਸਾਹਿਬ ਸਾਡੇ ਏਰੀਏ ਸਵਾਣੇ ਦੇ ਵਿੱਚ ਆਏ ਸੀਗੇ, ਰੈਲੀ ਹੋਈ ਸੀ ਉਹਨਾਂ ਦੀ, ਬਹੁਤ ਵੱਡੀ ਸਟੇਜ ਸੀ। ਮੈਂ ਖਬਰਾਂ ਦੇ ਵਿੱਚ ਹੀ ਦੇਖਿਆ ਬਟ ਮੈਨੂੰ ਥੋੜ੍ਹੀ ਜ਼ਿਆਦਾ ਅਪਡੇਟ ਨਹੀਂ ਹੈਗੀ, ਪਰ ਜਿੰਨੀ ਕੁ ਮੈਂ ਖਬਰਾਂ ਦੇ ਵਿੱਚ ਦੇਖਿਆ ਜਿੱਦਾਂ ਤੁਸੀਂ ਕਿਹਾ ਵੀ ਦਸਤਾਰਾਂ ਦੇ ਨੇ ਤਰੰਗ ਬਦਲਦੇ, ਤਾਂ ਸੁਰਜੀਤ ਸਿੰਘ ਰੱਖੜਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਲੀਡਰ ਕਹਿ ਸਕਦੇ ਹਾਂ, ਬਹੁਤ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਜੁੜੇ ਹੋਏ ਆ,
1: ਬਿਲਕੁਲ,
2: ਤੇ ਉਹ ਪਿੱਛੇ ਜੇ ਅੱਜ ਤੋਂ 3-4 ਮਹੀਨੇ ਪਹਿਲਾਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੀਗੇ ਤੇ ਕੱਲ੍ਹ ਪਰਸੋਂ ਭਗਵੰਤ ਮਾਨ ਸਾਹਿਬ ਆਏ ਸਵਾਣੇ, ਉਹਨਾਂ ਦੀ ਰੈਲੀ ਸੀਗੀ। ਉਸ ਰੈਲੀ ਦੇ ਸਟੇਜ ਤੇ ਮੇਨ ਭਗਵੰਤ ਮਾਨ ਸਾਹਿਬ ਦੀ ਕੁਰਸੀ ਨਾਲ ਸੁਰਜੀਤ ਸਿੰਘ ਰੱਖੜਾ ਜੀ ਦੀ ਕੁਰਸੀ ਸੀ, ਜੋ ਵੀ ਦੂਜੀ ਪਾਰਟੀ ਚੋਂ ਆਏ ਸੀ, ਜਿਹੜੇ ਕਿ ਸਿਟਿੰਗ ਐਮ ਐਲ ਏ ਨੇ, ਜੋ ਕਿ ਮੌਜੂਦਾ ਐਮ ਐਲ ਏ ਸਵਾਣੇ ਦੇ, ਉਹ ਕਿਤੇ ਸਟੇਜ ਤੇ ਕਹਿੰਦੇ ਦਿਖੇ ਵੀ ਹੈ ਨੀ।
1: ਸਰ ਕਈ ਥਾਵਾਂ ਇਹ ਚੀਜ਼ਾਂ ਹੋ ਰਹੀਆਂ ਨੇ ਜੀ, ਜਿਵੇਂ ਜਿਨ੍ਹਾਂ ਨੂੰ ਹੁਣ ਸਿੱਧਾ ਕਹਿੰਦੇ ਸੀ ਭਮੱਕੜ ਆਮ ਆਦਮੀ ਦੇ, ਉਹ ਭਮੱਕੜਾਂ ਨੂੰ ਵੀ ਹੁਣ ਮਾਨ ਸਾਹਿਬ ਦੇ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ ਜੀ। ਉਹ ਮਤਲਬ ਇਹਨਾਂ ਦਾ ਸਟ੍ਰੈਟਜੀ ਉਹ ਨਹੀਂ ਸਮਝ ਆ ਰਹੀ ਵੀ ਚੱਲ
0: ਕਿ ਕਾਫੀ ਉਹਨਾਂ ਦੇ ਐਮ ਐਲ ਏ ਨੇ ਜਿਹੜੇ ਉਹ ਕੰਪਰੋਮਾਈਜ਼ ਵੀ ਹੋ ਰਹੇ
2: ਵਿੱਚ, ਕਹਿੰਦੇ ਜੀ ਰਾਘਵ ਚੱਡਾ ਨਾਲ ਜਿਹੜੇ ਨੇੜੇ ਦੇ ਸੀ ਐਮ ਐਲ ਏ ਕਿ ਉਹਨਾਂ ਨੂੰ ਸਾਇਲੈਂਟ ਸਾਈਡ ਤੇ ਕੀਤਾ ਜਾ ਰਿਹਾ ਜਾਂ ਕੁਛ ਵੀ, ਜੋ ਵੀ ਇਹਨਾਂ ਦੇ ਕਾਰਨ ਹੈਗੇ ਨੇ। ਸੋ ਪੋਲੀਟਿਕਸ ਆਈ ਆਪਾਂ ਤਾਂ ਕੁਛ ਪਤਾ ਨਹੀਂ ਨਾ,
0: ਐਨ ਆਰ ਆਈ ਨੂੰ ਦੀ ਸਪੋਰਟ ਮਿਲੀ ਸੀ ਆਮ ਆਦਮੀ ਪਾਰਟੀ ਨੂੰ,
1: ਬਿਲਕੁਲ,
0: ਇਸ ਵੋਟਾਂ ਦੇ ਵਿੱਚ ਵੀ ਉਨੀ ਸਪੋਰਟ ਮਿਲੂਗੀ?
1: ਨਹੀਂ ਸਰ, ਮੈਨੂੰ ਨਹੀਂ ਲੱਗਦਾ ਇਸ ਵਾਰ, ਕਿਉਂਕਿ ਆਪਣੇ ਐਨ ਆਰ ਆਈ ਜ਼ਿਆਦਾਤਰ ਕਨੇਡਾ ਨੇ ਸਪੋਰਟ ਕੀਤੀ ਸੀ ਆਮ ਆਦਮੀ ਪਾਰਟੀ ਦੀ, ਜਿਹੜੀ ਫਾਈਨੈਂਸ਼ਲੀ ਕੀਤੀ ਸੀਗੀ, ਪਰ ਇਸ ਵਾਰ ਜਿਵੇਂ ਹੁਣ ਸਾਰੀ ਉਸ ਟਾਈਮ ਹਨੇਰੀ ਉਹ ਇੱਦਾਂ ਦੀ ਆਈ ਸੀ, ਲੋਕ ਬਦਲਾਅ ਚਾਹੁੰਦੇ ਸੀਗੇ, ਹੁਣ ਲੋਕਾਂ ਨੇ ਬਦਲਾਅ ਦੇਖ ਲਿਆ ਤੇ ਆਪਾਂ ਜਿਹੜੇ ਇੱਥੇ ਜਿੰਨੇ ਵੀ ਬੈਠੇ ਹਾਂ ਆਪਣੇ ਦਿਲ 'ਚ ਦਰਦ ਹੈ ਪੰਜਾਬ ਲਈ ਤੇ ਆਪਾਂ ਹਮੇਸ਼ਾ ਸੋਚਦੇ ਹਾਂ ਕਿ ਵੀ ਉੱਥੇ ਕੁਛ ਨਾ ਕੁਛ ਭਲਾ ਕਰ ਲਈਏ, ਇੱਥੋਂ ਕਿਸੇ ਨੇ ਆਪਣੀ ਨੀਅਤ ਮਾੜੀ ਨਾਲ ਨਹੀਂ ਹੈਲਪ ਕੀਤੀ ਸੀ ਵੀ ਅਸੀਂ ਕੋਈ ਲਾਹਾ ਲਵਾਂਗੇ ਜਾਂ ਉੱਦਾਂ ਕਰਾਂਗੇ, ਉਹਨਾਂ ਨੇ ਸਾਰਿਆਂ ਨੇ ਪੰਜਾਬ ਨੂੰ ਹੱਸਦਾ ਵੱਸਦਾ ਦੇਖਣਾ ਸੀਗਾ, ਪਰ ਇਹਨਾਂ ਨੇ ਪਤੰਦਰਾਂ ਨੇ ਕਰਜ਼ਾ ਦਿਨੋਂ ਦਿਨ ਚੱਕੀ ਜਾਂਦੇ, ਹੁਣ ਬੀਬੀਆਂ ਦੇ ਲਈ ਵੀ ਸਪੈਸ਼ਲ ਪਤਾ ਨਹੀਂ 10,000 ਦਾ ਲਿਆ ਕਰਜ਼ਾ ਕਰੋੜ ਦਾ ਤੇ ਜ਼ਮੀਨਾਂ,
0: ਜਿਵੇਂ ਕਹਿੰਦੇ ਹੁੰਦੇ ਸੀ ਕਿ ਖਜ਼ਾਨੇ ਦਾ ਨਾਮ ਖਜ਼ਾਨਾ ਕਿਉਂ ਆ, ਜੇ ਖਜ਼ਾਨਾ ਖਾਲੀ ਆ ਤਾਂ ਇਹਨੂੰ ਪੀਪਾ ਕੋ ਮਿਲਾ, ਤਾਂ ਹੁਣ ਬਣੂ ਪੀਪਾ,
1: ਮੇਰੇ ਹਿਸਾਬ ਨਾਲ ਪੀਪਾ ਵੀ ਨਹੀਂ ਰਹਿਣਾ ਜੀ, ਇਹ ਪੀਪਾ ਵੀ ਵੇਚ ਦੇਣਗੇ।
0: ਸਟੂਡੀਓ ਨੰਬਰ ਆ 416-233-7-68, ਤੇ ਤੁਸੀਂ ਦੱਸੋ ਵੀ ਤੁਹਾਨੂੰ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ, 416-233-7-68। ਕੈਨੇਡਾ ਡੇ ਤੇ ਸਪੈਸ਼ਲ ਜਿਹੜਾ ਇਹ ਡੀਲਾਂ ਚੱਲ ਰਹੀਆਂ ਨੇ, ਮਾਨ ਸਾਹਿਬ ਵੀ ਆਪਣੀ ਡੀਲਾਂ ਪੈੱਨ ਕਾਪੀ ਤੇ ਲਿਖ ਰਹੇ ਨੇ, ਇਹਨਾਂ ਦੀ ਡੀਲਾਂ ਵੀ ਤੁਹਾਡੇ ਰੂਬਰੂ ਕਰਦੇ ਮੂਜ਼ਬਲਾਈਨ ਤੋਂ, ਤੇ ਦਾ ਮੈਪਲ ਕਲੀਨਿੰਗ ਦੀ ਸਰਵਿਸ ਬਾਰੇ ਵੀ ਜਾਣਕਾਰੀ ਦੇਵਾਂਗੇ। ਇਸ ਤੋਂ ਪਹਿਲਾਂ ਤੁਹਾਨੂੰ ਲੈ ਕੇ ਜਾਂਦੇ ਗ੍ਰੈਂਡ ਹੋਮ ਫਰਨੀਤ ਤੇ ਸੁਖ ਬਾਈ ਜੀ ਲੰਘਿਓ ਜੀ ਆਇਆਂ ਨੂੰ, ਵੈਲਕਮ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਅੱਜ ਜਿਹੜੀਆਂ ਡੀਲਾਂ ਪਰਿਵਾਰਾਂ ਵਾਸਤੇ ਚੱਲ ਰਹੀਆਂ ਨੇ, ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਜਿਹੜੀਆਂ ਪਰਿਵਾਰਾਂ ਦਿੱਤੀਆਂ ਜਾ ਰਹੀਆਂ ਨੇ, ਤੇ ਬਹੁਤ ਸਾਰੇ ਪਰਿਵਾਰ ਜਿਹੜੇ ਇਨਸਟੋਰ ਸ਼ਾਪਿੰਗ ਕਰ ਰਹੇ ਨੇ, ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਸ਼ਾਮ ਦੇ 7 ਵਜੇ ਤੱਕ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ। ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਤਾਂ ਰਾਈਟ ਵੇ ਗੱਡੀਆਂ ਘੁਮਾਓ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ, ਜਿਹਦੀ $500-600 ਕੀਮਤ ਸੀ, $299 ਦਾ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦੇ ਵਿੱਚ, ਤੇ ਪਹਿਲੇ 5 ਪਰਿਵਾਰਾਂ ਨੂੰ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ ਬਾਏ ਕਰਨਾ, ਟੇਬਲ 6 ਚੇਅਰਾਂ, ਟੇਬਲ ਤੇ 6 ਚੇਅਰਾਂ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ ਲੈ ਜਾਓ ਅੱਜ ਕੈਨੇਡਾ ਡੇ ਸਪੈਸ਼ਲ ਸ਼ਾਮ 7 ਵਜੇ ਤੱਕ, $399 ਦਾ, ਜੀ ਹਾਂ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਤੇ ਪਹਿਲੇ 5 ਪਰਿਵਾਰਾਂ ਨੂੰ ਮਾਈਕ੍ਰੋਵੇਵ ਫ੍ਰੀ, ਪਹਿਲੇ 5 ਪਰਿਵਾਰ ਰਾਈਟ ਵਿਨ ਸਟੋਰ ਆ ਜਾਓ, $100-150 ਦਾ ਮਾਈਕ੍ਰੋਵੇਵ ਤੁਸੀਂ ਨਾਲ ਫ੍ਰੀ ਲੈ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਇੰਤਜ਼ਾਰ ਕਰ ਰਹੀਆਂ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ। ਕੈਨੇਡਾ ਡੇ, ਕੈਨੇਡਾ ਡੇ, ਸੇਲ ਸੇਲ ਸੇਲ ਭਾਜੀ।
0: ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ ਸਰ। ਸੋ ਮਾਨ ਸਾਹਿਬ, ਤੇ ਕੀ ਕੈਨੇਡਾ ਡੇ ਸਪੈਸ਼ਲ ਤੁਸੀਂ ਕਹਿ ਰਹੇ ਸੀ ਕਿ ਪਰਦੇ ਲਵਾਉਣੇ ਆ ਜਿਹੜੇ ਘਰ ਪਰਿਵਾਰਾਂ ਨੇ ਉਹਨਾਂ ਲਈ ਰਾਈਟ ਟਾਈਮ ਆ ਚੁੱਕੇ ਆ, ਆਉਣ ਤੋਂ ਜਾਣਕਾਰੀ।
2: ਤੁਸੀਂ ਕਹਿੰਦੇ ਸੀ ਕਾਪੀ ਪੈਨ ਚੱਕ ਮੈਂ ਬੈਠਾ, ਮੈਂ ਡੀਲਾਂ ਲਿਖੀ ਜਾਂਦਾ। ਭੁੱਲਰ ਸਾਹਿਬ, ਡੀਲਾਂ ਤੁਸੀਂ ਲਿਖਦੇ ਹੋ, ਅਸੀਂ ਤਾਂ ਸਿਰਫ ਅਨਾਊਂਸ ਕਰਦੇ ਹਾਂ।
0: ਨਹੀਂ ਨਹੀਂ, ਇਹ ਤਾਂ ਪ੍ਰਿਪੇਅਰੇਸ਼ਨ ਤਾਂ ਤੁਹਾਡੀ ਆਪਣੇ, ਆਪਾਂ ਮਾਈਕ ਦੇਤਾ, ਹੁਣ ਤੁਸੀਂ ਖੁਸ਼ ਕਰ ਦਿਓ ਅੱਜ ਪਰਿਵਾਰਾਂ ਨੂੰ, ਇਹ ਸੁਪਰ ਸੰਡੇ ਬਣਾ ਦਿਓ।
2: ਸੁਪਰ ਸੰਡੇ ਇਹੀ ਹੈ ਜੀ, ਕੈਨੇਡਾ ਡੇ ਲੌਂਗ ਵੀਕਐਂਡ ਜਾਂ ਕੈਨੇਡਾ ਡੇ ਵੀਕ ਚੱਲ ਰਿਹਾ ਹੈ। 1 ਜੁਲਾਈ ਨੂੰ ਬੁੱਧਵਾਰ ਨੂੰ ਕੈਨੇਡਾ ਡੇ ਆ, ਉਹਦੀ ਖੁਸ਼ੀ 'ਚ ਕੈਨੇਡਾ ਡੇ ਸਾਰੀ ਡੀਲਸ ਲਾ ਰਹੇ ਹਾਂ। ਆਪਾਂ ਵੀ ਬਹੁਤ ਸੋਹਣੀ ਡੀਲ ਲੈ ਕੇ ਆਏ ਆਪਣੇ ਭੈਣਾਂ ਅਤੇ ਭਰਾਵਾਂ ਵਾਸਤੇ। ਪਹਿਲਾਂ ਤਾਂ ਜਿਹੜੇ ਓਜੀਬਰਾ ਬ੍ਰਾਂਡਸ ਨੇ ਜੀ, ਇਹ 5 ਸਾਲ ਦੀ ਵਾਰੰਟੀ ਦੇ ਨਾਲ ਅਸੀਂ ਇੰਸਟਾਲ ਕਰਦੇ ਹਾਂ, ਕੋਈ ਆਮ ਕੁਆਲਿਟੀ ਨਹੀਂ ਹੈਗੀ, ਪ੍ਰੀਮੀਅਮ ਕੁਆਲਿਟੀ ਆ। ਕਸਟਮ ਮੇਡ ਅਤੇ ਕੈਨੇਡੀਅਨ ਮੇਡ ਬ੍ਰਾਂਡਸ ਨੇ ਜੀ, ਅਸੀਂ ਆਪ ਬਣਾਉਂਦੇ ਹਾਂ, ਕਿਤੋਂ ਬਾਹਰ ਇੰਪੋਰਟ ਨਹੀਂ ਕਰਦੇ, ਕਿਤੋਂ ਅਸੀਂ ਆਰਡਰ ਨਹੀਂ ਕਰਦੇ, ਆਪ ਬਣਾਉਂਦੇ ਹਾਂ। ਵਿੰਡੋਜ਼ ਨੂੰ ਮੈਜ਼ਰ ਕਰਾਂਗੇ, ਉਸ ਹਿਸਾਬ ਨਾਲ ਤੁਹਾਡੀਆਂ ਵਿੰਡੋਜ਼ ਅਤੇ ਬਲਾਇੰਡਸ ਅਸੀਂ ਲਾ ਕੇ ਜਾਵਾਂਗੇ।
0: ਵੈਰੀ ਗੁੱਡ।
2: 50 ਤਰ੍ਹਾਂ ਤੁਹਾਡੇ ਕੋਲ ਕਲਰ ਆਪਸ਼ਨ ਹੈ ਜੀ, ਤੁਸੀਂ ਮੈਚ ਕਰਨਾ ਫਰਨੀਚਰ ਨਾਲ, ਫਲੋਰਿੰਗ ਨਾਲ, ਕੈਬਨਿਟਸ ਨਾਲ, ਵਾਲ ਨਾਲ, ਪੇਂਟ ਨਾਲ, ਜਿਵੇਂ ਤੁਸੀਂ ਮੈਚ ਕਰਨਾ ਤੁਸੀਂ ਕਰ ਸਕਦੇ ਹਾਂ। ਡੀਲ ਆਫ ਦਾ ਵੀਕ ਇਹ ਹੈ ਜੀ, ਤੁਸੀਂ ਤੁਹਾਡੇ ਜੇ ਸਾਡੇ ਤੋਂ ਬਲਾਇੰਡਸ ਲਗਵਾਉਣੇ ਆ, 6 ਬਲਾਇੰਡਸ ਲਗਵਾਓ, 5 ਦਾ ਪੇ ਕਰੋ, 12 ਬਲਾਇੰਡਸ ਲਵਾਓ, 10 ਦਾ ਪੇ ਕਰੋ,
0: ਯਾਨੀ ਕਿ ਹਰ 5 ਬਲਾਇੰਡਾਂ ਪਿੱਛੇ 6ਵੀਂ ਬਲਾਇੰਡ ਫ੍ਰੀ ਆ।
2: 5 ਲਵਾਓ, 6ਵੀਂ ਫ੍ਰੀ, 10 ਲਵਾਓ, 2 ਫ੍ਰੀ,
0: 15 ਲਵਾਓ,
2: 3 ਫ੍ਰੀ, 1-5 ਬਲਾਇੰਡਸ ਨਾਲ 1 ਬਲਾਇੰਡ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਲਾ ਕੇ ਦਵਾਂਗੇ, ਇੰਸਟਾਲ ਕਰਕੇ। ਆਲਰੇਡੀ
0: ਤੁਹਾਡੀ ਜਿਹੜੀ ਬੇਸਿਕ ਕੋਟੇਸ਼ਨ ਆ, ਕਿਉਂਕਿ ਹੋਲਸੇਲ ਵਾਲੇ ਪ੍ਰਾਈਸ ਹੀ ਨੇ ਤੁਹਾਡੇ ਮਾਰਕੀਟ ਨੂੰ, ਤਾਂ ਪਹਿਲਾਂ ਹੀ ਤੁਸੀਂ ਪ੍ਰਾਈਸ ਬੀਟ ਕਰਦੇ ਹੋ, ਇੰਸਟਾਲੇਸ਼ਨ ਵੀ ਫ੍ਰੀ ਕਰਦੇ ਹੋ, ਇਹ ਇੱਕ ਐਕਸਟਰਾ ਜਿਵੇਂ ਕਹਿੰਦੇ ਹੁੰਦੇ ਆ ਟੋਕਨ ਆਫ ਲਵ ਹੀ ਆ।
2: ਹਾਂਜੀ, ਜੇ ਤੁਸੀਂ ਸਾਨੂੰ ਰੇਡੀਓ ਦਾ ਰੈਫਰੈਂਸ ਦਿਓਗੇ, ਇਹ ਡੀਲ ਤੁਹਾਨੂੰ ਫੇਰ ਹੀ ਮਿਲਣੀ ਆ। ਤੁਸੀਂ ਸਾਨੂੰ ਕਾਲ ਕਰੋ, ਸਾਨੂੰ ਦੱਸੋ ਕਿ ਅਸੀਂ ਰੇਡੀਓ ਚੜ੍ਹਦੀ ਕਲਾ ਹਰਵੀਰ ਜੀ ਦਾ ਰੇਡੀਓ ਸ਼ੋਅ ਸੁਣਿਆ ਸੀਗਾ, ਉਸ 'ਤੇ ਤੁਹਾਡੀ ਡੀਲ ਸੁਣੀ ਸੀ, ਤੁਸੀਂ ਸਾਨੂੰ ਰੇਡੀਓ ਦਾ ਰੈਫਰੈਂਸ ਦਿਓਗੇ, ਅਸੀਂ ਤੁਹਾਨੂੰ ਇਹ ਡੀਲ ਦੇਵਾਂਗੇ। ਕਿਉਂਕਿ ਇਹ ਡੀਲ ਅਸੀਂ, ਆਪਾਂ ਹਰ ਕਿਸੇ ਨੂੰ ਨਹੀਂ ਦੇ ਸਕਦੇ, ਇਹ ਸਪੈਸ਼ਲ ਡੀਲ ਹੁੰਦੀ ਹੈ, ਸਪੈਸ਼ਲ ਸਰੋਤਿਆਂ ਵਾਸਤੇ ਹੁੰਦੀ ਹੈ।
0: ਸੋ ਦੋਸਤੋ, ਤੁਸੀਂ ਆਪਣੇ ਘਰ ਦੇ ਵਿੱਚ ਪਰਦੇ ਲਵਾਉਣੇ ਸੀ ਜੈਬਰਾ ਬਲਾਇੰਡ ਰੋਲਰ ਸ਼ੇਡ ਤੇ, ਇਹ ਆਮ ਇਹਨਾਂ ਦੀ ਕੁਆਲਿਟੀ ਇੰਨੀ ਹਾਈ ਆ, 5 ਸਾਲ ਦੀ ਤੁਹਾਨੂੰ ਵਾਰੰਟੀ ਦੇਣਗੇ, ਕਸਟਮਾਈਜ਼ ਬਲਾਇੰਡ ਤੁਹਾਡੇ ਘਰੇ ਬਣਨਗੇ, ਕੈਨੇਡੀਅਨ ਮੇਡ ਬਲਾਇੰਡ ਇੰਸਟਾਲ ਕਰਕੇ ਦੇਣਗੇ, 1 ਹਫ਼ਤੇ ਦੇ ਵਿੱਚ ਬਣਾ ਕੇ ਇਹਨਾਂ ਨੇ ਇੰਸਟਾਲ ਕਰ ਦੇਣਾ ਗਾ, ਹੋਲਸੇਲ ਵਾਲਾ ਪ੍ਰਾਈਸ ਤੁਹਾਨੂੰ ਦਿੱਤਾ ਜਾਊਗਾ, ਪਲੱਸ ਰੇਡੀਓ ਦੇ ਰੈਫਰੈਂਸ ਦੇਣ ਤੇ 5 ਦਾ ਪੇ ਕਰੋ, 6ਵੀਂ ਬਲਾਇੰਡ ਫ੍ਰੀ ਫ੍ਰੀ ਫ੍ਰੀ। ਨੰਬਰ ਟੂ ਕਾਲ 6473-399-4646, 6473-399-4646, 6473-399-4646, 6473-899-4646, 6473-399-4646 ਤੇ ਗੱਲਬਾਤ ਕੀਤੀ ਜਾ ਸਕਦੀ ਆ। ਤਿੰਸਰ ਸਾਹਿਬ ਜੀ, ਵੈਸੇ ਅੱਜ ਥੋੜ੍ਹਾ ਕਾਹਲੀ 'ਚ ਨੇ, ਇਹਨਾਂ ਨੇ ਟੋਰਾਂਟੋ ਜਾਣਾ ਸੀਗਾ, ਪਰ ਬਾਈ ਜੀ ਤੁਸੀਂ ਇਹ ਦੱਸੋ,
1: ਮੈਨੂੰ ਪਤਾ ਤੁਸੀਂ ਕਿੱਥੋਂ ਬੋਲਦੇ ਹੋ,
0: ਤੇ ਬਾਈ ਜੀ ਆਪਣਾ ਦਾ ਮੈਪਲ ਕਲੀਨਿਕ ਦੀ,
2: ਬਾਈ ਵੀ ਟੋਰਾਂਟੋ ਤੇ ਹੀ ਬੋਲਦੇ ਨੇ,
1: ਨਹੀਂ ਬੈਠੇ ਤਾਂ ਟੋਰਾਂਟੋ 'ਚ ਹੀ ਆ, ਚਲੋ ਰਾਈਟ,
2: ਉਹ ਵੀ ਡਾਊਨ ਟਾਊਨ 'ਚ।
0: ਸੋ ਆਪਣੀਆਂ ਦਾ ਮੈਪਲ ਕਲੀਨਿੰਗ ਦੀ ਸਰਵਿਸ ਬਾਰੇ ਵੀ ਦੱਸੋ ਤੇ ਕੈਨੇਡਾ ਡੇ ਦੀ ਸਪੈਸ਼ਲ ਡੀਲ ਬਾਰੇ ਵੀ ਦੱਸੋ।
1: ਸਰ, ਸਰਵਿਸਿਜ਼ ਸਾਡੀਆਂ ਹੈਗੀਆਂ ਨੇ ਵੀ ਇੱਕੋ ਛੱਤ ਹੇਠਾਂ ਸਾਰੇ ਸਲਿਊਸ਼ਨ ਨੇ ਆਪਣੇ ਕੋਲ, ਚਾਹੇ ਤੁਸੀਂ ਡੀਪ ਕਲੀਨਿੰਗ ਕਰਵਾਉਣੀ ਹੈ, ਚਾਹੇ ਰੈਗੂਲਰ ਕਲੀਨਿੰਗ ਵੀਕਲੀ, ਬਾਏ ਵੀਕਲੀ, ਮੰਥਲੀ, ਚਾਹੇ ਉਹ ਬਿਜ਼ਨਸ ਦੀ ਹੈ, ਚਾਹੇ ਤੁਹਾਡੇ ਘਰ ਦੀ ਹੈ, ਚਾਹੇ ਤੁਸੀਂ ਬਾਹਰੇ ਡਰਾਈਵੇ ਵਾਸ਼ ਕਰਵਾਉਣਾ, ਗਰਾਜ ਵਾਸ਼ ਕਰਵਾਉਣਾ, ਜਾਂ ਫਿਰ ਬੈਕਯਾਰਡ ਵਾਸ਼ ਕਰਵਾਉਣਾ, ਸੀਲਰ ਮਰਵਾਉਣਾ, ਚਾਹੇ ਤੁਸੀਂ ਤੁਹਾਡਾ ਫਲੋਰ ਜਿਹੜਾ ਉਹ ਦੂਜਾ ਵੁੱਡਨਾ ਅਤੇ ਤੁਸੀਂ ਪੋਲਿਸ਼ ਕਰਵਾਉਣੀ ਹੈ ਜੀ, ਇਹ ਸਾਰੀਆਂ ਸਰਵਿਸਿਜ਼ ਆਪਾਂ ਦਿੰਦੇ ਹਾਂ। ਮੂਵ ਇਨ ਮੂਵ ਆਊਟ, ਜਾਂ ਕੋਈ ਤੁਹਾਡੇ ਘਰ 'ਚ ਪਾਰਟੀ ਪ੍ਰੋਗਰਾਮ ਹੋਣਾ ਹੈ ਜਾਂ ਹੋ ਚੁੱਕਿਆ, ਤੁਸੀਂ ਉਹਦੀ ਕਲੀਨਿੰਗ ਪਹਿਲਾਂ ਜਾਂ ਬਿਫੋਰ ਆਫਟਰ ਕਰਵਾਉਣੀ ਹੈ, ਮਤਲਬ ਟੋਟਲ ਏ ਟੂ ਜੈੱਡ ਸਲਿਊਸ਼ਨ ਹੈ ਜੀ ਆਪਣੇ ਕੋਲ, ਆਪਣੀਆਂ ਟੀਮਾਂ ਨੇ ਜਿਹੜੀਆਂ ਪੂਰੀਆਂ ਪ੍ਰੋਫੈਸ਼ਨਲ ਨੇ ਅਤੇ ਵੱਟ ਕੱਢ ਦਿੰਦੇ ਆ ਜੀ ਕੰਮ ਦੇ।
0: ਇੱਕ ਮੈਂ ਜ਼ਰੂਰ ਦੱਸਦਾ ਦੋਸਤੋ, ਇਹਨਾਂ ਦੀਆਂ ਜਦੋਂ ਅਸੀਂ ਰੇਡੀਓ 'ਤੇ ਜੁਆਇਨ ਕੀਤਾ, 3 ਟੀਮਾਂ ਕੰਮ ਕਰਦੀਆਂ ਸੀ, ਫਿਰ ਇਹਨਾਂ ਨੇ ਬੜਾ ਜਲਦੀ 4th ਅਤੇ ਪਿੱਛੇ ਜੇ ਇਹਨਾਂ ਨੇ 5ਵੀਂ ਟੀਮ ਵੀ ਹਾਇਰ ਕੀਤੀ ਆ। ਇੱਕ ਦਿਨ ਚ ਇਹ ਕਹਿੰਦੇ ਮੈਕਸੀਮਮ ਅਸੀਂ 5 ਜੌਬਾਂ ਹੀ ਕਰਦੇ ਹਾਂ, ਕਈ ਵਾਰ 6ਵੀਂ ਜੌਬ, 7ਵੀਂ ਜੌਬ, 8ਵੀਂ ਜੌਬ, 10ਵੀਂ ਜੌਬ ਆ ਜਾਂਦੀ ਆ, ਤਾਂ ਉਹਨਾਂ ਨੂੰ ਇਹ ਹੱਥ ਜੋੜ ਕੇ ਕਹਿੰਦੇ ਨੇ ਕਿ ਜੀ ਅਸੀਂ ਅਗਲੇ ਦਿਨ ਕਰ ਦਾਂਗੇ ਅੱਜ ਦੇ ਦਿਨ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਜੀ ਫਿਰ ਫਾਹਾ ਵੱਢਣਾ ਪੈਂਦਾ।
1: ਸਰ ਪਤਾ ਕੀ ਹੈ ਜੀ, ਜੇ ਹੁਣ ਅਸੀਂ ਮਤਲਬ ਕਿ ਵੀ ਜੌਬਾਂ ਫੜੀ ਜਾਵਾਂਗੇ ਪਰ ਉਹ ਕੁਆਲਿਟੀ ਘੱਟ ਜਾਂਦੀ ਹੈ, ਅਸੀਂ ਜਿੰਨੀ ਕੁ ਸਾਡੀ ਕਪੈਸਿਟੀ ਹੈ, ਕਪੈਸਿਟੀ ਸਾਡੀ 5 ਦੀ ਉਹ ਇਸ ਟਾਈਮ, ਤਾਂ ਇੱਕ ਦਿਨ 'ਚ ਅਸੀਂ 5 ਹੀ ਜੌਬਾਂ ਕਰ ਸਕਦੇ ਹਾਂ।
0: ਡੀਪ ਕਲੀਨਿੰਗ ਸਾਡਾ, ਕਿਉਂਕਿ ਜੀ ਇਹ ਨਹੀਂ ਪਤਾ 5-6-8 ਘੰਟੇ ਇੱਕ ਟੀਮ ਨੂੰ ਇੱਕ ਦਿਨ 'ਚ ਲੱਗੇ ਹਨ।
1: ਸਰ ਕਈ ਵਾਰੀ ਤਾਂ 12-12 ਘੰਟੇ ਵੀ ਲੱਗ ਜਾਂਦੇ ਆ, ਕਿਉਂਕਿ ਉਹ ਡਿਪੈਂਡ ਕਰਦਾ ਪ੍ਰੋਪਰਟੀ ਦੀ ਕੰਡੀਸ਼ਨ ਕਿੱਦਾਂ ਦੀ ਹੈ। ਸਾਡਾ ਇਹ ਕਲੀਅਰਲੀ ਇੰਸਟਰਕਸ਼ਨ ਹੈ ਟੀਮ ਨੂੰ ਕਿ ਵੀ ਤੁਸੀਂ ਇਹ ਨਹੀਂ ਦੇਖਣਾ ਵੀ ਅਸੀਂ 9 ਵਜੇ ਸ਼ੁਰੂ ਕੀਤਾ ਸੀ ਅਤੇ 2 ਵਜੇ ਨੂੰ ਡਨ ਕਰਨਾ, ਨਾ ਨਾ ਨਾ, ਅਸੀਂ ਦੇਖਣਾ ਹੈ ਕੁਆਲਿਟੀ ਕੀ ਹੈ, ਟਾਈਮ ਜਿੰਨਾ ਲੱਗਦਾ ਲੱਗਣ ਦੋ।
0: ਕਹੋਗੇ ਵੀ 2 ਵਜੇ ਨੂੰ ਬਈ ਇਹ ਜੋਬ ਡਨ ਕਰ ਦਿਓ, ਇਦੋਂ ਬਾਅਦ ਤੁਸੀਂ 4 ਵਜੇ ਦੂਜੀ ਤੇ ਪਹੁੰਚ ਜਾਓ।
1: ਉਹ ਪ੍ਰੈਸ਼ਰਾਈਜ਼ ਨਹੀਂ ਅਸੀਂ ਕਰਦੇ,
0: ਪਹਿਲੀ ਜੋਬ 'ਚ ਵੀ ਉਹਨਾਂ ਨੇ ਫਾਵਟ ਨਾ, ਦੂਜੀ ਜੋਬ 'ਚ ਥੱਕ ਜਾਣਾ, ਉਹ ਜੋਬ ਵੀ ਸਹੀ ਨਹੀਂ ਹੋਣੀ,
1: ਸਹੀ ਨਹੀਂ ਹੋਣੀ ਜੀ। ਤਾਂ ਕਰਕੇ ਇੱਕ ਟੀਮ ਨੂੰ ਇੱਕ ਦਿਨ 'ਚ ਇੱਕੋ ਜੋਬ ਅਸਾਈਨ ਕਰਦੇ ਹਾਂ।
0: ਵਧੀਆ ਤੁਹਾਡੇ,
1: ਉਹ ਮਤਲਬ ਕਿ ਵੀ ਪ੍ਰੋਪਰ ਉੱਥੋਂ ਕਰਕੇ ਨਿਕਲਦੇ ਆ ਤੇ ਕਸਟਮਰ ਦੀ ਸੈਟੀਸਫੈਕਸ਼ਨ।
0: ਚਲੋ ਇਹ ਤਾਂ ਹੋ ਗਿਆ ਕਿ ਆਪਣਾ ਚਾਹੇ ਫੰਕਸ਼ਨ ਤੋਂ ਪਹਿਲਾਂ, ਬਾਅਦ ਚ ਮੂਵ ਇਨ ਮੂਵ ਆਊਟ ਆ, ਜਾਂ ਵੈਸੀ ਘਰ ਨੂੰ ਆਪਾਂ ਡੀਪ ਕਲੀਨਿੰਗ ਕਰਵਾਉਣੀ ਆ, ਜਾਂ ਫਿਰ ਆਪਣਾ ਕੋਈ ਰੈਂਟਲ ਪ੍ਰੋਪਰਟੀ ਆ ਉਹਦੀ ਕਲੀਨਿੰਗ ਕਰਵਾਉਣੀ ਆ, ਇਹਦੇ ਵਿੱਚ ਤੁਸੀਂ ਫਲੋਰ ਹੋ ਗਿਆ, ਬਾਥਰੂਮ ਹੋ ਗਈ, ਕਿਚਨ ਹੋ ਗਈ, ਬੇਸਬੋਰਡ ਹੋ ਗਈ, ਕੀ ਕੀ ਕਵਰ ਕਰਦੇ?
1: ਸਰ ਜਿਹੜੀ ਡੀਪ ਕਲੀਨਿੰਗ ਹੈ ਜੀ, ਡੀਪ ਕਲੀਨਿੰਗ ਟੋਪ ਟੂ ਬੋਟਮ ਪ੍ਰੋਪਰਟੀ ਰੀਸੈਟ ਹੁੰਦਾ। ਉਹਦੇ 'ਚ ਇਕੱਲਾ ਸਾਡਾ ਮੋਟਿਵ ਇਹ ਨਹੀਂ ਵੀ ਅਸੀਂ ਪ੍ਰੋਪਰਟੀ ਨੂੰ ਸੋਹਣਾ ਦਿਖਾਉਣਾ ਹੈਗਾ, ਨਾਲ ਅਸੀਂ ਉੱਥੋਂ ਦਾ ਜਿਹੜਾ ਇਨਵਾਇਰਮੈਂਟ ਆ ਉਹਨੂੰ ਵੀ ਸਾਫ਼ ਸੁਥਰਾ ਬਣਾਉਣਾ ਹੈ। ਉਹ ਸਾਫ਼ ਸੁਥਰਾ ਕਿੱਦਾਂ ਬਣਦਾ ਹੈ? ਜਿੱਦਾਂ ਆਪਣੇ ਵਾਸ਼ਰੂਮ ਦੇ ਫੈਨ ਕਲੋਗ ਹੋਏ ਹੁੰਦੇ ਆ, ਉਹਨਾਂ ਦੀ ਜਦੋਂ ਪ੍ਰੋਪਰ ਕਵਰ ਉਤਾਰ ਕੇ ਕਲੀਨਿੰਗ ਹੋਣੀ ਹੈ, ਉਹਨਾਂ 'ਚੋਂ ਮਟੀਰੀਅਲ ਕੱਢਣਾ ਹੈ ਨਾ, ਅਤੇ ਫਿਰ ਉਹ ਆਪਣੇ ਆਪ ਹਵਾ ਨੂੰ ਕੈਚ ਕਰਦੇ ਆ, ਕਿਉਂਕਿ ਜਦੋਂ ਉਹ ਕਲੋਗ ਹੋ ਜਾਂਦੇ ਆ ਫਿਰ ਮੋਲਡ ਸਟਾਰਟ ਹੋ ਜਾਂਦੀ ਹੈ ਜੀ। ਮੋਲਡ ਤੋਂ ਆਪਣਾ ਸਾਹ ਦੀਆਂ ਪ੍ਰੋਬਲਮਾਂ ਜਾਂ ਹੋਰ ਸਟਾਰਟ ਹੁੰਦੀਆਂ ਨੇ, ਫਿਰ ਸਰ ਆ ਜਾਂਦੀ ਹੈ ਕਿਚਨ ਦੀ ਡੀਗਰੀਸਿੰਗ। ਕਿਚਨ ਦੀ ਡੀਗਰੀਸਿੰਗ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉੱਤੇ ਜਿਹੜਾ ਓਇਲ ਜੰਮ ਜਾਂਦਾ ਉਹ ਓਇਲ 'ਤੇ ਫਿਰ ਮਿੱਟੀ ਘੱਟਾ ਜੰਮਣਾ ਸ਼ੁਰੂ ਹੋ ਜਾਂਦਾ, ਉੱਥੋਂ ਵੀ ਪ੍ਰੋਬਲਮਸ ਸਟਾਰਟ ਹੁੰਦੀਆਂ ਨੇ, ਨਾਲ ਹੀ ਪ੍ਰੋਪਰਟੀ ਡੈਮੇਜ ਹੋਣੀ।
0: ਤੁਹਾਡੇ ਕੋਲ ਕੈਮੀਕਲ ਅਤੇ ਕੈਮੀਕਲ ਫ੍ਰੀ ਕਲੀਨਿੰਗ ਵੀ?
1: ਦੋਨੇ ਸਲਿਊਸ਼ਨ ਹੈ ਸਰ।
0: ਅਤੇ ਜਿਹੜੇ ਇਹ ਕੈਮੀਕਲ ਨੇ ਇਹ ਕਿਵੇਂ ਯੂਜ਼ ਕਰਦੇ ਹੋ, ਕੋਈ ਵੀ ਕੈਮੀਕਲ ਕਿਤੇ ਵੀ?
1: ਨਹੀਂ ਨਹੀਂ ਸਰ, ਅਸੀਂ ਪ੍ਰੋਪਰ ਟ੍ਰੇਨਿੰਗ ਦਿੰਦੇ ਹਾਂ ਕਿਹੜਾ ਕੈਮੀਕਲ ਕਿੱਥੇ ਯੂਜ਼ ਹੋਣਾ, ਉਹਦਾ ਪ੍ਰੋਪਰ ਸਾਡੀ ਟੀਮ ਨੂੰ ਪਤਾ ਹੁੰਦਾ ਹੈ, ਉਹਦੇ ਅਕੋਰਡਿੰਗ ਹੀ ਉਹ ਯੂਜ਼ ਕਰਦੇ ਆ। ਅਤੇ ਆਪਣੇ ਜਿਹੜੇ ਕੈਮੀਕਲ ਆ ਉਹ ਕੈਮੀਕਲ ਪੂਰੇ ਇਨਵਾਇਰਮੈਂਟ ਸੇਫਲੀ ਕੈਮੀਕਲ ਹੈ, ਇਹ ਨਹੀਂ ਹੈਗਾ ਕਿ ਵੀ ਕਸਟਮਰ ਨੂੰ ਪ੍ਰੋਬਲਮ ਆਊਗੀ ਜਾਂ ਕੋਈ ਇੱਦਾਂ ਹੋਊਗਾ। ਜੇ ਕਿਸੇ ਨੇ ਉਹ ਤੋਂ ਇਲਾਵਾ ਸਟੀਮ ਕਲੀਨ ਕਰਾਉਣਾ, ਸਟੀਮ ਕਲੀਨ ਥੋੜ੍ਹਾ ਜਿਹਾ ਪ੍ਰੋਸੈਸ ਲੌਂਗ ਹੋ ਜਾਂਦਾ ਜੀ, ਆਪਾਂ ਪ੍ਰੋਪਰ ਸਟੀਮ ਕਲੀਨਿੰਗ ਵੀ ਕਰਦੇ ਹਾਂ, ਉਹਦੇ 'ਚ ਨੋ ਕੈਮੀਕਲ ਐਟ ਆਲ ਹੁੰਦਾ ਆ। ਅਤੇ ਇਹ ਸਾਰਾ ਮਤਲਬ ਕਿ ਵੀ ਹੁਣ ਡੀਪ ਕਲੀਨ ਦੇ ਵਿੱਚ ਜਿਹੜਾ ਹੁੰਦਾ ਬਾਕੀ ਏਰੀਆਜ਼ ਰਹਿ ਗਏ, ਜਿਵੇਂ ਸਟੋਵ ਦੇ ਥੱਲੋਂ, ਫਰਿੱਜ ਦੇ ਥੱਲੋਂ, ਫਰਿੱਜ ਦਾ ਟੋਪ, ਕਾਊਂਟਰ ਟੋਪ, ਇਹ ਏਰੀਆਜ਼ ਵੀ ਬਹੁਤ ਜ਼ਿਆਦਾ ਡਸਟ ਇਹਨਾਂ 'ਤੇ ਜੰਮੀ ਹੁੰਦੀ ਹੈ ਹੈਰੀ ਜੀ, ਇਹ ਪ੍ਰੋਪਰ ਆਪਣੀ ਟੀਮ ਕਲੀਨ ਕਰੂਗੀ, ਕਿਉਂਕਿ ਜਦੋਂ ਇਹ ਏਰੀਆਜ਼ ਹਮੇਸ਼ਾ ਹੀ ਅਣਦੇਖੇ ਰਹਿ ਜਾਂਦੇ ਆ ਕਿ ਆਪਾਂ ਜਦੋਂ ਰੈਗੂਲਰ ਕਲੀਨਿੰਗ ਡੇਲੀ ਕਰਦੇ ਹਾਂ।
0: ਬੱਚੇ ਛੋਟੇ ਨੇ, ਉਹ ਰੁੜਦੇ ਫਿਰਦੇ ਨੇ, ਉਹ ਕਿਤੇ ਵੀ ਟੱਚ ਕਰਦੇ ਨੇ,
1: ਕਿਤੇ ਵੀ ਕਰ ਦਿੰਦੇ ਨੇ।
0: ਸੋ ਦੋਸਤੋ, ਦਾ ਮੈਪਲ ਕਲੀਨਿੰਗ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ, ਡੀਪ ਕਲੀਨਿੰਗ ਲਈ ਹਾਇਰ ਕਰਨਾ, ਬਿਜ਼ਨਸ ਆ, ਚਾਹੇ ਤੁਹਾਡਾ ਰੈਜੀਡੈਂਸ਼ੀਅਲ ਆ, ਕਮਰਸ਼ੀਅਲ ਆ, ਪੋਸਟ ਕੰਸਟਰਕਸ਼ਨ ਕਲੀਨਿੰਗ ਆ, ਕਿਸੇ ਵੀ ਤਰ੍ਹਾਂ ਦੀ ਕਲੀਨਿੰਗ ਸਰਵਿਸ ਲਈ ਦਾ ਮੈਪਲ ਕਲੀਨਿੰਗ ਕਾਲ ਕਰੋ। ਅੱਛਾ, ਜੇ ਅੱਜ ਰਾਈਟ ਨਾਓ ਕਾਲ ਕਰਦੇ ਨੇ, ਕੋਟ ਬੁੱਕ ਕਰਦੇ ਨੇ, ਤੁਹਾਡੇ ਲਈ ਕੀ ਸਪੈਸ਼ਲ ਹੈ?
1: ਸਰ ਜੇ ਰੇਡੀਓ ਚੜ੍ਹਦੀ ਕਲਾ ਦੀ ਮਤਲਬ ਰੈਫਰੈਂਸ 'ਤੇ ਕੋਈ ਵੀ ਸਾਨੂੰ ਕਾਲ ਅੱਜ ਆਊਗੀ ਡੀਪ ਕਲੀਨ ਦੇ ਲਈ, ਸਾਨੂੰ ਬੁੱਕ ਕਰਦੇ ਆ ਅੱਜ, ਤਾਂ ਉਹਨਾਂ ਨੂੰ ਕਾਰ ਕਲੀਨਿੰਗ ਕਿੱਟ ਬਿਨਾਂ ਕਿਸੇ ਉਹ ਤੋਂ ਮਤਲਬ ਫ੍ਰੀ ਆਫ ਕੋਸਟ ਅਸੀਂ ਗਿਫਟ ਦੇਵਾਂਗੇ ਕੈਨੇਡਾ ਦੇ ਕਰਕੇ।
0: ਕਾਲ ਕਰ ਲੈਣ ਕਲੀਨਿੰਗ, ਚਾਹੇ ਹਫ਼ਤੇ ਨੂੰ ਕਰਾਉਣੀ ਆ, ਹਾਂਜੀ ਹਾਂਜੀ ਹਾਂਜੀ, ਮਤਲਬ
1: ਕਾਲ ਜਿਨ੍ਹਾਂ ਦੀ ਅੱਜ ਆ ਗਈ, ਚਾਹੇ ਉਹ ਕਲੀਨਿੰਗ ਕਦੋਂ ਵੀ ਕਰਵਾ ਰਹੇ ਆ ਸਾਤੋਂ ਵਿਦ ਇਨ ਕਮਿੰਗ ਮੰਥ, ਤਾਂ ਆਪਾਂ ਉਹਨਾਂ ਨੂੰ ਕਾਰ ਕਲੀਨਿੰਗ ਕਿੱਟ ਫ੍ਰੀ ਆਫ ਕੋਸਟ, ਉਹਦੇ ਵਿੱਚ ਵੈਕਿਊਮ ਹੁੰਦਾ, ਬ੍ਰਸ਼ ਹੁੰਦੇ ਆ, ਮਤਲਬ
0: ਘਰ ਤੁਸੀਂ ਕਲੀਨ ਕਰ ਦੋਗੇ, ਕਾਰ ਕਲੀਨਿੰਗ ਕਿੱਟ ਤੁਸੀਂ ਫ੍ਰੀ ਦੇ ਜੋਗੇ,
1: ਫ੍ਰੀ ਆਫ ਕੋਸਟ।
0: ਜਿਹੜੀਆਂ ਵਿੰਡੋ ਬਾਹਰਲੀ ਸਾਈਡ ਤੋਂ ਕਲੀਨਿੰਗ ਕਰਦੇ ਹੋ ਤੁਸੀਂ?
1: ਹਾਂਜੀ ਸਰ, ਜਿਹੜੀਆਂ ਬਾਹਰਲੀ ਸਾਈਡ ਤੋਂ ਵਿੰਡੋਜ਼ ਆਪਾਂ ਕਲੀਨ ਕਰਦੇ ਹਾਂ, ਉਹ ਸਰ 3 ਸਟੇਜ ਪਿਊਰੀਫਿਕੇਸ਼ਨ ਦੇ ਨਾਲ ਆਪਾਂ ਪਾਣੀ, ਜਿਹੜਾ ਪਾਣੀ ਨੂੰ ਪਿਊਰੀਫਾਈ ਕਰਕੇ ਵਾਸ਼ ਕਰਦੇ ਹਾਂ ਵਿੰਡੋਜ਼, ਅਤੇ ਉਹਦਾ ਵੀ ਸਰ ਕੈਨੇਡਾ ਡੇ ਦੇ ਕਰਕੇ ਅਤੇ ਤੁਹਾਡੇ ਹੁਕਮ 'ਤੇ ਆਪਾਂ ਜੀ ਉਹਦੇ ਲਈ 50% ਔਫ ਹੈ ਡੀਪ ਕਲੀਨ ਦੇ ਨਾਲ, ਜੇ ਕੋਈ ਵੀ ਬਾਹਰੋਂ ਵਿੰਡੋਜ਼ ਕਲੀਨ ਕਰਵਾਉਣਾ ਚਾਹੁੰਦਾ।
0: ਲੋ ਦੋਸਤੋ, ਬਣ ਗਈ ਗੱਲ, ਤੁਹਾਨੂੰ ਕਲੀਨਿੰਗ ਘਰ ਕਲੀਨ ਵੀ ਵਧੀਆ ਘੈਂਟ ਤਰੀਕੇ ਨਾਲ ਹੋਊਗਾ, ਅਤੇ ਕਾਰ ਕਲੀਨਿੰਗ ਕਿੱਟ ਵੀ ਤੁਹਾਨੂੰ ਫ੍ਰੀ ਦਿੱਤੀ ਜਾਏਗੀ। ਦਾ ਮੈਪਲ ਕਲੀਨਿੰਗ ਨੂੰ ਰਾਈਟ ਵੇ ਕਾਲ ਕਰ ਲਓ, ਨੰਬਰ ਟੂ ਕਾਲ 647-286-0077, 647-286-0077, 647-286-0077। 2860077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਆ। ਸੈਲੈਨ ਜਾ ਚੁੱਕਿਆ ਕਟਾਰੀਆ ਟੂਰਸ ਐਂਡ ਟਰੈਵਲ ਤੇ। ਕਟਾਰੀਆ ਸਾਹਿਬ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ ਜੀ।
4: ਸਤਿ ਸ੍ਰੀ ਅਕਾਲ ਵੀਰ ਜੀ ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਕਟਾਰੀਆ ਸਾਹਿਬ ਅੱਜ ਦੁਬਈ ਦਾ ਝੂਟਾ, ਕਿਉਂਕਿ ਕੱਲ ਦੇ ਪ੍ਰੋਗਰਾਮ ਚ ਤੁਸੀਂ ਥੋੜਾ ਹਿੰਟ ਦੇ ਕੇ ਗਏ ਸੀ ਤੇ ਮੈਨੂੰ ਕੱਲ ਦੋ ਕਾਲਾਂ ਆਈਆਂ ਕਿ ਦੁਬਈ ਵਾਲੀ ਟਿਕਟ ਦਾ ਜ਼ਰੂਰ ਦੱਸੋ ਕਿ ਪਿੰਡ ਜਾਣਾ, ਚਾਹੇ ਅਗਸਤ ਚ ਜਾਣਾ, ਸਤੰਬਰ ਜਾਣਾ, ਅਕਤੂਬਰ ਜਾਣਾ, ਦੁਬਈ ਸਟੋਪ ਦੇ ਨਾਲ ਜਾਓ। ਫਲਾਈਟ ਵੀ ਚੋਟੀ ਦੀ ਹੁੰਦੀ ਆ, ਸਟੇ ਵੀ ਚੋਟੀ ਦਾ, ਤੇ ਉੱਥੇ ਘੁੰਮਣਾ ਫਿਰਨਾ ਤਾਂ ਬਹੁਤ ਸਸਤਾ ਹੋ ਜਾਊਗਾ, ਉਹਦੇ ਬਾਰੇ ਜ਼ਰੂਰ ਦੱਸੋ।
4: ਬਿਲਕੁਲ ਜੀ, ਆਪਾਂ ਇੰਡੀਆ ਤੋਂ ਜਾਣਾ ਹੀ ਜਾਣਾ ਹੈਗਾ, ਚਾਹੇ ਦੁਬਈ ਚਲੇ ਜਾਓ ਚਾਹੇ ਆਬੂਧਾਬੀ ਚਲੇ ਜਾਓ। ਉੱਥੋਂ ਮੈਂ ਤੁਹਾਨੂੰ ਦੁਬਈ ਦਾ ਵੀ ਟੂਰ ਬਣਾ ਦਾਂਗਾ, ਆਬੂਧਾਬੀ ਦਾ ਵੀ ਟੂਰ ਬਣਾ ਦਾਂਗਾ, ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ। ਇਹ ਲੈਂਡ ਪੈਕੇਜ ਦਾ ਪ੍ਰਾਈਸ ਹੋਏਗਾ ਜੀ। ਲੈਂਡ ਪੈਕੇਜ ਦੇ ਵਿੱਚ ਇਹ ਆ ਵੀ ਉੱਥੋਂ ਦਾ ਸਾਰਾ ਰਹਿਣ ਸਹਿਣ ਦਾ ਖਰਚਾ, ਹੋਟਲ ਦਾ ਖਰਚਾ ਪਏਗਾ। ਇਹਦੇ ਵਿੱਚ ਕੀ ਹੈ, 699 ਦੇ ਵਿੱਚ ਹੈਰੀ ਆਪਾਂ 2-3 ਫਰਵਰੀ ਤੋਂ ਪਹਿਲਾਂ ਅਨਾਊਂਸ ਕੀਤੇ ਸੀ, ਜਿਹੜੇ ਆਲਰੇਡੀ ਲੜਾਈ ਕਰਕੇ ਕੈਂਸਲ ਹੋ ਗਏ ਸੀ ਉਹ ਦੁਬਾਰਾ ਰੀਬੁੱਕ ਕਰ ਦਿੱਤੇ ਗਏ ਆ। ਸਾਰਾ ਕੁਛ ਅਸੀਂ ਪਹਿਲਾਂ ਰਿਫੰਡ ਲੈਤਾ ਸੀਗਾ, ਪਰ ਉਹ ਫੇਰ ਦੇਖੋ ਜਾਣਾ ਤਾਂ ਹੁੰਦਾ ਹੀ, ਇਸ਼ਕ ਹੁੰਦੇ ਆ ਲੋਕ, ਹਨਾ। ਸੋ ਉਹ ਦੁਬਾਰਾ ਅਸੀਂ ਰੀਬੁਕਿੰਗ ਸ਼ੁਰੂ ਕਰ ਦਿੱਤੀ ਹੈ। ਉਹਦੇ ਵਿੱਚ $699 ਦੇ ਵਿੱਚ ਤੁਹਾਨੂੰ ਉੱਥੇ 4 ਰਾਤਾਂ 5 ਦਿਨਾਂ ਦਾ ਟੂਰ ਮਿਲ ਜਾਂਦਾ ਹੈਗਾ, ਜਿਹਦੇ ਵਿੱਚ ਕਿ 4-star ਹੋਟਲ ਹੋਏਗਾ, ਬ੍ਰੇਕਫਾਸਟ ਹੋਏਗਾ ਐਵਰੀ ਡੇ, ਔਰ ਉਸ ਤੋਂ ਬਾਅਦ ਏਅਰਪੋਰਟ ਟ੍ਰਾਂਸਫਰ ਹੋਏਗੀ, ਨਾਲ ਹੀ ਬੁਰਜ ਖਲੀਫਾ ਦੀ ਟਿਕਟ ਹੋਏਗੀ 124ਵੀਂ ਮੰਜ਼ਿਲ ਦੀ, ਨਾਲ ਕਰੂਜ਼ ਦੇ ਨਾਲ ਡਿਨਰ, ਉਸ ਤੋਂ ਬਾਅਦ ਸਫਾਰੀ ਦੇ ਨਾਲ ਡਿਨਰ, ਤੇ ਇੱਕ ਦਿਨ ਦਾ ਆਬੂਧਾਬੀ ਦਾ ਟੂਰ ਵੀ ਦਿੱਤਾ ਜਾਊਗਾ। ਇਹਦੇ ਵਿੱਚੋਂ ਹੈਰੀ ਸਾਹਿਬ ਬੜੇ ਲੋਕ ਹੈ ਜਿਹੜੇ ਕਹਿੰਦੇ ਜੀ ਅਸੀਂ 499 ਦਾ ਕਰਾ ਦਾਂਗੇ, 399 ਦਾ ਕਰਾ ਦਾਂਗੇ। ਉਹ ਪਰ ਕੀ ਹੁੰਦਾ, ਜਦੋਂ ਜਾਊਂਗੇ ਉੱਥੇ ਕਹਿਣਗੇ ਜੀ ਹੋਟਲ ਤੇ ਬ੍ਰੇਕਫਾਸਟ ਆ, ਤੁਹਾਡੀ ਏਅਰਪੋਰਟ ਟ੍ਰਾਂਸਫਰ ਦੇ ਪੈਸੇ ਵੱਖਰੇ ਆ, ਬੁਰਜ ਖਲੀਫਾ ਦੀ ਟਿਕਟ ਦੇ ਪੈਸੇ ਵੱਖਰੇ ਆ, ਇੱਥੋਂ ਦੇ ਪੈਸੇ ਵੱਖਰੇ ਆ। ਸੋ ਉਹ ਉਦੋਂ ਵੀ ਜ਼ਿਆਦਾ ਮਹਿੰਗਾ ਪਾ ਦਿੰਦੇ ਆ, ਤੁਹਾਨੂੰ ਇਹ ਗੱਲ ਦਾ ਖਿਆਲ ਰੱਖਿਆ ਜੀ। ਕਿਉਂਕਿ ਮੇਰਾ ਕੰਮ ਆ ਜੀ ਤੁਹਾਨੂੰ ਉਹ ਚੀਜ਼ ਇਨਫੋਰਮੇਸ਼ਨ ਦੇਣਾ ਜਿਹੜਾ ਮੈਂ ਡਿਲੀਵਰ ਕਰ ਸਕਾਂ, ਬਸ ਮੇਰੀ ਇਹੀ ਹੈ ਜੀ ਜਿਹੜੀ ਮੈਂ।
0: ਠੀਕ ਹੈ ਸਾਹਿਬ, ਕੀ ਦੱਸੋ ਜਿਹਦੇ ਕੋਲ ਕੈਨੇਡੀਅਨ ਪਾਸਪੋਰਟ ਆ ਉਹਨਾਂ ਦੇ ਲਈ ਇਹ ਜੇ ਦੁਬਈ ਲੈਂਡ ਕਰਨਾ ਤਾਂ ਵੀਜ਼ਾ ਔਨ ਅਰਾਈਵਲ ਆ, ਜਾਂ ਫਿਰ ਜੇ ਇੰਡੀਅਨ ਪਾਸਪੋਰਟ ਆ ਉਹਨਾਂ ਲਈ ਕੀ ਪ੍ਰੋਸੈਸ ਆ, ਤੇ ਵੀਜ਼ਾ ਸੰਬੰਧੀ ਵੀ ਤੁਸੀਂ ਹੈਲਪ ਕਰਦੇ?
4: ਬਿਲਕੁਲ ਜੀ 100% ਵੀਜ਼ਾ ਸੰਬੰਧੀ ਆਏ ਆ ਜੀ। ਜੇ ਕੈਨੇਡੀਅਨ ਪਾਸਪੋਰਟ ਆ, ਅਮੈਰੀਕਨ ਪਾਸਪੋਰਟ ਆ, ਔਨ ਅਰਾਈਵਲ ਵੀਜ਼ਾ ਹੈਗਾ ਜੀ। ਜਿਹੜਾ ਇੰਡੀਅਨ ਪਾਸਪੋਰਟ ਆ, ਜੇ ਉਹਦੇ ਤੇ ਅਮੈਰੀਕਾ ਦਾ ਵੀਜ਼ਾ ਲੱਗਾ ਫਿਰ ਵੀ ਔਨ ਅਰਾਈਵਲ ਵੀਜ਼ਾ ਜੀ ਦੁਬਈ ਦਾ। ਤੇ ਉਸ ਤੋਂ ਬਾਅਦ ਜੇ ਇੰਡੀਅਨ ਪਾਸਪੋਰਟ ਆ, ਪੀ ਆਰ ਕਾਰਡ ਆ, ਉਹਦੇ ਲਈ ਕੁਛ ਟਾਈਮੇ ਲਈ ਉਹਨਾਂ ਨੇ ਫ੍ਰੀ ਕੀਤਾ ਹੋਇਆ, ਪਰ ਜਦੋਂ ਤੁਸੀਂ ਜਾਣਾ ਹੈਗਾ ਤੁਸੀਂ ਸਾਡੇ ਨਾਲ ਚੈੱਕ ਜ਼ਰੂਰ ਕਰ ਲੈਣਾ ਵੀ ਤੁਸੀਂ ਕਦੋਂ ਜਾ ਰਹੇ ਹੋ, ਕਿਉਂਕਿ ਹਰ ਟਾਈਮ ਦਾ ਵੱਖਰਾ ਵੱਖਰਾ ਇਹਨਾਂ ਦਾ ਚੀਜ਼ ਹੁੰਦਾ ਵਾ। ਪਰ ਕੀ ਆ, ਵੀਜ਼ਾ ਤੁਹਾਨੂੰ ਲੈਣਾ ਪੈਂਦਾ ਦੁਬਈ ਦਾ, ਪਰ ਕੁਛ ਸਮੇਂ ਲਈ ਉਹ ਫ੍ਰੀ ਕਰ ਦਿੰਦੇ ਆ ਵੀ ਆਹ ਸਮੇਂ ਦੇ ਵਿੱਚ ਫ੍ਰੀ ਹੈ ਜੀ ਵੀਜ਼ਾ। ਸੋ ਆਪਾਂ ਉਸ ਹਿਸਾਬ ਨਾਲ ਚੈੱਕ ਕਰਕੇ ਤੁਹਾਨੂੰ ਦੱਸ ਸਕਦੇ ਜੀ।
0: ਵੈਰੀ ਗੁੱਡ। ਸੋ 905-678-1200 ਨੰਬਰ ਆ, ਤੁਸੀਂ ਕਾਲ ਕਰੋ ਕਟਾਰੀਆ ਸਾਹਿਬ ਨੂੰ, ਤੁਹਾਨੂੰ ਇਹ ਪੈਕੇਜ ਬਣਾ ਕੇ ਦੇਣਗੇ। ਕਿਹੜੀਆਂ ਡੇਟਾਂ ਤੇ ਕਦੋਂ ਜਾਣਾ ਗਾ ਸਾਰੀ ਡਿਟੇਲ ਲਈ 905-678-1200 ਤੇ ਹੋਰ ਕੁਝ ਐਡ ਕਰਨਾ ਚਾਹੁੰਦੇ ਕਟਾਰੀਆ ਸਾਹਿਬ?
4: ਬਿਲਕੁਲ ਜੀ, ਇਸ ਤੋਂ ਬਾਅਦ ਆਪਾਂ ਹੁਣ ਜਿਵੇਂ ਇੰਡੀਆ ਤੇ ਜਾਣੇ ਜਾਣਾ ਹੈਗਾ, ਇੰਡੀਆ ਦੇ 1-way ਰੇਟ ਜਿਹੜਾ ਹੈਗਾ $1,059 ਤੋਂ ਆਪਾਂ ਜੂਨ ਜੁਲਾਈ ਅਗਸਤ ਸਤੰਬਰ ਦੇ ਵਿੱਚ ਆਪਣੇ ਕੋਲ ਰੇਟ ਪਿਆ ਵਾ, ਤੇ ਇਹੀ ਸਤੰਬਰ ਤੋਂ ਬਾਅਦ ਜਾਣਾ ਹੈ ਜੀ $989 ਦਾ 1-way ਪ੍ਰਾਈਸ ਆ, ਤੇ $1,275 ਦਾ ਅੰਮ੍ਰਿਤਸਰ ਦਾ ਪ੍ਰਾਈਸ ਸਟਾਰਟ ਹੋ ਜਾਂਦਾ ਹੋਣ ਵਾਲੇ ਸਮੇਂ ਦੇ ਵਿੱਚ, ਤੇ ਅੱਗੇ ਜਿਹੜਾ ਹੈਗਾ ਹਾਈ ਸੀਜ਼ਨ ਦੇ ਵਿੱਚ $1,350 ਤੱਕ ਸਾਡੇ ਕੋਲ 1-way ਪ੍ਰਾਈਸ ਆ। ਤੇ ਇਹੀ ਰਿਟਰਨ ਟਿਕਟ ਲੈਣੀ ਹੋਵੇ ਅੰਮ੍ਰਿਤਸਰ ਦੀ $2,199 ਤੋਂ ਸ਼ੁਰੂ ਹੋ ਜਾਂਦੀ ਹੈ ਜੀ, ਤੇ ਜਿਹੜੀ ਦਿੱਲੀ ਦੀ ਟਿਕਟ $1,799 ਦੀ ਹੈਗੀ ਹੈ ਜੀ। ਉਸ ਤੋਂ ਬਾਅਦ ਜਿਵੇਂ ਕਹਿ ਲਓ ਵੀ ਲਹਿੰਦੇ ਪੰਜਾਬ ਵੱਲ ਨੂੰ ਆ ਜਾਈਏ, ਤੇ ਅਸੀਂ $1,150 ਤੋਂ ਲੈ ਕੇ $1,199 ਤੱਕ 1-way ਇਸਲਾਮਾਬਾਦ, ਲਾਹੌਰ, ਕਰਾਚੀ ਵਗੈਰਾ ਦੇ ਦਿੰਦੇ ਹਾਂ। ਤੇ ਆਪਾਂ ਇਹੀ ਰਿਟਰਨ ਟਿਕਟ ਲੈਣੀ ਹੋਵੇ $2,000 ਤੋਂ ਸ਼ੁਰੂ ਹੋ ਕੇ $2,199 ਇਸਲਾਮਾਬਾਦ, ਕਰਾਚੀ, ਲਾਹੌਰ ਦੇ ਵਿੱਚ ਰਿਟਰਨ ਟਿਕਟ ਮਿਲ ਜਾਂਦੀ ਹੈ। ਇਹ ਨਹੀਂ ਹੈਗਾ ਹਰੀ ਸਾਹਿਬ ਕਿ ਆਪਾਂ ਇਕੱਲਾ ਇੰਡੀਆ ਜਾਂ ਪਾਕਿਸਤਾਨ ਕਰਦੇ ਹਾਂ, ਪਰ ਰਾਊਂਡ ਦਾ ਵਰਲਡ ਜਿੱਥੇ ਤੁਸੀਂ ਉਂਗਲ ਰੱਖੋਗੇ ਤੁਹਾਡੇ ਲਈ ਉਹੋ ਜਿਹਾ ਇੰਤਜ਼ਾਮ ਕਰਕੇ ਦੇਵਾਂਗੇ ਬੈਸਟ ਪ੍ਰਾਈਸ ਦੇ ਵਿੱਚ। ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਕਿ ਸੱਤੋਂ ਦੇ ਸੱਤੋਂ ਦਿਨ ਦੋਨੇ ਆਫਿਸ ਡੈਰੀ ਐਂਡ ਏਅਰਪੋਰਟ ਤੇ, ਔਰ ਦੂਸਰਾ ਆਫਿਸ ਹੈਗਾ ਜੀ ਗੌਰ ਐਂਡ ਮਨੇਜਰ ਤੇ ਬ੍ਰਾਂਟਨ ਦੇ ਵਿੱਚ। ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਔਨ ਕਾਲ ਹੁੰਦੇ ਆ, ਤੇ ਸਵੇਰੇ 9:30 ਤੋਂ ਲੈ ਕੇ 7 ਵਜੇ ਤੱਕ ਅਸੀਂ ਔਨ ਉੱਥੇ ਔਨ ਲੋਕੇਸ਼ਨ ਤੇ ਹੁੰਦੇ ਹਾਂ। ਜਦੋਂ ਮਰਜ਼ੀ ਸਾਡੇ ਦੋਨੇ ਆਫਿਸਾਂ ਦੇ ਵਿੱਚ ਸੱਤੋਂ ਦੇ ਸੱਤੋਂ ਦਿਨ ਵਿਜ਼ਿਟ ਕਰ ਸਕਦੇ ਹੋ। ਵੇਖੋ ਜੀ, ਉਸ ਤੋਂ ਬਾਅਦ ਤੁਹਾਨੂੰ ਪਤਾ ਟਰੈਵਲ ਰਿਲੇਟਡ ਕੋਈ ਵੀ ਕੰਮ ਹੋਵੇ, ਤੁਹਾਨੂੰ ਵੀਜ਼ੇ ਦੀ ਲੋੜ ਆ, ਇੰਡੀਆ ਦਾ ਵੀਜ਼ਾ ਚਾਹੀਦਾ, ਇੰਡੀਅਨ ਪਾਸਪੋਰਟ ਰਿਨਿਊ ਕਰਾਉਣਾ, ਚਾਹੇ OCI ਅਪਡੇਟ ਕਰਾਉਣੀ ਹੈ ਜਾਂ ਰਿਨਿਊ ਕਰਾਉਣੀ ਪੇਪਰ ਵਰਕ ਕਰਾਉਣਾ, ਜਾਂ PCC ਲੈਣੀ ਹੈ, ਜਾਂ ਕਿਸੇ ਅਮੈਰੀਕਾ ਦਾ ਵੀਜ਼ਾ ਲੈਣਾ, ਤੇ ਫਾਸਟ ਡੇਟਾ ਲੈਣੀ ਹੈਗੀਆਂ, ਉਹ ਵੀ ਸਾਡੇ ਕੋਲ ਇੰਤਜ਼ਾਮ ਆ ਜੀ। ਜੇ ਕਿਸੇ ਨੇ ਮਿਡਲ ਈਸਟ ਜਾਣਾ ਹੈਗਾ, ਚਾਹੇ ਨੇਪਾਲ ਜਾਣਾ, ਚਾਈਨਾ ਜਾਣਾ, ਕਿਤੇ ਵੀ ਵਰਲਡ ਵਾਈਡ ਜਾਣਾ ਹੋਵੇ, ਜਾਂ ਪੀ ਆਰ ਕਾਰਡ ਐਕਸਪਾਇਰ ਹੋ ਗਿਆ ਤੁਹਾਡਾ, ਜਾਂ ਸਿਟੀਜ਼ਨ ਦੇ ਪੇਪਰ ਬਣਾਉਣੇ ਆ, ਇੱਕੋ ਹੀ ਛੱਤ ਥੱਲੇ ਕਟਾਰੀਆ ਟੂਰ ਐਂਡ ਟਰੈਵਲ ਦਾ ਸੱਤੋ ਦਿਨ ਖੁੱਲੇ, ਇਹ ਸਾਰੀਆਂ ਚੀਜ਼ਾਂ ਕਰਕੇ ਪਲੀਜ਼ ਇੰਸ਼ੋਰੈਂਸ ਵੀ ਜ਼ਰੂਰ ਪੁੱਛ ਲਿਆ ਕਰੋ, ਉਹ ਬਹੁਤ ਫਾਇਦੇਮੰਦ ਚੀਜ਼ ਆ। ਕਿਉਂਕਿ ਹਰੀ ਸਾਹਿਬ, ਅੱਜ ਕੱਲ੍ਹ ਟਿਕਟਾਂ ਤੇ ਬਹੁਤ ਕੁਛ ਆ, ਜਿਹੜਾ ਟਿਕਟਾਂ ਨੋਨ ਰਿਫੰਡੇਬਲ, 90% ਤੋਂ 95% ਨੋਨ ਰਿਫੰਡੇਬਲ ਟਿਕਟਾਂ ਵੀ, ਪੈਕੇਜਸ ਵੀ ਹੁੰਦੇ ਆ, ਇੰਸ਼ੋਰੈਂਸ ਜ਼ਰੂਰ ਬਾਏ ਕਰਿਆ ਕਰੋ ਨਾਲ, ਜਿਹੜੀ ਮੈਡੀਕਲ ਵੀ ਹੁੰਦੀ ਹੈ, ਕੈਂਸਲੇਸ਼ਨ ਵੀ ਹੁੰਦੀ ਹੈ, ਉਸ ਤੋਂ ਬਾਅਦ ਵਿਜ਼ਟ ਟੂ ਕੈਨੇਡਾ ਵੀ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਹੈ, ਜਿਹੜਾ ਕਿ ਸਿੱਧਾ ਕੰਪਨੀਆਂ ਡੀਲਾਂ ਕਰਦੀਆਂ, ਇੰਸ਼ੋਰੈਂਸ ਕੰਪਨੀਆਂ, ਉਹਨਾਂ ਦੇ ਨਾਲ
0: ਜੇ ਵੀ
4: ਲੋੜ ਹੋਵੇ ਤੁਹਾਨੂੰ ਤੇ ਕਾਲ ਕਰ ਲਓ, ਨੰਬਰ 1-905-678-1200-9056-7812 ਜ਼ਰੂਰ ਜੀ।
0: 905-678-1200 ਮੁਕਦੀ ਗੱਲ, 100 ਹੱਥ ਰੱਸਾ ਸਿਰੇ ਤੇ ਗੰਢ, ਚਾਹੇ ਤੁਹਾਨੂੰ ਸਸਤੀਆਂ ਟਿਕਟਾਂ ਦੇ ਨਾਲ ਵਧੀਆ ਸਰਵਿਸ ਚਾਹੀਦੀ ਆ, ਟਰੈਵਲ ਪੈਕੇਜ ਚਾਹੀਦੇ ਨੇ, ਟਰੈਵਲ ਇੰਸ਼ੋਰੈਂਸ, ਵੀਜ਼ੇ ਜਾਂ ਫਿਰ ਡਾਕੂਮੈਂਟੇਸ਼ਨ ਦਾ ਕੋਈ ਕੰਮ, ਕਟਾਰੀਆ ਟੂਰਸ ਐਂਡ ਟਰੈਵਲ ਤੁਹਾਡੀ ਹੈਲਪ ਕਰਨਗੇ। 905-678-1200 905-678-1200 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਕਟਾਰ ਸਾਹਿਬ, ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ ਜੀ। ਅਤੇ ਕੈਨੇਡਾ ਡੇ ਸਪੈਸ਼ਲ ਪ੍ਰੋਗਰਾਮ ਅੱਜ ਦਾ ਇਹ ਕੀਤਾ ਜਾ ਰਿਹਾ, ਜਿੱਥੇ ਕਿ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਮੈਪਲ ਕਲੀਨਿੰਗ ਤੋਂ ਢੀਂਡਸਾ ਸਾਹਿਬ, ਉੱਥੇ ਹੀ ਮੂਜ਼ ਬਲਾਈਂਡ ਤੋਂ ਮਾਨਸਾ ਪਹੁੰਚੇ ਹੋਏ ਨੇ, ਜੋ ਕਿ ਆਪਣੇ ਪਰਦਿਆਂ ਅਤੇ ਕਲੀਨਿੰਗ ਸੰਬੰਧੀ ਜਾਣਕਾਰੀ ਡੀਲਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਨੇ। ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖਬਾਈ ਦੀ ਡੀਲਾਂ ਲੈ ਕੇ ਹਾਜ਼ਰ ਹੋਣਗੇ, ਅਤੇ ਹੁਣ ਵਾਰੀ ਆ ਬਰੈਂਪਟਨ ਟੀਵੀ ਐਂਡ ਅਪਲਾਇੰਸ, ਕਿਉਂਕਿ ਅਪਲਾਇੰਸ ਇੱਕ ਅਜਿਹੀ ਚੀਜ਼ ਆ ਜਿੱਥੇ ਬੰਦਾ ਸੋਚਦਾ ਕਿ 8,000, 10,000, 15,000 ਡਿਪੈਂਡ ਅਪੋਨ ਹਰੇਕ ਦੇ ਬਜਟ ਲਈ ਅਪਲਾਇੰਸ ਨੇ, ਚਾਹੇ ਤੁਸੀਂ ਜੋ ਵੀ ਤੁਹਾਡਾ ਬਜਟ ਆ ਉਹ ਬਜਟ ਦੇ ਵਿੱਚ ਤੁਹਾਨੂੰ ਅਪਲਾਇੰਸ ਮਿਲ ਜਾਣਗੇ, ਬਿਲਟਨ ਅਪਲਾਇੰਸ ਚਾਹੀਦੇ ਆ ਜਾਂ ਫਿਰ ਤੁਹਾਨੂੰ ਸਿੰਗਲ ਅਪਲਾਇੰਸ ਚਾਹੀਦੇ ਆ, ਟੈਲੀਵਿਜ਼ਨ ਚਾਹੀਦੇ ਨੇ, ਬਰੈਂਪਟਨ ਟੀਵੀ ਐਂਡ ਅਪਲਾਇੰਸ। ਅਤੇ ਕੱਲ੍ਹ ਜਦੋਂ ਸੁਲਤਾਨ ਜੀ ਨੇ 199 ਦੀ ਡੀਲ ਅਨਾਊਂਸ ਕੀਤੀ ਨਾ, 4 ਵਾਰੀ ਰੇਡੀਓ ਸੁਣਨਾ ਪਿਆ ਸਾਨੂੰ, ਅਤੇ ਕਿ ਅੱਜ ਵੀ ਸਟਾਕ ਹੈਗਾ, ਇਨਵੈਂਟਰੀ ਹੈਗੀ ਆ, ਸੁਲਤਾਨ ਜੀ ਤੋਂ ਜਾਣਦੇ। ਸੁਲਤਾਨ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ।
5: ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ। ਤੇ ਬਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਕੈਨੇਡਾ ਡੇ ਸਪੈਸ਼ਲ ਸੇਲ ਹੈ ਜੀ, ਔਰ ਭੁੱਲਰ ਸਾਹਿਬ ਤੁਸੀਂ ਕੱਲ ਦੀ ਗੱਲ ਕੀਤੀ ਹੈ, ਤੇ ਉਹ ਜਿਹੜਾ ਡੀਲ ਹੈ $400 ਵਾਲਾ 40 ਇੰਚ ਦਾ ਟੀਵੀ ਹੈ, ਜਿਹੜਾ ਅਸੀਂ 199 ਕੈਨੇਡਾ ਡੇ ਸਪੈਸ਼ਲ ਸੇਲ ਤੇ ਦੇ ਰਹੇ ਹਾਂ। ਕੋਈ ਵੀ ਕਸਟਮਰ 40 ਇੰਚ ਲੈਣਾ ਚਾਹੁੰਦੇ 199 ਚ, ਸਿਰਫ 2 ਜਾਂ 3 ਟੀਵੀ ਸਟਾਕ ਰਹਿ ਗਏ ਹੋਣਗੇ, ਫਸਟ ਕਮ ਫਸਟ ਸਰਵ ਇਹ 40 ਇੰਚ ਟੀਵੀ 199 ਦਾ ਲਿਆ ਜਾ ਸਕਦਾ। ਜਦੋਂ ਟੀਵੀ ਸੈਕਸ਼ਨ ਦੀ ਗੱਲ ਕਰਦੇ ਹਾਂ ਤੇ ਸੋਨੀ ਬਰੇਵੀਆ ਮਾਡਲ ਦੀ ਗੱਲ ਕਰਦੇ ਹਾਂ, ਸੋਨੀ ਬਰੇਵੀਆ 3 ਇਹ ਲੇਟੈਸਟ ਤੇ ਅਪਡੇਟਡ ਟੈਕਨੋਲੋਜੀ ਹੈ। ਸੋਨੀ ਬਰੇਵੀਆ 3 ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ ਦੇ ਨਾਲ, X1 ਪ੍ਰੋਸੈਸਰ ਦੇ ਨਾਲ ਤੁਹਾਨੂੰ ਮਿੰਨੀ LED ਚ ਨਵੀਂ ਅਪਡੇਟਡ ਟੈਕਨੋਲੋਜੀ ਮਿਲ ਰਹੀ ਹੈ, ਜਿਹੜੀ ਕਿ $2300 ਤੋਂ ਸੋਨੀ ਕੰਪਨੀ ਨੇ ਸਿਰਫ ਕੈਨੇਡਾ ਡੇ ਸਪੈਸ਼ਲ ਤੇ 1599 ਦਾ 85 ਇੰਚ ਤੁਹਾਡੇ ਲਈ ਆਫਰ ਕੀਤਾ। ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ ਜੀ, ਤੇ 1599 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਵੈਸੇ ਤਾਂ ਕੈਨੇਡਾ ਡੇ ਦੇ ਉੱਪਰ ਐਵਰੀ ਆਲ ਸਾਈਜ਼ ਆਫ ਟੀਵੀ ਦੇ ਉੱਪਰ ਤੁਸੀਂ ਐਟਲੀਸਟ ਮਿਨੀਮਮ 200 ਤੋਂ ਲੱਗ ਕੇ $600 ਤੱਕ ਸੇਵ ਕਰੋਗੇ। ਫੋਰ ਐਗਜਾਂਪਲ, ਤੁਸੀਂ 55 ਇੰਚ ਲੈਣਾ, $700 ਵਾਲਾ ਤੁਹਾਨੂੰ $399 ਚ ਮਿਲਣਾ, $400 ਤੁਸੀਂ 55 ਇੰਚ ਚ ਸੇਵ ਕਰਨਾ, ਤੇ $399 ਵੀ ਤੁਸੀਂ 6 ਮਹੀਨੇ ਚ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। 65 ਇੰਚ ਦੀ ਗੱਲ ਕਰੀਏ ਤੇ ਇਹ ਵੀ ਤੁਹਾਨੂੰ $1000 ਵਾਲਾ $699 ਦਾ ਮਿਲਣਾ, ਇਹਦੇ ਚ ਵੀ ਤੁਹਾਨੂੰ ਐਟਲੀਸਟ ਮਿਨੀਮਮ $400 ਸੇਵ ਹੋ ਰਹੇ ਆ। ਤੇ ਜੇ 75 ਇੰਚ ਦੀ ਗੱਲ ਕਰੀਏ ਤੇ $1200 ਵਾਲਾ $899 ਚ 75 ਇੰਚ ਇਹ ਮਿਲ ਰਿਹਾ ਤੁਹਾਨੂੰ ਕੈਨੇਡਾ ਡੇ ਸਪੈਸ਼ਲ ਸੇਲ ਤੇ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਆਉਣਾ ਤੁਸੀਂ। 905-450-2828 ਨੰਬਰ ਹੈ, 905-450-2828। ਬੜਾ ਸਿੰਪਲ ਜਿਹਾ ਫਾਰਮੇਟ ਹੈ, ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਜਿਹੜਾ ਪ੍ਰੋਡਕਟ ਚਾਹੀਦਾ ਕੈਨੇਡਾ ਡੇ ਸੇਲ ਦਾ ਹੋਲਡ ਕਰਾ ਲੈਣਾ, ਸ਼ੋਰੂਮ ਚ ਆ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਾਉਣਾ ਜੀ। 905-450-2828 905
0: ਬ੍ਰਾਂਚ ਖੁੱਲੀ ਰਹੇਗੀ ਜੀ ਤੇ ਅਪਲਾਇੰਸ ਦੇ ਬਾਰੇ ਜਾਣਕਾਰੀ ਦੇ ਦੋ ਤੇ ਇਹ ਵੀ ਦੱਸ ਦੋ ਜੇ ਕਿਸੇ ਨੇ ਕੈਨੇਡਾ ਡੇ ਦੀ ਡੀਲ ਦਾ ਫਾਇਦਾ ਚੱਕਣਾ ਪਰ ਕਲੋਜ਼ਿੰਗ ਆ ਉਹਨਾਂ ਦੀ 2 ਮਹੀਨਿਆਂ ਨੂੰ ਤੇ ਜਿਹੜੀ ਉਹ ਕਿਸ਼ਤ ਦੀ ਪੇਮੈਂਟ ਸਟਾਰਟ ਹੋਣੀ ਹੈ ਕਿ ਉਹ 2 ਮਹੀਨੇ ਤੋਂ ਹੋ ਜਾ ਉਹ ਰਾਈਟ ਟੂ ਸਟਾਰਟ ਹੋ ਜੇ
5: ਨਹੀਂ ਨਹੀਂ ਭੁੱਲਰ ਸਾਹਿਬ ਇਹ ਤਾਂ ਜੁਲਾਈ ਅਗਸਤ ਸਪਟੰਬਰ ਦੀ ਤੁਸੀਂ ਬੁਕਿੰਗ ਕਰ ਲਓ 10% ਡਿਪੋਜ਼ਿਟ ਦੇ ਕੇ $300-400 ਨਾਲ ਤੁਹਾਡੀਆਂ ਲੋਐਸਟ ਪ੍ਰਾਈਸ ਲੌਕ ਹੋ ਜਾਣੀਆਂ ਕਿਉਂਕਿ ਉਹਦੀ ਰੀਜ਼ਨ ਇਹ ਹੈ ਕਿ ਤੁਸੀਂ ਜਦੋਂ ਡਿਲੀਵਰੀ ਲੈਣੀ ਹੈ ਤੁਹਾਡਾ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣਾ ਹੈ ਫੋਰ ਐਗਜ਼ਾਮਪਲ ਤੁਸੀਂ $3,000 ਤੱਕ ਦੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਤੁਸੀਂ ਪੇ ਕਰ ਸਕਦੇ ਹੋ ਜੀ ਬੋਵੇਡ ਐਂਡ ਚਿੰਕੂਜ਼ੀ ਤੇ ਪਹੁੰਚਣਾ ਹੈ ਤੁਸੀਂ ਤੇ ਹੋਮ ਅਪਲਾਇੰਸਿਸ ਸੈਕਸ਼ਨ ਦੇ ਵਿੱਚ ਕੈਨੇਡਾ ਡੇ ਸਪੈਸ਼ਲ ਸੇਲ ਤੇ 40% ਦਾ ਡਿਸਕਾਊਂਟ ਤੁਹਾਨੂੰ ਕਰਾ ਕੇ ਦਿੱਤਾ ਜਾ ਰਿਹਾ ਉਹਦੀ ਰੀਜ਼ਨ ਇਹ ਹੈ ਕਿ ਹਾਈ ਵਾਲੀਅਮ ਡੀਲਰ ਹੋਣ ਕਰਕੇ GE ਫਰਿੱਜ ਦੇਅਰ ਪ੍ਰੋਫੈਸ਼ਨਲ ਫਰਿੱਜ ਦੇਅਰ ਗੈਲਰੀ ਦੇ ਨਾਲ ਨਾਲ ਬੋਸ਼ ਅਰਗੇ ਜਰਮਨ ਬ੍ਰਾਂਡ ਹੈ ਐਲੀਕਾ ਅਰਗੇ ਇਟਾਲੀਅਨ ਬ੍ਰਾਂਡ ਹੈ ਮੋਨੋਗ੍ਰਾਮ ਅਰਗੇ US ਬ੍ਰਾਂਡ ਹੈ ਸੋਨੀ ਐਂਡ ਸੈਮਸੰਗ ਵੀ ਪਾਰਟੀਸਪੇਟ ਕਰ ਰਿਹਾ ਵੱਡੀਆਂ ਵੱਡੀਆਂ ਕੰਪਨੀਆਂ ਵੱਡੇ ਵੱਡੇ ਡਿਸਕਾਊਂਟ ਦੇ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਤੁਹਾਨੂੰ ਡਾਲਰ ਸੇਵ ਕਰਾ ਰਹੇ ਜੀ ਖਾਸ ਤੌਰ ਤੇ ਜਿਨ੍ਹਾਂ ਨੇ ਇਕੱਲਾ ਫਰਿੱਜ ਵੀ ਲੈਣਾ ਉਹਨਾਂ ਨੂੰ ਬੰਡਲ ਪੈਕੇਜ ਵਾਲਿਆਂ ਨੂੰ ਤਾਂ $5,000-4,000 ਦੀ ਸੇਵਿੰਗ ਹੋ ਹੀ ਜਾਣੀ ਹੈ ਪਰ ਇਕੱਲਾ ਫਰਿੱਜ ਲੈਣ ਤੇ ਵੀ $2,500 ਵਾਲਾ $1,799 ਦਾ $700 ਤੁਸੀਂ ਸੇਵ ਕਰ ਲੈਣੇ ਤੇ ਫੁੱਲ ਸਾਈਜ਼ ਦਾ 36-inch ਵਾਈਡ ਫਰੈਂਚ ਡੋਰ ਫਰਿੱਜ ਹੈ ਜੀ ਜੇ ਇਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਉਹ ਵੀ ਕਨਵੈਕਸ਼ਨ ਓਵਨ ਦੇ ਨਾਲ ਅਪਡੇਟਿਡ ਟੈਕਨੋਲੋਜੀ ਹੈ ਤੁਹਾਨੂੰ ਅੱਜ ਮਿਲਣਾ ਜੀ $1,400 ਵਾਲਾ ਸਿਰਫ $899 ਦਾ ਕੈਨੇਡਾ ਡੇ ਸਪੈਸ਼ਲ ਤੇ ਹੈ ਜਿਹੜੇ ਕਸਟਮਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਆ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ ਤੁਹਾਨੂੰ $2,200 ਵਾਲਾ ਕੈਨੇਡਾ ਡੇ ਸਪੈਸ਼ਲ ਤੇ $1,499 ਦਾ ਮਿਲ ਰਿਹਾ $700 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣੇ ਆ ਸੋ ਮਿਸ ਨਾ ਕਰਨਾ ਜੀ ਸਾਡੀ ਵੈਬਸਾਈਟ ਹੈ brampton appliances.com ਤੇ ਮੈਂ ਇਸ ਕਰਕੇ ਤੁਹਾਨੂੰ ਕਹੂੰਗਾ ਕਿ ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ ਕਿਉਂਕਿ 2-3 ਫਾਇਦੇ ਉਹਦੇ ਤੁਹਾਡੇ ਹੋ ਜਾਣਗੇ ਇੱਕ ਤਾਂ ਤੁਹਾਨੂੰ ਪ੍ਰੋਡਕਟ ਦੀ ਨੌਲੇਜ ਹੋ ਜਾਏਗੀ ਕੰਪੇਅਰ ਕਰ ਲਓਗੇ ਤੁਸੀਂ ਦੂਸਰਾ ਉੱਥੇ ਜਦੋਂ ਤੁਸੀਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰੋਗੇ ਤੁਹਾਨੂੰ ਕੁਛ ਇੱਕ ਆਈਟਮ 40% ਤੇ ਕੁਛ ਇੱਕ ਆਈਟਮ 50% ਯਾਨੀ ਅੱਧੀ ਪ੍ਰਾਈਸ ਤੇ ਵੀ ਮਿਲਣਗੀਆਂ ਤੇ ਤੀਸਰਾ ਫਾਇਦਾ ਇਹ ਹੋਏਗਾ ਕਿ ਡਾਇਰੈਕਸ਼ਨ ਆਫ ਦਾ ਸਟੋਰ ਵੀ ਤੁਸੀਂ ਸਾਡੀ ਵੈਬਸਾਈਟ ਤੋਂ ਲੈ ਸਕਦੇ ਹੋ ਜੀ brampton appliances.com 9054502828 9054502828 ਨੰਬਰ ਹੈ ਅੱਧੇ ਪ੍ਰਾਈਸ ਤੇ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹਦੇ ਚ ਡਿਸ਼ ਵਾਸ਼ਰ ਆ ਜਾਂਦਾ ਜੀ $1,000 ਵਾਲਾ ਸਟੇਨਲੈਸ ਸਟੀਲ ਦਾ ਡਿਸ਼ ਵਾਸ਼ਰ ਅੱਧੀ ਪ੍ਰਾਈਸ ਤੇ ਸਿਰਫ $499 ਦਾ ਮਿਲ ਰਿਹਾ ਜੇ ਮਾਈਕਰੋਵੇਵ ਦੀ ਗੱਲ ਕਰੀਏ ਪੈਨਾਸੋਨਿਕ ਦਾ $300 ਵਾਲਾ ਅੱਧੀ ਪ੍ਰਾਈਸ ਤੇ $149 ਦਾ ਮਿਲ ਰਿਹਾ ਜੇ ਨਿੰਜਾ ਜੂਸਰ ਦੀ ਗੱਲ ਕਰੀਏ ਤਾਂ ਤੁਹਾਨੂੰ ਨਿੰਜਾ ਪ੍ਰੀਮੀਅਮ ਬ੍ਰਾਂਡ ਦੇ ਵਿੱਚ ਜੂਸਰ 2 ਅਟੈਚਮੈਂਟਾਂ ਦੇ ਨਾਲ ਇੱਕ ਅਟੈਚਮੈਂਟ ਵਿਦ ਪਲਪ ਜੂਸ ਐਂਡ ਇੱਕ ਅਟੈਚਮੈਂਟ ਹੈ ਵਿਦਆਊਟ ਪਲਪ ਜੂਸ ਦੋਨੋਂ ਅਟੈਚਮੈਂਟਾਂ ਦੇ ਨਾਲ ਤੁਹਾਨੂੰ $400 ਵਾਲਾ ਅੱਧੀ ਪ੍ਰਾਈਸ ਤੇ $199 ਦਾ ਮਿਲ ਰਿਹਾ ਸੋ ਮਿਸ ਨਾ ਕਰਨਾ ਕੈਨੇਡਾ ਡੇ ਸਪੈਸ਼ਲ ਸੇਲ ਤੇ ਤੁਸੀਂ ਪਹੁੰਚਣਾ ਹੈ ਸੁਬਾਹ 11 ਵਜੇ ਤੋਂ ਲੱਗ ਕੇ ਸ਼ਾਮ 7 ਵਜੇ ਤੱਕ 7 ਡੇਜ਼ ਅ ਵੀਕ ਸਟੋਰ ਖੁੱਲਦਾ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਵਾਲੇ ਦਿਨ ਵੀ ਸੇਮ ਹੀ ਟਾਈਮਿੰਗ ਹੈ ਸਟੋਰ ਓਪਨ ਹੋਏਗਾ ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 9054502828 9054502828 ਜੀ
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ
5: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
0: 9054502828 ਤੇ ਦੋਸਤੋ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਬਵੇਡ ਐਂਡ ਚੰਗਿਊਜ਼ੀ ਤੇ ਵਿਜ਼ਿਟ ਕਰ ਸਕਦੇ ਹੋ ਚਾਹੇ ਅਪਲਾਇੰਸ ਚਾਹੀਦੇ ਨੇ ਟੈਲੀਵਿਜ਼ਨ ਚਾਹੀਦੇ ਨੇ ਜਾਂ ਕਾਊਂਟਰ ਟੋਪ ਜਿਹੜੇ ਅਪਲਾਇੰਸ ਨੇ ਉਹ 50% ਔਫ ਤੇ ਤੁਹਾਨੂੰ ਮਿਲਣਗੇ ਤੁਹਾਨੂੰ ਪੀਜ਼ਾ ਮੇਕਰ ਚਾਹੀਦਾ ਤੁਹਾਨੂੰ ਮਾਈਕਰੋਵੇਵ ਚਾਹੀਦਾ ਉਹਨਾਂ ਤੇ 50% ਔਫ ਵੀ ਤੁਹਾਨੂੰ ਮਿਲੇਗਾ ਸੋ ਵਿਜ਼ਿਟ ਕਰੋ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ

0: ਲੋ ਜੀ, ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਅਜਿਹੇ ਸ਼ਖਸ ਜੁੜੇ ਨੇ, ਪਹੁੰਚੇ ਨੇ, ਸਾਡੇ ਸਪੈਸ਼ਲ ਸੱਦੇ ਦੇ ਉੱਤੇ ਪਹੁੰਚੇ ਨੇ, ਨਾਗਪਾਲ ਜੀ, ਜਿਹੜੇ ਕਿ ਤੁਹਾਨੂੰ ਕੋਈ ਪ੍ਰੋਡਕਟ ਵੇਚਣ ਨਹੀਂ ਆਏ, ਤੁਹਾਡੇ ਖਾਤੇ ਦੇ ਵਿੱਚ ਪੈਸੇ ਪਾਉਣ ਆਏ ਆ। ਪੈਸੇ ਵੀ 2000-4000 ਨੇ, ਕਹਿੰਦੇ 40,000-80,000 ਲੱਖ ਡਾਲਰ ਤੱਕ ਪੈਸੇ ਇਹਨਾਂ ਨੇ ਨਹੀਂ ਪਾਉਣੇ, ਪੈਸੇ ਗੌਰਮੈਂਟ ਨੇ ਪਾਉਣੇ ਆ। ਇਹ ਇੱਕ ਜ਼ਰੀਆ ਨੇ, ਇਹ ਤੁਹਾਡੀ ਹੈਲਪ ਕਰਨਗੇ, ਤੁਹਾਨੂੰ ਗਾਈਡ ਕਰਨਗੇ। ਸੋ ਇਹਦੇ ਵਿੱਚ ਅੱਜ ਨਾਗਪਾਲ ਜੀ ਅਚੇਚੇ ਤੌਰ 'ਤੇ ਪਹੁੰਚੇ ਨੇ। ਤੁਸੀਂ ਇਹ ਮੈਸੇਜ ਸੁਨੇਹਾ ਸੁਣਦੇ ਆ ਰਹੇ ਸੀ ਕਿ ਭਾਈ ਗੌਰਮੈਂਟ ਕਹਿ ਰਹੀ ਆ ਤੁਸੀਂ ਪੜ੍ਹੋ, ਅਸੀਂ ਤੁਹਾਨੂੰ ਗ੍ਰਾਂਟ ਦੇਵਾਂਗੇ, ਲੋਨ ਦੇਵਾਂਗੇ। ਅੱਜ ਆਪਣੇ ਕੋਲ ਖੁੱਲ੍ਹਾ ਟਾਈਮ ਆ, ਚੰਗੀ ਤਰ੍ਹਾਂ ਜਾਣਦੇ ਆ ਪ੍ਰੋਗਰਾਮ ਹੈ ਕਿ, ਕਿਉਂਕਿ ਹੁਣ ਡੈਡਲਾਈਨ ਬਿਲਕੁਲ ਨੇੜੇ ਆ ਚੁੱਕੀ ਆ। ਨਾਗਪਾਲ ਜੀ, ਪਹਿਲਾਂ ਤਾਂ ਸਵਾਗਤ ਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਵੈਲਕਮ ਜੀ।
1: ਥੈਂਕ ਯੂ ਜੀ, ਸਭੀ ਨੂੰ ਸਤਿ ਸ਼੍ਰੀ ਅਕਾਲ ਜੀ।
0: ਸੋ ਪਹਿਲਾਂ ਤਾਂ ਇਹ ਦੱਸੋ, ਐਲੀਜੀਬਿਲਟੀ, ਇਹ ਮੈਸੇਜ ਬਹੁਤ ਲੋਕ ਸੁਣਦੇ ਆ ਰਹੇ ਸੀ, ਕਈ ਵਾਰ ਲੋਕ ਅਵੇਸਲੇ ਹੋ ਜਾਂਦੇ ਆ, ਕਈ ਵਾਰ ਲੱਗਦਾ ਉਹਨਾਂ ਨੂੰ ਕਿ ਯਾਰ ਇਹਦੇ ਵਿੱਚ ਕੋਈ ਕੈਚ ਨਾ ਹੋਵੇ, ਇਹ ਮੈਸੇਜ ਪਤਾ ਨਹੀਂ ਕਿੰਨਾ ਲਈ ਆ ਕਿੰਨਾ ਲਈ ਨਹੀਂ। ਪਹਿਲਾਂ ਤਾਂ ਇਹ ਚੀਜ਼ ਕਲੀਅਰ ਕਰ ਦਿਓ, ਇਹ ਮੈਸੇਜ ਕਿੰਨਾ ਲਈ ਆ, ਕਿਹੜੇ ਕਿਹੜੇ ਇਹਦੇ ਵਿੱਚ ਭਾਗੀਦਾਰ ਨੇ?
1: ਹਾਂਜੀ, ਸੋ ਇਸ ਮੇ ਲਾਈਕ ਜਿਨਕੀ ਫੈਮਿਲੀ ਇਨਕਮ 2024 ਕਾ ਨੋਟਿਸ ਆਫ ਅਸੈਸਮੈਂਟ ਮੇ $70,000 ਸੇ ਕਮ ਹੈ,
0: ਓਕੇ,
1: ਉਨੀ ਕੋ ਇਸਕਾ ਐਡਵਾਂਟੇਜ ਹੈ। ਬਾਕੀ ਸਟੇਟਸ ਹੋਣਾ ਚਾਹੀਏ, PR ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ, ਚਾਹੇ ਆਪ ਓਨਟਾਰੀਓ ਮੇਂ ਸਕਾਰਬਰੋ ਮੇਂ ਰਹਤੇ ਹੈ, ਓਨਟਾਰੀਓ ਮੇਂ, ਚਾਹੇ ਆਪ ਨਾਇਗਰਾ ਰਹਤੇ ਹੈ, ਚਾਹੇ ਆਪ GTA ਰਹਤੇ ਹੈ, ਆਪ ਐਲੀਜੀਬਲ ਹੈ। ਕੋਈ ਏਜ ਲਿਮਿਟ ਨਹੀਂ ਹੈ ਜੀ ਇਸ ਮੇਂ।
0: ਓਕੇ,
1: ਹਮਾਰੇ ਕਲਾਇੰਟ 75 ਈਅਰਸ ਕੇ ਪੈਨਸ਼ਨ ਵਾਲੇ ਵੀ ਹੈ, 30-40 ਈਅਰਸ ਕੇ ਵੀ ਹੈ, ਹਾਊਸ ਵਾਈਫ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਮੇਨਲੀ ਸੈਲਫ ਇੰਪਲੋਇਡ ਲੋਕ ਜੋ, ਉਨਕੋ ਜ਼ਿਆਦਾ ਫਾਇਦਾ ਇਸ ਮੇਂ। ਔਰ ਫੰਡਿੰਗ ਕਾ ਵਰਡ ਸੁਣ ਕੇ ਮੈਂ ਲੱਗਤਾ ਹੈ ਕੁਛ ਕੁਸ਼ਚਨ ਮਾਰਕ, ਕੁਛ ਪੱਕਾ, ਕੁਛ ਕੈਚ ਹੋਗਾ, ਕੁਛ ਹਿਡਨ ਹੋਗਾ, ਇਸ ਮੇਂ ਕੁਛ ਹਿਡਨ ਨਹੀਂ ਹੈ।
0: ਜਿਹੜਾ ਕਈ ਵਾਰ 2024 ਦੇ ਵਿੱਚ ਮੰਨ ਲਓ ਸਟਰਗਲਿੰਗ ਈਅਰ ਚੱਲ ਰਹੇ ਨੇ ਪਹਿਲੇ 2-3 ਸਾਲ, ਤੇ ਕੋਈ ਬੰਦਾ ਜੋਬ ਕਰ ਰਿਹਾ ਤੇ ਉਹਦੀ ਜਾਂ ਵਾਈਫ ਕਹਿ ਲਓ ਜਾਂ ਬੰਦਾ ਖੁਦ ਕਹਿ ਲਓ EI ਤੇ ਆ, ਉਹ ਇਨਕਮ ਕਾਊਂਟ ਹੁੰਦੀ ਆ?
1: ਯੈਸ,
0: ਓਕੇ,
1: EI ਕੀ ਇਨਕਮ ਕਾਊਂਟ ਹੋਤੀ ਹੈ।
0: ਓਕੇ,
1: ਲੇਕਿਨ ਉਸ ਮੇਂ ਉਸਕਾ ਇਨਕਮ ਲਾਈਕ 20,000 ਹੀ ਬਣਤਾ ਉਸਕਾ ਐਨੂਏ।
0: ਹਾਂ ਹਾਂ,
1: ਦੈਟਸ ਗੁੱਡ,
0: ਬੰਦਾ
1: ਕਿਉਂਕਿ 70,000 ਸੇ ਕਮ ਹੈ।
0: ਯਾ
1: ਤੋ ਭਾਈ, ਮਤਲਬ ਹਮ ਸਿਰਫ ਐਜੂਕੇਸ਼ਨ ਫੰਡਿੰਗ ਮੇਂ ਡੀਲ ਕਰਤੇ ਹੈ, ਆਪ ਸਕਿੱਲ ਹਾਸਿਲ ਕਰਤੇ, ਆਸਾਨ ਸੇ ਕੋਰਸ ਕਰਤੇ, ਘਰ ਕੇ ਕੰਫਰਟ ਸੇ, ਫੁੱਲੀ ਆਨਲਾਈਨ ਕੋਰਸਿਸ ਹੈ, ਗਵਰਨਮੈਂਟ ਹੀ ਫੀਸ ਪੇ ਕਰਤੀ ਹੈ ਕੋਰਸਿਸ ਕੀ, ਔਰ ਸਾਥ ਹੀ ਸਾਥ ਆਪਕੋ ਅਲਗ ਸੇ ਆਪਕੇ ਖਾਤੇ ਮੇਂ ਫੀਸ ਤੋ ਨਹੀਂ ਗਈ ਨਾ ਜੇਬ ਸੇ ਲੋਗੋ ਕੇ, ਨਹੀਂ ਗਈ, ਫੰਡਿੰਗ ਔਰ ਆ ਗਈ, 30,000-100,000 ਕੀ ਫੰਡਿੰਗ, ਜਿਸਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ, ਜੋ ਵਾਪਿਸ ਹੀ ਨਹੀਂ ਕਰਨਾ, ਹਮ ਕਿਸੀ ਔਰ ਫੰਡਿੰਗ ਮੇਂ ਡੀਲ ਹੀ ਨਹੀਂ ਕਰਤੇ, ਜਿਸਮੇਂ ਕੈਚ ਹੋਤਾ, ਜਿਸਮੇਂ ਸੈਟਿੰਗ ਹੋਤੀ ਹੈ, ਜਿਸਮੇਂ ਨੰਬਰਸ ਹਿਲਤੇ ਹੈ, ਯਹਾਂ ਪੇ ਗਵਰਨਮੈਂਟ ਕੋ ਕਾਗਜ਼ ਸਬਮਿਟ ਹੋਤੇ ਹੈ, ਗਵਰਨਮੈਂਟ ਕੇ ਪਾਸ ਆਪਕੇ ਕਾਗਜ਼ ਪਹਿਲੇ ਸੇ ਹੀ ਹੈ, ਕਿਆ ਹੇਰੇ ਫੇਰੀ ਕਰੇਂਗੇ, ਤੋ ਸੈਟਿੰਗ ਨਹੀਂ ਹੈ ਤੋ ਕਮਿਸ਼ਨ ਨਹੀਂ ਹੈ,
0: ਕੋਈ ਕ੍ਰੈਡਿਟ ਸਕੋਰ ਵਾਲਾ ਚੱਕਰ,
1: ਗਵਰਨਮੈਂਟ ਆਪਕੋ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੀ ਹੈ, ਕੋਈ ਕ੍ਰੈਡਿਟ ਚੈੱਕ ਹੋਤਾ ਹੀ ਨਹੀਂ ਹੈ ਇਸ ਮੇਂ।
0: ਓਕੇ, ਸੋ ਸਾਰਿਆਂ ਨਾਲੋਂ ਮੇਨ ਚੀਜ਼ ਐਲੀਜੀਬਿਲਟੀ, ਇੱਕ ਤਾਂ ਬੰਦਾ ਚਲੋ ਕੈਨੇਡਾ ਚ ਰਹਿੰਦੇ ਇੰਗਲਿਸ਼ ਤਾਂ ਆਉਂਦੀ ਹੀ ਹੋਊਗੀ ਜਾਂ ਆਉਣੀ ਚਾਹੀਦੀ ਹੈ, ਬੇਸਿਕ ਇੰਗਲਿਸ਼। ਨੰਬਰ 2 ਆ ਉਹਨਾਂ ਦੇ PR ਜਾਂ ਸਿਟੀਜ਼ਨ ਹੋਣੇ ਚਾਹੀਦੇ,
1: ਬਿਲਕੁਲ।
0: ਨੰਬਰ 3 ਆ ਫੈਮਿਲੀ ਇਨਕਮ 70,000 ਜਾਂ ਇਸ ਤੋਂ ਘੱਟ,
1: ਬਿਲਕੁਲ।
0: ਜਿਹੜੇ 3 ਬਾਕਸ ਜਿਨ੍ਹਾਂ ਦੇ ਟਿਕ ਹੁੰਦੇ ਨੇ ਉਹ ਤੁਹਾਨੂੰ ਕਾਲ ਕਰ ਲੈਣ,
1: ਬਿਲਕੁਲ ਜੀ, ਅਭੀ ਕਾਲ ਕਰੇ।
0: ਸੋ ਜੀ, 2024 ਚ ਨੋਟਿਸ ਆਫ ਅਸੈਸਮੈਂਟ ਤੇ ਇਨਕਮ ਘੱਟ ਸੀ, 25 ਚ ਵਧੀਆ ਹੋ ਗਏ, 26 ਚ ਵਧ ਗਈ।
1: ਓਕੇ, ਅਬ ਇਸਮੇ ਕਿਆ ਚੀਜ਼ ਹੈ, ਅਭੀ ਅਕੈਡਮੀ ਕੇ ਚੱਲ ਰਹਾ ਹੈ 25-26, ਇਸ ਪਰ 24 ਕਾ NOA ਦੇਖਾ ਜਾਤਾ ਹੈ ਗਵਰਨਮੈਂਟ ਦੁਆਰਾ, ਔਰ 1 ਅਗਸਤ ਕੇ ਬਾਅਦ 2025 ਕਾ ਨੋਟਿਸ ਆਫ ਅਸੈਸਮੈਂਟ ਗਵਰਨਮੈਂਟ ਚੈੱਕ ਕਰੇਗੀ।
0: 1 ਅਗਸਤ
1: ਕੇ ਬਾਅਦ ਜਬ ਨੈਕਸਟ ਅਕੈਡਮੀ ਕੇ ਸੈਸ਼ਨ ਸਟਾਰਟ ਹੋਗਾ 26-27 ਕਾ,
0: ਪਰ ਉਦੋਂ ਕਲਾ ਲੋਨ ਮਿਲੂ,
1: ਉਸਮੇ ਕਭੀ ਇਸਮੇ ਲੋਨ ਮਿਲੇਗਾ ਸਿਰਫ, ਤੋ ਆਜ ਹੀ ਫਾਇਦਾ ਹੈ ਆਪਕੋ ਗ੍ਰਾਂਟ ਕਾ, ਜਬ ਗਵਰਨਮੈਂਟ LGBT ਕਮਿਊਨਿਟੀ ਕੋ 100 ਮਿਲੀਅਨ ਕੀ ਫੰਡਿੰਗ ਦੇ ਸਕਤੀ ਹੈ ਗ੍ਰਾਂਟ ਮੇਂ, ਤੋ ਆਪਕੋ ਐਜੂਕੇਸ਼ਨ ਕੀ ਫੰਡਿੰਗ ਦਿਖ ਰਹੀ ਹੈ, ਤੋ ਆਪਕੋ ਯਹੀ ਲੱਗ ਰਿਹਾ ਯਹੀ ਕੁਛ ਕੈਚ ਹੋਗਾ, ਜਬ ਇਤਨਾ ਲਾਈਕ ਗਵਰਨਮੈਂਟ ਇਧਰ ਉਧਰ ਲਗਾਤੀ ਰਹਤੀ ਹੈ, ਤੋ ਫੰਡਿੰਗ ਹਾਸਿਲ ਕਰੇ, ਐਜੂਕੇਸ਼ਨ ਕੇ ਲਈ ਫੰਡਿੰਗ ਹੈ, ਹਮ ਕੁਛ ਔਰ ਫੰਡਿੰਗ ਮੇਂ ਡੀਲ ਹੀ ਨਹੀਂ ਕਰਤੇ, ਉਨਮੇਂ ਸੈਟਿੰਗ ਹੋਤੀ ਹੈ, ਸੈਟਿੰਗ ਨਹੀਂ ਹੈ।
0: ਇੱਕ ਵਾਰੀ ਨੰਬਰ ਜ਼ਰੂਰ ਮੈਂ ਸਾਂਝਾ ਕਰ ਦੂੰਗਾ ਦੋਸਤੋ, ਬੜਾ ਕਲੀਅਰ ਤਰੀਕੇ ਨਾਲ ਨਾਗਪਾਲ ਜੀ ਨੇ ਸਮਝਾਤਾ। ਸੋ ਜੇ ਤੁਸੀਂ ਇਹ ਬਾਕਸ ਟਿੱਕ ਕਰਦੇ ਹੋ, ਕਾਲ ਕਰੋ ਤੇ ਤੁਹਾਡੇ ਖਾਤੇ ਪੈਸੇ ਆ ਜਾਣਗੇ। ਤਾਂ ਕਹਿੰਦੇ ਸਿੰਪਲ ਆ, ਤੇ ਕਰਨਾ ਕੀ ਹੈ, ਪੜ੍ਹਾਈ ਕਰਨੀ ਹੈ, ਤੇ ਉਹ ਪੜ੍ਹਾਈ ਵੀ ਇੰਨੀ ਸਿੰਪਲ, ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ। 4372-264-3175 ਇਹਨਾਂ ਦਾ ਨੰਬਰ ਆ, 4372-264-3175, 4372-634-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਓਕੇ, ਗੌਰਮੈਂਟ ਕਹਿ ਰਹੀ ਹੈ ਕਿ ਤੁਸੀਂ ਪੜ੍ਹੋ, ਅਸੀਂ ਤੁਹਾਨੂੰ ਹੈਲਪ ਕਰਾਂਗੇ ਪੈਸੇ ਦੀ, ਜੇ ਤੁਹਾਡੀ ਇਨਕਮ ਘੱਟ ਆ, ਕਿਉਂਕਿ ਓਬੀਅਸ ਆ ਜੇ ਆਪਾਂ ਪੜ੍ਹਦੇ ਹਾਂ ਤਾਂ ਉਹਦੇ ਨਾਲ ਆਪਣੀ ਸਕਿੱਲ ਵੀ ਵੱਧਦੇ ਆ ਤੇ ਜੋਬ ਆਪਾਂ ਨੂੰ ਵਧੀਆ ਮਿਲਦੀ ਆ। ਹੁਣ ਬਹੁਤ ਭੈਣਾਂ ਨੇ, ਸਾਡੇ ਨੌਂ ਨੇ, ਉਹਨਾਂ ਨੇ, ਭੈਣ ਨੇ PS, ਕਿਉਂਕਿ ਬੰਦਾ ਉਹਨਾਂ ਦੇ ਜਿਹੜੇ ਮੇਰੇ ਦੋਸਤ ਆ ਉਹਨਾਂ ਦੇ ਉਹ ਚਲਾਉਂਦੇ ਸੀ ਟਰੱਕ, ਤੇ ਟਰਕਿੰਗ ਇੰਡਸਟਰੀ ਪਿਛਲੇ ਕਾਫੀ ਟਾਈਮ ਤੋਂ ਡਾਵਾਡੋਲ ਰਹੀ ਆ, ਉਹਨਾਂ ਦੇ ਵਾਈਫ ਨੂੰ ਜੋਬ ਨਹੀਂ ਮਿਲੀ, ਉਹਨਾਂ ਨੇ ਇਹ ਤੁਹਾਡੇ ਤੋਂ ਹੈਲਪ ਲੈਤੀ, PSW ਦਾ ਕੋਰਸ ਕੀਤਾ, ਠੀਕ ਆ ਜੀ, ਹੁਣ 40 ਪਤਾ ਨੀ $45 ਘੰਟੇ ਤੇ ਜੋਬ ਕਰ ਰਹੇ ਨੇ।
1: ਹਾਂਜੀ, ਅਗਰ ਲਾਈਕ ਇਸ ਹਮਾਰੇ ਪਾਸ ਆਸਾਨ ਵਾਲੇ ਕੋਰਸਿਸ ਵੀ ਹੈ, ਜੈਸੇ ਕੁਛ ਹਾਊਸ ਵਾਈਫ ਉਨਕੋ ਬੱਚੇ ਸੰਭਾਲਨੇ ਹੋਤੇ ਹੈ, ਵੋ ਫੁਲੀ ਆਨਲਾਈਨ ਕੋਰਸ ਲੇਤੇ ਹੈ ਜੋ ਘਰ ਕੇ ਕੰਫਰਟ ਸੇ 2-3 ਘੰਟੇ ਲਗਾਤੇ ਹੈ। ਟਰੱਕ ਡਰਾਈਵਰ, ਊਬਰ ਡਰਾਈਵਰ, ਸੈਲਫ ਇੰਪਲੋਇਡ ਹਾਊਸ ਵਾਈਫ, ਅਨਇੰਪਲੋਇਡ ਲੋਕ ਆਸਾਨ ਸੇ ਕੋਰਸ ਕਰਨਾ ਚਾਹਤੇ ਹੈ, 2-3 ਘੰਟੇ ਲਗਾਤੇ ਮੰਡੇ ਟੂ ਫਰਾਈਡੇ,
0: ਓਕੇ,
1: ਸਕਿੱਲ ਵੀ ਆ ਗਈ, ਪੈਸੇ ਗਵਰਨਮੈਂਟ ਨੇ ਪੇ ਕਰੇ, ਫੰਡਿੰਗ ਅਲੱਗ ਸੇ
0: $30,000 ਕੋਰਸ ਤੇ ਡਿਪੈਂਡ ਵੀ ਡੇਲੀ ਲੱਗਦੀਆਂ ਨੇ, ਕਿੰਨੇ ਘੰਟੇ
1: ਕਲਾਸਿਸ? ਆਲਮੋਸਟ ਡੇਲੀ ਹੈ, 3 ਘੰਟੇ ਹੈ, ਫੁਲੀ ਆਨਲਾਈਨ ਹੈ,
0: 3 ਘੰਟੇ ਬਸ,
1: ਐਗਜ਼ਾਮੀਨੇਸ਼ਨ ਨਹੀਂ ਹੈ ਸਭ ਤੋਂ ਵੱਡੀ ਬਾਤ,
0: ਓਕੇ,
1: ਅਸਾਈਨਮੈਂਟਸ ਹੈ, ਆਸਾਨ ਅਸਾਈਨਮੈਂਟਸ, ਆਸਾਨ ਬੇਸਿਕ ਇੰਗਲਿਸ਼,
0: ਓਕੇ,
1: ਤੋਂ ਆਪ
0: ਲਗਾ ਨਹੀਂ ਤਾਂ ਕਲੀ ਅਟੈਂਡੈਂਸ ਲਾ ਲਓ ਤੇ ਪਾਸ ਹੋ ਜਾਓਗੇ,
1: ਕਹਿ ਸਕਦੇ ਹੋ
0: ਅਸਾਈਨਮੈਂਟ ਐਂਡ ਅਟੈਂਡੈਂਸ,
1: ਯੈਸ, ਸੀ ਦੈਟਸ ਦਾ ਕੋਰ, ਔਰ ਵੋ ਬਹੁਤ ਈਜ਼ੀ ਹੈ।
0: ਸੋ ਕਿਹੜੇ ਕਿਹੜੇ ਕੋਰਸ ਨੇ ਜੀ ਇੱਕ ਵਾਰੀ?
1: ਹਾਂਜੀ, ਸੋ ਜੋ ਈਜ਼ੀ ਵਾਲੇ ਹੈ ਉਹ ਹੈ ਮੈਨੇਜਮੈਂਟ, ਬਿਜ਼ਨਸ ਮੈਨੇਜਮੈਂਟ ਹੋ ਗਿਆ, ਹੋਸਪਿਟੈਲਿਟੀ ਹੋ ਗਿਆ, ਸਪਲਾਈ ਚੇਨ ਮੈਂ ਹੈ ਇੱਕ ਕੋਰਸ, ਔਰ ਲਾਈਕ
0: ਸੋ ਇਹ ਕੋਰਸ ਤਾਂ ਬੜੇ ਪ੍ਰੋਜੈਕਟ ਮੈਨੇਜਮੈਂਟ ਵਗੈਰਾ
1: ਈਜ਼ੀ ਹੈ,
0: ਈਜ਼ੀ ਹੁੰਦੇ,
1: ਈਜ਼ੀ ਹੈ ਜੀ।
0: ਇਸ ਤੋਂ ਬਾਅਦ PSW, HVAC,
1: ECA, ਅਰਲੀ ਚਾਈਲਡਹੁੱਡ ਅਸਿਸਟੈਂਟ,
0: ਅਕਾਊਂਟਿੰਗ ਦਾ ਵੀ ਹੈਗਾ ਜੀ?
1: ਅਕਾਊਂਟਿੰਗ ਦਾ ਵੀ ਬੜਾ ਫੇਮਸ ਪ੍ਰੋਗਰਾਮ ਹੈ, ਯੈਸ, ਉਹ ਲੋਕ ਕਰਤੇ ਕਿਉਂਕਿ ਅਕਾਊਂਟੈਂਟ ਆਪ ਸਾਲ ਕਾ ਕੋਰਸ ਕਰਾ ਆਪਨੇ, ਆਪ ਖੁਦ ਕਾ ਸਮਾਲ ਬਿਜ਼ਨਸ ਖੋਲ ਸਕਤੇ ਹੈ। ਕੈਨੇਡਾ ਇਜ਼ ਫੋਰ ਆਲ ਫੋਰ ਸਰਵਿਸ ਇੰਡਸਟਰੀ, ਜਿਤਨੇ ਵੀ ਬਿਜ਼ਨਸਮੈਨ ਹੈ ਰੈਸਟੋਰੈਂਟ ਵਾਲੇ ਉਹ ਸਾਰੇ ਸੂਖੇ ਪੜੇ ਅੱਜ ਕੇ ਡੇਟ ਮੇਂ, ਚਾਹੇ ਕੋਈ ਬਿਜ਼ਨਸਮੈਨ ਹੈ, ਬੜੇ ਸੇ ਬੜੀ ਫੈ, ਅਭੀ ਮੈਂ ਆਪਕੇ ਪਾਸ ਆਇਆ ਹੂੰ, ਬੜੇ ਬੜੇ ਵੇਅਰਹਾਊਸ ਪੇ ਲਿਖਾ ਹੋਇਆ ਫੋਰ ਲੀਜ਼, ਆਪਨੇ, ਔਰ ਅਕਾਊਂਟੈਂਟ ਇਤਨੇ ਬਿਜ਼ੀ ਆਜ ਕੇ ਟਾਈਮ ਮੇਂ, ਮੇਰੇ ਅਕਾਊਂਟੈਂਟ ਅਭੀ ਤੱਕ ਮੇਰਾ ਟੈਕਸ ਨਹੀਂ ਭਰਾ।
0: ਅਕਾਊਂਟਿੰਗ ਦੀ ਪੜ੍ਹਾਈ ਕਰਨੀ ਹੈ ਤਾਂ ਇਹ ਫ੍ਰੀ ਹੈ?
1: ਬਿਲਕੁਲ, ਪੜ੍ਹਾਈ ਫ੍ਰੀ ਹੈ, ਫੰਡਿੰਗ ਅਲੱਗ ਸੇ ਮਿਲ ਰਹੀ, ਜਿਸਕਾ ਮੇਜਰ ਪੋਰਸ਼ਨ ਗ੍ਰਾਂਟਸ ਹੈ, ਫੈਮਿਲੀ ਆਫ 4 ਹੈ, ਅਕਾਊਂਟਿੰਗ ਦਾ ਕੋਰਸ ਕਰਤੇ ਹਸਬੈਂਡ ਵਾਈਫ ਦੋਨੋਂ, 80,000 ਕੀ ਫੰਡਿੰਗ ਮਿਲਤੀ ਹੈ, 40,000 ਉਸ ਮੇਂ ਸੇ ਗ੍ਰਾਂਟ ਹੈ, ਔਰ 40,000 ਆਪਸ਼ਨਲ ਲੋਨ ਹੈ, 0% ਪੇ,
0: ਜਿਹੜੀ ਗ੍ਰਾਂਟ ਹੈ ਉਹ ਤਾਂ ਵਾਪਸ ਕਰਨੀ ਨਹੀਂ,
1: ਉਹ ਤਾਂ ਕਰਨੀ ਨਹੀਂ ਹੈ, ਮਤਲਬ ਆਪਨੇ
0: ਜਿਹੜਾ ਲੋਨ ਹੈ ਉਹ ਕਿਵੇਂ ਵਾਪਸ ਕਰਨਾ, ਕਿੰਨੇ ਟਾਈਮ ਚ ਕਰਨਾ?
1: ਹਾਂਜੀ, ਜੋ ਲੋਨ 40,000 ਕਾ ਆਇਆ ਫੈਮਿਲੀ ਆਫ 4 ਕੋ, 40,000 ਤੋਂ ਗ੍ਰਾਂਟ ਹੈ, ਸਾਈਡ ਮੇਂ ਰੱਖ ਦੋ, ਉਹ ਤਾਂ ਆਪਕਾ ਪੈਸਾ ਹੀ ਹੈ। ਜੋ ਅਡਰੈਸ 40,000 ਹੈ ਵੋ 0% ਪੇ ਇੱਕ ਸਾਲ ਤੱਕ, ਜਬ ਤੱਕ ਆਪ ਐਨਰੋਲਡ ਹੈ, 1.5 ਸਾਲ ਬਾਅਦ ਜਬ ਆਪ ਵਾਪਸ ਦੇਣਾ ਸਟਾਰਟ ਕਰਤੇ ਹੋ ਉਸੇ ਕਿਸ਼ਤੋਂ ਮੇਂ, ਤਬ ਵਿਆਜ ਕਿਆ ਹੈ 2.5% ਪੂਰੇ ਸਾਲ ਕਾ, ਮਤਲਬ 40,000 ਕਾ ਆਪਨੇ 44,000 ਵਾਪਸ ਕਰਨਾ ਹੈ 10 ਸਾਲ ਮੇਂ,
0: 44 ਤੋਂ ਬਸ
1: 4,000 ਬਚਾ 10 ਸਾਲ ਕਾ,
0: 4,000।
1: ਅੱਛਾ, ਇੱਕ ਵਾਰ ਬਤਾਓ, ਅਬ ਐਸਾ ਵੀ ਨਹੀਂ ਹੈ ਕਿ ਆਪਨੇ, ਕੁਸ਼ਚਨ ਮਾਰਕ ਲੋਗੋ ਕੋ ਆਇਆ ਹੋਗਾ, ਮੈਂ ਬਤਾਤਾ ਹੂੰ ਕਿਆ ਕੁਸ਼ਚਨ ਮਾਰਕ ਹੋਗਾ, ਕਿ ਅਗਰ ਜੋਬ ਨਹੀਂ ਲੱਗੀ ਮੇਰੀ, ਪੈਸੇ ਵਾਪਸ ਨਹੀਂ ਕਰ ਸਕਤਾ ਫਿਰ,
0: ਹਾਂ,
1: ਤੋ ਜੀ ਲੋਨ ਡੈਫਰ ਜਾਤਾ ਹੈ,
0: ਅੱਛਾ,
1: 1 ਸਾਲ ਡੈਫਰ,
0: ਓਕੇ,
1: 2 ਸਾਲ ਡੈਫਰ, 3 ਸਾਲ ਡੈਫਰ,
0: ਬਾਪ ਰੇ
1: ਬਾਪ, ਔਰ ਮੈਕਸਿਮਮ ਟਾਈਮ ਲੋਨ ਪੇ ਕਰਨੇ ਕਾ 14.5 ਸਾਲ ਹੈ। ਯਹਾਂ ਪੇ ਆਪ ਗਵਰਨਮੈਂਟ ਸੇ ਲੋਨ ਲੈ ਰਹੇ, ਬੈਂਕ ਸੇ ਨਹੀਂ ਲੈ ਰਹੇ, ਜੋ ਕਿ ਗਾੜੀ ਉਠਾ ਕੇ ਭਾਗ ਜਾਏਂਗੇ, ਹਨਾ, ਤੋ ਇਟਸ ਅ ਵੈਰੀ ਗੁੱਡ ਥਿੰਗ।
0: ਤਾਂ ਲੱਗਦਾ ਢੀਂਡਸਾ ਸਾਹਿਬ ਦੇ ਮਨ ਚ ਵੀ ਆਇਆ ਯਾਰ, ਇਹ ਵੀ ਚੈੱਕ ਕਰਨ 2024 ਦੀ ਅਸੈਸਮੈਂਟ ਵੀ ਕਿੰਨੀ ਆ।
2: ਉਹੀ ਹੈ ਜੀ, ਜੇ ਹੁਣ ਐਲੀਜੀਬਲ ਹੁੰਦੇ ਫਿਰ ਤਾਂ ਨਾਗਪਾਲ ਸਾਹਿਬ ਨੂੰ ਜ਼ਰੂਰ ਆਪਾਂ ਰਿਕੁਐਸਟ ਕਰਦੇ। ਪਰ ਹਾਂ, ਮੈਂ ਇੱਕ ਰਿਵਿਊ ਜ਼ਰੂਰ ਦੇਣਾ ਚਾਹੁੰਦਾ ਜੀ, ਮੈਂ ਜਿੱਦਾਂ ਆਪਾਂ ਇੱਥੇ ਰੇਡੀਓ ਆਉਂਦੇ ਹਾਂ, ਨਾਗਪਾਲ ਸਾਹਿਬ ਨੂੰ ਅੱਜ ਹੀ ਮੈਂ ਮਿਲਿਆ ਪਹਿਲੀ ਵਾਰ, ਪਰ ਤੁਹਾਡੇ ਕੋਲ ਇੱਥੇ ਇਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਅੱਗੇ ਕਿਸੇ ਨੂੰ ਰੈਫਰੈਂਸ ਪਾਈ ਸੀ, ਉਹਨਾਂ ਦਾ ਕੰਮ ਹੋਇਆ, ਕੰਮ ਹੋਣ ਤੋਂ ਬਾਅਦ ਉਹ ਮੇਰੇ ਘਰੇ ਡੱਬਾ ਚੱਕ ਕੇ ਆ ਗਏ। ਮੈਂ ਕਿਹਾ ਬਾਈ ਜੀ ਕਿੱਦਾਂ? ਕਹਿੰਦੇ ਵੀ ਭਾਜੀ ਸਾਡਾ ਕੰਮ ਹੋਇਆ ਤੇ ਅਸੀਂ ਇੱਕ ਤਾਂ ਪੜ੍ਹ ਵੀ ਰਹੇ ਹਾਂ ਤੇ ਉੱਪਰੋਂ ਨਾਲ ਪੈਸੇ ਮਿਲੇ ਆ ਸਾਨੂੰ। ਮੈਂ ਕਿਹਾ ਭਾਜੀ ਤੁਸੀਂ ਸਾਨੂੰ ਨੀ, ਨਾਗਪਾਲ ਸਾਹਿਬ ਕੋਲ ਹੀ ਡੱਬਾ ਲੈ ਕੇ ਪਹੁੰਚੋ।
0: ਉਹਨਾਂ ਨੇ ਫਿਰ
2: ਹਾਂ, ਅਸੀਂ ਤਾਂ ਇੱਕ ਦੱਸਿਆ ਜਸਟ, ਉਹਨਾਂ ਨੂੰ ਲੱਗਿਆ ਵੀ ਮੈਂ ਬਹੁਤ ਵੱਡਾ ਕੰਮ ਕਰਾਤਾ। ਪਰ ਹੁਣ ਇਹ ਨਾਗਪਾਲ ਸਾਹਿਬ ਤਾਂ ਇੱਕ ਸੇਵਾ ਹੀ ਕਰ ਰਹੇ ਨੇ,
0: ਓਨੈਸਟ ਰਿਵਿਊ ਹੈ ਨਾਗਪਾਲ ਸਾਹਿਬ ਇਹ, ਕਿਉਂਕਿ ਨਾ ਤੁਹਾਡੀ ਗੱਲਬਾਤ ਕਲੈਰਿਟੀ ਨਾਲ ਤੁਸੀਂ ਬੋਲਦੇ ਹੋ,
1: ਹਾਂਜੀ,
0: ਤੇ ਪਰਿਵਾਰਾਂ ਦਾ ਫਾਇਦਾ ਹੋ ਰਿਹਾ, ਪੁੰਨ ਨਾਲ ਫਲੀਆਂ, ਵਧੀਆ ਕੌਜ਼ ਲਈ ਕੰਮ ਕਰ ਰਹੇ ਹੋ। ਸੋ ਕਿਹੜੇ ਨੰਬਰ ਤੇ ਕਾਲ ਕਰੀਏ ਤੁਹਾਨੂੰ?
1: ਹਾਂਜੀ, ਨੰਬਰ ਹੈ ਜੀ 437-264-3175, ਤੁਸੀਂ ਹੁਣੇ ਵੀ ਕਾਲ ਕਰ ਸਕਦੇ ਹੋ ਜੀ, 437-264-3175, 437-264-3175।
0: ਸੋ ਦੋਸਤੋ, ਇਹ ਗੌਰਮੈਂਟ ਦਾ ਪ੍ਰੋਗਰਾਮ ਆ, ਜੇ ਤੁਹਾਡੀ ਇਨਕਮ 70,000 ਜਿਸ ਤੋਂ ਘੱਟ ਆ, ਇੰਗਲਿਸ਼ ਆਉਂਦੀ ਆ ਤੇ ਤੁਹਾਡਾ ਸਟੇਟਸ PR ਜਾਂ ਸਿਟੀਜ਼ਨ ਆ, ਤਾਂ ਗੌਰਮੈਂਟ ਦਾ ਇਹ ਪ੍ਰੋਗਰਾਮ ਆ ਕਿ ਤੁਸੀਂ ਆਪਣੇ ਸਕਿੱਲ ਵਧਾਓ, ਤੁਸੀਂ ਪੜ੍ਹੋ ਲਿਖੋ, ਐਂਡ ਉਹਦੇ ਵਿੱਚ ਗੌਰਮੈਂਟ ਤੁਹਾਨੂੰ ਗ੍ਰਾਂਟ ਤੇ ਲੋਨ, ਆਪਸ਼ਨਲ ਲੋਨ ਦੇ ਰਹੀ ਆ, ਐਂਡ ਤੇ ਤੁਹਾਨੂੰ ਖਾਤੇ 'ਚ 40,000 ਤੋਂ ਲੈ ਕੇ $1,00,000 ਤੱਕ ਪੈਸਾ ਵੀ ਆ ਰਿਹਾ, ਤੇ ਜਿਹੜਾ ਕਿ ਤੁਹਾਨੂੰ ਨਾਲ ਪੜ੍ਹਾਈ ਦੀ ਪੜ੍ਹਾਈ ਹੋ ਜੂਗੀ। ਸੋ ਇਹ ਪ੍ਰੋਗਰਾਮ ਬੜਾ ਜਲਦੀ ਐਂਡ ਹੋ ਰਿਹਾ, ਤੁਸੀਂ ਇਸ ਸਕੀਮ ਦਾ ਫਾਇਦਾ ਚੱਕਣਾ ਚਾਹੁੰਦੇ ਤਾਂ ਨਾਗਪਾਲ ਜੀ ਨੂੰ ਕਾਲ ਕਰਨੀ ਹੈ, 437-264-3175, 437-264-3175, 437-264-3175। ਡਾਕਪਾਲ ਜੀ ਹੁਣ ਸਾਨੂੰ ਦੱਸੋ, ਜਿਹੜੇ ਇੱਕ ਐਗਜ਼ਾਮਪਲ ਦਿਓ ਜੇ ਕੋਈ ਬੰਦਾ ਟਰੱਕ ਚਲਾਉਂਦਾ, ਦੋ ਬੱਚੇ ਨੇ, ਕੋਈ ਇੱਦਾਂ ਦਾ ਸਨੈਰੀਓ ਬਣਾ ਕੇ ਸਾਨੂੰ ਕੋਈ ਐਗਜ਼ਾਮਪਲ ਦੱਸੋ ਕਿ ਉਹ ਕਿੰਨੀ ਫੰਡਿੰਗ ਦੇ ਲਈ ਐਲੀਜੀਬਲ ਹੈ।
1: ਇੱਕ ਦਿਨ ਮੈਂ ਕਮ ਸੇ ਕਮ 12 ਕੇਸ ਐਸੇ ਹੀ ਆਤੇ ਹੈ ਜਿਨਕੇ ਜੋ ਟਰੱਕ ਡਰਾਈਵਰ ਹੀ ਹੋਤੇ ਜ਼ਿਆਦਾਤਰ ਸੈਲਫ ਇੰਪਲੋਇਡ ਲੋਕ ਹੀ ਹੋਤੇ ਹੈ। ਸੋ ਇਸ ਮੇਂ ਆਪ ਮਾਨ ਕੇ ਚਲੇ ਲਾਈਕ ਅਗਰ ਆਪ ਫੈਮਿਲੀ ਆਫ 5 ਹੈ, ਹਸਬੈਂਡ ਵਾਈਫ ਹੈ, 3 ਬੱਚੇ ਹੈ ਆਪਕੇ, ਯੂਨੀਵਰਸਿਟੀ ਕਾਲਜ ਜਾ ਰਹੇ ਬੱਚੇ, ਦੇ ਆਰ ਕਾਊਂਟਡ ਐਸ ਡਿਪੈਂਡੈਂਟਸ, ਯਾਨੀ ਕਿ ਬੱਚਾ ਅੱਜ ਹੀ ਪੈਦਾ ਹੋਇਆ, ਅਗਰ ਯੂਨੀਵਰਸਿਟੀ ਕਾਲਜ ਜਾ ਰਹੇ ਹੈ ਉਹ ਡਿਪੈਂਡੈਂਟ ਹੀ ਕਾਊਂਟ ਹੋਤੇ ਹੈ। ਤੋ ਉਸ ਮੇਂ ਫੈਮਿਲੀ ਆਫ 5 ਕੋ ਅਪ ਟੂ 100,000 ਕੀ ਫੰਡਿੰਗ ਆਤੀ ਹੈ, 50,000 ਗ੍ਰਾਂਟ, 50,000 ਆਪਸ਼ਨਲ ਲੋਨ। ਫੈਮਿਲੀ ਆਫ 4 ਕੋ 80,000, 40,000 ਗ੍ਰਾਂਟ, ਟੈਕਸ ਫਰੀ, ਟੈਕਸ ਫਰੀ ਗ੍ਰਾਂਟ ਹੈ, ਗ੍ਰਾਂਟ ਟੈਕਸ ਫਰੀ ਫੈਡਰਲ ਗਵਰਨਮੈਂਟ ਕੀ, 40,000 ਆਪਸ਼ਨਲ ਲੋਨ 0% ਪੇ, ਜੋ ਕਿ 1.5 ਸਾਲ ਬਾਅਦ 2.5% ਵਿਆਜ ਹੈ ਸਿਰਫ ਸਾਲ ਕਾ। ਫੈਮਿਲੀ ਆਫ 2 ਜੋ ਰਿਟਾਇਰਡ ਕਪਲ ਹੈ, ਬੜੇ ਸਾਰੇ ਰਿਟਾਇਰਡ ਕਪਲ ਹੈ, ਜੋ ਕਹਤੇ ਹੈ ਕਿ ਸਰ ਤਾਸ਼ ਖੇਲਤੇ ਥੇ, ਟਾਈਮ ਪਾਸ ਹੋਤਾ ਥਾ, ਅਬ ਪੜ੍ਹਾਈ ਕਰਕੇ ਟਾਈਮ ਪਾਸ ਜ਼ਿਆਦਾ ਪੈਸੇ ਵੀ ਆ ਰਹੇ ਹੈ। ਉਨਕੀ 45,000 ਕੀ ਫੰਡਿੰਗ ਬਣਤੀ ਹੈ, ਉਸਮੇ ਸੇ 25,000 ਤੋ ਗ੍ਰਾਂਟ ਹੈ, ਰੈਸਟ $20 ਆਪਸ਼ਨਲ ਲੋਨ ਐਟ 0%, ਜੋ ਕਿ 1.5 ਸਾਲ ਬਾਅਦ 2.5% ਵਿਆਜ ਹੈ। ਮਤਲਬ ਐਸੇ ਰੈਂਡਮ ਕੇਸ ਬਣਤੇ ਹੈ, ਇਤਨਾ ਹੀ ਹੈ ਅਗਰ ਕੋਈ ਵੀ ਇਨਕਮ ਕਮ ਹੋ। ਓਕੇ, ਹਮਾਰੀ ਫੀਸ ਹੈ ਸਿਰਫ $199 or $499।
0: ਓਕੇ,
1: ਕਾਮ ਹੋਣੇ ਕੇ ਬਾਅਦ ਦੇਣੀ ਹੈ, ਬਿਲਕੁਲ ਬਿਲਕੁਲ, ਹਮੇ ਲਾਲਚ ਹੈ ਹੀ
0: ਨਹੀਂ। ਪਰਿਵਾਰਾਂ ਦੇ ਖਾਤੇ ਚ ਆਉਣਗੇ 40,000 ਤੋਂ ਲੈ ਕੇ 1,00,000,
1: ਬਿਲਕੁਲ।
0: ਤੁਸੀਂ ਲੈਣਾ 200 or 500,
1: ਆਪਕੋ ਈ ਮੇਲ ਆਤੇ ਗਵਰਨਮੈਂਟ ਸੇ, ਆਪ ਖੁਦ ਆਪਣਾ ਬੈਂਕ ਸੈਟਅਪ ਕਰਤੇ ਹੈ, ਹਮਾਰੇ ਪਾਸ ਅੰਕਲ ਆਂਟੀ ਆਤੇ ਬਹੁਤ, ਉਨਕੋ ਥੋੜਾ ਸਾ ਹਾਰਡ ਮੁਸ਼ਕਿਲ ਹੈ ਸੈਟਅਪ ਕਰਨੇ ਮੇ, ਹਮ ਕਹਿੰਦੇ ਨੇ ਬੱਚੋ ਸੇ ਕਰਾਓ, ਉਨਕੇ ਬੱਚੇ ਉੱਤੇ ਯਹਾਂ ਕੇ ਪੈਦਾ ਹੋਏ,
0: ਬਿਲਕੁਲ ਨਹੀਂ।
1: ਮਤਲਬ ਇਸ ਮੈਂ ਜੋ ਮੈਂ ਕਹਿ ਰਹਾ ਵਹੀ ਹੈ, ਮੈਨੇ ਬਾਤ ਨਹੀਂ ਕਹੀ ਤੋ ਨਹੀਂ ਹੈ। ਔਰ ਬਾਕੀ ਸਭ 8 ਸਾਲ ਸੇ ਕਾਮ ਕਰ ਰਹੇ ਹੈ, ਹਜ਼ਾਰੋ ਕੋ ਅਸਿਸਟ ਕਰ ਚੁੱਕੇ ਹੈ, ਬਾਲ ਸਫੇਦ ਹੋ ਗਏ ਕਰਦੇ ਹੋਏ।
0: ਉਹ ਜਿਹੜੇ ਪੈਸੇ ਆਉਣਗੇ ਉਹ ਵੀ ਕੋਈ ਜ਼ਰੂਰੀ ਹੈ ਕਿ ਇਹ ਆਹੀ ਜਗ੍ਹਾ ਤੇ ਲੱਗਣੇ ਚਾਹੀਦੇ ਨੇ?
1: ਕਹੀਂ ਵੀ ਲਗਾ ਸਕਦੇ ਉਸ ਪੈਸੇ ਕੋ ਆਪ।
0: ਅੱਛਾ, ਇਹਦੇ ਵਿੱਚ ਵੀ ਕੋਈ
1: ਕੈਚ ਨਹੀਂ ਹੈ, ਕੁਛ ਹਿਡਨ ਨਹੀਂ ਹੈ, ਆਪ ਪੈਸੇ ਕੋ ਕਹੀਂ ਵੀ ਲਿਵਿੰਗ ਐਕਸਪੈਂਸਿਸ ਕੇ ਲਈ ਗਵਰਨਮੈਂਟ ਦੇ ਰਹੀ ਹੈ, ਆਪਕੇ ਬੱਚੋ ਕੇ ਲਈ ਗ੍ਰੋਸਰੀ ਕਰਨਾ, ਆਪਕੇ ਲਿਵਿੰਗ ਐਕਸਪੈਂਸਿਸ ਕਰੇ, ਬੈਕ ਹੋਮ ਭੇਜਣਾ ਹੈ ਭੇਜੇ, ਕੋਈ ਰੈਸਟ੍ਰਿਕਸ਼ਨ ਨਹੀਂ ਉਸ ਪੇ। ਔਰ ਐਸਾ ਵੀ ਨਹੀਂ ਆਪਣੇ ਉਸ ਫੀਲਡ ਮੈਂ ਜੋਬ ਕਰਨੀ ਹੈ, ਉਲਟਾ ਜੋ ਹਮਾਰੇ ਕਲਾਇੰਟ ਹੈ ਉਹ ਸੈਕਿੰਡ ਈਅਰ ਮੈਂ ਕੋਰਸ ਕਰਕੇ ਫਿਰ ਸੇ ਫੰਡਿੰਗ ਲੈ ਚੁੱਕੇ ਹੈ, ਥਰਡ ਈਅਰ ਮੈਂ ਲੈ ਚੁੱਕੇ ਹੈ।
0: ਓਕੇ,
1: ਤੋ ਬਟ ਦੇਰ ਇਜ਼ ਨੋ ਖੇਡਨ ਇਨ ਦਿਸ।
0: ਸੋ ਨੰਬਰ ਦੋਸਤੋ 437-264-3175, 437-264-3175। ਇੱਕ ਹੋਰ ਦੱਸ ਦਿਓ, ਜੇ ਅੱਜ ਅਸੀਂ ਰਾਈਟ ਵੇ ਕਾਲ ਕਰਦੇ ਹਾਂ ਕਿ ਓਵਰ ਦਾ ਕਾਲ ਹੀ ਸਾਨੂੰ ਦੱਸ ਦੋਗੇ ਕਿ ਅਸੀਂ ਐਲੀਜੀਬਲ ਹਾਂ, ਕਿੰਨੇ ਪੈਸੇ ਲਈ ਐਲੀਜੀਬਲ ਹਾਂ, ਤੇ ਕਦੋਂ ਤੱਕ ਸਾਡਾ ਇਹ ਅਪਲਾਈ ਹੋ ਜਾਊ, ਕਦੋਂ ਤੱਕ ਪੈਸੇ ਆ ਜਾਣਗੇ, ਇਹ ਸਾਰੀ ਚੀਜ਼ ਓਵਰ ਦਾ ਕਾਲ ਪਤਾ ਲੱਗ ਜੂ।
1: ਬਿਲਕੁਲ ਜੀ, ਅਭੀ ਅਭੀ ਅਭੀ 7 ਕੀ ਜਗ੍ਹਾ ਸਿਰਫ ਇੱਕ ਸਟਾਫ ਕਾਮ ਕਰ ਰਿਹਾ ਹੈ ਕਾਲਸ ਕੇ ਲੀਏ, ਅਭੀ ਕਾਲ ਇਨਟੇਕ ਕਰ ਰਹੇ ਹਮ।
0: ਓਕੇ,
1: ਮੰਡੇ ਕੋ ਆਪਕੋ ਕੱਲ ਰਿਪਲਾਈ ਕਰ ਦੇਂਗੇ ਅਸੈਸਮੈਂਟ ਕਰਕੇ ਹਮ, ਔਰ ਬਾਕੀ ਅਬ 7 ਬੰਦੋ ਕਾਮ ਇੱਕ ਬੰਦੇ ਸੇ ਕਰਾਊਂਗਾ ਤੋ ਫਿਰ ਉਹ ਵੀ ਸ਼ੋਰ ਰਹਿਣਾ ਹੈ, ਹਮਕੋ ਕਾਮ ਕਰਤੇ ਨਹੀਂ ਖਿੱਚਣੇ ਵਾਲਾ। ਤੋ ਇਸ ਮੇ ਅਭੀ ਇਹ ਇਨਟੇਕ ਲੈ ਲੇਂਗੇ, ਆਪਕੋ ਉੱਪਰ ਸੇ ਬਤਾ ਦੇਂਗੇ ਆਪਕੋ ਬੈਨੀਫਿਟ ਹੈ ਜਾਂ ਨਹੀਂ ਹੈ ਇਨੀਸ਼ੀਅਲ, ਬਟ ਬਾਕੀ ਕੱਲ ਆਪਕੋ 6 ਵਜੇ ਕੇ ਬਾਅਦ ਅਸੈਸਮੈਂਟ ਮਿਲ ਜਾਏਗੀ ਆਪਣੀ, ਔਰ ਆਪ ਕਾਲ ਕਰੇ। ਔਰ ਬੜੀ ਇੰਪੋਰਟੈਂਟ ਬਾਤ, ਅੱਜ ਮੈਂ ਯਹਾਂ ਪੇ ਸਟੂਡੀਓ ਮੈਂ ਸਪੈਸ਼ਲ ਕਿਉਂ ਆਇਆ ਹੂੰ, ਸਿਰਫ ਆਪ ਮੰਨ ਕੇ ਚੱਲ 3 ਹਫ਼ਤੇ ਰਹਿ ਗਏ ਹਾਂ, ਔਰ 22 ਜੁਲਾਈ ਕੇ ਬਾਅਦ ਜੋ ਆਜ ਫੈਮਿਲੀ ਆਫ 5 ਕੋ 100,000 ਕੀ ਫੰਡਿੰਗ ਆ ਰਹੀ ਹੈ, ਫੈਮਿਲੀ 4 ਕੋ 80,000 ਕੀ ਫੰਡਿੰਗ ਆ ਰਹੀ ਹੈ, ਜਿਸ ਮੇ ਸੇ ਹਾਫ ਪੋਰਸ਼ਨ ਤੋ ਨਾਨ ਰਿਫੰਡੇਬਲ ਗ੍ਰਾਂਟਸ ਹੈ, 3 ਹਫ਼ਤੇ ਬਾਅਦ ਗਵਰਨਮੈਂਟ ਗ੍ਰਾਂਟਸ ਮੈਂ ਕੱਟ ਕਰ ਰਹੀ ਹੈ, ਕੱਟਸ, ਸਾਰਾ ਲੋਨ ਆਏਗਾ, ਗ੍ਰੋਸ ਇਜ਼ ਸੇਮ, ਲੱਖ ਕਾ ਲੱਖ ਲੋਨ, 80,000 ਕਾ 80,000 ਲੋਨ,
0: ਨਾਓ ਆਰ ਨੈਵਰ,
1: ਬਿਲਕੁਲ ਸਹੀ ਕਾ।
0: 437-264-3175, ਸ਼ੁਕਰੀਆ ਨਾਗਪਾਲ ਸਾਹਿਬ, ਅਗਲੇ ਆਵਰ ਦੇ ਵਿੱਚ ਹੋਰ ਗੱਲਾਂ ਬਾਤਾਂ ਕਰਦੇ ਹਾਂ। 437-264-3175 ਦੋਸਤੋ ਇਹਨਾਂ ਦਾ ਨੰਬਰ ਆ, ਤੁਸੀਂ ਸੁਨੇਹਾ ਸੁਣਦੇ ਆ ਰਹੇ ਸੀ ਤੇ ਨਾਓ ਔਰ ਨੈਵਰ ਵਾਲੀ ਗੱਲਬਾਤ ਆ, ਰਾਈਟ ਨਾਓ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲਓ ਤੇ ਆਪਣੀ ਜਿਹੜੀ ਇਹ ਸਕੀਮ ਦਾ ਫਾਇਦਾ ਜੋ ਕਿ ਹੁਣ ਬਿਲਕੁਲ ਲਾਸਟ ਸਟੇਜ ਤੇ ਉਹਦਾ ਚੱਕ ਸਕਦੇ ਹੋ। 437-264-3175, 437-264-3175, 437-264-3175, 437-264-3175, 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ, ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ 4 ਵਜੇ ਤੱਕ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣੋਗੇ। ਬਾਈ ਸੁੱਖ ਜੀ ਸੁਨੇਹਾ ਲੈ ਕੇ ਹਾਜ਼ਰ ਹੋਏ ਨੇ। ਸੁਖ ਬਾਈ ਜੀ ਜੀ ਆਇਆਂ ਨੂੰ
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲਰ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਅੱਜ ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਆ, ਤੇ ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲ ਰਹੀਆਂ। ਜੀ ਹਾਂ, ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲ ਰਹੀਆਂ ਨੇ। ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਿਸ ਦੇ ਤੋਹਫੇ ਜਿਹੜੇ ਫ੍ਰੀ ਆਫ ਕਾਸਟ ਮਿਲ ਰਹੇ ਆ ਕੈਨੇਡਾ ਡੇ ਸਪੈਸ਼ਲ ਪ੍ਰਾਈਸ ਦੇ ਉੱਪਰ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿਲੋ ਟੋਪ ਦੇ ਨਾਲ, ਬੈਂਬੂ ਹਾਈਬ੍ਰਿਡ ਵਾਲਾ ਮੈਟਰਸ, ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿਲੋ ਟੋਪ ਦੇ ਨਾਲ $500-600 ਜਿਹੜੀ ਕੀਮਤ ਸੀ $199 ਦਾ। ਜੀ ਹਾਂ, ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿਲੋ ਟੋਪ ਦੇ ਨਾਲ $199 ਦਾ। ਤੇ ਨਾਲ ਟੋਸਟਰ ਟੋਸਟਰ ਟੋਸਟਰ ਫ੍ਰੀ ਫ੍ਰੀ ਫ੍ਰੀ, ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿਲੋ ਟੋਪ ਦੇ ਨਾਲ $199 ਦਾ। ਤੇ ਨਾਲ ਜਿਹੜਾ ਤੁਹਾਨੂੰ ਟੋਸਟਰ ਫ੍ਰੀ ਤੋਹਫਾ ਦਿੱਤਾ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਹਾਈ ਐਂਡ ਫਰਨੀਚਰ ਦੇ ਉੱਪਰ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕਾਫੀ ਟੇਬਲ ਲੈਣਾ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕਾਫੀ ਟੇਬਲ,

ਰੇਡੀਓ ਜਿਹੜੇ ਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਢਿੱਲੋਂ ਵੀਡੀਓ ਵੱਲੋਂ। ਕੈਨੇਡਾ ਡੇ ਦਾ ਸਪੈਸ਼ਲ ਪ੍ਰੋਗਰਾਮ ਆ ਅਤੇ ਉਸ ਦੇ ਲਈ ਤੁਹਾਨੂੰ ਸਾਰਿਆਂ ਨੂੰ ਕੈਨੇਡਾ ਡੇ ਦੀ ਵਿਸ਼ ਕਰਨ ਅਤੇ ਕੈਨੇਡਾ ਡੇ ਬਾਰੇ ਦੱਸਣ ਅਤੇ ਨਾਲ ਦੇ ਨਾਲ ਆਪਣੇ ਪ੍ਰੋਡਕਟ ਦੀ ਜਾਣਕਾਰੀ ਦੇਣ ਲਈ ਹਾਜ਼ਰ ਹੋ ਚੁੱਕੇ ਨੇ ਢਿੱਲੋਂ ਸਾਹਿਬ। ਵੈਸੇ ਅੱਜ ਸੁਪਰ ਸੰਡੇ ਸੀ ਕ੍ਰਿਕਟ ਦੇ ਮੈਦਾਨ ਦੇ ਵਿੱਚ ਵੀ, ਜਿੱਥੇ ਕਿ ਇੰਡੀਆ

0: ਤੇ ਆਸਟ੍ਰੇਲੀਆ ਦਾ T20 ਮੈਚ, ਵੁਮੈਨਸ T20 ਮੈਚ ਖੇਡਿਆ ਗਿਆ, ਉੱਥੇ ਟੀਮ ਇੰਡੀਆ ਦੀ ਹਾਰ ਹੋਈ। ਉੱਥੇ ਹੀ T20 ਮੈਨਸ ਦਾ ਮੈਚ ਆਇਰਲੈਂਡ ਨਾਲ ਸੀ ਤੇ ਉੱਥੇ ਵੀ ਟੀਮ ਇੰਡੀਆ ਦੀ ਹਾਰ ਹੋਈ ਤੇ ਅੱਜ ਇਹ ਜਿਹੜਾ ਮੈਚ ਦੋਨੇ ਹਾਰੇ ਨੇ। ਪਰ ਉਮੀਦ ਆ ਅੱਗੇ ਚੱਲ ਕੇ ਸਪੋਰਟਸ ਜਗਤ ਦੇ ਵਿੱਚ ਚੰਗੀਆਂ ਖਬਰਾਂ ਆਉਣਗੀਆਂ ਤੇ ਫੀਫਾ ਵਰਲਡ ਕੱਪ ਨੂੰ ਵੀ ਤੁਸੀਂ ਬਹੁਤ ਆਨੰਦ ਮਾਣ ਰਹੇ ਹੋ ਤੇ ਉਹਦੇ ਲਈ ਵੀ ਢਿੱਲੋਂ ਢਿੱਲੋਂ ਵੀਡੀਓ ਦਾ IPTV ਬਾਕਸ ਘਰ ਲੈ ਕੇ ਜ਼ਰੂਰ ਆਉਣਾ ਗਾ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਜੀ।
1: ਬਿਲਕੁਲ ਹੈਰੀ, ਥੈਂਕ ਯੂ ਸੋ ਮਚ। ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਆ AM 530 ਤੇ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਸੋ ਕੈਨੇਡਾ ਡੇ ਆ ਰਿਹਾ ਹੈਗਾ ਆ ਬੁੱਧਵਾਰ ਨੂੰ, July 1 ਨੂੰ, ਔਰ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਜਿੰਨੇ ਵੀ ਪੁਰਾਣੇ ਲੋਕ ਆਪਾਂ ਨੂੰ ਸੁਣ ਰਹੇ ਆ, ਜਿਹੜੇ ਕਹਿੰਦੇ ਹੁੰਦੇ ਆ ਕਿ 2-3-4 ਦਹਾਕੇ ਤੋਂ ਹੋ ਸਕਦਾ ਉਹ ਕੈਨੇਡਾ ਆਏ ਹੋਣ, ਕਿਹੜੇ ਨਵੇਂ ਆਏ ਹੈਗੇ ਆ ਜੀ, ਉਹਨਾਂ ਨੂੰ ਵੀ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਕੈਨੇਡਾ ਇੱਕ ਇੰਨੀ ਖੂਬਸੂਰਤ ਕੰਟਰੀ ਹੈਗੀ ਆ ਜੀ, ਜਿਹਦੇ ਵਿੱਚ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਕਹਿੰਦੇ ਹੁੰਦੇ ਆ ਕਿ ਖੁਸ਼ਹਾਲੀ ਦੇ ਨਾਲ ਆਪਣਾ ਜੀਵਨ ਜਿਹੜਾ ਹੈਗਾ ਉਹ ਬਤੀਤ ਕਰ ਸਕਦੇ ਹੋ। ਸੋ ਹਮੇਸ਼ਾ ਆਪਾਂ ਤਾਂ ਇਸ ਕੰਟਰੀ ਦੇ ਬਹੁਤ ਹੀ ਰਿਣੇ ਹਾਂ ਜੀ, ਖਾਸ ਕਰਕੇ ਜਿੰਨਾ ਵੀ ਆਪਾਂ ਇਮੀਗ੍ਰੈਂਟ ਆਏ ਸੀਗੇ। ਸੋ ਹਮੇਸ਼ਾ ਉਹ ਮਾਨ ਸਾਹਿਬ ਦਾ ਗਾਣਾ ਨਾ ਵੀ ਜਿਸ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ ਤੱਕੀ ਦਾ। ਸੋ ਕੈਨੇਡਾ ਦਾ ਤਾਂ ਹਮੇਸ਼ਾ ਅਸੀਂ ਕਹਿੰਦੇ ਹੁੰਦੇ ਆ ਵੀ ਇਸ ਮਿੱਟੀ ਨੂੰ ਸਲਾਮ ਆ ਜੀ, ਜਿਨ੍ਹਾਂ ਨੇ ਸਾਨੂੰ ਰਿਜ਼ਕ ਦਿੱਤਾ, ਸਾਨੂੰ ਰੋਟੀ ਦਿੱਤੀ ਔਰ ਸਾਡੇ ਪਰਿਵਾਰਾਂ ਦੇ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਦਿੱਤੀ। ਸੋ ਕੈਨੇਡਾ ਡੇ ਦੀਆਂ ਬਹੁਤ ਬਹੁਤ ਬਹੁਤ ਮੁਬਾਰਕ।
0: ਜਦੋਂ ਆਪਣੀ ਕਮਿਊਨਿਟੀ ਇਸ ਕੰਟਰੀ ਦੇ ਵਿੱਚ ਆਉਂਦੀ ਹੈ, ਵੱਧਦੀ ਫੁੱਲਦੀ ਹੈ ਤੇ ਪਹਿਲਾਂ ਇੰਟਰਟੇਨਮੈਂਟ ਦੇ ਸਾਧਨ ਬਹੁਤ ਘੱਟ ਹੁੰਦੇ ਸੀ, ਢਿੱਲੋਂ ਸਾਹਿਬ ਤੁਹਾਡਾ ਇਨੀਸ਼ੀਏਟਿਵ 4 ਦਹਾਕੇ ਪਹਿਲਾਂ ਜਿਹੜਾ ਸ਼ੁਰੂ ਕੀਤਾ ਇੰਟਰਟੇਨਮੈਂਟ ਫੀਲਡ ਦੇ ਵਿੱਚ ਤੇ ਉਹਨੂੰ ਨਵੇਂ ਯੁੱਗ ਦੇ ਨਾਲ ਹੁਣ OTT ਪਲੇਟਫਾਰਮ ਤੱਕ ਦਾ ਸਫ਼ਰ ਤੈਅ ਕੀਤਾ, ਇਹਦੇ ਲਈ ਤੁਸੀਂ ਮੁਬਾਰਕਬਾਦ ਹੋ। ਤੇ ਢਿੱਲੋਂ ਵੀਡੀਓ IPTV ਸਮੇਂ ਦੇ ਨਾਲ ਅਪਗ੍ਰੇਡ ਬਹੁਤ ਵੱਡੇ ਤਰੀਕੇ ਨਾਲ ਹੋਇਆ, OTT ਪਲੇਟਫਾਰਮ ਆਇਆ ਤੇ ਇਸ ਦੇ ਨਾਲ ਤੁਸੀਂ ਗੁਰਬਾਣੀ ਰੇਡੀਓ ਜੋ ਅਨਾਊਂਸ ਕੀਤਾ ਸੀਗਾ ਉਹ ਇੱਕ ਕੱਲਾ ਇੱਥੋਂ ਨਹੀਂ, ਉਹ ਦੁਨੀਆ ਭਰ ਦੇ ਵਿੱਚ ਉਹ ਪ੍ਰੋਡਕਟ ਨੇ ਆਪਣੀ ਜਗ੍ਹਾ ਬਣਾਈ ਹੈ ਜੀ।
1: ਬਿਲਕੁਲ ਜੀ, ਬਿਲਕੁਲ ਤੁਸੀਂ ਗੱਲ ਸਹੀ ਕਹੀ ਹੈ ਜੀ। ਜਦੋਂ ਅੱਜ ਤੋਂ ਤਕਰੀਬਨ 4 ਦਹਾਕੇ ਪਹਿਲਾਂ, 4.5 ਦਹਾਕੇ ਪਹਿਲਾਂ ਹੈਰੀ, ਉਦੋਂ ਤਾਂ ਜਦੋਂ ਤੁਸੀਂ ਹੁਣ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਆਪਾਂ ਵੀਕਐਂਡ ਦਾ ਪ੍ਰੋਗਰਾਮ ਕਰ ਰਹੇ ਹਾਂ, ਠੀਕ ਹੈ ਜੀ, ਸੈਟਰਡੇ ਤੁਸੀਂ ਪ੍ਰੋਗਰਾਮ ਕਰਦੇ ਹੋ, ਸੰਡੇ ਪ੍ਰੋਗਰਾਮ ਕਰਦੇ ਹੋ, ਉਹਨਾਂ ਟਾਈਮਾਂ ਦੇ ਵਿੱਚ ਸਿਰਫ ਵੀਕਐਂਡ ਤੇ ਹੀ ਪ੍ਰੋਗਰਾਮ ਹੁੰਦੇ ਸੀਗੇ, ਠੀਕ ਹੈ ਜੀ, ਔਰ ਇੱਕ ਜਾਂ 2 ਅਖਬਾਰ ਜਿਹੜੇ ਹੁੰਦੇ ਸੀਗੇ ਫਰਾਈਡੇ ਵਾਲੇ ਦਿਨ ਉਹ ਆਉਂਦੇ ਹੁੰਦੇ ਸੀਗੇ। ਸੋ ਜਿਹੜੀ ਵੀ ਕੋਈ ਪੰਜਾਬ ਦੀ ਖਬਰ ਹੁੰਦੀ ਸੀਗੀ ਉਹ ਸਿਰਫ ਸੈਟਰਡੇ ਜਾਂ ਸੰਡੇ ਨੂੰ ਮਿਲਦੀ ਸੀ, ਕਿਉਂਕਿ ਸੰਡੇ ਨੂੰ ਹੀ ਇੱਕ ਜਾਂ ਅੱਧੇ ਘੰਟੇ ਦਾ ਮਿਲਦਾ, 1980 ਦੇ ਵਿੱਚ ਇੱਕ ਸਿਰਫ ਤੇ ਸਿਰਫ ਅੱਧੇ ਘੰਟੇ ਦਾ ਪ੍ਰੋਗਰਾਮ ਹੁੰਦਾ ਸੀਗਾ ਜਿਹਦੇ ਨਾਲ ਲੋਕ ਜਿਹੜੇ ਕਨੈਕਟਡ ਰਹਿੰਦੇ ਸੀਗੇ। ਸੋ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਖਬਰ ਹੋਣੀ, ਫੋਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ, ਜਦੋਂ ਚਮਕੀਲਾ ਸਾਹਿਬ ਦੀ ਡੈਥ ਹੋਈ ਹੈ ਜੀ, ਮੇਰਾ ਖਿਆਲ ਹੈ ਕੋਈ ਮੰਗਲਵਾਰ ਜਾਂ ਬੁੱਧਵਾਰ ਨੂੰ ਹੋਈ ਆ, ਔਰ ਸਾਨੂੰ ਫਰਾਈਡੇ ਵਾਲੇ ਦਿਨ ਜਾ ਕੇ ਪਤਾ ਲੱਗਾ ਸੀਗਾ ਕਿ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ। ਸੋ ਜਿਹੜੀ ਹੁਣ ਦੇਖੋ ਇਲੈਕਟ੍ਰੋਨਿਕ ਯੁੱਗ ਇੰਨਾ ਤੇਜ਼ ਹੋ ਚੁੱਕਿਆ ਆ ਕਿ ਮਤਲਬ ਕਿ ਪੰਜਾਬ ਦੇ ਵਿੱਚ 5-7 ਮਿੰਟਾਂ ਦੇ ਅੰਦਰ ਅੰਦਰ ਜਿਹੜੀ ਹੈਗੀ ਆ ਖਬਰ ਦੁਨੀਆਂ ਦੇ ਵਿੱਚ ਪਹੁੰਚ ਜਾਂਦੀ ਆ। ਸੋ ਡੈਫੀਨਿਟਲੀ ਇਲੈਕਟ੍ਰੋਨਿਕ ਯੁੱਗ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਆ, ਔਰ ਸਮੇਂ ਸਮੇਂ ਦੇ ਵਿੱਚ ਹਰੇਕ ਬਿਜ਼ਨਸ ਨੇ ਉਸ ਚੀਜ਼ ਨੂੰ ਯੂਟੀਲਾਈਜ਼ ਕੀਤਾ ਆ। ਸੋ ਇਸੇ ਤਰ੍ਹਾਂ ਢਿੱਲੋਂ ਵੀਡੀਓ ਨੇ ਵੀ ਕਹਿੰਦੇ ਹੁੰਦੇ ਆ ਕਿ ਨਵੀਂ ਟੈਕਨੋਲੋਜੀ ਨੂੰ ਅਸੀਂ ਅਪਣਾਇਆ, ਨਵੀਂ ਟੈਕਨੋਲੋਜੀ ਨੂੰ ਅਪਣਾਉਣ ਕਰਕੇ ਹੀ ਅਸੀਂ ਇਸ ਵਕਤ ਬਿਜ਼ਨਸ ਦੇ ਵਿੱਚ ਹੈਗੇ ਹਾਂ। ਜਿੱਦਾਂ ਤੁਸੀਂ ਕਿਹਾ ਕਿ ਸਾਡਾ OTT ਪਲੇਟਫਾਰਮ ਆ, ਬਿਲਕੁਲ ਜੀ, ਅੱਜ ਸਾਨੂੰ ਟੈਕਨੋਲੋਜੀ ਅਲਾਓ ਕਰਦੀ ਆ ਕਿ ਸਾਡਾ ਜਿਹੜਾ ਕਸਟਮਰ ਆ ਉਹ ਰਜਾਈਨਾ ਦੇ ਵਿੱਚ ਵੀ ਬੈਠਾ ਆ, ਵਿਨੀਪੈਗ ਦੇ ਵਿੱਚ ਵੀ ਬੈਠਾ ਆ, ਅਲਬਰਟਾ ਦੇ ਵਿੱਚ ਵੀ ਬੈਠਾ ਆ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਬੈਠਾ ਆ, ਯੂਬਾ ਸਿਟੀ ਦੇ ਵਿੱਚ ਬੈਠਾ ਆ, ਟੈਕਸਸ ਦੇ ਵਿੱਚ ਬੈਠਾ ਆ, ਫਲੋਰਿਡਾ ਦੇ ਵਿੱਚ ਬੈਠਾ ਆ, ਨਿਊਯਾਰਕ ਦੇ ਵਿੱਚ ਬੈਠਾ ਆ। ਸੋ ਇਹ ਜਿਹੜੀ ਟੈਕਨੋਲੋਜੀ ਆ ਜੇਕਰ ਸਾਨੂੰ ਅਲਾਓ ਕਰਦੀ ਆ ਤੇ ਅਸੀਂ ਸਾਡਾ ਬਿਜ਼ਨਸ ਜਿਹੜਾ ਹੈਗਾ ਆ ਉਹਨੂੰ ਇਸ ਤਰੀਕੇ ਦੇ ਨਾਲ ਐਕਸਪੈਂਡ ਕਰ ਚੁੱਕੇ ਹਾਂ। ਸੋ ਡੈਫੀਨਿਟਲੀ ਤੁਸੀਂ ਜੇਕਰ ਫੀਫਾ ਕੱਪ ਹਾਲੇ ਨਹੀਂ ਮਾਈਂਡ ਬਣਾਇਆ, ਤੁਹਾਡੇ ਘਰੇ IPTV ਬਾਕਸ ਨਹੀਂ ਹੈਗਾ ਕ੍ਰਿਸਟਲ ਕਲੀਅਰ ਕੁਆਲਿਟੀ ਵਾਲਾ, ਤਾਂ ਡੈਫੀਨਿਟਲੀ ਤੁਸੀਂ ਢਿੱਲੋਂ ਵੀਡੀਓ ਤੇ ਪਹੁੰਚੋ। ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਹੈਗੀ ਹੈ ਜੀ, ਜਿਹੜੀ ਕਿ ਪੂਰੇ ਨੌਰਥ ਅਮਰੀਕਾ ਨੂੰ ਅਸੀਂ ਸਰਵ ਕਰਦੇ ਹਾਂ। IPTV ਤੋਂ ਇਲਾਵਾ ਗੁਰਬਾਣੀ ਰੇਡੀਓ ਸਾਡੇ ਸਟੋਰ ਤੇ ਹਮੇਸ਼ਾ ਅਵੇਲੇਬਲ ਹੁੰਦੇ ਆ। ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਇੱਕ ਸਾਡਾ ਪ੍ਰੋਡਕਟ ਹੈਗਾ ਆ, ਬਾਕੀ ਜਿੱਦਾਂ ਅਸੀਂ ਹਰ ਹਫ਼ਤੇ ਦੱਸੀਦਾ ਆ ਕਿ ਜਿਹੜੇ ਅੱਜ ਦੀ ਡੇਟ ਦੇ ਵਿੱਚ ਆਪਣੇ ਸਾਰਿਆਂ ਦੇ ਘਰੇ ਸਮਾਰਟ ਟੀਵੀਜ਼ ਆ, ਔਰ ਜੇਕਰ ਤੁਹਾਡੀਆਂ ਪੁਰਾਣੀਆਂ VHS ਟੇਪਾਂ ਜਾਂ Hi8 ਦੀਆਂ ਟੇਪਾਂ ਜਿਨ੍ਹਾਂ ਦੇ ਉੱਤੇ ਤੁਹਾਡੇ ਬੱਚਿਆਂ ਦੀਆਂ ਬਰਥਡੇ ਪਾਰਟੀਜ਼ ਜਾਂ ਤੁਹਾਡੇ ਖੁਦ ਦੀਆਂ ਵਿਆਹ ਸ਼ਾਦੀ ਦੀਆਂ ਪੁਰਾਣੀਆਂ, ਭਾਵੇਂ ਉਹ ਕਿਸੇ ਵੀ ਸਿਸਟਮ ਦੇ ਵਿੱਚ ਹੋਣ, ਇੰਡੀਆ ਜਾਂ ਕੈਨੇਡਾ, ਤੁਸੀਂ ਉਹਨਾਂ ਨੂੰ ਆਪਣੇ ਸਮਾਰਟ ਟੀਵੀ 'ਤੇ ਕੱਲ੍ਹ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਢਿੱਲ ਵੀਡੀਓ 'ਤੇ ਲੈ ਕੇ ਆਓ, ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਉਹ ਸਾਰੀਆਂ ਦੀ ਸਾਰੀਆਂ ਟੇਪਾਂ ਤੁਹਾਡੇ ਸਮਾਰਟ ਟੀਵੀ 'ਤੇ ਚੱਲਦਾ ਕਰਾਂਗੇ। ਸੋ 1980 ਤੋਂ ਲੈ ਕੇ ਹੁਣ ਤੱਕ ਅਸੀਂ VHS ਟੇਪਸ ਦਾ ਯੁੱਗ ਵੀ ਦੇਖਿਆ ਜੀ, CDs ਦਾ ਯੁੱਗ ਵੀ ਦੇਖਿਆ, ਰੈਕਰਡ ਪਲੇਅਰ ਦਾ ਯੁੱਗ ਵੀ ਦੇਖਿਆ ਆ, ਰਾਈਟ ਨਾਓ ਸਟ੍ਰੀਮਿੰਗ ਦਾ ਯੁੱਗ ਆ। ਸੋ ਸਟ੍ਰੀਮਿੰਗ ਦੇ ਵਿੱਚ ਵੀ ਢਿੱਲੋਂ ਵੀਡੀਓ ਪਹਿਲ ਕਦਮੀ ਦੇ ਵਿੱਚ ਅੱਗੇ ਆ ਜੀ। ਸੋ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਅਸੀਂ ਆਪਣੇ ਕਸਟਮਰਸ ਨੂੰ ਸਰਵ ਕਰਦੇ ਹਾਂ, ਔਰ ਕਸਟਮਰਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਮੇਸ਼ਾ ਢਿੱਲੋਂ ਵੀਡੀਓ ਨੂੰ ਸਹਿਯੋਗ ਦਿੱਤਾ ਆ। ਸੋ ਇੱਕ ਵਾਰ ਫਿਰ ਸਾਡੇ ਵੱਲੋਂ ਸਾਰਿਆਂ ਨੂੰ ਹੈਰੀ, ਤੁਹਾਨੂੰ ਆਈ ਨੋ ਤੁਸੀਂ ਨਵੇਂ ਆਏ ਹੋ ਕੈਨੇਡਾ ਦੇ ਵਿੱਚ, ਤੁਸੀਂ ਵੀ ਆਪਣੀਆਂ ਤਰੱਕੀਆਂ ਕਹਿੰਦੇ ਹੁੰਦੇ ਆ ਨਾ ਕਿ ਹੌਲੀ ਹੌਲੀ ਤਰੱਕੀਆਂ ਕਰ ਰਹੇ ਹੋ, ਔਰ ਸਾਰਿਆਂ ਨੂੰ ਜਿਹੜਾ ਕੋਈ ਪੁਰਾਣਾ ਬੰਦਾ ਆਇਆ ਜਾਂ ਨਵੇਂ ਆਏ ਹੈਗੇ ਆ, ਉਹਨਾਂ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਬਹੁਤ ਮੁਬਾਰਕਾਂ।
0: ਬਹੁਤ ਬਹੁਤ ਮੁਬਾਰਕਾਂ ਜੀ, ਧੰਨਵਾਦ ਤੁਹਾਡਾ ਢਿੱਲੋਂ ਸਾਹਿਬ, ਤੁਹਾਡਾ ਸਾਥ, ਤੁਹਾਡੀ ਗਾਈਡੈਂਸ ਦੇ ਨਾਲ ਲੱਗੇ ਹੋਏ ਹਾਂ। ਸੋ ਤੁਸੀਂ ਢਿੱਲੋਂ ਸਾਹਿਬ ਨੂੰ ਗੱਲਬਾਤ ਕਰਨੀ ਚਾਹੁੰਦੇ ਹੋ ਸੱਤੇ, ਅੱਛਾ ਕੈਨੇਡਾ ਡੇ ਵਾਲੇ ਦਿਨ ਵੀ ਆਫਿਸ ਓਪਨ ਹੋ ਗਏ?
1: ਬਿਲਕੁਲ ਜੀ ਬਿਲਕੁਲ, ਢਿੱਲੋਂ ਵੀਡੀਓ 365 ਦਿਨ ਜੀ, ਅਸੀਂ ਨਿਊ ਈਅਰਸ ਵਾਲੇ ਦਿਨ ਵੀ ਖੁੱਲੇ ਹੁੰਦੇ ਹਾਂ, ਕੈਨੇਡਾ ਡੇ ਵਾਲੇ ਦਿਨ ਵੀ ਜਿਹੜਾ ਸਾਡਾ ਸਟੋਰ ਆ ਉਹ ਓਪਨ ਹੈ ਹੋਏਗਾ ਜੀ, ਰੈਗੂਲਰ ਆਫਿਸ ਆਵਰਸ ਹੋਣਗੇ ਸਾਡੇ। ਸੋ ਨੰਬਰ ਸਾਡਾ ਆਪਾਂ ਸ਼ੇਅਰ ਕਰ ਦਈਏ, 9052041313, 905-204-1313।
0: ਬਹੁਤ ਬਹੁਤ ਧੰਨਵਾਦ ਜੀ, 905-204-1313 'ਤੇ ਦੋਸਤੋ ਗੱਲਬਾਤ ਕੀਤੀ ਜਾ ਸਕਦੀ ਹੈ, 905-204-1313, 905-204-1313। ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਸਟੂਡੀਓ 'ਚ ਸਾਡੇ ਨਾਲ ਪਹੁੰਚੇ ਹੋਏ ਨੇ ਮਾਨ ਸਾਹਿਬ ਮੋਜ਼ਮ ਲਾਈਨ ਤੋਂ। ਮਾਨ ਸਾਹਿਬ, ਭਰਮਾ ਹੰਗਾਰਾ ਤੁਹਾਨੂੰ ਪਰਿਵਾਰਾਂ ਜਿਹੜੇ ਡੀਲ ਨੂੰ ਦੇ ਰਹੇ ਨੇ, ਕਿਉਂਕਿ ਦੋਸਤੋ ਪਰਦੇ ਘਰ ਨੂੰ ਇੱਕ ਨਵੀਂ ਲੁੱਕ ਵੀ ਦਿੰਦੇ ਨੇ ਤੇ ਇਹਨਾਂ ਦੇ ਫਾਇਦੇ ਬਹੁਤ ਨੇ, ਤੇ ਮਾਨ ਸਾਹਿਬ ਜਿਹੜੇ ਪਰਦੇ ਜਿਹੜੇ ਬਲਾਇੰਡਸ ਤੁਹਾਡੇ ਘਰੇ ਇੰਸਟਾਲ ਕਰਨਗੇ, ਕੈਨੇਡੀਅਨ ਮੇਡ ਬਲਾਇੰਡ, ਕੈਨੇਡਾ ਡੇ ਆ, ਕੈਨੇਡੀਅਨ ਮੇਡ ਬਲਾਇੰਡ ਤੁਹਾਡੇ ਘਰ ਲਾਉਣਗੇ, ਕਸਟਮਾਈਜ਼ ਬਲਾਇੰਡ ਲਾਉਣਗੇ, ਤੇ ਕੁਆਲਿਟੀ ਇੰਨੀ ਜ਼ਬਰਦਸਤ ਆ, 5 ਸਾਲ ਦੀ ਵਾਰੰਟੀ ਆ, ਇਹ ਕਹਿੰਦੇ ਕੁਛ ਵੀ ਹੋਊਗਾ ਅਸੀਂ ਬੈਠੇ ਹਾਂ, 5 ਸਾਲ ਦੀ ਵਾਰੰਟੀ ਆ, ਤੇ ਹੋਲ ਸੇਲ ਵਾਲਾ ਪ੍ਰਾਈਜ਼ ਦਿੱਤਾ ਜਾਂਦਾ, ਤੇ ਕੈਨੇਡਾ ਡੇ ਤੇ ਸਪੈਸ਼ਲ ਆ ਬਾਈ ਜੀ, ਉਹ ਵੀ ਇੱਕ ਵਾਰੀ ਸਾਂਝਾ ਕਰੋ।
2: ਹਾਂਜੀ ਬਿਲਕੁਲ, ਜਿਹੜੀ ਜ਼ੇਬਰਾ ਬਲਾਇੰਡਸ ਦੀ ਕੁਆਲਿਟੀ ਨਾਲ ਅਸੀਂ ਬਿਲਕੁਲ ਕੰਪਰੋਮਾਈਜ਼ ਨਹੀਂ ਕਰਦੇ, ਪਲੱਸ ਉਸ ਦੇ ਨਾਲ ਨਾਲ ਇਹ ਕਸਟਮ ਮੇਡ
0: ਜ਼ੇਬਰਾ ਬਲਾਇੰਡ ਨਾ, ਜਿਹੜੀ ਮੈਨੂਅਲ ਦੇ ਵਿੱਚੋਂ ਤਾਰ ਜੀ ਹੁੰਦੀ ਹੈ ਸਾਈਡ ਤੇ ਖਿੱਚੋ, ਬੜਾ ਛੇਤੀ ਟੁੱਟ ਜਾਂਦੀ ਹੈ।
2: ਆਪਣੀ ਨਹੀਂ ਟੁੱਟਦੀ ਜੀ?
0: ਅੱਛਾ,
2: ਕਿਉਂਕਿ ਆਪਣੀ ਜਿਹੜੀ ਚੇਨ ਹੁੰਦੀ ਹੈ ਉਹ ਮੈਟਲ ਦੀ ਹੁੰਦੀ ਹੈ, ਕੁਛ ਉਹਦੇ 'ਚ ਪਲਾਸਟਿਕ ਨਹੀਂ ਹੋਏਗਾ, ਕੁਛ ਉਹਦੇ 'ਚ ਥਰੈਡ ਨਹੀਂ ਹੋਏਗਾ।
0: ਓਕੇ,
2: ਤੇ ਈਜ਼ੀ ਟੂ ਰਿਪਲੇਸ ਵੀ ਹੁੰਦੀ ਆ, ਬਾਏ ਚਾਂਸ ਤੁਸੀਂ ਕੱਲ੍ਹ ਨੂੰ ਚੁਕਾਉਣ ਚਾਹੁੰਦੇ ਹੋ ਕਿ ਸਾਨੂੰ ਚੇਨ ਚੇਂਜ ਕਰਕੇ ਵੱਡੀ ਪਾ ਦਿਓ ਜਾਂ ਛੋਟੀ ਪਾ ਦਿਓ, ਉਹ ਅਸੀਂ ਚੇਂਜ ਵੀ ਕਰ ਦਿੰਦੇ ਹਾਂ, ਕਿਉਂਕਿ ਉਹ ਸੇਮ ਜਿਹੜੀ ਚੇਨ ਹੁੰਦੀ ਹੈ ਅਸੀਂ ਉਹਨੂੰ ਚੇਂਜ ਵੱਡੀ ਤੋਂ ਛੋਟੀ ਵੀ ਕਰ ਸਕਦੇ ਹਾਂ।
0: ਓਕੇ,
2: ਪਰ ਜਿਹੜੀ ਪਲਾਸਟਿਕ ਦੀ ਹੁੰਦੀ ਹੈ ਉਹ ਇੱਕ ਵਾਰ ਟੁੱਟ ਗਈ ਤੁਹਾਨੂੰ ਨਵੀਂ ਪਵਾਉਣੀ ਪੈਣੀ ਹੈ, ਤੇ ਗਰੰਟੀ ਵੀ ਨਹੀਂ ਆਫਰ ਕਰਦੇ ਅਸੀਂ, ਚੇਂਜ 'ਤੇ ਵੀ ਗਰੰਟੀ ਆਫਰ ਕਰਦੇ ਹਾਂ 5 ਸਾਲ
0: ਦੀ। ਅਤੇ ਕਈ ਵਾਰ ਉਹ ਅੰਦਰੋਂ ਮੋਟਰ ਜੇ ਵਿੱਚ ਸਟੱਕ ਹੋ ਜਾਂਦੀ ਹੈ ਵੀ ਆਪਾਂ ਖਿੱਚਦੇ ਹਾਂ, ਉਹ ਆਪਣੀ ਹੁੰਦੇ ਜਾਂ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਜੇ ਮੋਟਰ 'ਚ ਆ ਜੇ ਜਾਂ
2: ਨਹੀਂ ਜੀ, ਆਪਾਂ ਆਪਣੇ ਸਾਰੇ ਪ੍ਰੋਡਕਟ 'ਤੇ ਚਾਹੇ ਉਹ ਹਾਰਡਵੇਅਰ ਆ ਚਾਹੇ ਉਹ ਫੈਬਰਿਕ ਆ ਚੇਨ ਆ, ਸਾਰੀ ਚੀਜ਼ ਤੇ ਆਪਣੀ 5 ਸਾਲ ਦੀ ਵਾਰੰਟੀ ਹੈ ਜੀ, ਕਿਉਂਕਿ ਅਸੀਂ ਇਹ ਆਪ ਬਣਾਉਂਦੇ, ਆਪਾਂ ਕਿਤੋਂ ਬਾਏ ਨਹੀਂ ਕਰਦੇ ਬਣੇ ਬਣਾਏ, ਆਪਾਂ ਕਿਤੇ ਆਰਡਰ ਨਹੀਂ ਪਲੇਸ ਕਰਦੇ, ਆਪਾਂ ਕਿਤੋਂ ਇਹ ਇੰਪੋਰਟ ਨਹੀਂ ਕਰਦੇ,
0: ਅਸੀਂ ਆਪ ਘੱਟ ਹੋ ਜਾਂਦਾ ਨਾ।
2: ਬਿਲਕੁਲ, ਜਦੋਂ ਆਪਾਂ ਆਪ ਬਣਾਉਂਦੇ ਹਾਂ ਸਾਨੂੰ ਈਜ਼ੀ ਟੂ ਰਿਪਲੇਸ, ਜੇ ਕੱਲ੍ਹ ਨੂੰ ਕੋਈ ਦਿੱਕਤ ਆਉਂਦੀ ਵੀ ਆ ਤਾਂ ਵਾਰੰਟੀ ਇਸੇ ਚੀਜ਼ ਦੀ ਹੁੰਦੀ ਹੈ, ਜਦੋਂ ਆਪਾਂ ਕਿਸੇ ਚੀਜ਼ ਨੂੰ ਆਪਾਂ ਕਵਰ ਕਰ ਸਕਦੇ ਹੁੰਦੇ ਹਾਂ, ਆਪਾਂ ਕਹਿ ਨੂੰ ਮੈਂ ਕਹਿ ਦਵਾਂ ਲਾਈਫ ਟਾਈਮ ਦੀ ਵਾਰੰਟੀ ਹੈ ਜੀ, ਬਹੁਤ ਤੁਸੀਂ ਮਾਰਕੀਟ ਦੇ ਵਿੱਚ ਦੇਖਣਾ ਲਾਈਫ ਟਾਈਮ ਦੀ ਵਾਰੰਟੀ, ਕੱਲ੍ਹ ਨੂੰ ਅਸੀਂ ਫੋਨ ਲਾਉਂਦੇ ਥੋੜੇ ਫੋਨ ਚੱਕਦੇ ਵੀ ਨਹੀਂ
0: ਜੀ ਜੀ।
2: ਸੋ ਜ਼ੇਬਰਾ ਬਲਾਇੰਡਸ ਦੀ ਗੱਲ ਕਰੀਏ, ਪ੍ਰੀਮੀਅਮ ਕੁਆਲਿਟੀ, 5 ਸਾਲ ਦੀ ਵਾਰੰਟੀ ਆ, ਕੈਨੇਡੀਅਨ ਮੇਡ ਬਲਾਇੰਡਸ ਨੇ ਤੇ ਕਸਟਮ ਮੇਡ ਬਲਾਇੰਡਸ ਨੇ, ਕੋਈ ਸਟੈਂਡਰਡ ਸਾਈਜ਼ ਨਹੀਂ ਹੈਗੀ, ਇਹ ਨਹੀਂ ਹੋਏਗਾ ਕਿ ਜੋ ਆਲਰੇਡੀ ਬਣੇ ਬਣਾਏ ਨੇ।
0: ਇਹਦੇ ਵਿੱਚ ਜੇ ਕਲਰ ਤੁਸੀਂ ਜਿਹੜੀ ਤੁਹਾਡੇ ਕੋਲ, ਮੈਂ ਉਹ ਵੀ ਦੇਖੀ ਸੀ ਬੁੱਕਲੈਟ ਜੀ ਆ ਤੁਹਾਡੇ ਕੋਲ, ਹੁਣ ਜੇ ਕਿਸੇ ਦੇ ਬੱਚਿਆਂ ਦੇ ਰੂਮ 'ਚ ਇੱਕ ਅਲੱਗ ਕਲਰ ਆ, ਰੂਮ ਦੇ ਵਿੱਚ ਅਲੱਗ ਆ, ਲੋਬੀ ਦੇ ਵਿੱਚ ਅਲੱਗ ਆ, ਅਤੇ ਉਹ ਫਿਰ ਜੇ ਕਲਰ ਅਲੱਗ ਅਲੱਗ ਆਪਾਂ ਲਵਾ ਲਈਏ, ਉਹਦੇ ਨਾਲ ਪ੍ਰਾਈਸ 'ਤੇ ਕੋਈ ਫਰਕ
2: ਨਹੀਂ? ਬਿਲਕੁਲ ਸੇਮ ਪ੍ਰਾਈਸ ਦੇ ਵਿੱਚ ਤੁਸੀਂ ਮਿਕਸ ਐਂਡ ਮੈਚ ਵੀ ਕਰ ਸਕਦੇ ਹੋ।
0: ਓਕੇ,
2: ਤੁਸੀਂ ਰੂਮਸ ਦੇ ਵਿੱਚ ਅਲੱਗ ਲਗਵਾ ਲਓ, ਲਿਵਿੰਗ ਰੂਮ, ਫੈਮਿਲੀ ਰੂਮ 'ਚ ਅਲੱਗ ਲਗਵਾ ਲਓ, ਬੱਚਿਆਂ ਦੇ ਰੂਮ 'ਚ ਅਲੱਗ ਲਗਵਾਉਣੇ ਅਲੱਗ ਲਗਵਾ ਲਓ,
0: ਅਤੇ ਜੇ ਅਸੀਂ ਦੋ ਜਗ੍ਹਾ 'ਤੇ ਰੋਲਰ ਸ਼ੇਡ ਲਵਾ ਲਿਆ ਕੁਛ, ਤਾਂ
2: ਤੁਸੀਂ ਉਹ ਵੀ ਮਿਕਸ ਐਂਡ ਮੈਚ ਕਰ ਸਕਦੇ ਹੋ ਜੀ, ਤੁਸੀਂ ਰੋਲਰ ਸ਼ੇਡ 'ਤੇ ਜ਼ੇਬਰਾ ਬਲਾਇੰਡਸ ਨੂੰ ਮਿਕਸ ਐਂਡ ਮੈਚ ਕਰ ਸਕਦੇ ਹੋ, ਉਹਦਾ ਕੋਈ ਐਕਸਟਰਾ ਚਾਰਜ ਨਹੀਂ ਹੈਗਾ, ਕੋਈ ਐਕਸਟਰੀ ਫੀਸ ਨਹੀਂ ਹੈਗੀ।
0: ਵੈਰੀ ਗੁੱਡ, ਅਤੇ ਜਿਹੜਾ ਤੁਸੀਂ ਹੁਣ ਦੱਸਿਆ ਕਿ 5 ਬਲਾਇੰਡਾਂ ਪਿੱਛੇ 6ਵੀਂ ਬਲਾਇੰਡ ਫ੍ਰੀ ਲਾ ਰਹੇ ਹੋ ਕੈਨੇਡਾ ਡੇ 'ਤੇ, ਸਪੈਸ਼ਲ ਆਫਰ ਹੈ ਤੁਹਾਡਾ?
2: ਹਾਂਜੀ ਹਾਂਜੀ,
0: ਸੋ ਇੱਕ ਵਾਰ ਨੰਬਰ ਨੋਟ ਜ਼ਰੂਰ ਕਰ ਲਓ।
2: ਪਰ 6 ਬਲਾਈਂਡਾਂ ਲਵਾਓ ਤੁਸੀਂ, ਸਾਨੂੰ 5 ਦਾ ਹੀ ਪੇ ਕਰਨਾ, 6ਵੀਂ ਬਲਾਈਂਡ ਦਾ ਤੁਸੀਂ ਪੇ ਹੀ ਨਹੀਂ ਕਰਨਾ, ਨਾ ਤੁਸੀਂ ਉਹਦਾ ਕੋਈ ਖਰਚਾ ਪੇ ਕਰਨਾ, ਬਣ ਦਾ ਖਰਚਾ ਪੇ ਕਰਨਾ, ਨਾ ਉਹਦਾ ਕੋਈ ਇੰਸਟਾਲੇਸ਼ਨ ਕਾਸਟ ਤੁਸੀਂ ਪੇ।
0: ਜਿਵੇਂ ਜਹਾਜ਼ ਜਾਂਦੇ ਟਿਕਟਾਂ ਵੇਲੇ ਬੱਚੇ ਦੀ ਟਿਕਟ ਫ੍ਰੀ ਹੁੰਦੀ ਹੈ, ਪਰ ਉਹ ਟੈਕਸਿਸ ਲੈ ਲੈਂਦੇ ਨੇ।
2: ਕੋਈ ਟੈਕਸ ਨਹੀਂ ਜੀ,
0: ਤੁਹਾਡੀ ਇੰਸਟਾਲੇਸ਼ਨ ਵੀ ਨਹੀਂ,
2: ਕੋਈ 5-6 ਮਿੰਟ ਦਾ ਆਪਾਂ ਕੋਈ ਖਰਚਾ ਲੈਣਾ ਹੀ ਨਹੀਂ, 1 ਰੁਪਈਆ ਨਹੀਂ ਲੈਣਾ ਜੀ।
0: ਸੋ 12 ਮਿੰਟਾਂ ਨੇ 10 ਦਾ ਪੇ ਕਰਨਾ, 18 ਮਿੰਟਾਂ ਨੇ 15 ਦਾ ਪੇ ਕਰਨਾ, 3 ਫ੍ਰੀ,
2: 3 ਫ੍ਰੀ, 5 ਮਿੰਟਾਂ ਪਿੱਛੇ 1 ਫ੍ਰੀ ਆਈ।
0: 647-399-4646 ਦੋਸਤੋ ਇਹਨਾਂ ਦਾ ਨੰਬਰ ਆ, 647-399-4646 6473894646 647-399-4646। अच्छा कई बार की अजिहे घर दे खूंजे हुंदे ने जिथे ब्लाइंड लग ही नहीं सकते, कोई राउंड शेप दे विच विंडो दे उपर राउंड शेप दे विच हुंदा, कोई डोर दे उत्ते छोटे छोटे जे गलास हुंदे ने फ्रंट डोर ते, फिर उत्थे किवें ब्लाइंड लगदे ने?
2: ਦੇਖੋ ਜੀ, ਬਲਾਈਂਡ ਜਿਵੇਂ ਬੇ ਵਿੰਡੋ ਤੁਸੀਂ ਗੱਲ ਕਰ ਰਹੇ ਹੋ ਜਿਹਦੇ ਵਿੱਚ ਐਂਗਲ ਹੁੰਦੇ,
0: ਨਹੀਂ ਬੇ ਵਿੰਡੋ ਤਾਂ ਤੁਸੀਂ ਲਾ ਦਿੰਦੇ ਹੋ, ਤਾਂ ਮੈਂ ਤੁਹਾਡੀ ਵੀਡੀਓ ਦੇਖੀ ਸੀ। ਕਈ ਵਾਰ ਫਰੰਟ ਡੋਰ ਤੇ ਤੁਸੀਂ ਕਹਿੰਦੇ ਪਤਾ ਨਹੀਂ ਫਰੋਸਟਿੰਗ ਵਾਲਾ ਤੁਸੀਂ ਦੱਸ ਰਹੇ ਸੀ, ਤੇ ਉਹ ਫਿਰ ਤੁਸੀਂ ਉਹ ਵੀ ਕਰਵਾ ਦਿੰਦੇ?
2: ਬਿਲਕੁਲ ਜੀ, ਉਹ ਵੀ ਆਪਣੀ ਹੀ ਟੀਮ ਆ।
0: ਓਕੇ,
2: ਤੁਸੀਂ ਅਸੀਂ ਰੈਕਮੈਂਡ ਕਰਦੇ ਹੁੰਦੇ ਹਾਂ ਕਿ ਕਈ ਵਾਰੀ ਜਿੱਦਾਂ
0: ਅਜਿਹੇ ਪਾਰਟ ਨੇ ਇੱਥੇ ਨਹੀਂ ਲੱਗ ਸਕਦਾ,
2: ਸਲਾਈਡਿੰਗ ਡੋਰ ਆ ਜਿਸ ਤੇ ਆਪਾਂ ਉੱਤੇ ਥੋੜੀ ਜਗ੍ਹਾ ਹੁੰਦੀ ਹੈ, ਟ੍ਰਾਂਜ਼ਮ ਕਹਿ ਦਿੰਦੇ ਆ ਜਾਂ ਸਾਈਡ ਲਾਈਟ ਕਹਿ ਦਿੰਦੇ ਆ, ਤੇ ਉਹਨਾਂ ਤੇ ਕਹਿ ਦਿੰਦੇ ਵੀ ਬਲਾਈਂਡ ਲਾ ਦੋ। ਆਪਾਂ ਉੱਥੇ ਰੈਕਮੈਂਡ ਕਰਦੇ ਤੁਸੀਂ ਬਲਾਈਂਡ ਨਾ ਲਗਵਾਓ, ਤੁਸੀਂ ਇੱਥੇ ਫਰੋਸਟਿੰਗ ਕਰਾ ਲਓ। ਉਹਦੇ ਨਾਲ ਕੀ ਹੁੰਦੀ ਹੈ, ਤੁਹਾਡੀ ਲਿਵਿੰਗ ਰੂਮ ਲਿਵਿੰਗ ਏਰੀਆ ਦੇ ਵਿੱਚ ਰੋਸ਼ਨੀ ਵੀ ਆਉਂਦੀ ਰਹਿੰਦੀ ਹੈ, ਪ੍ਰਾਈਵੇਸੀ ਵੀ 100% ਰਹਿੰਦੀ ਹੈ।
0: ਸੋ ਇਹ ਸਾਰੀਆਂ ਡੀਲਾਂ ਤੁਸੀਂ ਕਰ ਦਿਓ। ਤੇ ਜਿਵੇਂ ਆਫਿਸ ਆ, ਕਈ ਵਾਰ ਆਫਿਸ ਦੇ ਵਿੱਚ ਹੁੰਦਾ ਗਾ ਕਿ ਪਾਰਟੀਸ਼ਨ ਕੀਤੀ ਹੁੰਦੀ ਹੈ ਗਲਾਸ ਦੇ ਨਾਲ, ਸੋ ਉਹਦੇ ਵਿੱਚ ਵੀ ਆਪਾਂ ਪ੍ਰਾਈਵੇਟ ਸਪੇਸ ਵੀ ਦੇਣੀ ਹੁੰਦੀ ਹੈ ਬੰਦੇ ਨੂੰ, ਤੇ ਇਕੱਲੀ ਗਲਾਸ ਦੇ ਨਾਲ ਪ੍ਰਾਈਵੇਸੀ ਨਹੀਂ ਬਣਦੀ, ਤਾਂ ਉਹ ਫਰੋਸਟਿੰਗ ਉੱਥੇ ਹੋ
2: ਜਾਂਦੀ ਹੈ। ਉੱਥੇ ਆਫਿਸ ਦੇ ਵਿੱਚ ਕਮਰਸ਼ੀਅਲ ਬਿਲਡਿੰਗਸ ਦੇ ਵਿੱਚ ਫਰੋਸਟਿੰਗ ਬਹੁਤ ਵਧੀਆ ਸੋਲੂਸ਼ਨ ਹੈ ਜੀ।
0: ਵੈਰੀ ਗੁੱਡ। ਸੋ ਦੋਸਤੋ, ਤੁਸੀਂ ਆਪਣੇ ਘਰ ਦੇ ਵਿੱਚ ਬਲਾਈਂਡ ਲਵਾਉਂਦੇ ਆ ਤਾਂ ਕੈਨੇਡਾ ਡੇ ਤੇ ਸਪੈਸ਼ਲ ਬਾਈ ਜੀ ਕਹਿੰਦੇ 5 ਬਲਾਈਂਡ ਲਵਾਓ, 6ਵੀਂ ਫ੍ਰੀ, 5 ਬਲਾਈਂਡ ਦਾ ਪੇ ਕਰਨਾ, 6ਵੀਂ ਹਰ 5 ਬਲਾਈਂਡ ਬਾਅਦ 6ਵੀਂ ਬਲਾਈਂਡ ਫ੍ਰੀ ਆ। ਸੋ ਕਾਲ ਕਰ ਲਓ, 5 ਸਾਲ ਦੀ ਵਾਰੰਟੀ ਦੇ ਨਾਲ ਪਰਦੇ ਤੁਹਾਡੇ ਘਰੇ ਲੱਗਣਗੇ। ਨੰਬਰ ਟੂ ਕਾਲ 647-399-4646 647-399-4646 647-389-4646 647-399-4646 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਮੈਂ ਵੀ ਮੈਪਲ ਕਲੀਨਿੰਗ ਵਾਲੇ ਕਦੇ ਵਿਹਲੇ ਨੇ ਦੇਖੇ, ਇਹ ਵੀ ਮੈਨੂੰ ਮਸ਼ੀਨਾਂ ਹੀ ਲੱਗਦੇ ਨੇ ਬਾਈ ਜੀ। ਢਿੰਸਾ ਸਾਹਿਬ ਤੁਹਾਡੀਆਂ ਟੀਮਾਂ ਵੀ ਕੋਈ ਲੌਂਗ ਵੀਕਐਂਡ ਨਹੀਂ ਕੋਈ ਵੀਕਐਂਡ ਤੇ ਤਾਂ ਸਮਾਂ ਦੀ ਤੁਹਾਡੀਆਂ ਟੀਮਾਂ ਜਿਹੜੀਆਂ ਨੇ ਉਹ ਜ਼ਿਆਦਾ ਬਿਜੀ ਹੁੰਦੀਆਂ ਨੇ।
1: ਸਰ ਵੀਕਐਂਡ ਹੋਵੇ ਚਾਹੇ ਮੰਥ ਐਂਡ ਹੋਵੇ, ਉਦੋਂ ਤਾਂ ਮਤਲਬ ਕਿ ਵੀ ਤੁਹਾਨੂੰ ਜਿਵੇਂ ਅਸੀਂ ਦੱਸ ਕੇ ਹਟੇ ਹਾਂ ਕਿ ਵੀ ਕਈ ਵਾਰੀ ਕਸਟਮਰ ਨੂੰ ਹੱਥ ਜੋੜਨੇ ਪੈ ਜਾਂਦੇ ਆ ਕਿਉਂਕਿ
0: ਇੱਕ ਦਿਨ ਲੇਟ ਕਰਾਂਗੇ।
1: ਹਾਂਜੀ ਵੀ ਇੱਕ ਦਿਨ ਲੇਟ ਕਰਾਂਗੇ ਕਿਉਂਕਿ ਉਹਦਾ ਰੀਜ਼ਨ ਇਹ ਹੈ ਵੀ ਆਪਾਂ ਕਾਹਲੀ ਨਹੀਂ ਕਰਦੇ ਕੋਈ ਵੀ ਕੰਮ ਦੇ ਵਿੱਚ। ਆਪਣੀਆਂ ਪੰਜ ਟੀਮਾਂ ਨੇ ਤਾਂ ਆਪਾਂ ਨੇ ਪੰਜ ਹੀ ਜੋਬਾਂ ਦੇਣ ਦੀਆਂ ਕੈਚ ਕਰਨੀਆਂ ਨੇ ਜੀ, ਅਤੇ ਉਹ ਪੰਜ ਨੂੰ ਕਿਉਂਕਿ ਜੇ ਅਸੀਂ ਸੈਟਿਸਫੈਕਸ਼ਨ ਕਸਟਮਰ ਨੂੰ ਨਹੀਂ ਦੇ ਰਹੇ ਤਾਂ ਫਿਰ ਸਾਨੂੰ ਰਿਪੀਟ ਨਹੀਂ ਜੋਬ ਕਦੇ ਵੀ ਹੋਣੀ। ਰਿਪੀਟ ਜੋਬ ਉਦੋਂ ਹੁੰਦੀ ਹੈ ਜਦੋਂ ਆਪਾਂ ਕੁਆਲਿਟੀ ਦਿੰਦੇ ਹਾਂ, ਅਤੇ ਸਾਡਾ ਧਿਆਨ ਕੁਆਲਿਟੀ 'ਤੇ ਜ਼ਿਆਦਾ ਹੁੰਦਾ।
0: ਜੇ ਆਪਾਂ ਕਹਿ ਲਈਏ ਤੁਸੀਂ ਕਿਸੇ ਕਸਟਮਰ ਨੂੰ ਸਰਵ ਕੀਤਾ, ਲੈਟਸ ਸੋ $500 ਦੀ ਜੋਬ ਆ, ਉਹ $300 ਲੇਬਰ ਚਾਰਜ ਨਿਕਲ ਗਏ, $100 ਦੀ ਸਪਲਾਈਜ਼ ਰਹੇਗੀ, ਤੁਸੀਂ ਹੁਣ ਉਹ $100 ਲਈ ਕੰਮ ਨਹੀਂ ਕਰੋਗੇ। ਤੁਹਾਨੂੰ ਤਾਂ ਫਾਇਦਾ ਤਾਂ ਹੈਗਾ ਜੇ ਉਹ ਕਸਟਮਰ
1: ਸ਼ਾਵਰ ਗਲਾਸ ਹੈ ਉਹ ਤੇ ਬਹੁਤ ਜ਼ਿਆਦਾ ਪਾਣੀ ਦੇ ਧੱਬੇ ਪਏ ਹੁੰਦੇ ਆ ਜੀ, ਉਹਨਾਂ ਦਾ ਮਤਲਬ ਨੋਰਮਲ ਆਪਾਂ ਜੇ ਕਹੀਏ ਘਰੇ ਕਲੀਨ ਕਰਨੇ ਉਹ ਬਹੁਤ ਡਿਫੀਕਲਟ ਨੇ ਜੀ। ਉਹਦੇ ਲਈ ਇੱਕ ਪ੍ਰੋਪਰ ਸੋਲਿਊਸ਼ਨ ਹੁੰਦਾ, ਕੋਈ ਮੈਥਡ ਹੈ, ਉਹ ਯੂਜ਼ ਕਰਕੇ ਕਲੀਨ ਹੁੰਦੇ ਆ ਜੀ। ਬਾਕੀ ਸ਼ਾਵਰ ਦੇ ਵਿੱਚ ਜਿਹੜਾ ਆਪਣਾ ਫੈਨ ਹੁੰਦਾ, ਫੈਨ ਦਾ ਕਮਰ ਰਿਮੂਵ ਕਰਕੇ ਕਵਰ ਨੂੰ ਆਪਾਂ ਵਾਸ਼ ਕਰਦੇ ਹਾਂ, ਅਤੇ ਜਿਹੜਾ ਅੰਦਰ ਉਹਦੇ ਮਿੱਟੀ ਘੱਟਾ ਡਰਾਈ ਹੁੰਦਾ ਉਹਨੂੰ ਬ੍ਰੱਸ਼ ਦੇ ਨਾਲ ਪ੍ਰੋਪਰ ਕਲੀਨ ਕਰਕੇ ਫੈਨ ਨੂੰ ਦੁਬਾਰਾ ਤੋਂ ਉਹਦੀ ਵਰਕਿੰਗ ਐਫੀਸ਼ੀਐਂਸੀ ਆ ਜਿਹੜੀ ਬੈਕ ਲੈ ਕੇ ਆਉਂਦੇ ਹਾਂ, ਕਿਉਂਕਿ ਉਹਦੇ ਨਾਲ ਹੀ ਜੇ ਫੈਨ ਕਲੋਗ ਹੁੰਦਾ ਫਿਰ ਹੀ ਵਾਸ਼ਰੂਮ 'ਚ ਪ੍ਰੋਬਲਮ ਸਟਾਰਟ ਹੁੰਦੀ ਹੈ, ਜਿਹੜੀ ਸਲਾਬ ਆਉਣੀ ਸ਼ੁਰੂ ਹੋ ਜਾਂਦੀ ਹੈ ਮੋਲਡ ਸ਼ੁਰੂ।
0: ਜਿਹੜੀ ਆਪਾਂ ਨਾ ਮੇਰੀ ਪੈਸਟ ਕੰਟਰੋਲ, ਤੁਹਾਡੇ ਨਾਲ ਇੱਕ ਵਾਰੀ ਪਹਿਲਾਂ ਵੀ ਗੱਲ ਸਾਂਝੀ ਕੀਤੀ ਸੀ, ਪੈਸਟ ਕੰਟਰੋਲ ਤੋਂ ਬਾਈ ਜੀ ਸੀ ਉਹਨਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਚਲੋ ਇੱਕ ਤਾਂ ਪ੍ਰੋਪਰਟੀ ਪੁਰਾਣੀ ਹੋ ਜਾਂਦੀ ਹੈ
1: ਬਿਲਕੁਲ,
0: ਤਾਂ ਬੱਗ ਪੈਣੇ ਸਟਾਰਟ ਹੋ ਜਾਂਦੇ ਨੇ। ਕਹਿੰਦੇ ਕਈ ਵਾਰ ਅਸੀਂ ਨੋਟ ਕਰਦੇ ਹਾਂ 5 ਸਾਲ ਪੁਰਾਣੀ ਪ੍ਰੋਪਰਟੀ ਆ, 6 ਸਾਲ ਪੁਰਾਣੀ ਪ੍ਰੋਪਰਟੀ ਆ, ਉਹਦੇ ਵਿੱਚ ਬੱਗ ਪੈ ਜਾਂਦੇ ਨੇ, ਤੇ ਉਹਦੇ ਵਿੱਚ ਜਿਹੜੀ ਉਹਨਾਂ ਦੀ ਓਬਜ਼ਰਵੇਸ਼ਨ ਸੀ ਉਹ ਕਹਿੰਦੇ ਜੀ ਪਰਿਵਾਰ ਨੇ ਇਨਵੈਸਟਮੈਂਟ ਲਈ ਇੱਕ ਘਰ ਲੈ ਲਿਆ ਤੇ ਉਹਨੂੰ ਰੈਂਟ ਤੇ
1: ਚੜਾ,
0: ਐਂਡ ਉਹਦੇ ਚ ਕਿ ਚਲੋ ਰੈਂਟ ਟੈਨੈਂਟ ਰਹਿ ਰਹੇ ਨੇ ਉਹ ਸਫਾਈ ਕਰਨਗੇ, ਅਸੀਂ ਤਾਂ ਫੈਮਿਲੀ ਨੂੰ ਦਿੱਤਾ ਹੁਣ ਪਰਿਵਾਰ ਨੇ ਆਪੇ ਸਫਾਈ ਕਰਨੀ ਆ, ਪਰ ਉਹ ਕਹਿੰਦੇ ਡੀਪ ਕਲੀਨਿੰਗ ਨੀ ਕਦੇ ਕੀਤੀ, ਫਰਿੱਜ ਨੂੰ ਅੱਗੇ ਕਰਕੇ ਕਦੇ ਮੂਵ ਨੀ ਕੀਤਾ, ਕਦੇ ਕੈਬਨਿਟ ਨੀ। ਇੰਡੀਆ ਚ ਤਾਂ ਫਿਰ ਵੀ ਆਪਾਂ ਕਹਿੰਦੇ ਕਿ ਦੀਵਾਲੀ ਆ ਗਈ ਦੀਵਾਲੀ ਤੇ ਸਫਾਈਆਂ ਕਰ ਲਓ, ਉਰੇ ਤਾਂ ਦੀਵਾਲੀ ਤੇ ਉਵੇਂ ਸਫਾਈਆਂ ਦਾ ਕਲਚਰ ਵੀ ਨੀ ਹੈਗਾ, ਤੇ ਉਹ ਡੀਪ ਕਲੀਨਿੰਗ ਨਾ ਹੋਣ ਦੀ ਵਜ੍ਹਾ ਨਾਲ ਸਿੰਕ ਦੇ ਹੇਠਾਂ ਬਾਥਰੂਮ ਕਿਚਨ ਤੋਂ ਉਹ ਬੱਗ ਪੈਣੇ ਸਟਾਰਟ ਹੋ ਜਾਂਦੇ ਨੇ ਤੇ ਪ੍ਰੋਪਰਟੀ ਦੀ ਵੈਲਿਊ ਜਮਾ ਡੈਡ ਹੋ ਜਾਂਦੀ।
1: ਸਰ ਕੋਈ ਵੀ ਸਮਾਨ ਆ ਉਹਨੂੰ ਮੂਵ ਕਰਕੇ ਕਲੀਨਿੰਗ ਹੋਣੀ ਬਹੁਤ ਜ਼ਰੂਰੀ ਹੁੰਦੀ ਹੈਗੀ, ਐਟਲੀਸਟ ਸਾਲ ਦੇ ਵਿੱਚ ਇੱਕ ਵਾਰ ਤਾਂ ਬਹੁਤ ਜ਼ਰੂਰੀ ਹੈ, ਜੇ 6 ਮਹੀਨੇ ਬਾਅਦ ਕਰਾ ਲਓ ਫਿਰ ਤਾਂ ਹੋਰ ਵੀ ਚੰਗਾ, ਕਿਉਂਕਿ ਜਿੱਥੇ ਕਿਤੇ ਬਾਕਸ ਬੈੱਡ ਹੁੰਦਾ ਉਹ ਆਪਾਂ ਮੂਵ ਨਹੀਂ ਕਰਦੇ, ਉਹਦੇ ਵਿੱਚ ਦੀ ਏਅਰ ਦਾ ਵੀ ਫਲੋ ਨਹੀਂ ਰਹਿੰਦਾ, ਤਾਂ ਉਹ ਏਰੀਆ ਉੱਥੋਂ ਸਲਾਬ ਸ਼ੁਰੂ ਹੁੰਦੀ ਹੈ, ਜਿਹੜੀ ਆਪਣੇ ਰੂਮਸ ਦੇ ਵਿੱਚ ਬੇਸ ਬੋਰਡ ਖਰਾਬ ਹੋਣੇ ਸ਼ੁਰੂ ਹੁੰਦੇ ਆ। ਪਰ ਜੇ ਆਪਾਂ ਇੱਕ ਵਾਰ ਉਹਨੂੰ ਪ੍ਰੋਪਰ ਡੀਪ ਕਲੀਨ ਕਰਦੇ ਆ, ਮੂਵ ਕਰਕੇ ਜਦੋਂ ਸਾਰੇ ਕਿਤੇ ਹੱਥ ਫਿਰ ਜਾਂਦਾ ਤਾਂ ਉਹ ਚੀਜ਼ ਤੇ ਸਟੋਪ ਲੱਗ ਜਾਂਦੀ ਹੈ ਜੀ, ਇਹ ਬਹੁਤ ਜ਼ਰੂਰੀ ਹੈ। ਫਰਿੱਜ ਦਾ ਟੋਪ ਤੁਸੀਂ ਦੇਖ ਲਿਓ ਜੀ, ਆਪਾਂ ਸਾਰਾ ਘਰ ਕਲੀਨ ਹੁੰਦਾ ਪਰ ਫਰਿੱਜ ਦਾ ਟੋਪ ਮੋਸਟਲੀ, ਕਿਉਂਕਿ ਬੀਬੀਆਂ ਭੈਣਾਂ ਹਾਈਟ ਤੇ ਹੱਥ ਨਹੀਂ ਜਾਂਦਾ ਜੀ, ਤੇ ਉੱਥੇ ਉੱਪਰ ਕਿਚਨ ਕੈਬਨਿਟ ਨੇ ਜਿਹੜੇ ਉਹਨਾਂ ਦੇ ਇੱਕ ਓਇਲ ਤਾਂ ਹੁੰਦਾ ਹੀ ਹੈ, ਨਾਲ ਡਸਟ ਪੈ ਕੇ ਉਹ ਗਰੀਸੀ ਹੋ ਜਾਂਦਾ, ਉਹ ਸਿਹਤ ਲਈ ਤਾਂ ਖਤਰਨਾਕ ਹੈਗਾ ਹੀ ਹੈ, ਤੇ ਉੱਥੋਂ ਹੀ ਘਰ ਚ ਸਮੈਲ ਸਟਾਰਟ ਆਉਂਦੀ ਹੈ।
0: ਗਰਾਜ ਦਾ ਦੇਖ ਲਓ, ਸਮਰ ਦੇ ਵਿੱਚ ਲੋਕ ਗਰਾਜ ਦਾ ਡੋਰ ਓਪਨ ਕਰਕੇ ਬੈਠੇ ਹੁੰਦੇ ਸੀ ਸਮਰ ਦੇ ਵਿੱਚ, ਕੋਈ ਬਾਰਬੀਕਿਊ ਕੁਛ ਬਾਈ ਜੀ, ਹੁਣ ਪਤਾ ਨੀ ਸਮਾਨ ਵੱਧ ਗਿਆ, ਪਤਾ ਨੀ ਸਫਾਈ ਨੀ, ਗਰਾਜ ਪਾਰਟੀਆਂ ਤਾਂ ਬਹੁਤ ਘੱਟ ਹੀ ਗਈਆਂ,
1: ਤੇ
0: ਇੰਨੀ ਕੁ ਜ਼ਿਆਦਾ ਉੱਥੇ ਈਵਨ ਜਦੋਂ ਆ ਹੈਂਟਾ ਵਾਇਰਸ ਜਾਇਆ ਸੀ ਜਿਹੜਾ ਚੂਹਿਆਂ ਤੋਂ ਮਿਲਦਾ ਲੋਕ, ਹੁਣ ਉਹ ਹਰੇਕ ਦੇ ਗਰਾਜ ਦੇ ਵਿੱਚ ਬਹੁਤ ਸਾਰੇ ਇੱਦਾਂ ਦੀਆਂ ਚੀਜ਼ਾਂ ਸੀਗੀਆਂ।
1: ਸਰ ਆਪਾਂ ਆਲਵੇਜ਼ ਗਰਾਜ ਨੂੰ ਅਣਦੇਖਾ ਕਰ ਦਿੰਦੇ ਹਾਂ ਜੀ, ਘਰ ਕਲੀਨ ਹੁੰਦਾ ਗਰਾਜ ਦੇ ਵਿੱਚ ਆਪਾਂ ਸਮਾਨ ਕੁਛ ਨਾ ਕੁਛ ਰੱਖੀ ਜਾਂਦੇ ਹਾਂ, ਜਿਹੜਾ ਸਮਾਨ ਚਾਹੀਦਾ ਵੀ ਨੀ ਹੁੰਦਾ, ਜਾਂ ਕੋਈ ਚੀਜ਼ ਲਿਆਂਦੀ ਉਹਦਾ ਬਾਕਸ ਰੱਖਤਾ ਫਿਰ ਕੁਛ ਰੱਖਤਾ, ਉੱਥੋਂ ਹੀ ਕਿਤੋਂ ਨਾ ਕਿਤੋਂ ਚੂਹਿਆਂ ਨੂੰ ਰਾਹ ਬਣ ਜਾਂਦਾ ਜੀ ਆਉਣ ਦਾ, ਅਤੇ ਚੂਹਿਆਂ ਦਾ ਤਾਂ ਗੰਦ ਪੈਂਦਾ ਹੀ ਪੈਂਦਾ। ਵੈਸੇ ਜਿਹੜੀ ਡਸਟ ਆਪਾਂ ਗਰਾਜ ਦੇ ਵਿੱਚ ਜਾਂਦੇ ਤਾਂ ਹੈਗੀ ਆ, ਉਹ ਡਸਟ ਹੈ, ਡਸਟ ਹੀ ਮੇਨ ਸਾਹ ਦਾ ਪ੍ਰੋਬਲਮ ਜਿਹੜੀ ਸਟਾਰਟ ਹੁੰਦੀ ਹੈਗੀ, ਕਿਉਂਕਿ ਗਰਾਜ ਦੇ
0: ਵਿੱਚ ਸਾਰੀਆਂ ਵੈਂਟਾਂ 'ਚ ਜਾਣਾ,
1: ਹਾਂਜੀ
0: ਉਹਨੇ ਜੋ ਗੇਟ ਖੁੱਲਦਾ ਆਉਣਾ ਜਾਂਦਾ ਚੀਜ਼ਾਂ ਤਾਂ ਫਿਰ ਰਾਹ ਬਣਾਈ ਜਾਂਦੀਆਂ।
1: ਗਰਾਜ ਦਾ ਜਦੋਂ ਆਪਣਾ ਡਸਟ ਜ਼ਿਆਦਾ ਰਹਿੰਦੀ ਉੱਥੋਂ ਹੀ ਡਕਟ ਛੇਤੀ ਮਤਲਬ ਕਿ ਵੀ, ਕਿਉਂਕਿ ਹੁਣ ਏ ਸੀ ਨੇ ਜਿਹੜਾ ਏਅਰ ਦਾ ਇਨਟੇਕ ਲੈਣਾ ਕਰਨਾ ਵੀ ਹੈ ਅਤੇ ਦੇਣਾ ਵੀ ਹੈ ਜੀ। ਉਹਦੇ ਨਾਲ ਪ੍ਰੋਬਲਮ ਆਉਂਦੀ ਹੈ ਜੀ, ਗਰਾਜ ਬੈਕਯਾਰਡ ਦੇ ਵਿੱਚ ਆਪਣਾ ਡੈੱਕ ਹੁੰਦਾ, ਡੈੱਕ ਨੂੰ ਨਹੀਂ ਆਪਾਂ ਕਈ ਵਾਰੀ ਅਣਦੇਖਾ ਕਰ ਦਿੰਦੇ ਹਾਂ, ਡੈੱਕ ਦੀ ਪਾਵਰ ਵਾਸ਼ ਕਰਕੇ ਆਪਾਂ ਜੇ ਕਿਸੇ ਨੇ ਪੋਲਿਸ਼ ਕਰਾਉਣੀ ਹੈ ਪੋਲਿਸ਼ ਕਰ ਦੇਈਦੀ ਹੈ ਜੀ, ਜਾਂ ਸੀਲਰ ਮਰਵਾਉਣਾ ਹੈ ਸੀਲਰ, ਜਿਵੇਂ ਹੁਣ ਮੀਂਹ ਦੇ ਦਿਨ ਚੱਲਣਗੇ ਹੈ ਨਾ।
0: ਇੱਕ ਵਾਰੀ ਨੰਬਰ ਸਾਂਝਾ ਜ਼ਰੂਰ ਕਰਿਓ, ਦੱਸ ਦਈਏ ਜੀ ਮੈਪਲ ਕਲੀਨਿੰਗ, ਜੇ ਤੁਸੀਂ ਰਾਈਟ ਨੂੰ ਇਹਨਾਂ ਦੀ ਸਰਵਿਸ ਬੁੱਕ ਕਰ ਦਿਓ, ਚਾਹੇ ਕਲੀਨਿੰਗ ਕਰਾਉਣੀ ਆ ਹਫ਼ਤੇ ਨੂੰ, 15 ਦਿਨਾਂ ਨੂੰ, 20 ਦਿਨਾਂ ਨੂੰ, 50 ਦਿਨਾਂ ਨੂੰ, ਅੱਜ ਕਾਲ ਕਰੋਗੇ ਤਾਂ ਤੁਹਾਨੂੰ ਕਲੀਨਿੰਗ ਦੇ ਨਾਲ ਕਾਰ ਕਲੀਨਿੰਗ ਕਿੱਟ ਫ੍ਰੀ ਦੇ ਰਹੇ ਹੋ।
1: ਹਾਂਜੀ ਸਰ, ਡੀਪ ਕਲੀਨਿੰਗ ਦੇ ਨਾਲ ਕਾਰ ਕਲੀਨਿੰਗ ਕਿੱਟ ਬਿਲਕੁਲ ਫ੍ਰੀ ਹੈ ਜੀ, ਉਹਦੇ ਚ ਵੈਕਿਊਮ ਬ੍ਰਸ਼ ਵਗੈਰਾ ਸਾਰਾ ਕੁਝ
0: ਪੂਰੀ ਕਾਰ ਕਲੀਨਿੰਗ ਕਿੱਟ ਹੋਗੀ। ਤੇ ਜੇ ਤੁਸੀਂ ਘਰ ਦੀਆਂ ਬਾਹਰਲੇ ਸਾਈਡ ਤੋਂ ਵਿੰਡੋਜ਼ ਕਲੀਨ ਕਰਵਾਉਣੇ ਹੋ ਤਾਂ ਉਹਦੇ ਤੇ ਵੀ 50% ਡਿਸਕਾਊਂਟ,
1: ਉਹਦੇ ਤੇ 50% ਆਫ ਡੀਪ ਕਲੀਨ ਦੇ ਨਾਲ ਜੀ, ਉਹ 3-stage ਵਾਟਰ ਪਿਊਰੀਫਿਕੇਸ਼ਨ ਦੇ ਨਾਲ ਆਪਾਂ ਕਰਦੇ ਹਾਂ ਜੀ।
0: ਸੋ ਨੰਬਰ ਟੂ ਕਾਲ 647-286-0077, 647-286-0077, 647-286-0077, 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦਾ ਮੈਪਲ ਕਲੀਨਿੰਗ 647-286-0077। ਕੇਸਾ ਸਾਹਿਬ, ਤੁਹਾਨੂੰ ਇੱਕ ਹੋਰ ਸਵਾਲ ਆ ਕਿ ਜਦੋਂ ਕਲੀਨਿੰਗ ਆਪਾਂ ਕਹਿੰਦੇ ਹਾਂ ਕਿ ਗਰਾਜ ਤੋਂ ਵੀ ਉਹ ਤਾਂ ਟ੍ਰਿਗਰ ਸਟਾਰਟ ਹੋ ਜਾਂਦਾ, ਉਹ ਬੇਸਮੈਂਟ ਤੋਂ ਵੀ ਹੋ ਜਾਂਦਾ ਨਾ? ਬੇਸਮੈਂਟ ਬਹੁਤੇ ਘਰਾਂ ਨੇ ਟੈਨੈਂਟਸ ਨੂੰ ਦਿੱਤੀ ਹੁੰਦੀ ਹੈ, ਰੈਂਟਲ ਕੀਤੀ ਹੁੰਦੀ ਹੈ, ਉਹਦੇ ਵਿੱਚ ਆਪਾਂ ਚਲੋ ਹਰੇਕ ਬੰਦਾ ਹਾਊਸ ਓਨਰ ਟੈਨੈਂਟਸ ਨੂੰ ਕਹਿੰਦਾ ਕਿ ਭਾਈ ਸਫਾਈ ਰੱਖਿਓ।
1: ਹਾਂਜੀ,
0: ਕਈ ਵਾਰ ਹਾਊਸ ਓਨਰ ਕਹਿੰਦੇ ਨੇ ਕਿ ਜੀ ਅਸੀਂ ਆਪ ਆ ਕੇ ਮਹੀਨੇ ਦੇ ਵਿੱਚ ਇੱਕ ਵਾਰੀ ਚੈੱਕ ਕਰਾਂਗੇ ਤੁਹਾਡੀ ਸਫਾਈ, ਤੇ ਟੈਨੈਂਟਸ ਇਹ ਗੱਲ ਤੇ ਇਤਰਾਜ ਕਰਦੇ ਹੋ, ਸਾਡਾ ਘਰ ਆ, ਅਸੀਂ ਕਿਹੜਾ ਵੀ ਉਈ ਰਹਿ ਰਹੇ ਆ, ਸਫਾਈ ਰੱਖਾਂਗੇ, ਅਸੀਂ ਨਹੀਂ ਲਾਈਕ ਕਰਦੇ।
1: ਤੇ
0: ਉੱਥੇ ਤੁਹਾਨੂੰ ਕੀ ਲੱਗਦਾ ਬੈਲੈਂਸ ਕਿਵੇਂ ਬਣੂਗਾ? ਕਈ ਵਾਰ ਹੋ ਸਕਦਾ ਟੈਨੈਂਟ ਸਫਾਈ ਨਾ ਰੱਖ ਰਹੇ ਹੋਣ, ਤੇ ਜੇ ਹਾਊਸ ਓਨਰ ਜਾ ਕੇ ਚੈੱਕ ਕਰਦਾ ਤੇ ਉਹਨੂੰ ਵੀ ਇਤਰਾਜ ਦਿਖਾਇਆ ਜਾਂਦਾ।
1: ਸਰ, ਉਹਦਾ ਤਾਂ ਪ੍ਰੋਪਰ ਤਾਂ ਇਹੀ ਹੈ ਕਿ ਵੀ ਤੁਸੀਂ ਜਾਂ ਤਾਂ ਟੈਨੈਂਟ ਨਾਲ ਗੱਲ ਕਰ ਲਓ ਕਿ ਵੀ ਅਸੀਂ ਜੀ ਮੰਥਲੀ ਜਾਂ,
0: ਤੁਸੀਂ ਵੀ ਦੇਖਦੇ ਹੋਗੇ ਉੱਪਰ ਘਰ ਦੀ ਸਫਾਈ ਤੇ ਬੇਸਮੈਂਟ ਦੀ ਸਫਾਈ
1: ਬਹੁਤ ਫਰਕ ਹੁੰਦਾ ਜੀ। ਸਰ, ਫਰਨਿਸ ਰੂਮ ਨੂੰ ਆਪਾਂ ਜਮਾ ਹੀ ਅਣਦੇਖਿਆ ਕਰ ਦਿੰਦੇ ਹਾਂ, ਫਰਨਿਸ ਰੂਮ ਦੇ ਵਿੱਚ ਇੰਨੀ ਜ਼ਿਆਦਾ ਡਸਟ ਹੁੰਦੀ ਹੈਗੀ, ਹੈ ਤਾਂ ਉਹ ਵੀ ਘਰ ਦਾ ਪਾਰਟ ਹੀ ਹੈ, ਉੱਥੋਂ ਹੀ ਫਿਰ ਆਪਾਂ ਫਰਨਿਸ ਰੂਮ ਦੇ ਵਿੱਚ ਵੀ ਚੂਹਿਆਂ ਦਾ ਤੁਹਾਨੂੰ ਮਿਲਣਗੀਆਂ ਬਿੱਠਾਂ ਵਗੈਰਾ, ਕਿਉਂਕਿ ਉਹ ਵੀ ਬਹੁਤ ਕਲੀਨ ਹੋਣਾ ਜ਼ਰੂਰੀ ਹੈ। ਅਤੇ ਮੈਂ ਤਾਂ ਇਹ ਸੁਜੈਸਟ ਕਰੂੰਗਾ ਜੀ, ਤੁਸੀਂ ਆਪਣੇ ਜਿਹੜੇ ਰੈਂਟ 'ਤੇ ਰਹਿ ਰਹੇ ਆ ਉਹਨਾਂ ਦੇ ਨਾਲ ਗੱਲ ਕਰੋ ਕਿ ਵੀ ਐਟਲੀਸਟ 50-50 ਕਰ ਲੈਣ, ਅਤੇ ਸਾਡੇ ਤੋਂ ਨਹੀਂ ਕਿਸੇ ਤੋਂ ਵੀ ਕਲੀਨ ਕਰਵਾਓ। ਕਲੀਨ ਕਰਾਉਣਾ ਬਹੁਤ ਜ਼ਰੂਰੀ ਹੁੰਦਾ ਬੇਸਮੈਂਟ 'ਚ, ਇਕੱਲਾ ਇਹ ਵੀ ਰੀਜ਼ਨ ਨਹੀਂ ਸਰ, ਬੇਸਮੈਂਟ ਹੁੰਦੀ ਹੈ ਗਰਾਊਂਡ ਦੇ ਵਿੱਚ, ਉੱਥੇ ਸਲਾਬ ਦੀ ਹੋਰ ਵੀ ਜ਼ਿਆਦਾ ਛੇਤੀ ਪ੍ਰੋਬਲਮ ਸਟਾਰਟ ਹੁੰਦੀ ਹੈ ਜੀ ਜਦੋਂ।
0: ਸੋ ਚਾਹੇ ਤੁਹਾਡੇ ਦੋਸਤੋ ਬੇਸਮੈਂਟ ਆ, ਤੁਹਾਡੀ ਰੈਂਟਲ ਪ੍ਰੋਪਰਟੀ ਆ, ਇਗਨੋਰ ਨਾ ਕਰੋ, ਪ੍ਰੋਪਰਟੀ ਤੁਹਾਡੀ ਆ ਤਾਂ ਤੁਸੀਂ ਕਲੀਨਿੰਗ ਕਰਵਾਉਣੀ ਹੈ। ਦਾ ਮੈਪਲ ਕਲੀਨਿੰਗ 647-286-0077, 647-286-0077, 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਆ। 647-286-0077, 647-286-0077।

0: ਦੋਸਤੋ ਅੱਜ ਨਾਗਪਾਲ ਜੀ ਸਾਡੇ ਨਾਲ ਯੂਨੀ ਗਲੋਬਲ ਐਜੂਕੇਸ਼ਨ ਕੰਸਲਟੈਂਟਸ ਤੋਂ ਉਚੇਚੇ ਤੌਰ ਤੇ ਪਹੁੰਚੇ ਨੇ ਤੇ ਕਿਉਂਕਿ ਬਹੁਤ ਸਾਰੇ ਸਵਾਲ ਹੁੰਦੇ ਸੀ ਮੈਂ ਇਹਨਾਂ ਨੂੰ ਰਿਕੁਐਸਟ ਕਰਦਾ ਸੀ ਕਿ ਜੀ ਇਹ ਪ੍ਰੋਡਕਟ ਇਹ ਸਕੀਮ ਬਾਰੇ ਇੰਨੇ ਕੁ ਜ਼ਿਆਦਾ ਕੁਐਸਚਨ ਮੇਰੇ ਨੇ ਸਾਡੇ ਸਰੋਤਿਆਂ ਦੇ ਨੇ ਤੇ ਮੈਂ ਜ਼ਰੂਰ ਵਨ ਬਾਏ ਵਨ ਸਾਰੇ ਕਲੀਅਰ ਕਰਨ ਦੀ ਕੋਸ਼ਿਸ਼ ਕਰਨੀ ਆ ਕਿ ਕਈ ਵਾਰ ਓਵਰ ਦਾ ਕਾਲ ਸਮਾਂ ਥੋੜ੍ਹਾ ਸੀਮਿਤ ਹੋ ਜਾਂਦਾ ਸੋ ਨਾਗਪਾਲ ਜੀ ਪਹਿਲਾਂ ਤਾਂ ਧੰਨਵਾਦ ਤੁਸੀਂ ਪਹੁੰਚੇ ਜੀ
1: ਥੈਂਕ ਯੂ ਵੈਰੀ ਮਚ
0: ਸੋ ਇਹਦੇ ਬਾਰੇ ਜਿਹੜੇ ਸਾਬਰ ਦੇ ਵਿੱਚ ਜੁੜੇ ਨੇ ਦੱਸ ਦਈਏ ਦੋਸਤੋ ਨਾਗਪਾਲ ਜੀ ਕਹਿੰਦੇ ਨੇ ਕਿ ਜੇ ਤੁਹਾਡੀ 2024 ਦੇ ਨੋਟਸ ਆਫ ਅਸੈਸਮੈਂਟ ਤੇ ਜਿਹੜੀ ਇਨਕਮ ਆ ਉਹ 70,000 ਜਾਂ ਇਸ ਤੋਂ ਘੱਟ ਆ ਪੀ ਆਰ ਤੇ ਸਿਟੀਜ਼ਨ ਦਾ ਸਟੇਟਸ ਆ ਤੁਹਾਡੇ ਕੋਲ ਤੇ ਤੁਹਾਨੂੰ ਬੇਸਿਕ ਇੰਗਲਿਸ਼ ਆਉਂਦੀ ਹੈ ਤਾਂ ਗੌਰਮੈਂਟ ਦੀ ਸਕੀਮ ਆ ਉਹ ਕਹਿੰਦੇ ਆ ਕਿ ਤੁਸੀਂ ਪੜ੍ਹੋ ਪੜ੍ਹਾਈ ਦੇ ਵਿੱਚ ਕਾਫੀ ਤਰ੍ਹਾਂ ਦੇ ਕੋਰਸ ਨੇ ਐਚ ਵੈਕ ਪੀ ਐਸ ਡਬਲਿਊ ਬਿਜ਼ਨਸ ਅਕਾਊਂਟਿੰਗ ਮੈਨੇਜਮੈਂਟ ਕਾਫੀ ਔਖੇ ਤੇ ਕਾਫੀ ਸੌਖੇ ਕੋਰਸ ਨੇ ਅਜਿਹੇ ਕੋਰਸ ਨੇ ਜਿੱਥੇ ਤੁਹਾਨੂੰ ਕਾਲਜ ਜਾਣਾ ਪਊਗਾ ਬਿਲਕੁਲ ਫ੍ਰੀ ਦੇ ਵਿੱਚ ਗੌਰਮੈਂਟ ਪੜ੍ਹਾਊਗੀ ਅਜਿਹੇ ਕੋਰਸ ਨੇ ਜਿਹੜੇ ਤੁਸੀਂ ਦਿਨ ਦੇ ਵਿੱਚ 3 ਘੰਟੇ ਆਨਲਾਈਨ ਕਲਾਸ ਹੀ ਲਾਉਣੀ ਆ ਤੇ ਉਹਦੇ ਨਾਲ ਹੀ ਤੁਸੀਂ ਕੋਰਸ ਪਾਸ ਕਰ ਲਓਗੇ ਘਰ ਬੈਠੇ 3 ਘੰਟੇ ਦਾ ਕੋਰਸ ਕੋਈ ਟੈਸਟ ਵੀ ਨਹੀਂ ਆ ਅਸਾਈਨਮੈਂਟ ਐਂਡ ਅਟੈਂਡੈਂਸ ਆ ਜਿਹੜੇ ਬੰਦੇ ਰਿਟਾਇਰਡ ਪੈਨਸ਼ਨ ਤੇ ਨੇ ਉਹ ਵੀ ਇਹ ਕੋਰਸ ਨੂੰ ਈਜ਼ੀ ਤਰੀਕੇ ਨਾਲ ਪਾਸ ਕਰ ਦਿੰਦੇ ਨੇ ਤੇ ਗੌਰਮੈਂਟ ਇਹ 'ਚ ਹੈਲਪ ਕਰਦੀ ਹੈ ਤੁਹਾਨੂੰ ਗ੍ਰਾਂਟ ਦੇ ਰਹੀ ਆ ਅਤੇ ਆਪਸ਼ਨ ਲੋਨ ਦੇ ਰਹੀ ਆ ਮੈਨੂੰ ਲੱਗਦਾ ਕੋਈ ਹੋਈ ਬੰਦਾ ਹੋ ਨਾ ਪਾਸ ਜਿਹੜਾ ਲੋਨ ਨਹੀਂ ਲੈਂਦਾ ਹੋ ਮੈਨੂੰ ਲੱਗਦਾ ਹਰੇਕ ਨੂੰ ਹੀ ਲੋੜ ਆ ਪੈਸੇ ਦੀ ਤਾਂ
1: ਬਿਲਕੁਲ ਜੀ ਐਸ ਐਸਾ ਹੈ ਕੱਲ ਵੀ ਲਾਈਕ ਜੋ ਕਲਾਇੰਟਸ ਆਏ ਆਫਿਸ ਮੈਂ ਕਹਤੇ ਸਰ ਕ੍ਰੈਡਿਟ ਕਾਰਡ ਅਕਾਊਂਟ ਮੈਂ ਬਿੱਲ ਚੜਾ ਹੁਆ ਹੈ ਬਹੁਤ ਸਾਰਾ ਲੋਨ ਚੜਾ ਹੁਆ ਹੈ ਤੋ
0: ਕਹਿੰਦੇ
1: 22% ਪੇ ਕਰ ਰਹੇ ਐਸਾ ਕੁਛ ਕਹਿ ਰਹੇ ਤੇ ਉਹ
0: ਅੱਛਾ
1: ਤੋ ਮੁਝੇ ਪਤਾ ਨਹੀਂ ਮੁਝੇ ਸਾਰੇ ਲੋਕ ਐਸੇ ਮਿਲਤੇ ਹੈ ਮੇਰੇ ਜੋ ਕਲਾਇੰਟਸ ਬਣਤੇ ਹੈ ਮੇਰੇ ਕੋ ਲਗਤਾ ਹੈ ਹਰ ਬੰਦਾ ਟਫ ਟਾਈਮ ਸੇ ਗੁਜ਼ਰ ਰਿਹਾ ਹੈ
0: ਟਰੂ ਵੈਰੀ ਟਰੂ
1: ਹਾਂਜੀ
0: ਤੇ ਇਹ ਹੁਣ ਖਾਸ ਤੌਰ ਤੇ ਦੱਸੋ ਸਿੰਗਲ ਮਦਰ ਤੇ ਪੈਨਸ਼ਨਾਂ ਲਈ ਇੱਕ ਵਾਰੀ ਜ਼ਰੂਰ ਡਿਟੇਲ ਦੇ ਵਿੱਚ ਦੱਸੋ ਕਿ ਉਹ ਐਲੀਜੀਬਲ ਨੇ ਕਿਸ ਤਰੀਕੇ ਨਾਲ ਐਲੀਜੀਬਲ ਨੇ ਤੁਹਾਡੇ ਕੋਲ ਆਲਰੇਡੀ ਇਦਾਂ ਦੇ ਕੇਸ ਹੈਗੇ ਨੇ ਤੇ ਕਿੰਨੇ ਕੁ ਪੈਸੇ ਉਹਨਾਂ ਨੂੰ ਆਉਂਦੇ ਨੇ
1: ਓਕੇ ਜੀ ਸੋ ਕੰਪਨੀ ਦਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ ਆਫਿਸ ਮਾਰਾ ਹੈ 218 ਐਕਸਪਰਟ ਬੁਲੇਵਰਡ ਹਰਨਟੋਰੀ ਡੈਰੀ ਪੇ ਮਿਸਿਸ ਆਗਾ ਮੈਂ ਅਬ ਇਸ ਮੈਮ 8 ਸਾਲ ਮੈਂ ਹੋ ਗਏ ਹੈ ਗਵਰਨਮੈਂਟ ਫੰਡਡ ਪ੍ਰੋਗਰਾਮਸ ਮੈਮ ਡੀਲ ਕਰਤੇ ਹੈ ਆਪਨੇ ਫੀਸ ਨਹੀਂ ਪੇ ਕਰਨੀ ਗਵਰਨਮੈਂਟ ਨੇ ਕਰਨੀ ਹੈ ਫੀਸ ਪੇ ਡਾਇਰੈਕਟਲੀ ਟੂ ਦਾ ਕਾਲਜ ਆਪਕੀ ਜੇਬ ਸੇ ਪੈਸੇ ਨਹੀਂ ਲਗੇ ਔਨ ਅਦਰ ਹੈਂਡ ਆਪਕੇ ਅਕਾਊਂਟ ਮੈਂ ਗਵਰਨਮੈਂਟ 30 to 100,000 ਕੀ ਫੰਡਿੰਗ ਡਾਲਤੀ ਹੈ ਜਿਸਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ ਨੋਨ ਰਿਫੰਡੇਬਲ ਟੈਕਸ ਫਰੀ ਅਗਰ ਫੈਮਿਲੀ ਆਫ 5 ਮੰਨ ਲੈ ਸਿੰਗਲ ਮਦਰ ਵਿਦ 3 ਕਿਡਸ ਹੈ ਤੋ ਉਨਕੋ 100,000 ਕੀ ਫੰਡਿੰਗ ਆਤੀ ਹੈ ਲਾਈਕ ਉਹ ਵੀ ਐਲੀਜੀਬਲ ਹੈ
0: ਨਹੀਂ ਜੇ ਕੋਈ ਪੈਨਸ਼ਨ ਤੇ ਹਸਬੈਂਡ ਵਾਈਫ ਆ
1: ਉਹ ਵੀ ਗੁੱਡ ਹੈ
0: ਤੇ ਉਹਨਾਂ ਦੇ ਬੱਚੇ ਨੇ ਓਬਵੀਅਸਲੀ ਉਹ ਇੱਥੇ ਵਧੀਆ ਉਹ ਤਾਂ ਨਹੀਂ ਡਿਪੈਂਡੈਂਟ ਅਕਾਊਂਟ ਹੋਣਗੇ ਜਿਹੜੇ ਆਪ ਕਮਾ ਰਹੇ ਨੇ
1: ਉਹ ਡਿਪੈਂਡੈਂਟ ਅਕਾਊਂਟ ਨਹੀਂ ਹੋਤੇ ਬਟ ਐਸਾ ਬੜੀ ਵਾਰ ਹੋਇਆ ਕਿ ਪਹਿਲੇ ਆਪ ਇਨਰੋਲ ਹੋਤੇ ਹੈ ਫਿਰ ਲਾਈਕ ਆਪਕੇ ਫਾਦਰ ਸਾਹਿਬ ਇਨਰੋਲ ਹੋਤੇ ਹੈ ਫਿਰ ਪੜੋਸੀ ਇਨਰੋਲ ਹੋਤੇ ਹੈ ਇਸ ਕਰਕੇ ਪੂਰੇ ਖਾਨਦਾਨ ਨੇ ਪੈਸਾ ਚਲ ਜਾਤਾ ਹੈ ਸਬਕਾ ਸਾਥ ਸਬਕਾ ਵਿਕਾਸ
0: ਸੋ 437-264-3175 ਨਾਗਪਾਲ ਜੀ ਦਾ ਨੰਬਰ ਆ ਤੇ ਇਹਦੇ ਜਿਹੜੇ ਪੈਸੇ ਨੇ ਕਿੰਨੇ ਕੁ ਟਾਈਮ ਤੱਕ ਆ ਜਾਂਦੇ ਨੇ
1: ਓਕੇ ਜੀ ਸੋ ਜੈਸੇ ਫੈਮਿਲੀ ਆਫ 4 ਹੈ ਹਸਬੈਂਡ ਵਾਈਫ ਪੜ੍ਹਤੇ ਹੈ ਦੋਨੋਂ ਤੋ 80,000 ਕੀ ਫੰਡਿੰਗ ਬਣੀ ਆਸਾਨ ਸੇ ਕੋਰਸ ਹੈ ਫੁਲੀ ਆਨਲਾਈਨ ਕੋਰਸ ਹੈ ਅਸਾਈਨਮੈਂਟਸ ਹੈ ਐਗਜ਼ਾਮੀਨੇਸ਼ਨ ਨਹੀਂ ਹੈ ਘਰ ਕੇ ਕੰਫਰਟਸ ਹੈ ਮਾਰੇ ਕਿਤਨੇ ਹੀ ਕਲਾਇੰਟਸ ਹਜ਼ਾਰੋਂ ਕਲਾਇੰਟਸ ਕਰ ਰਹੇ ਆਲਰੇਡੀ ਬਹੁਤ ਟਾਈਮ ਹੋ ਗਿਆ ਕਰਤੇ ਹੋ ਇਸ ਬਿਜ਼ਨਸ ਮੈਂ ਓਕੇ ਸੋ 80,000 ਕੀ ਫੰਡਿੰਗ ਆਈ 40,000 ਗ੍ਰਾਂਟ 40,000 ਲੋਨ ਜੋ ਕਿ ਆਪਸ਼ਨ ਹੈ ਲੋਨ
0: ਜੀ
1: ਅਬ 30 to 90 ਡੇਜ਼ ਮੈਂ ਕਲਾਇੰਟ ਕੇ ਅਕਾਊਂਟ ਮੈਂ ਫੰਡਿੰਗ ਆ ਜਾਤੀ ਹੈ ਔਰ ਅਬ ਐਸਾ ਵੀ ਨਹੀਂ ਹੈ ਕਿ ਆਪ ਸੋਚੇ ਕਿ ਇਸ ਮੈਂ ਆ ਜਾਤੀ ਹੈ ਆਏਗੀ ਨਹੀਂ ਆਏਗੀ ਆਏਗੀ 60 ਦਿਨ ਐਵਰੇਜ ਟਾਈਮ ਹੈ ਕਿਸਮਤ ਅੱਛੀ ਗਵਰਨਮੈਂਟ 50 ਦਿਨ ਮੈਂ ਦੇ ਦੇਗੀ ਨਹੀਂ ਤਾਂ 65 ਦਿਨ ਲੱਗ ਜਾਏਗੇ 65 ਡੇਜ਼ ਲੱਗ ਜਾਏਗੇ ਇਸ ਮੈਂ ਜੂਆ ਨਹੀਂ ਹੈ ਦਿਸ ਨੋਟ ਅ ਗੈਂਬਲ ਆਪ ਆਜ ਇਨਵੈਸਟ ਕਰੇ ਆਪ ਕਮਾ ਸਕਤੇ ਹੈ ਆਪ ਟ੍ਰੇਡਿੰਗ ਕਰੇ ਕਮਾ ਸਕਤੇ ਹੈ ਕਮਾ ਸਕਤੇ ਕਮਾ ਰਹੇ ਹੈ ਕਿਆ ਪੈਸੇ ਆ ਰਹੇ ਹੈ ਇਹ ਇੰਸ਼ੋਰੈਂਸ ਪਾਲਿਸੀ ਨਹੀਂ ਆਪ ਪ੍ਰੀਮੀਅਮ ਪੇ ਕਰਤੇ ਰਹੇ ਜ਼ਿੰਦਗੀ ਭਰ ਔਰ ਮਰਨੇ ਕੇ ਬਾਅਦ ਅਗਲੇ ਦਿਨ ਆਪਕੋ ਪੈਸੇ ਮਿਲੇਂਗੇ ਠਾ ਕਰਕੇ ਆਪ ਲੱਖ ਡਾਲਰ ਕੀ ਸਕੀਮ ਕਰਾਏਗੇ ਲੱਖ ਹੀ ਮਿਲੇਗਾ ਜਾਂ ਤਾਂ ਲੱਖ ਅਭੀ ਜੇਬ ਮੈਂ ਆ ਰਹਾ ਹੈ ਉਸਕਾ ਗ੍ਰਾਂਟ ਜੀਤੇ ਜੀ ਮਿਲ ਰਿਹਾ
0: ਹੈ
1: ਹਮਾਰੀ ਚੀਜ਼ ਕਾਮ ਹੋਣੇ ਕੇ ਬਾਅਦ ਲੋਕ ਇਮਾਨਦਾਰੀ ਸੇ ਦੇਤੇ ਹੈ ਹਮਨੇ ਦੇਖੋ ਇਤਨਾ ਟ੍ਰਾਂਸਪੇਰੈਂਟ ਰੱਖਾ ਐਂਡ ਟੂ ਐਂਡ ਪਹਿਲੇ ਹਮ ਫੀਸ ਲੇਤੇ ਨਹੀਂ 60 ਦਿਨ ਬਾਅਦ ਕਲਾਇੰਟ ਕੇ ਅਕਾਊਂਟ ਮੈਂ ਫੰਡਿੰਗ ਆ ਜਾਤੀ ਹੈ ਗਵਰਨਮੈਂਟ ਸੇ ਡਾਇਰੈਕਟ ਤਬ ਹਮਾਰੇ ਆਫਿਸ ਸੇ ਕਾਲ ਜਾਤਾ ਸਰ ਹਮਾਰੀ ਫੀਸ ਤਬ ਉਹ ਹਮੇਂ ਦੇ ਦੇਤੇ ਹੈ ਕੈਸ਼ ਐਂਡ ਟ੍ਰੈਕ 199 ਜਾਂ 499 ਡਾਲਰ ਹਮਾਰੀ ਫਲੈਟ ਫੀਸ ਹੈ ਨੋ ਕਮਿਸ਼ਨ ਨੋ ਪਰਸੈਂਟੇਜ ਗਵਰਨਮੈਂਟ ਕੋ ਆਪਕੇ ਅਸਲੀ ਡਾਕੂਮੈਂਟ ਸਬਮਿਟ ਹੋਤੇ ਹੈ ਨੋਟਿਸ ਆਫ ਅਸੈਸਮੈਂਟ ਬੱਚੋ ਕੇ ਬਰਥ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਸੈਟਿੰਗ ਹੈ ਨਹੀਂ ਨੰਬਰ ਚਲਤੇ ਨਹੀਂ ਹੈ ਜੇ ਨੰਬਰ ਨਹੀਂ ਚਲਤੇ ਕਮਿਸ਼ਨ ਨਹੀਂ ਹੋਤੀ
0: ਚਾਹੀਦੇ ਕਿਹੜੇ ਕਿਹੜੇ
1: ਹਾਂਜੀ ਇਸ ਮੈਂ ਆਪਕੀ 2024 ਕੀ ਇਨਕਮ ਕਮ ਹੈ ਉਹ ਕਹਾਂ ਸੇ ਗਵਰਨਮੈਂਟ ਦੇਖਤੀ ਹੈ ਆਪਕੇ ਐਨਓਏ ਸੇ ਅਬ ਸੈਲਫ ਇੰਪਲੋਇਡ ਲੋਕ ਹੈ ਉਹ ਆਪਣਾ ਟੈਕਸਿਸ ਖੁਦ ਕਰਤੇ ਹੈ ਕਾਰਪੋਰੇਸ਼ਨ ਕੀ ਉਨਕੀ ਇਨਕਮ ਹੋਤੀ ਲੱਖ ਸੇ ਉਪਰ ਪਰਸਨਲ ਇਨਕਮ ਹੋਤੀ 10-20,000 वो बेस्ट क्लाइंट है, बेस्ट सूट करता है उनको. सिंपली लाइक अनएम्प्लॉयड लोग हैं, हाउस वाइफ है, ऊबर ड्राइवर, ट्रक ड्राइवर, तो इनको अच्छा सूट करता है. इसमें लाइक बेस्ट अभी ये बहुत अच्छी अपॉर्चुनिटी है जी, सिर्फ 3 हफ्ते रह गए हैं, उसके बाद गवर्नमेंट ग्रांट्स में कट कर रही है. जब गवर्नमेंट रिफ्यूजीज के होटल बिल पे $1.1 बिलियन लगा देती है, तब हमें हैरानी नहीं होती. जब गवर्नमेंट आपको फंडिंग आपके अकाउंट में दे रही है एजुकेशन में स्किल डेवलप करने के लिए, तभी क्वेश्चन मार्क बन जाता है हमें. बट ऐसा नहीं है, 8 साल हो गए, बहुत लोग असिस्ट कर चुके हैं, ऑफिस आए, 7 बंदों का स्टाफ है. टिम हॉर्टन में नहीं मिलते.
0: टाइम कितना चाहिए था सानू, कितने का गेड़े मारने पड़ेंगे?
1: वर्चुअली भी 30% क्लाइंट्स वर्चुअली रिटेन हो जाते हैं.
0: अच्छा.
1: हाँ, एज लिमिट कुछ है नहीं.
0: हाँ.
1: लाइक तो मतलब ज्यादातर लोग एलिजिबल ही हैं, ये मान के चलिए आप, क्योंकि रिस्ट्रिक्शन नहीं है.
0: ऑफिस च कितने बार आना पड़ेगा?
1: देखो जी, वर्चुअली भी हो जाता है सारा काम, ऑफिस भी आते हैं.
0: अच्छा.
1: ऐसा भी है, बट हम चाहते हैं आए एक बार तो आए.
0: ओके.
1: कॉलेज का पोर्टल सेट करना होता है, आप साथ में बैठेंगे 10 मिनट लगेंगे. अगर आप बुजुर्ग हैं, जैसे हमारे क्लाइंट्स 30% क्लाइंट्स हमारे 60 साल से ऊपर गए हैं.
0: ओके.
1: उनको तुम कहते हैं आराम से.
0: अच्छा.
1: वो दे उनको बेसिक इंग्लिश आती है, असाइनमेंट्स हैं, एग्जामिनेशन नहीं है, फुली ऑनलाइन कोर्स है. मैं एक आम इंसान फोन पे 8 घंटे बैठता है, 2 घंटे क्लास लगा लो, पैसे मिल रहे हैं, स्किल भी डेवलप कर रहे हो, बताओ कौन समझदार हुआ? पूरे फोन पे मैं देखता हूँ, जब मैं छुट्टी होती है फोन पे लगा रहता हूँ, फोन पे लगा मैं करके रहा हूँ, फोन पे लगा हूँ.
0: गड्ढे भी बहुत बुजुर्ग ने, रीलों पे लगे होंगे ना.
1: तो वही अब रील देख के पैसे इंटरनेट के पे कर रहे हैं, आपको पैसे रील आ रहे हैं पढ़ने के. पढ़ाई भी
0: कई बार ना उरे इदा दी स्पोर्ट्स रिक्रिएशन सेंटर ने जिथे लोग स्विमिंग करते ने, जां फिर उत्थे बैडमिंटन खेडते ने, सॉकर खेडते ने, अलग अलग तरह की गेम्स खेडते ने. कई बुजुर्ग इदा दे ने हुण उह भी जांदे उत्थे ने, पर उत्थे ताश खेडते ने.
1: लोग हमें काम होने के बाद मिठाई का डब्बा ब्लेसिंग्स के साथ, कुछ लोग तो रोज आते हैं, रो रोना जाता है उनको.
0: क्वेश्चन कोई आके पुछदा होवे, कोई इदां दा कोई केस दसो भी सानू एक बार आ क्लाइंट आया सी, उन्होंने इदां दी चीज पुछी. कोई इदां दा कोई
1: एक अभी लास्ट वीक में क्लाइंट आए, वो लाइक 75 ईयर्स के थे. कहते अगर जैसे लोन देते देते मैं फारिक हो गया,
0: अच्छा
1: तो लोन मेरे बेटे को देना पड़ेगा.
0: क्वेश्चन तो जेन्युइन ना,
1: क्वेश्चन जेन्युइन है ना. तो वो हमने लाइक कनाडा में एवरीबॉडी इज अ सेपरेट एंटिटी, हर एक बंदा सेपरेट है. मैंने कहा आपका लोन आपके आता है, बेटे पे नहीं आएगा.
0: okay,
1: okay, okay. तो वो एनरोल हो गए. बट इट वॉज अ वेरी यूनिक क्वेश्चन, पहली बार सुना था उस चीज को. बट हाँ, लोग आगे कहते हैं कि सर यानी कि सारा पैसा यूक्रेन को दे दिया. मैंने कहा सब आपको दे रहे हैं, आपको नखरे हैं, तो वो सारा पैसा गवर्नमेंट वहीं फेंक दे फिर.
0: 437-264-3175 दोस्तों नागपाल जी का नंबर है. तुहाड़े मन दे च कोई सवाल है तुसीं मैनूं गलबात कर सकते हो. 437-264-3175 ये कह रहे हैं कि गवर्नमेंट पैसा अज दे रही है, तो इस स्कीम का फायदा जिहड़े जिहड़े चक सकते, जिहड़े PR आ, सिटीजन आ, इनकम घट आ, इंग्लिश आउंदी आ, तां वाई नॉट. 437-264-3175 437-264-3175 ते गलबात की जा सकती है. 437-264-3175 ते गलबात कर सकते हो. आओ तुहानू लेके चलिए ग्रैंड होम फर्नीचर ते. सुखबाई जी लंघिया हो जी आयां नू.
2: बहुत शुक्रिया, धन्यवाद धन्यवाद भल्लू साहब. बिल्कुल ग्रैंड होम फर्नीचर का मैसेज दे रहे हैं जी परिवारों तक. शाम के 7 बजे तक तुहाडे लई सी ओपन आ. पहुंचना कितने परिवारों ने? 6685 टॉमकन रोड के उपर, 6685 टॉमकन रोड, 6685 टॉमकन रोड के उपर शाम के 7 बजे तक कैनेडा डे स्पैशल प्राइज जिहड़ियां परिवारों दे रहे हैं. तुसीं बैडरूम सैट लेना चाहते हो, सोफा सैट लेना चाहते हो, डाइनिंग टेबल चाहिए ने, सॉलिड वुड के डाइनिंग टेबल लेना चाहते हो, जां तुहानू रियल मार्बल के राउंड डाइनिंग टेबल चाहिए ने, जां कस्टमाइज सोफा सैट बनवाना चाहते हो 10x10 का, 15x15, 12x12 का, जां किसी भी तरह की फर्नीचर की बाइंग करनी है ते हाई एंड फर्नीचर लेना चाहते हो, तो शाम के 7 बजे तक कैनेडा डे स्पैशल अज जिहड़ियां लोएस्ट प्राइस के उपर फर्नीचर अपने घर लेके जा सकते हो, तो नाल दी नाल वड्डे वड्डे तोहफे जिहड़े तुसीं अपने घर लेके जा सकते हो. सो लोएस्ट प्राइस का फायदा चकना चाहते हो शाम के 7 बजे तक, जब किसी भी तरह की फर्नीचर की बाइंग करनी चाहते हो तो जरूर एक चक्कर लाओ. 6685 टॉमकन रोड के उपर, 6685 टॉमकन रोड, 6685 ਟੋਮਕਨ ਰੋਡ ਤੋਂ ਯਾਦ ਰੱਖੋ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਸੇਲ ਸੇਲ ਪੁਰਨ ਸਾਹਿਬ।
0: 437-264-3175 ਤੇ ਸੁਖ ਬਾਈ ਜੀ ਆਪਣਾ ਨੰਬਰ ਸਾਂਝਾ ਕਰਿਓ।
2: ਬਿਲਕੁਲ ਸਰ, ਸਾਡਾ ਨੰਬਰ ਆ 647-262-0662-0000। ਗ੍ਰੈਂਡ ਹੋਮ ਫਰਨੀਚਰ।
0: ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।

0: ਸੋ ਦੋਸਤੋ ਕੈਨੇਡਾ ਡੇ ਸਪੈਸ਼ਲ ਪ੍ਰੋਗਰਾਮ ਇਸ ਨੂੰ ਸਪੋਂਸਰ ਕਰਦੇ ਨੇ ਤੇ ਕੈਨੇਡਾ ਡੇ ਦੀਆਂ ਖਾਸ ਵਧਾਈਆਂ ਅਲਫਾ ਫਿਜ਼ੀਓਥੈਰੇਪੀ ਅੰਡਰ ਹੈ ਵੱਲੋਂ ਭੇਜੀਆਂ ਜਾ ਰਹੀਆਂ ਨੇ। ਇਹ ਕਹਿੰਦੇ ਕੈਨੇਡਾ ਡੇ ਤੇ ਸਪੈਸ਼ਲ ਸਾਡੇ ਜਿਹੜੇ ਕੈਨੇਡੀਅਨ ਨੇ, ਬਜ਼ੁਰਗ ਨੇ, ਪੈਨਸ਼ਨ ਤੇ ਨੇ, ਉਹਨਾਂ ਲਈ ਸਪੈਸ਼ਲ ਫਿਜ਼ੀਓ ਐਂਡ ਕਾਇਰੋ ਦਾ ਜਿਹੜਾ ਡਿਸਕਾਊਂਟ ਲੈ ਕੇ ਆਏ ਨੇ। ਇਹ ਕਹਿੰਦੇ ਪਹਿਲਾ ਸੈਸ਼ਨ ਜੇ ਤੁਹਾਨੂੰ ਫਿਜ਼ੀਓ ਐਂਡ ਕਾਇਰੋ ਚਾਹੀਦਾ ਕਿਸੇ ਬਜ਼ੁਰਗ ਨੂੰ, ਐਂਡ ਜੇ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਵੀ ਆ, ਕੋਈ ਚੱਕਰ ਨਹੀਂ, ਪਹਿਲਾ ਸੈਸ਼ਨ ਐਂਡ ਟ੍ਰੀਟਮੈਂਟ ਬਿਲਕੁਲ ਫਰੀ ਹੋਵੇਗਾ। ਇਸ ਤੋਂ ਬਾਅਦ ਜੇ 5 ਸੈਸ਼ਨ ਦੀ ਹੋਰ ਲੋੜ ਪੈਂਦੀ ਹੈ, ਜੇ 1 ਸੈਸ਼ਨ 'ਚ ਠੀਕ ਹੋ ਗਿਆ ਦੈਟਸ ਫਾਈਨ, ਜੇ 5 ਸੈਸ਼ਨਾਂ ਦੀ ਹੋਰ ਲੋੜ ਪੈਂਦੀ ਆ, ਜਿਹੜਾ ਤੁਹਾਨੂੰ ਕਿਤੋਂ ਹੋਰ ਬਾਹਰੋਂ $500-600 ਦਾ ਖਰਚਾ, $100 ਪਰ ਸੈਸ਼ਨ ਦਾ ਖਰਚਾ ਹੈਗਾ, ਇੱਥੇ $250 ਪੰਜ ਸੈਸ਼ਨਾਂ ਦਾ ਪੇ ਕਰਨਾ। 5 ਨਹੀਂ ਜਾਣ ਕੇ 6 ਹੋ ਗਿਆ, 1 ਫਰੀ ਹੋ ਗਿਆ। ਸੋ ਅਲਫਾ ਫਿਜ਼ੀਓਥੈਰੇਪੀ ਐਂਡ ਰਿਹੈਬ ਨੂੰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਦੇਣ 'ਤੇ ਇਹ ਖਾਸ ਫਿਜ਼ੀਓ ਐਂਡ ਕੈਰੋ ਦੇ ਡਿਸਕਾਊਂਟ ਮਿਲਣਗੇ। ਨੰਬਰ ਟੂ ਕਾਲ 905-226-0043 905-226-0043 905-226-0043 ਅਤੇ ਨਵੇਂ ਟਰੱਕ ਲੈਣੇ ਆ, GMC, ਬਿਊਕ, ਸ਼ੈਵਰਲੇ, ਹਮਰ, ਕੋਰਵੈਟ, ਇਹਦੇ ਲਈ ਤੁਸੀਂ ਵਿਜ਼ਿਟ ਕਰਨਾ GM ਬਡਵਾਈਨ, ਜੋ ਕਿ 427 ਰੈਕਸਟੇਲ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਇੱਕ ਨਾ ਖਾਸ ਦੋਸਤੋ, ਇਹਨਾਂ ਕੋਲ ਯੂਜ਼ ਟਰੱਕ ਖੜ੍ਹੇ ਨੇ 2025 ਮਾਡਲ ਦੇ, 25 ਟਰੱਕ ਖੜ੍ਹੇ ਨੇ 2025 ਮਾਡਲ ਦੇ। ਜੇ ਨਵਾਂ ਟਰੱਕ 70 ਦਾ, ਪੁਰਾਣਾ 45 ਦਾ ਮਿਲਜੂ, ਸਾਲ ਹੀ ਚੱਲਿਆ, ਸਾਲ ਪੁਰਾਣਾ ਮਾਡਲ ਹੀ ਆ, 25 ਦਾ ਹੀ ਆ, ਅਤੇ 30-60 ਹਜ਼ਾਰ ਦੇ ਵਿੱਚ ਜਾਂ 40-60 ਹਜ਼ਾਰ ਦੇ ਵਿੱਚ ਇਹ ਚੱਲੇ ਹੋਏ ਨੇ। ਇਹ ਟਰੱਕਾਂ ਨੂੰ ਇੰਟਰਸਟ ਰੇਟ ਜਿਹੜਾ ਨਵਿਆਂ ਵਰਗਾ ਜੀ 0.99%, ਯਾਨੀ ਕਿ 1% ਤੋਂ ਇੰਟਰਸਟ ਰੇਟ ਸਟਾਰਟ ਹੋ ਰਿਹਾ। ਬਾਕੀ ਡਿਪੈਂਡ ਕਿੰਨੇ ਸਾਲ ਦਾ ਤੁਸੀਂ ਕਰਾਉਣਾ, 3% 5%, ਕਈ ਵਾਰ ਪੁਰਾਣੇ ਟਰੱਕਾਂ 'ਤੇ ਬਹੁਤ ਲੋਕ 9% 8% ਵੀ ਇੰਟਰਸਟ ਦਿੰਦੇ ਨੇ। ਨਵੇਂ ਟਰੱਕਾਂ ਦਾ ਇੰਟਰਸਟ ਰੇਟ ਤੁਹਾਨੂੰ ਮਿਲੂਗਾ ਯੂਜ ਟਰੱਕਾਂ 'ਤੇ। GM ਬਡਵਾਈਨ ਵਿਜ਼ਿਟ ਕਰੋ ਜਾਂ ਫਿਰ ਕਾਲ ਕਰ ਲਓ 416-743-1810 416-743-1810 ਗੱਲਬਾਤ ਕੀਤੀ ਜਾ ਸਕਦੀ ਆ। ਵੀਨਸ ਆਟੋ ਤੋਂ ਬਾਈ ਜੀ ਤੁਹਾਨੂੰ ਸ਼ੁਭਕਾਮਨਾ ਦਿੰਦੇ ਨੇ ਕੈਨੇਡਾ ਡੇ ਦੀਆਂ। ਨੰਬਰ ਟੂ ਕਾਲ ਜੀ, ਤੁਸੀਂ ਗੱਡੀ ਦਾ ਆਇਲ ਚੇਂਜ ਕਰਾਉਣਾ, ਸਿਰਫ $70 ਦੇ ਵਿੱਚ ਆਇਲ ਚੇਂਜ ਕਰਾ ਕੇ ਤੁਸੀਂ ਕਰਾ ਸਕਦੇ ਹੋ। ਫੁੱਲੀ ਸਿੰਥੈਟਿਕ 5 ਲੀਟਰ ਆਇਲ ਚੇਂਜ, $80 ਚ ਸੇਫਟੀ, 416-844-8686 416-844-8686 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਪਲਾਇੰਸ ਰਿਪੇਅਰ, ਸੋ ਜੇ ਤੁਸੀਂ ਆਪਣੇ ਘਰ ਦੇ ਤੁਹਾਡੇ ਕੋਈ ਅਪਲਾਇੰਸਿਸ ਨੇ ਰਿਪੇਅਰ ਹੋਣ ਦੀ ਕੰਡੀਸ਼ਨ ਦੇ ਵਿੱਚ ਨੇ, ਬਹੁਤ ਘੱਟ ਖਰਚੇ ਦੇ ਵਿੱਚ ਰਿਪੇਅਰ ਕਰਕੇ ਦੇਣਗੇ, ਵਿਦ ਵਾਰੰਟੀ ਰਿਪੇਅਰ ਕਰਕੇ ਦੇਣਗੇ। ਸੋ ਤੁਸੀਂ ਆਪਣੇ ਅਪਲਾਇੰਸ ਰਿਪੇਅਰ ਕਰਾਉਣੇ ਆ ਵਿਦ ਵਾਰੰਟੀ ਘੱਟ ਖਰਚੇ 'ਤੇ, ਨੰਬਰ ਟੂ ਕਾਲ 647-946-0042 647-946-0042 6479460042 'ਤੇ ਗੱਲਬਾਤ ਕੀਤੀ ਜਾ ਸਕਦੀ ਆ। 647-946-0042 ਇਸ ਦੇ ਨਾਲ ਨਾਲ ਦੋਸਤੋ ਦੱਸ ਦਈਏ ਤੁਹਾਨੂੰ ਪ੍ਰਿੰਟਿੰਗ ਰਿਲੇਟਡ, ਜੇ ਤੁਸੀਂ ਨਾ ਪੂਰੀ ਹੈਰੀਟੇਜ ਬਾਈ ਜੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਏ ਸੀ, ਬਾਈ ਜੀ ਕਹਿੰਦੇ ਜੇ ਤੁਸੀਂ $175 ਦੇ ਵਿੱਚ 1000 ਫਲਾਇਰ 1000 ਬਿਜ਼ਨਸ ਕਾਰਡ ਤੁਹਾਨੂੰ ਪ੍ਰਿੰਟ ਕਰਕੇ ਦੇਣਗੇ। ਇਹ ਡੀਲ ਦੇ ਲਈ ਕਾਲ ਕਰ ਲਓ 647-962-1023। ਗੱਡੀਆਂ ਟਿੰਟ ਕਰਾਉਣੀਆਂ, ਵਿੰਡੋ 5 ਸ਼ੀਸ਼ੇ ਟਿੰਟ $149 'ਚ, ਅਤੇ ਨਾਲ ਇੱਕ ਡੈਕਲ ਸਟਿੱਕਰ ਗੱਡੀ 'ਤੇ ਤੁਸੀਂ ਫਰੀ ਲਵਾ ਸਕਦੇ ਹੋ। ਰੇਡੀਓ ਰੈਫਰੈਂਸ ਜ਼ਰੂਰ ਦੇ ਦਿਓ। ਨੰਬਰ ਟੂ ਕਾਲ 647-962-1023 647-962-1023 6479-62-1023 ਨਾਲ ਦੇ ਨਾਲ ਫੈਸ਼ਨ IQ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਜੇ ਤੁਸੀਂ ਫੈਸ਼ਨ IQ 'ਤੇ ਜਾ ਕੇ $100 ਸਪੈਂਡ ਕਰਦੇ ਹੋ ਤਾਂ ਤੁਹਾਨੂੰ ਇਸ ਦੇ ਨਾਲ ਇੱਕ ਗਿਫਟ ਜ਼ਰੂਰ ਮਿਲੇਗਾ। ਗਿਫਟ ਤੁਸੀਂ ਬੈੱਡਸ਼ੀਟ ਗਿਫਟ ਲੈ ਲਿਓ, ਗਿਫਟ ਦੇ ਵਿੱਚ ਤੁਸੀਂ ਕੋਈ ਪੋਪਕੋਰਨ ਬਲੈਂਕਟ ਗਿਫਟ ਲੈ ਲਿਓ, ਕੋਈ ਵੀ ਗਿਫਟ ਤੁਸੀਂ ਲੈ ਸਕਦੇ ਹੋ। ਇਹਦੇ ਲਈ ਵਿਜ਼ਿਟ ਕਰ ਲਿਓ ਫੈਸ਼ਨ IQ, ਰੇਡੀਓ ਰੈਫਰੈਂਸ ਜ਼ਰੂਰ ਦੇ ਦਿਓ ਪ੍ਰੋਗਰਾਮ ਚੜ੍ਹਦੀ ਕਲਾ। ਕੁਇਕਲੀ ਤੁਹਾਨੂੰ ਇੱਕ ਵਾਰੀ ਫਿਰ ਦੱਸ ਦਈਏ ਜੀ, ਮਾਨ ਸਾਹਿਬ ਬਲਾਇੰਡਸ 'ਤੇ ਅੱਜ ਜੋ ਡੀਲ ਲੈ ਕੇ ਆਏ ਨੇ ਕੈਨੇਡਾ ਡੇ ਦੀ ਸਪੈਸ਼ਲ, ਘਰ ਦੇ ਵਿੱਚ ਪਰਦੇ ਲਵਾਉਣੇ ਆ ਬਾਈ ਜੀ, ਮੂਜ਼ ਬਲਾਇੰਡ ਦੀ ਡੀਲ।
1: ਹਾਂਜੀ, ਮੂਜ਼ ਬਲਾਇੰਡਸ ਦੀ ਡੀਲ ਇਹ ਹੈ ਜੀ, ਜੇ ਤੁਸੀਂ ਘਰ ਦੇ ਵਿੱਚ ਬਲਾਇੰਡਸ ਲਗਵਾਉਣੇ ਹੋ ਤਾਂ 6 ਵਿੰਡੋਆਂ ਤੁਸੀਂ ਬਲਾਇੰਡਸ ਲਗਵਾਓ, 5 ਦਾ ਪੇ ਕਰੋ, 12 ਦੀ ਬਲਾਇੰਡਸ ਲਗਵਾਓ, 10 ਦਾ ਪੇ ਕਰੋ। 5 ਬਲਾਇੰਡਸ ਪਿੱਛੇ 1 ਬਲਾਇੰਡ ਬਿਲਕੁਲ ਫਰੀ ਬਣਾਇਆ ਜਾਊਗਾ ਅਤੇ ਫਰੀ ਇੰਸਟਾਲ ਕੀਤਾ ਜਾਊਗਾ, ਕੋਈ ਉਹਦੀ ਤੁਹਾਡੇ ਤੋਂ ਕੋਈ ਕੋਸਟ ਨਹੀਂ ਲਈ ਜਾਏਗੀ, ਨਾ ਇੰਸਟਾਲੇਸ਼ਨ ਦੀ ਅਤੇ ਨਾ ਬਣਾਉਣ ਦੀ, ਉਹ ਬਿਲਕੁਲ ਫਰੀ ਆਫ ਕੋਸਟ ਲਾਇਆ ਜਾਏਗਾ। ਇਸੇ ਤਰ੍ਹਾਂ ਜੇ ਤੁਸੀਂ 15 ਬਲਾਇੰਡਸ ਲਗਵਾਉਣੇ ਤਾਂ 3 ਬਲਾਇੰਡ ਮੀਨਸ 18 ब्लाइंड लगवाओ, 15 ਦਾ ਪੇ ਕਰੋ, 3 ਬਲਾਈਂਡ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਬਣਾ ਕੇ ਇੰਸਟਾਲ ਕਰਕੇ ਦੇਵਾਂਗੇ। 5 ਸਾਲ ਦੀ ਵਾਰੰਟੀ ਦੇ ਨਾਲ ਬਲਾਈਂਡਸ ਨੇ ਜੀ, ਕੈਨੇਡੀਅਨ ਮੇਡ ਬਲਾਈਂਡਸ ਨੇ, ਕਸਟਮ ਮੇਡ ਬਲਾਈਂਡਸ ਨੇ, ਅਤੇ ਬਹੁਤ ਤਰ੍ਹਾਂ ਦੇ ਆਪਣੇ ਕੋਲ ਕਲਰ ਆਪਸ਼ਨ ਨੇ, ਤੁਸੀਂ ਮੈਚ ਕਰ ਸਕਦੇ ਆਪਣੇ ਫਰਨੀਚਰ ਨਾਲ, ਫਲੋਰਿੰਗ ਨਾਲ, ਵਾਲ ਨਾਲ, ਕਿਚਨ ਕੈਬਨਿਟਸ ਨਾਲ, ਜਿਸ ਤਰ੍ਹਾਂ ਦੀ ਤੁਸੀਂ ਮੈਚਿੰਗ ਕਰਨਾ ਚਾਹੁੰਦੇ ਹੋ ਆਪਣੇ ਕੋਲ ਸਾਰੇ ਤਰ੍ਹਾਂ ਦੇ ਕਲਰ ਆਪਸ਼ਨ ਅਵੇਲੇਬਲ ਨੇ ਜੀ।
0: 647-399-4640 ਨੰਬਰ
1: 647-399-4640 6473894646।
0: ਸੋ ਹੋਲ ਸੇਲ ਰੇਟ ਤੇ ਹੋਲ ਸੇਲ ਪ੍ਰਾਈਸ ਤੇ ਬਲਾਈਂਡਸ ਲਵਾਓ ਦੋਸਤੋ। ਹੋਲ ਸੇਲ ਰੇਟ ਤੇ ਪ੍ਰਾਈਸ ਤੁਹਾਨੂੰ ਦਿੱਤਾ ਜਾਵੇਗਾ, ਇੰਸਟਾਲੇਸ਼ਨ ਫ੍ਰੀ ਦਿੱਤੀ ਜਾਵੇਗੀ, 5 ਸਾਲ ਦੀ ਵਾਰੰਟੀ ਦਿੱਤੀ ਜਾਵੇਗੀ, ਤੇ 5 ਬਲਾਈਂਡ ਦਾ ਪੇ ਕਰਨਾ 6 ਵੀ ਫ੍ਰੀ। ਇਹ ਸਿਰਫ ਆਫਰ ਕੈਨੇਡਾ ਡੇ ਤੱਕ। ਨੰਬਰ ਟੂ ਕਾਲ 647-399-4640 647-399-4640। ਤੇ ਦਾ ਮੈਪਲ ਕਲੀਨਿੰਗ ਦੇ ਸਰਵਿਸ ਬਾਰੇ ਤੇ ਮੈਪਲ ਕਲੀਨਿੰਗ ਦੀ ਡੀਲ ਬਾਰੇ ਵੀ ਇੱਕ ਵਾਰ ਜ਼ਰੂਰ ਦੱਸ ਦਿਓ ਜੀ।
2: ਹਾਂਜੀ ਬਾਈ ਜੀ, ਆਪਣੀਆਂ ਸਰਵਿਸਿਜ਼ ਨੇ ਜਿਹੜੀਆਂ ਉਹ ਚਾਹੇ ਰੈਜੀਡੈਂਸ਼ਲ ਆ ਚਾਹੇ ਕਮਰਸ਼ੀਅਲ ਆ, ਸਾਰਾ ਰੈਗੂਲਰ ਕਲੀਨਿੰਗ ਆਪਾਂ ਔਫਰ ਕਰਦੇ ਹਾਂ, ਵੀਕਲੀ, ਬਾਏ ਵੀਕਲੀ, ਮੰਥਲੀ। ਅਤੇ ਜੇ ਘਰਾਂ ਦੇ ਵਿੱਚ ਕੋਈ ਵੀ ਮੂਵ ਇਨ ਮੂਵ ਆਊਟ ਕਲੀਨਿੰਗ ਹੈ, ਜਾਂ ਕੋਈ ਪਾਰਟੀ ਕਰਵਾਉਣ ਤੋਂ ਪਹਿਲਾਂ ਕਲੀਨਿੰਗ ਕਰਵਾਉਣੀ ਆ, ਬਾਅਦ 'ਚ ਕਲੀਨਿੰਗ ਕਰਵਾਉਣੀ ਹੈ, ਜਾਂ ਕੋਈ ਰੈਂਟਲ ਪ੍ਰੋਪਰਟੀ ਹੈ ਤੁਹਾਡੀ ਉਹਦੀ ਡੀਪ ਕਲੀਨ ਕਰਵਾਉਣਾ ਹੈ ਜੀ, ਡੀਪ ਕਲੀਨਿੰਗ ਆਪਾਂ ਔਫਰ ਕਰਦੇ ਹਾਂ। ਅਤੇ ਇਹਦੇ ਨਾਲ ਨਾਲ ਹੀ ਜੀ ਆਪਣਾ ਕੈਨੇਡਾ ਡੇ ਦੇ ਕਰਕੇ ਜੀ ਔਫਰ ਚੱਲ ਰਿਹਾ ਜੀ, ਔਫਰ ਹੈ। ਜੇ ਕੋਈ ਚੜ੍ਹਦੀ ਕਲਾ ਰੇਡੀਓ ਦੀ ਰੈਫਰੈਂਸ 'ਤੇ ਕਾਲ ਸਾਨੂੰ ਅੱਜ ਦਾ ਦਿਨ ਆਊਗੀ, ਤਾਂ ਆਪਾਂ ਉਹਨਾਂ ਨੂੰ ਡੀਪ ਕਲੀਨ ਦੇ ਨਾਲ ਜਿਹੜੀ ਕਾਰ ਕਲੀਨਿੰਗ ਕਿੱਟ ਆ ਉਹ ਫ੍ਰੀ ਆਫ ਕੋਸਟ ਦੇਵਾਂਗੇ। ਅਤੇ ਨਾਲ ਹੀ ਇਹਦੇ ਨਾਲ ਨਾਲ ਜਿਹੜਾ ਆਪਣਾ 3-stage ਵਾਟਰ ਪਿਊਰੀਫਿਕੇਸ਼ਨ ਸਿਸਟਮ ਅਸੀਂ ਯੂਜ਼ ਕਰਦੇ ਹਾਂ ਵਿੰਡੋਜ਼ ਕਲੀਨ ਕਰਨ ਦੇ ਲਈ, ਉਹਦੇ 'ਤੇ 50% ਔਫ ਦਿੱਤਾ ਜਾਊਗਾ ਜੀ ਡੀਪ ਕਲੀਨਿੰਗ ਦੇ ਨਾਲ।
0: ਇੱਕ ਨੰਬਰ ਕੰਮ ਹੋਊਗਾ, ਪੂਰੇ ਘਰ ਦੀ ਕਲੀਨਿੰਗ ਅਤੇ ਨਾਲ ਕਾਰ ਕਲੀਨਿੰਗ ਕਿੱਟ ਫ੍ਰੀ, ਚਾਹੇ ਅਗਲੇ ਹਫ਼ਤੇ ਕਲੀਨਿੰਗ ਕਰਾਉਣੀ ਹੈ ਚਾਹੇ ਕਾਲ ਅੱਜ ਕਰ ਲਓ,
2: ਕਾਲ ਅੱਜ ਆਊਗੀ।
0: ਨੰਬਰ ਟੂ ਕਾਲ 647-286-0077 647-286-0077 6472860077 647-286-0077 6472860077 ਬਹੁਤ ਸ਼ੁਕਰੀਆ ਰਟੀਨ ਸਾਹਿਬ,
2: ਸਤਿ ਸ਼੍ਰੀ ਅਕਾਲ ਜੀ।

0: ਜੀ ਨਾਗਪਾਲ ਜੀ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਜੋ ਕਿ ਬਹੁਤ ਸਾਰੇ ਪਰਿਵਾਰ ਕਾਲਾਂ ਕਰ ਰਹੇ ਨੇ ਤੇ ਬਾਈ ਜੀ ਇੱਕ ਤਾਂ ਡੈਡਲਾਈਨ ਬਾਰੇ ਜ਼ਰੂਰ ਦੱਸ ਦਿਓ ਕਿਉਂਕਿ ਮੇਨ ਜਿਹੜਾ ਤੁਹਾਡਾ ਵੀ ਆਉਣ ਦਾ ਰੀਜ਼ਨ ਆ ਅਤੇ ਮੈਂ ਵੀ ਜਿਹੜਾ ਤੁਹਾਨੂੰ ਇਨਵਾਈਟ ਕੀਤਾ ਉਹਦਾ ਰੀਜ਼ਨ ਇਹੀ ਆ ਕਿਉਂਕਿ ਜਿਹੜਾ ਇਹ ਕਈ ਸਾਲਾਂ ਤੋਂ ਇਹ ਸਕੀਮ ਚੱਲ ਰਹੀ ਸੀ ਹੁਣ ਇਹ ਮਹੀਨਾ ਰਹਿ ਗਿਆ ਤਿੰਨ ਵੀਕ ਰਹਿ ਗਏ ਸੋ ਜੇ ਆਪਾਂ ਅੱਜ ਕਾਲ ਕਰਦੇ ਹਾਂ ਕਿ ਤਿੰਨ ਵੀਕ ਦੇ ਵਿੱਚ ਵਿੱਚ ਅਪਲਾਈ ਹੋ ਜੂਗਾ ਇਹ ਇਨਫ ਟਾਈਮ ਅਪਲਾਈ ਕਰਨ
1: ਯੈਸ
0: ਇਹ ਕਦੋਂ ਆ ਬੈਚ ਜੀ ਹੁਣ
1: 8 ਤਾਰੀਖ ਕੋ ਇੱਕ ਸਟਾਰਟ ਹੈ ਦੈਨ 15-16 ਕੋ ਨੈਕਸਟ ਹੈ ਦੈਟਸ
0: ਇਟ ਸੋ ਇਹ ਦੋ ਲਾਸਟ ਦੋ ਬੈਚ ਨੇ ਜਿਹੜੇ ਦੋ ਬੈਚ ਦੇ ਵਿੱਚ ਐਡਮਿਸ਼ਨ ਹੋ ਗਈ ਹੋਗੀ ਓਕੇ ਜੇ ਅਸੀਂ ਐਲੀਜੀਬਲ ਆ ਇਨਕਮ ਘੱਟ ਆ ਪੀਆਰ ਆ ਐਂਡ ਇੰਗਲਿਸ਼ ਆਉਂਦੀ ਆ ਅਸੀਂ ਅਪਲਾਈ ਕਰੀਏ ਕੋਈ ਇਦਾਂ ਦਾ ਸੀਨ ਵੀ ਹੈਗਾ ਕਿ ਸਾਡੀ ਉਹ ਅਪਰੂਵਲ ਨਾ ਆਵੇ ਰਿਜੈਕਟ ਹੋ ਜੇ ਸਾਡੀ ਫਾਈਲ
1: ਇਸਮੇ ਐਸਾ ਨਹੀਂ ਹੈ ਇੱਕ ਚੀਜ਼ ਹੈ ਜੈਸੇ ਹਮ ਕਹਿੰਦੇ 30-90 ਡੇਜ਼ ਫੰਡਿੰਗ ਆਤੀ ਹੈ ਐਵਰੇਜ 60 ਡੇਜ 60 ਦਿਨ ਫੰਡਿੰਗ ਆ ਜਾਤੀ ਕਲਾਇੰਟ ਕੀ ਮਤਲਬ ਐਜੂਕੇਸ਼ਨ ਫੰਡਿੰਗ ਹੈ ਯੇ ਤੋ ਇਸਮੇ 30-90 ਡੇਜ਼ ਗਵਰਨਮੈਂਟ ਆਪਕੇ ਖਾਤੇ ਫੰਡਿੰਗ ਡਾਲ ਦਿੱਤੀ ਹੈ ਕਿਸੀ ਕੇ 5 ਸਾਲ ਉੱਪਰ ਲੱਗ ਸਕਤੇ ਹੈ ਬਸ ਇਹ ਫਰਕ ਹੋਤਾ
0: ਤੇ ਜੇ ਕੋਈ 2024 ਦੇ ਵਿੱਚ ਮੰਨ ਲਓ ਕੋਈ ਬੰਦਾ ਕੰਮ ਕਰ ਰਿਹਾ ਇਨਕਮ ਓਬਵੀਅਸਲੀ 30-40 ਹਜ਼ਾਰ ਜੇ ਉਹਨਾਂ ਦੀ ਹੈਗੀ ਹੈ
1: ਬਿਲਕੁਲ
0: ਉਹਨਾਂ ਦੇ ਵਾਈਫ ਮੈਟਰਨਿਟੀ ਲੀਵ ਤੇ ਹੋਣ ਉਸ ਸਮੇਂ ਉਹ ਸਿਰਫ ਗੌਰਮੈਂਟ ਜੋ ਪੈਸਾ ਦੇ ਰਹੀ ਉਹਨਾਂ ਕੋਲ ਪੈਸਾ ਆ ਰਿਹਾ ਤੇ ਕੁੱਲ ਮਿਲਾ ਕੇ ਇਨਕਮ 70,000 ਤੋਂ ਘੱਟ ਮਿਲ ਰਹੀ
1: ਠੀਕ ਹੈ ਜੀ
0: ਕੀ ਉਹ ਬੰਦਾ ਵੀ ਐਲੀਜੀਬਲ ਹੋ ਸਕਦਾ
1: ਬਿਲਕੁਲ ਜੀ ਜਿਨਕੀ ਇਨਕਮ ਕਮ ਹੈ ਨੋਟਿਸ ਆਫ ਅਸੈਸਮੈਂਟ ਮੇ 2024 ਮੇ ਜੋ ਸੈਲਫ ਇੰਪਲੋਇਡ ਹੈ ਊਬਰ ਡਰਾਈਵਰ ਟਰੱਕ ਡਰਾਈਵਰ ਹੈ ਹਾਊਸ ਵਾਈਫ ਹੈ ਅਨਇੰਪਲੋਇਡ ਹੈ ਕਿਤਨੀ ਵੀ ਏਜ ਹੈ ਆਪਕੀ
0: ਇਹ ਤਾਂ ਨਹੀਂ ਕਿ ਗਵਰਨਮੈਂਟ ਜੇ ਉਹਨੂੰ ਆਲਰੇਡੀ ਕਿਸੇ ਤਰੀਕੇ ਨਾਲ ਹੈਲਪ ਕਰ ਰਹੀ ਹੈ ਈਆਈ ਨਾਲ ਜਾਂ ਕੋਈ ਮੈਟਰਨਿਟੀ ਬੈਨੀਫਿਟਸ ਨੇ
1: ਅਗਰ ਕੋਈ ਓਡੀਐਸਪੀ ਪੇ ਹੈ
0: ਹਾਂਜੀ
1: ਉਹ ਐਲੀਜੀਬਲ ਨਹੀਂ ਹੈ
0: ਅੱਛਾ
1: ਯੈਸ ਸੀਪੀਪੀ ਪੇ ਹੈ ਐਲੀਜੀਬਲ ਹੈ
0: ਓਕੇ
1: ਮੈਟਰਨਿਟੀ ਪੇ ਹੈ ਐਲੀਜੀਬਲ ਹੈ
0: ਓਕੇ
1: ਮੇਰੀ ਵਾਈਫ ਮੈਟਰਨਿਟੀ ਪੇ ਹੈ ਉਨਕਾ ਵੀ ਆ ਗਿਆ ਫੰਡਿੰਗ ਦੇਰ ਇਜ਼ ਨੋ ਕੈਚ ਇਨ ਇਟ ਹੈ ਨਾ ਇਸ ਲਈ ਅਗਰ ਆਪ ਲਾਈਕ ਦੇਰ ਇਜ਼ ਨੋ ਏਜ ਲਿਮਿਟ ਆਫ 30K 75K ਹੈ ਆਪ ਓਨਟਾਰੀਓ ਮੇ ਕਹੀਂ ਵੀ ਕਿਸੀ ਵੀ ਸਿਟੀ ਮੇ ਰਹਤੇ ਹੈ आप अगर आपकी इनकम 2024 के नोटिस ऑफ असेसमेंट में कम है $70,000 से आप सेल्फ एम्प्लॉयड उबर ड्राइवर ट्रक ड्राइवर हैं आसान से गवर्नमेंट फंडेड प्रोग्राम्स करें गवर्नमेंट ही फीस पे कर रही कॉलेज की ऑन अदर एंड आपको सेपरेटली आपके अकाउंट में सीधा फंडिंग करती 30 से $100,000 तक अगर फैमिली ऑफ टू है तो 45,000 3 है तो 60,000 फैमिली ऑफ 4 है तो 80,000 फैमिली ऑफ 5 है हस्बैंड वाइफ दोनों पढ़ते तो अप टू 100,000 की फंडिंग आती है मेरे नहीं आपके खाते में जिसमें से हाफ पोर्शन अगर किसी को 80,000 आ रहा है तो 40,000 तो ग्रांट है 40,000 इज द ग्रांट मनी टैक्स फ्री रेस्ट $40,000 जो है जो रेस्ट पोर्शन है वो 0% पे लोन है
0: जी मान लो ये एक साल का कोर्स है ਫੋਰ ਇਗਜ਼ਾਮਪਲ ਤੇ ਮੰਨ ਲਓ ਇੱਕ ਸਾਲ ਦਾ ਕੋਰਸ ਆ ਫੈਮਿਲੀ ਆਫ 5 ਆ $100,000 ਆਪਾਂ ਐਕਸਪੈਕਟ ਕਰ ਰਹੇ ਹਾਂ ਲੋਨ ਪਲੱਸ ਜਿਹੜਾ ਉਹ ਆ ਕੀ ਉਹ 10-10,000 ਕਰਕੇ 8-8,000 ਕਰਕੇ ਸਾਲ ਦੇ ਵਿੱਚ ਕਿਸ਼ਤਾਂ ਮਹੀਨੇ ਦੀਆਂ ਕਿਸ਼ਤਾਂ ਬਣ ਗਈਆਂ ਕਿ ਉਹ ਸਾਲ ਦੇ ਵਿੱਚ ਹਰੇਕ ਮਹੀਨੇ ਕਿਸ਼ਤ ਹੋਊ
1: ਬਿਲਕੁਲ ਜੀ ਹਰ ਮਹੀਨੇ ਕੀ ਕਿਸ਼ਤ ਬਣਤੀ ਗਵਰਨਮੈਂਟ ਸੇ ਲੋਨ ਕੀ ਅਗਰ ਆਪ ਲੋਨ ਲੇਤੇ ਹੈ ਔਰ ਲਾਈਕ ਜਬ ਆਪਕੋ ਗਵਰਨਮੈਂਟ ਫੰਡਿੰਗ ਕਰ ਰਹੀ ਹੈ ਗਵਰਨਮੈਂਟ ਲੀਨੀਅੰਟ ਹੈ ਤੋ ਅਬ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੀ ਹੈ ਆਪਕੋ ਬੈਂਕ ਤੋਂ ਫੰਡਿੰਗ ਦੇ ਰਹੀ
0: ਹੈ ਗ੍ਰਾਂਟ ਆ ਉਹ ਵੀ ਹਰ ਮਹੀਨੇ ਦੀ ਕਿਸ਼ਤਾਂ ਚਾਹੁੰਦੀ ਹੈ ਜਾਂ ਉਹ ਇਕੱਠੀ
1: ਦੋ ਸਾਰਾ ਪੈਸਾ ਆਪਕੇ ਖਾਤੇ ਮੇਂ ਦੋ ਇੰਸਟਾਲਮੈਂਟ ਮੇਂ ਆਤਾ ਹੈ ਆਪਨੇ ਆਜ ਕੋਰਸ ਸਟਾਰਟ ਕਰਾ 60-70 ਦਿਨ ਮੇਂ ਪਹਿਲੀ ਇੰਸਟਾਲਮੈਂਟ ਆਪਕੇ ਖਾਤੇ ਮੇਂ ਆਈ
0: ਅੱਛਾ
1: ਔਰ ਸੈਕਿੰਡ ਇੰਸਟਾਲਮੈਂਟ ਆਈ 5 ਮਹੀਨੇ ਕੇ ਬਾਅਦ
0: ਸੋ ਗ੍ਰਾਂਟ ਆ ਜਿਹੜੀ ਉਹ ਦੋ ਕਿਸ਼ਤਾਂ ਚ ਹੀ ਆ ਜੂਗੀ
1: ਗ੍ਰਾਂਟ ਪਲੱਸ ਲੋਨ ਗਵਰਨਮੈਂਟ ਦੋ ਕਿਸ਼ਤੋਂ ਮੇਂ ਡਾਲਤੀ ਆਪਕੇ ਖਾਤੇ ਮੇਂ
0: ਲੋਨ ਦੇ ਸਾਥ ਮੇਂ ਆਤਾ ਹੈ ਉਹ ਇਹ ਨਹੀਂ ਹੈਗਾ ਕਿ ਆਪਾਂ ਨੂੰ ਥੋੜਾ ਥੋੜਾ ਕਰਕੇ
1: ਮਿਲੇਗਾ ਨਾ ਨਾ ਨਾ ਨਾ ਨਾ ਇੱਕ ਪਹਿਲੀ ਕਿਸ਼ਤ ਆਈ ਆਪਕੇ 60% ਆਫ ਦ ਗ੍ਰੋਸ
0: ਅੱਛਾ
1: ਅਗਰ ਆਪਕੋ 80,000 ਦੀ ਫੰਡਿੰਗ ਬਣ ਰਹੀ ਹੈ ਹਸਬੈਂਡ ਵਾਈਫ ਦੋਨੋਂ ਕੋ ਮਿਲਾ ਕੇ ਕਹਿ ਰਹਾ ਹੂੰ ਮੈਂ ਇੱਕ ਬੰਦੇ ਕੋ ਨਹੀਂ ਕਹਿ ਰਹਾ ਇੱਕ ਬੰਦੇ ਕੋ 40 ਹੋ ਜਾਏਗਾ
0: ਓਕੇ
1: ਹਸਬੈਂਡ ਵਾਈਫ ਦੋਨੋਂ ਪੜਤੇ ਹੈ 80,000 ਦੀ ਫੰਡਿੰਗ ਉਨਕੀ ਬਣੀ
0: ਜੀ
1: ਉਸਕਾ 60% ਮਤਲਬ 48,000 ਟੁਗੇਦਰ ਹਸਬੈਂਡ ਵਾਈਫ ਕੋ ਆ ਜਾਏਗਾ 90 ਦਿਨ ਕੇ ਅੰਦਰ
0: ਓਕੇ
1: 2 ਮਹੀਨੇ ਮੇਂ ਆ ਜਾਏਗਾ ਉਸੇ ਟੈਕਨੀਕਲੀ
0: ਤੇ ਤੁਹਾਨੂੰ ਫਿਰ ਜਦੋਂ 48,000 ਆ ਜਾਊਗਾ ਤੁਹਾਨੂੰ $200 ਉੱਤੇ ਦੇਣਾ
1: ਬਸ 200 ਜਾਂ
0: 500 ਜੋ ਡਿਪੈਂਡ ਕਰਨ ਕੇ 437-264-3175 ਦੋਸਤੋ ਇਹਨਾਂ ਨੰਬਰ ਆ 437-264-3175 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਨਾਗਪਾਲ ਜੀ ਤੋਂ ਵਧੇਰੇ ਜਾਣਕਾਰੀ ਇਸ ਪ੍ਰੋਗਰਾਮ ਦੀ ਲੈ ਸਕਦੇ ਹੋ ਤੇ ਬਿਲਕੁਲ ਹੁਣ ਡੈਡਲਾਈਨ ਆ ਤੇ 3 ਵੀਕਾਂ ਦਾ ਸਮਾਂ ਰਹਿ ਚੁੱਕਿਆ 437-264-3175 ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਪ੍ਰਮੋਟ ਕੀਤਾ ਤੁਹਾਨੂੰ ਇੰਨੀ ਅਵੇਅਰਨੈਸ ਦੀ ਲੋੜ ਕਿਉਂ ਪਈ ਮੈਨੂੰ ਇੱਕ ਗੱਲ ਦੀ ਤਾਂ ਤੁਹਾਡੀ ਅਵੇਅਰਨੈਸ ਨਾਲੇ ਚਲੋ ਮੈਨੂੰ ਤਾਂ ਇਹ ਪਤਾ ਲੱਗਿਆ ਕਿ ਕਿੰਨੇ ਸਾਲਾਂ ਤੋਂ ਚੱਲ ਰਿਹਾ ਸੀ ਪਤਾ ਹੀ ਮੈਨੂੰ ਤਾਂ ਹੁਣ ਲੱਗਿਆ
1: 2018 ਮੈਂ ਖੁਦ ਐਨਰੋਲ ਕਰਾ ਥਾ ਇਸਮੇ 2018 अगर हम महीने के 4 क्लाइंट करें उनसे परसेंटेज लें देन हम उतना ही कमा लेंगे. मतलब फिर मतलब देयर इज नो वे इन इट. हमें ऑनेस्टी से काम करना है
0: क्योंकि
1: हमें शोर मचाना पड़ता है, अवेयरनेस करनी पड़ती है क्योंकि हम गुल्लक में कमाते हैं, चमनी चमनी इकट्ठी करते हैं. बट इसका अलग मजा है. रात को अच्छी नींद आती है. कोई ठाकुर जी के पास कोई बंदा ऐसा नहीं कह सकता रांच ने पैसे खा लिए. कोई नहीं सकता सू कर दूंगा मैं उसको
0: क्योंकि पैसे बाद में लेकर खाते च पे होने. सर्विस फीस ले रहे
1: हो. लोगों ने पैसे मारे जरूर मारे हैं. हमारे जैसे अब लास्ट वीक 29 बंदों के फंडिंग करी उनके अकाउंट में 25 ने पैसे दे दिए. हमारी छोटी सी फीस है. 4 फोन नहीं उठा रहे. बताओ क्या करेंगे आप. हम तो देखते नहीं, छोड़ो लेट इट गो. अगले जो 30-40 है उनसे ले लेंगे. बट ये चीज है, लोगों को डर लगता है कि फंडिंग में कुछ कैच है. हमने एंड टू एंड ट्रांसपेरेंसी रखी है जी. कोई बंदा आंख नहीं खा सकता हमारे आगे, कोई उंगली नहीं कर सकता. और ब्लेसिंग देते हैं लोग. 8 साल से बिजनेस में हजारों को असिस्ट कर चुके हैं हम. लाइक वाइफ भी कहती है लोगों का इतना फायदा आपका नहीं है, क्यों शोर मचा रहे हो इतना. वाइफ भी कहती है कि हम ठीक है, चल रहा है चल रहा है. हम लोगों की सेवा कर पा रहे. मेरा अच्छा, मेरा बड़ा मन लगता है सेवा करने में लोगों का.
0: नहीं, बहुत अच्छा.
1: तो इसलिए हमें अपनी गुल्लक पे देखना, हमने आपकी फंडिंग नहीं देखनी. आप आज स्किल डेवलप करें, 30 से 100,000 की फंडिंग हासिल करें. आपका फायदा हाथी जितना है, हमारा फायदा काम होने के बाद चीटी जितना. $200-$500 आपने देना अपनी इच्छा से बाद में काम होने के बाद.
0: और नंबर टू कॉल 4372641375 4372641375 4372643175 एक मैं जरूर तुहानू कंप्लीमेंट करूंगा. ताडा स्टाफ कोऑपरेटिव बहुत आ. ताडे एक बारी गल कीती सी शायद सिमरन कुड़ी ने फोन पिक कीता सीगा ते ओ तां हांजी बापू जी जदों समझा रहे सीगे किसी नूं ते हांजी बापू जी इदां हो जूगा तुसीं आ जाओ जी. बहुत वधिया तरीके नाल कई वार हुंदा बजुर्गां नूं ओह सेम गल नूं बार बार पुछदे ने. ओह बिलकुल ताडा स्टाफ ए नहीं हैगा कि आखदा नहीं ते ओह उदा ही तरीके नाल गलबात करता
1: है. यस, इसमें काम है पेशेंस चाहिए. लोगों के क्वेश्चंस होते हैं, होने भी चाहिए. हाँ. मेरे बड़े क्वेश्चंस थे शुरू में, होने चाहिए. बट ऑफिस आते हैं तो हम अभी अपने हमारे 7 एम्प्लॉइज है अभी, राइट. अभी हमने एक को टर्मिनेट करा है. इतने बारी बारी क्वेश्चन बोले ना, बारी बारी क्वेश्चन पूछने से यू शुड नॉट बी इरिटेटेड, राइट. सो दैट्स द थिंग. सो आप कॉल करें, हमारे ऑफिस आए 218 एक्सपोर्ट बुलेवर्ड पे, टिम हॉर्टन में नहीं मिलते, प्रॉपर ऑफिस है. लोग आते कहते सर लोगों किसी और एजेंट पे गए, $1,000 पहले मांग लिया, 3500 मांग लिया. हम तो काम होने के बाद ले रहे हैं
0: वो भी 200 या 500.
1: और क्या,
0: एक जेडे कोर्स ने कोई इदा का केस है कि जेडे तू दस के ऑनलाइन कोर्स ने सौखे कोर्स ने पास कर ही लेंगे ने.
1: हम टोटल 8 से 10 कोर्स पे डालते हैं स्टूडेंट. अगर आप जिद करेंगे मुझे ये वाला चाहिए, हम हाथ जोड़ के बोलेंगे नहीं है जी माफ करें, कहीं और से करा लें. हमने वही डालना है जहां पे आप पास हो जाए. हमें आपके हिसाब से नहीं चलना.
0: ओता नो वैल्यूएटर पता लग जाता हूँ भी हाँ यार ये बंदा PSW पैन कर लूगी, ये बंदा HVAC कर लूगा, तो उन्होंने मर्जी कर लें.
1: बिल्कुल जी, यस. हम आपको पहले बोलते हैं अगर हमें डिफिकल्ट कोर्स करना है. कल मेरे पे एक अंकल है 68 ईयर्स उनकी एज है, कहते मैंने HVAC करना है. अब उसमें आपको पता है कितना प्रैक्टिकल है. तो मैंने अंकल जी पहले आपकी जिम्मेदारी आप करें, मैं तो ये सजेस्ट करता हूँ आसान वाला करें. आपने वो वाला करना है करें आप, लेकिन पहले बता दीजिए हाथ हमारे जुड़े हुए आप कर ले.
0: सो जानते हैं क्या कहना चाहोगे.
1: बस यही है कि 3 वीक्स ही रह गए हैं. जो गवर्नमेंट यूक्रेन को $30 बिलियन दे चुकी है, जो गवर्नमेंट जेंडर इक्वालिटी पे देश के बाहर 965 मिलियन खर्च कर चुकी है, जेंडर इक्वालिटी पे देश के बाहर, अंदर होता मैं ना कहता देश के बाहर, जो गवर्नमेंट क्यूबा मोजाम्बिक सारे एटलस के कंट्रीज खत्म हो जाएंगे जिनको 158 मिलियन से 160 मिलियन दे चुकी है फॉरेन एड में. तो अगर वो स्पेंड कर रहे हैं एडुकेशन पे आपके लिए सिटीजन के लिए, इस अपॉर्चुनिटी को मिस ना करें. 3 हफ्ते ही रह गए हैं.
0: वेरी गुड.
1: और तो अभी एनरोल करें, कॉल करें, 30 से 100,000 की फंडिंग मेरे नहीं अपने अकाउंट में हासिल करें डायरेक्ट फ्रॉम द गवर्नमेंट. नो कैच, एंड टू एंड ट्रांसपेरेंसी.
0: वेरी गुड.
1: हमारी फीस काम होने के बाद कितनी, 200 या 500, फिनिश.
0: 4372641375 दोस्तों, ताडा कोई होर क्वेश्चन है फंडिंग नु लेके, तुहानू चाहिए है, ताडे चाहण वाले नु चाहिए है, तुहानू लगदा कोई परिवार स्ट्रगल कर रहा, उन्हां दा पढ़ाई भी हो जूगी, उन्हां दे खाते च पैसे भी आ जाणगे, उन्हां दा फ्यूचर भी सिक्योर हो जूगा. तो सारी गलबात लई नागपाल जी नु कॉल करो 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375 4372641375
2: The opinions expressed in the following program are those of the host and their guests and do not reflect the views and opinions of the management and staff of CHLO AM 530.
3: Wakey, wakey, wakey, wakey.
4: It's wake up time. It's wake up time.
3: Now is the time to wake up.
5: Crank up the radio. You're listening to the Dave Todler Show, brought to you in part by Culture of Punjab.
0: Aaron Carr, or the Juice Goodie.
6: ਇੰਨੀ ਖੁਸ਼ੀ ਚ ਕਿਉਂ ਚਿੱਲਾ ਰਹੇ
7: ਹੋ ਸੇ ਗੁੱਡੀ ਅੱਜ ਮੇਰੇ ਕੋਲੇ ਸਮਾਂ ਬਹੁਤ ਘੱਟ ਹੈ ਕਿਉਂਕਿ ਅੱਜ ਮੈਂ ਸੋਚ ਲਿਆ ਕਿ ਮੈਂ ਕੁਝ ਨਵਾਂ ਹੀ ਤਰ੍ਹਾਂ ਦਾ ਕੰਮ ਜਿਹੜਾ ਕਰਨਾ
6: ਓਏ ਹੋਏ ਹੋਏ ਹੋਏ ਇਹ ਤਾਂ
7: ਜ਼ਿੰਦਗੀ ਦੇ ਵਿੱਚ ਮੈਂ ਕੁਝ ਨਾ ਕੁਝ ਚੇਂਜ ਲੈ ਆਉਣੀ ਮੈਨੂੰ ਨਹੀਂ ਪਤਾ ਹੁਣ ਕੀ ਆ ਅੱਜ ਵੀ
6: ਇੱਕ ਮਿੰਟ ਠੰਡਾ ਹੋ ਪਾਣੀ ਪੂਣੀ ਪਿਆਵਾਂ ਤੈਨੂੰ
7: ਪਾਣੀ ਪੀਣ ਦੀ ਪਾਣੀ ਪੀ ਜਾਊਂਗਾ ਭਾਈ ਸਾਹਿਬ ਚੇਂਜ ਕਦੀ ਵੀ ਪਾਣੀ ਪੀਣ ਨਾਲ ਨਹੀਂ ਆਉਂਦੀ
6: ਜੂਸ ਪੀਣ ਨਾਲ ਆਉਂਦੀ ਹੈ
7: ਕੁਝ ਪਤਾ ਨਹੀਂ ਚਾਹ ਨਾ ਵੀ ਆ ਸਕਦੀ ਮੈਂ ਦਾਰੂ ਪੀਣ ਨਾਲ ਜ਼ਿਆਦਾ ਆਉਂਦੀ
6: ਉਹ ਤਾਂ ਤੈਨੂੰ ਜ਼ਿਆਦਾ ਪਤਾ
7: ਕਿਉਂਕਿ ਬੰਦੇ ਦੇ ਚਿਹਰੇ ਤੇ ਵੀ ਆ ਸਕਦੀ ਹੈ ਚੇਂਜ
6: ਮੰਤਰਾ
7: ਆਫ ਦਾ ਕਲਚਰ ਆਫ ਪੰਜਾਬ ਯੂ ਨੋ ਦਾ ਗੁਰਪ੍ਰੀਤ ਸੰਧਾ ਵਾਲੀ ਹੈ
6: ਕੌਣ ਆ ਉਹ
7: ਓਕੇ That is called the idiotic girl here sitting
6: Excuse
7: alongside
6: me.
7: with me
6: Excuse
7: because she
6: me.
7: don't know about the Gurpreet Sandhawalia.
6: Gurpreet Sandhawalia, ਹੁਣ ਬਹੁਤ ਨਾ ਬਣਾਦੇ ਆ ਮੈਂ ਇੱਥੇ
7: Yeah, of course.
6: ਹਾਂ
7: Now her expression shows that ਕਿ he know Gurpreet Sandhawalia.
6: I'm not he, she, say she.
7: But that girl not want to talk about him.
6: ਮੁੱਕ ਗਈ
7: ਹੈ. The greatest person of the this creation.

0: मतलब जी मेरा बिजनेस नहीं है चलता, बाबा जी बड़े पापड़ मेल मेल देख लेने, कोई गल नहीं बनती, बाबा जी प्रसाद चढ़ाऊंगा, $5 का प्रसाद चढ़ाऊंगा, बाबा जी मेरा बिजनेस चला दियो।
1: ओए मैनू क्यों डिस्टर्ब कर रहे हैं, देव तातले नु कॉल कर, रेडियो ते अपने कारोबार दी ऐड चला भाई, स्पेशल पैकेज ने उना कोल, फोन कर 416-677-0609 416-677-0609।
2: ਵਾਈ ਬਣ ਕੇ ਕੀ ਆਈ ਆ, ਲਾਲ ਝੱਗਾ ਪਾਇਆ ਭਾਈ ਸਾਹਿਬ, ਤਿਤਲੀਆਂ ਵਾਲਾ ਉੱਤੇ ਸਿਰ ਤੇ ਕਲੰਪ ਜਿਹਾ ਲਾਇਆ, ਕੀ ਚੱਕਰ ਕੀ ਹੈ?
3: ਤੈਨੂੰ ਕੀ ਪ੍ਰੋਬਲਮ ਆ?
2: ਨਹੀਂ ਚੱਕਰ ਕੀ, ਮਤਲਬ ਤੈਨੂੰ
3: ਐ ਲੱਗ ਰਿਹਾ?
2: ਨਹੀਂ ਉਹ ਭਾਈ ਸਾਹਿਬ ਅੱਖਾਂ ਤੇ ਮੈਂ ਹੁਣ ਵੇਖੀਆਂ ਨੇ, ਸੁਦੇ ਗੱਲ ਹੈ
3: ਕਿਆ ਅੱਜ, ਮਤਲਬ ਅੱਖਾਂ ਤੇ ਹਾਲੇ ਤਾਈ ਕੋਈ ਉਹ ਨਹੀਂ ਆਈ,
2: ਲੋਕੀ ਆਮ ਤੌਰ ਤੇ ਅੱਖਾਂ ਅੰਡਰਲਾਈਨ ਕਰਦੇ ਵੀ ਇਹ ਅੱਖਾਂ ਹਨ, ਤੂੰ ਅੱਖਾਂ ਤੇ ਅਪਰ ਲਾਈਨ ਕਿਉਂ ਕੀਤੀ?
3: ਅੰਡਰਲਾਈਨ ਵੀ ਆ, ਧਿਆਨ ਨਾਲ ਦੇਖ,
2: ਨਹੀਂ ਅੰਡਰਲਾਈਨ ਹੋਣੀ ਨਜ਼ਰ ਨਹੀਂ ਆ ਰਹੀ, ਜਿੰਨੀ ਅਪਰ ਲਾਈਨ ਨਜ਼ਰ ਆ ਰਹੀ।
3: ਓ ਹੈਲੋ, ਇਹਨੂੰ ਆਈਲਾਈਨਰ ਕਹਿੰਦੇ ਆ,
2: ਇਹ ਮੈਨੂੰ ਕਿਉਂ ਲੱਗ ਰਿਹਾ ਵੀ ਰਾਤ ਕਿਤੇ ਸੁੱਤੀ ਨਹੀਂ ਜਾਂ ਫਿਰ ਪੀਤੀ ਜ਼ਿਆਦਾ ਹੋ ਗਈ, ਸਵੇਰੇ ਉਗੜਦੀ ਨਹੀਂ ਸੀ, ਇਸ ਕਰਕੇ ਤੂੰ ਜਾਣ ਬੁੱਝ ਕੇ ਸੁਰਮੇ ਨਾ ਬਣਾਈਆਂ ਕਿ ਮਤਲਬ ਪਤਾ ਲੱਗੇ ਵੀ ਇਹ ਭਾਈ ਸਾਹਿਬ ਅੱਖਾਂ ਹੀ ਨੇ।
3: ਹਰ ਕੋਈ ਤੇਰੇ ਵਰਗਾ ਹੁੰਦਾ?
2: ਕੀ ਤੇਰੇ ਵਰਗਾ? ਮੈਂ ਕਿੱਦਾਂ ਕਾਜਲ ਲਾ ਕੇ
3: ਤੂੰ ਬਸ ਕਰ,
2: ਬਾਕੀ ਗੱਲਾਂ ਛੱਡੀਆਂ, ਇਹ ਦੱਸ ਮੈਨੂੰ ਤਿਤਲੀ ਵਾਲੀ ਮਤਲਬ ਆ ਸਿਰ ਤੇ ਕਲੰਪ ਜਾ ਖਲਾਇਆ,
3: ਮੈਂ ਕਿਹਾ ਸ਼ਾਇਦ ਮੈਂ ਉੜਨ ਨਹੀਂ ਲੱਗ ਜਾ।
2: ਓਏ ਤਿਤਲੀ ਦਾ ਲਾਉਣ ਦੀ ਵਜ੍ਹਾ ਨਾ, ਜੇਕਰ ਤੂੰ ਛਤਰ ਮੁਰਗ ਦਾ ਲਾਉਂਦੀ ਫੇਰ ਭਾਵੇਂ ਕੋਈ ਨਾ ਕੋਈ ਗੱਲ ਬਣਦੀ,
3: ਠੀਕ
2: ਹੈ ਪਰ ਜਦੋਂ ਹਾਥੀ ਉੱਡ ਗਿਆ ਵੇਦੇ ਵਜਣੀ ਵਜਣੀ।
4: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
5: ਕਲਚਰ ਆਫ ਪੰਜਾਬ,
6: ਕਲਚਰ ਆਫ ਪੰਜਾਬ।
4: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-677-0609
5: ਕਲਚਰ ਆਫ ਪੰਜਾਬ,
6: ਕਲਚਰ ਆਫ ਪੰਜਾਬ।
2: ਅੱਛਾ ਦੇਖ, ਗੱਲਾਂ ਬਹੁਤ ਹੋ ਗਈਆਂ ਇੱਧਰ ਉੱਧਰ ਦੀਆਂ, ਕੰਮ ਦੀ ਗੱਲ ਤੇ ਆਈਏ। ਕੰਮ ਦੀ ਗੱਲ ਇਹ ਹੈ ਕਿ ਆਈ ਵਾਂਟ ਟੂ ਚੇਂਜ ਮਾਈ ਪ੍ਰੋਫੈਸ਼ਨ ਐਂਡ ਯੂ ਨੋ ਐਂਡ ਆਈ ਨੋ ਦੈਟ ਕਿ ਯੂ ਨੋ
3: ਬਟ ਦੇ ਡੋਨਟ ਨੋ
2: ਬਟ ਦੇ ਪੀਪਲ ਕਨੋ ਨਾ ਯੈਸ ਆਫ ਕੋਰਸ
3: ਵਾਟ
2: ਦੈਟ ਤਰੀਕਾ ਇਜ਼ ਕਿ ਤੁਸੀਂ ਮੈਨੂੰ ਅੱਜ ਇਹ ਦੱਸੋਗੇ ਕੋਈ ਨਵੀਂ ਤਰ੍ਹਾਂ ਦੇ ਮਤਲਬ ਪ੍ਰੋਫੈਸ਼ਨ ਦੱਸੋ ਕਿ ਜਿਹਨਾਂ ਨੂੰ ਮੈਂ ਜੁਆਇਨ ਕਰ ਸਕਦਾ ਹਾਂ,
3: ਓਕੇ,
2: ਐਂਡ ਦੈਟ ਪ੍ਰੋਫੈਸ਼ਨ ਵੁੱਡ ਬੀ ਵੈਰੀ ਗੁੱਡ ਫਾਰ ਮਾਈ ਪੋਕਟ because I like the very much dollar in my pocket.
3: Achha.
2: Because always when I paying a thin my pocket, I always find khali my pocket.
3: ਇਹ ਤਾਂ ਮਤਲਬ ਮੇਰੇ ਨਾਲ ਜ਼ਿਆਦਾ ਬੈਟਰ ਕੌਣ ਸਮਝ ਸਕਦਾ ਹੈ ਕਿ ਨਹੀਂ?
2: ਚਲ ਠੀਕ ਹੈ,
3: ਹਾਂ ਚਲ,
2: ਵੱਡੀ ਮਤਲਬ ਦਰਮਾਨੀਆਂ ਦੀ ਧੀ,
3: ਤੂੰ ਮੇਰਾ ਮੂੰਹ ਨਾ ਖਲਾ, ਤੈਨੂੰ ਮੈਂ ਫੇਰ ਤੇਰਾ ਉਧਾਰ ਚੇਤੇ ਕਰਾ ਦੇਣਾ।
2: ਵਾਈਟ ਹਾਊਸ ਸੈਕਟਰੀ ਲੱਗੀ ਰਹੀ ਤੂੰ,
3: ਤੈਨੂੰ ਕੀ ਪਤਾ, ਤੈਨੂੰ ਕਦੀ ਵਾਈਟ ਹਾਊਸ ਦੇ ਮੋਰ ਦੀ ਵੀ ਨੰਗਲ ਦਿੱਤਾ?
2: ਵਾਈਟ ਹਾਊਸ ਦਾ ਜਿਹੜਾ ਮਤਲਬ ਕੀ ਉਹਨੂੰ ਕਹਿੰਦੇ ਹੁੰਦੇ ਆ ਜਿਹੜੇ ਉਹ ਬੂਟੇ ਬਾਟੇ ਲੱਗੇ ਹੁੰਦੇ, ਪੱਤੇ ਚੁਗੜਦੇ ਨਾ ਰੱਖ, ਇਹਨੇ ਲੈ ਜਾਣੇ ਚੋਕੇ।
3: ਨਹੀਂ ਨਹੀਂ, ਤੈਨੂੰ ਤਾਂ ਓਬਾਮਾ ਸਾਹਿਬ ਹੱਥ ਜੋੜ ਕੇ ਅੰਦਰ ਸੱਦਿਆ ਵੀ, ਗੁਰਪ੍ਰੀਤ ਜੀ ਆਓ ਚਾਹ ਪੀ ਕੇ ਜਾਇਓ।
2: ਕਿੰਨਾ ਜਰਾਨਾ ਮੇਰਾ ਉਹ,
3: ਤੂੰ ਜਾ
2: ਪਤਾ ਕਿੰਨਾ ਜਰਾਨਾ,
3: ਵੈਸੇ ਨਾ
2: ਇੰਨੀ ਪੁਰਾਣੀ ਸਾਂਝ ਆ ਸਾਡੀ, ਮੈਂ ਤੈਨੂੰ ਕੀ ਦੱਸਾਂ।
3: ਇੱਕ ਮਿੰਟ, ਉਹ ਤੂੰ ਕੀ ਸੁਣਾਉਣਾ ਹੁੰਦਾ ਹੈ? ਦਿਲ ਕੋ ਬਹਿਲਾਨੇ ਕੇ ਲੀਏ ਯੇ ਕਿਆ ਅੱਛਾ ਹੈ ਗਾਲਿਬ, ਯੇ ਖਿਆਲ ਅੱਛਾ ਹੈ ਗਾਲਿਬ, ਆ ਗਿਆ ਯਾਦ, ਆ ਗਿਆ ਯਾਦ,
2: ਖਿਆਲ ਤਾਂ ਅੱਛਾ ਹੈਗਾ, ਤੂੰ ਜਿੱਦਾਂ ਗਾਲਿਬ ਸਾਹਿਬ ਦਾ ਸ਼ੇਰ ਵਿਗਾੜਨੇ ਹੀ ਨਾ, ਉਹਨਾਂ ਨੇ ਡਾਂਗ ਲੈ ਕੇ ਤੇਰੇ ਦੁਆਲੇ ਆ ਜਾਣਾ।
3: ਸੌਰੀ।

0: जी मेरा बिजनेस नीचे चलता, बाबा जी बड़े पापड़ मेल मेल देख लेने, कोई गल नहीं पड़ती, बाबा जी प्रसाद चढ़ाऊंगा, $5 का प्रसाद चढ़ाऊंगा, बाबा जी मेरा बिजनेस चला दियो।
1: ओए मैनू क्यों डिस्टर्ब कर रहे हैं, देव तातले नु कॉल कर, रेडियो ते अपने कारोबार दी ऐड चला, भाई स्पेशल पैकेज ने उना कोल, फोन कर 416-677-0609 416-677-0609।
2: ਹੌਲਦਾਰ ਖੰਡਾ ਸਿੰਘ ਰਿਪੋਰਟਿੰਗ ਸਰ। ਅਰੇ ਕੀ ਮਤਲਬ ਬੰਦਾ ਕੀ ਗੱਲ ਕੀ ਕਰਦਾ ਏ?
3: ਇਹ ਮੈਂ ਤਾਂ ਆਪ ਬਹੁਤ ਦੁਖੀ ਆ।
2: ਹੱਦ ਹੋ ਗਈ, ਇਹ ਬਕਵਾਸ ਹੀ ਕਰੀ ਜਾਂਦਾ। ਮੈਂ ਬਾਹਰ ਤੁਰਿਆ ਹੁੰਦਾ, ਮੈਂ ਗੱਡੀ ਸੁਣ ਡਿਆ, ਮੈਂ ਕਿਹਾ ਵੀ ਇਹ ਬੰਦਾ ਬੋਲਣ ਕੀ ਡਿਆ, ਕਿ ਇਹਨੇ ਅੰਗਰੇਜ਼ੀ ਦੀ ਲੱਤ ਤੋੜਨ ਨੀ ਲਾਈ।
3: ਪਤਾ ਕੀ ਮੈਂ ਵੀ ਸੱਚੀ ਬਹੁਤ ਦੁਖੀ ਆ ਇਹਦੇ ਤੋਂ।
2: ਤੇ ਬੰਦਾ ਪੁੱਛੇ ਵੀ ਤੂੰ ਬਸ਼ਰਮਾ ਜੇ, ਤੈਨੂੰ ਨਹੀਂ ਆਉਂਦੀ ਤੂੰ ਨਾ ਬੋਲ।
3: ਐਗਜ਼ੈਕਟਲੀ,
2: ਨਾਲੇ ਕੁੱਤਿਆਂ ਨੂੰ ਭੌਂਕ ਹੀ ਜਾਣੀ ਅੰਗਰੇਜ਼ੀ, ਨਾਲੇ ਆਉਂਦੀ ਨੀ।
3: ਪਤਾ ਕੀ ਗੰਡਾ ਸਿੰਘ ਜੀ,
2: ਮੇਰੇ ਮੂੰਹ ਗਾਲਾਂ ਨਿਕਲ ਗਈਆਂ ਬਿਨਾਂ ਗੱਡੀ 'ਚ। ਫਿਰ ਮੈਂ ਕਿਹਾ ਵੀ ਨਹੀਂ, ਮਨ ਨੂੰ ਸਮਝਾ ਗੰਡਾ ਸਿੰਘ, ਮਹਿਕਾਂ ਲੱਗੀਆਂ ਹੁੰਦੀਆਂ ਤੇ ਫਿਰ ਮਹਿਕਾਂ ਨਾਲ ਆਵਾਜ਼ ਚਲੀ ਜਾਂਦੀ ਅੱਗੇ।
3: ਮਾਈਕ,
2: ਉਹ ਮਹਿਕਾਂ?
3: ਹਾਂਜੀ ਹਾਂਜੀ, ਪਤਾ ਕੀ ਗੰਡਾ ਸਿੰਘ ਜੀ, ਤੁਸੀਂ ਹੀ ਤਾਂ ਉਹ ਜਿਹੜੇ ਅਕਲਮੰਦ ਹੋ, ਮਤਲਬ ਇੱਥੇ ਆ ਕੇ ਮੈਨੂੰ ਮਿਲਦੇ ਹੋ।
2: ਇਹ ਤਾਂ ਹੈ,
3: ਇਹ ਸਾਰਾ ਦਿਨ ਸੋਚੋ ਮੈਂ ਇਹਦੇ ਨਾਲ ਕਿੱਦਾਂ ਬੈਠੀ।
2: ਮੈਂ ਦਰਅਸਲ ਅੱਜ ਇਸ ਕਰਕੇ ਆਇਆ, ਮੇਰੇ ਕੋਲ ਟਾਈਮ ਹੈ ਨਹੀਂ ਜਾਣ ਦਾ, ਮੈਨੂੰ ਇਹ ਦੱਸ ਵੀ ਡੇਟ ਕੀ ਹੁੰਦੀ ਹੈ?
3: ਡੇਟ ਮਤਲਬ ਕੀ, ਕਿਸੇ ਗੋਰੀ ਨਾਲ ਚੱਲੇ ਹੋ?
2: ਪਤਾ ਕੋਈ ਨੀ, ਮੈਨੂੰ ਆਂਦੀ ਆਈ ਵਾਂਟ ਟੂ ਗੋ ਟੂ ਡੇਟ।
3: ਅੱਛਾ,
2: ਤੇ ਮੈਂ ਕਿਹਾ ਵੀ ਯਾਰ ਡੇਟ ਮਤਲਬ ਹੁਣ ਮੈਂ ਕੈਲੰਡਰ ਲੈ ਕੇ ਜਾ ਵੜਿਆ।
3: ਮੈਂ ਤੁਹਾਨੂੰ ਸੁਧੀ ਗੱਲ ਮੈਂ ਬਿਨਾਂ ਪੰਜਾਬੀ ਫੋਨ ਲਾਇਆ ਮੈਂ ਕਿਹਾ ਯਾਰ
2: ਉਹ ਮੈਂ ਕਿਹਾ ਯਾਰ ਗੋਰੀ ਡੇਟ ਕਰੀ ਜਾਂਦੀ, ਉਹ ਜਿਹਾ ਮੇਰਾ ਯਾਰ ਰੁਸ਼ਿੰਦਾ, ਕਹਿੰਦਾ ਗੰਡਾ ਸਿੰਘ ਤੂੰ ਪੰਗਾ ਪਾ ਲੈ, ਲੱਗਦਾ ਗੋਰੀ ਤੇ ਲੱਗਦਾ ਤੈਨੂੰ ਕਚਹਿਰੀ ਚ ਤਰੀਕ ਤੇ ਭੁਗਤਣ ਨੂੰ ਖੜ ਨੂੰ ਫਿਰਦੀ ਹੈ।
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਮੌਂਟਰੀਅਲ, ਟੋਰਾਂਟੋ ਜਾਂ ਵੈਂਕੂਵਰ ਅੰਦਰ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਤੁਸੀਂ ਸਾਡੇ ਹੈੱਡ ਆਫਿਸ ਨਾਲ ਸੰਪਰਕ ਕਰੋ, 416-677-0609 416-677-0609।
5: ਨਹੀਂ ਕਰ ਲਾ ਚੁਗਲੀਆਂ ਤੂੰ,
3: ਤੂੰ ਕਾਕਾ ਮਸਾ ਹੀ ਬਚਿਆ। ਮੈਂ
5: ਗੰਡਾ ਸਿੰਘ ਕੀ ਆ ਗਿਆ, ਮਤਲਬ ਕਿੱਡੀ ਤੂੰ ਖੁਸ਼ ਹੁੰਨੀ ਉਹਦੇ, ਬਸ਼ਰਮ ਜਿਹਾ ਬੰਦਾ ਉਹ।
3: ਹੈਲੋ,
5: ਹੋਰ ਕੀ
3: ਅਕਲ ਨਾ ਬੋਲੀ, ਪੰਜਾਬ ਪੁਲਿਸ ਆ ਉਹ,
5: ਪੰਜਾਬ ਪੁਲਿਸ ਹੁੰਦਾ ਸੀ, ਹੁਣ ਨਹੀਂ ਹੈਗਾ।
3: ਜਿੱਦਾਂ ਵੀ ਆ,
5: ਜਦੋਂ ਪੰਜਾਬ ਪੁਲਿਸ ਹੁੰਦਾ ਨਾ ਬੰਦਾ, ਉਦੋਂ ਕੋ ਸਾਰੇ ਡਰਦੇ ਆ।
3: ਅੱਛਾ,
5: ਜਦੋਂ ਪੰਜਾਬ ਪੁਲਿਸ ਛੱਡ ਦਿੰਦਾ ਨਾ, ਫਿਰ ਉਹ ਆਪ ਹੀ ਮਹੱਲਾ ਚੇਂਜ ਕਰ ਲੈਂਦਾ।
3: ਭਾਈ ਸਾਹਿਬ, ਪਰ ਉਹਨੇ ਤੇਰੇ ਛੱਡਣ ਲੱਗੇ ਨੇ, ਨਹੀਂ ਸੋਚਣਾ ਵੀ ਕਿੱਥੇ ਪੈਂਦੀਆਂ ਵੀ।
5: ਨਹੀਂ ਉਹ ਤਾਂ ਹੁਣ ਮੈਂ ਦੇਖੂੰਗਾ ਕਿ ਹੁਣ ਉਹ ਪੰਜਾਬ ਪੁਲਿਸ 'ਚ ਹੈ ਨਹੀਂ।
3: ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਜਦੋਂ ਉਸ ਘਰ ਨੂੰ ਕੋਈ ਖਰੀਦਣ ਦੇ ਲਈ ਆ ਗਿਆ, ਉਹਨਾਂ ਨੂੰ ਉਸੇ ਵੇਲੇ ਉਹ ਘਰ ਖਾਲੀ ਕਰਨਾ ਪਊਗਾ, ਛੱਡਣਾ ਪਏਗਾ। ਦੂਜੀ ਸ਼ਰਤ ਹੈ ਕਿ ਘਰ ਜਿਹੜਾ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਕੋਈ ਵੀ ਨਾ ਰਹਿੰਦਾ ਹੋਵੇ, ਮਤਲਬ ਕਿਸੇ ਚੀਜ਼ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਤੀਜੀ ਚੀਜ਼ ਹੈ ਜਿਹੜੇ ਕਹਿ ਲਓ ਸ਼ੀਸ਼ੇ ਵਗੈਰਾ ਇੱਕਦਮ ਕ੍ਰਿਸਟਲ ਕਲੀਅਰ ਹੋਣੇ ਚਾਹੀਦੇ ਨੇ। ਚੌਥੀ ਚੀਜ਼ ਆ ਕਿ ਬੈੱਡ ਜਿਹੜੇ ਨੇ ਉਹ ਇੱਦਾਂ ਹੋਣੇ ਚਾਹੀਦੇ ਨੇ ਜਿਵੇਂ ਉਹਦੇ ਉੱਪਰ ਕਦੀ ਕੋਈ ਪਹਿਲਾਂ ਸੁੱਤਾ ਹੀ ਨਾ ਹੋਵੇ, ਮਤਲਬ ਬਿਲਕੁਲ ਨਵਾਂ ਲੱਗਣਾ ਚਾਹੀਦਾ ਘਰ। ਹਾਂ
5: ਨਹੀਂ, ਇੱਕ ਮਿੰਟ,
3: ਹਾਂ
5: ਇਹ ਮਤਲਬ ਉੱਥੇ ਘਰ 'ਚ ਰਹਿਣ ਦੇ ਲਈ ਸੁੱਖ ਆ ਕੇ ਸਜ਼ਾ ਆ? ਚੰਗੇ ਚੰਗੇ ਕੰਮ ਦੱਸ ਮੈਨੂੰ।
3: ਚੱਲ ਠੀਕ ਆ, ਬਾਅਦ ਚ ਦੱਸ।

0: हाँ दास भाई।
1: हाँ
0: की गल बात है।
1: चल पहले फेल हो गए।
0: कोई आइडिया मैं तेरा पसंद नहीं है।
1: चल मैं हुण जिहड़ा तेनू आइडिया दसना ना, मैंने एकदम याद आया, ओ सब तो बेस्ट आ।
0: बेस्ट आइडिया?
1: हाँ। तेनू ओ काम कर लेना चाहिए।
0: दसो दस।
1: तेनू सोना किन्ना क पसंद आ?
0: मेनू सोना इन्ना क पसंद है। इन्ना क पसंद है मेनू सोना।
1: हेलो
0: मेरी गल सुनो।
1: हाँ?
0: मैं तेरे को काम दी सलाह मांगी, तू मेनू सुनागे राजी?
1: ओहो काम ही सौंदा है दा
0: मतलब?
1: भाई साहब प्रोफेशनल स्लीपर्स होंदे ने ना।
0: स्लीपर मतलब?
1: स्लीपर जेड़े लोग सौंदे ने।
0: ਜਿਹੜੇ ਲੋਕ ਸੌਂਦੇ ਭਲੀਏ ਲੋਕ ਪ੍ਰੋਫੈਸ਼ਨਲ ਕਿੱਦਾਂ ਹੋ ਸਕਦਾ? ਉਹਦੇ ਸੁਸਤੜ ਹੁੰਦਾ ਸੁਸਤੀ।
1: ਓਏ ਨਹੀਂ ਮੈਂ ਤੈਨੂੰ ਪ੍ਰੋਫੈਸ਼ਨ ਦੀ ਹੀ ਗੱਲ ਕਰ ਰਹੀ ਹਾਂ। ਦੇਖ 2013 ਦੀ ਗੱਲ ਆ, ਕਹਿੰਦੇ ਉਹਦੇ ਇੱਕ ਹੋਟਲ ਹੈ ਫਿਨ, ਉਸ ਹੋਟਲ ਨੇ ਇੱਕ ਮਤਲਬ ਕਿ ਕਹਿ ਲਓ ਐਡਵਰਟੀਜ਼ਮੈਂਟ ਕੱਢੀ ਸੀ ਜਿਹਦੇ ਚ ਉਹਨਾਂ ਨੂੰ ਪ੍ਰੋਫੈਸ਼ਨਲ ਸਲੀਪਰ ਚਾਹੀਦਾ ਸੀ। ਕਾਹਦੇ ਲਈ ਭਲਾ? ਉਹਨਾਂ ਦੇ ਹੋਟਲ ਦੇ ਵਿੱਚ 35 ਕਮਰੇ ਸੀ। ਉਹਨਾਂ 35 ਕਮਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੋਫੈਸ਼ਨਲ ਸਲੀਪਰ ਹੋਏਗਾ ਨਾ, ਉਹਦਾ ਕੰਮ ਹੋਏਗਾ ਕਿ ਉਹਨੇ ਹਰੇਕ ਕਮਰੇ ਦੇ ਵਿੱਚ ਸੌਂ ਕੇ ਦੇਖਣਾ ਕਿ ਉਹ ਕਮਰੇ ਕਿੰਨੇ ਕੁ ਕੰਫਰਟੇਬਲ ਨੇ, ਜਿਹੜੇ ਲੋਕ ਸਾਡੇ ਹੋਟਲ ਦੇ ਵਿੱਚ ਆਉਣਗੇ ਉਹ ਕਿੰਨਾ ਕੰਫਰਟੇਬਲੀ ਸੌ ਸਕਣਗੇ, ਜਾਂ ਕਿਹੜੀ ਚੀਜ਼ ਚ ਕਿੱਥੇ ਕੋ ਪ੍ਰੋਬਲਮ ਹੈ, ਸਾਰੀਆਂ ਚੀਜ਼ਾਂ ਪ੍ਰੋਫੈਸ਼ਨਲ ਸਲੀਪਰ ਦੱਸਦਾ।
0: ਅੱਛਾ ਜੀ
1: ਤੂੰ ਬਣ ਜਾ
0: ਬਈ, ਆ ਤਾਂ ਨਜ਼ਾਰੇ ਦਾ ਰੱਖਣਾ ਉੱਪਰ
1: ਨਾਲੇ ਪੁੰਨ ਤੇ ਨਾਲੇ ਫਲੀਆਂ।
0: ਦੇਖੋ ਜੀ ਪੁੰਨ ਪਾਉਂਦਾ ਤਾਂ ਪਤਾ ਨਹੀਂ, ਫਲੀਆਂ ਲਗਾਤਾਰ ਨੇ।
1: ਮਤਲਬ
0: ਭਾਈ ਸਾਹਿਬ ਹੋਟਲ ਜਦੋਂ ਮੈਂ ਰਹੂੰਗਾ 35 ਕਮਰੇ ਨੇ, 30 ਦਾ ਮਤਲਬ ਮਹੀਨਾ ਹੁੰਦਾ, ਜਦੋਂ ਅਗਲਾ ਮਹੀਨਾ ਹੋਣਾ ਫੇਰ ਪਹਿਲੇ ਕਮਰੇ ਚ।
1: ਹੈਲੋ ਇੱਕੋ ਵਾਰੀ ਇੱਕ ਕਮਰੇ ਚ ਉੱਥੇ ਤੂੰ ਆਪਣੇ ਸਹੁਰਿਆਂ ਦੇ ਨੀ ਜਾਣਾ,
0: ਇਹ ਕੀ ਫਾਇਦਾ ਭਾਈ ਸਾਹਿਬ? ਦੱਸ ਦੋ ਵੀ ਮੈਂ ਪੱਕੀ ਨੌਕਰੀ ਭਾਲਣਾ, ਤੂੰ ਮਹੀਨੇ ਵਾਲੀ ਦਵਾਈ ਜਾ ਮੈਨੂੰ।

0: ਤੂੰ ਨਾ ਕੰਮ ਦੀ ਨੀ ਹੈ ਮੇਰੇ।
1: ਕਿਉਂ?
0: ਮਤਲਬ ਓਦਾਂ ਤੂੰ ਨਾ ਚੀਕਾਂ ਮਾਰ ਮਾਰ ਮੇਰਾ ਸਿਰ ਦੁਖਣਾ ਲਾ ਛੱਡਾਂ ਤਾਂ ਮੈਂ ਬੜੀ ਪੜੀ, ਮੈਂ ਬੜੀ ਅਕਲ ਵਾਲੀ, ਮੈਨੂੰ ਬੜੀ ਨੌਜ਼ਲ। ਹੁਣ ਤੇਰੀ ਨੌਜ਼ਲ ਕਿਤੇ ਚੱਲ ਗਈ ਫਿਰ?
1: ਤੈਨੂੰ ਹੈਲੋ, ਜੇ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ ਦੈਟ ਇਜ਼ ਨਾਟ ਮਾਈ ਫਾਲਟ।
0: ਅੱਛਾ ਮਤਲਬ ਤੂੰ ਹੁਣ ਮੈਨੂੰ ਲੋਕਾਂ ਦੇ ਹੋਟਲਾਂ 'ਚ ਖੜ ਖੜ ਕੇ ਸਵਾਵੇਂ ਤੇ ਮੈਨੂੰ ਚੀਜ਼ਾਂ ਪਸੰਦ ਆ ਜਾਣ?
1: ਉਹ ਨਹੀਂ,
0: ਲੋਕਾਂ ਦੇ ਨਿਆਣੇ ਤੇ ਮੈਂ ਕੱਛੇ ਬਣਾਉਣਾ ਆਰਗੇਨਾਈਜ਼ ਕਰਦਾ ਫਿਰਾਂ ਤੇ ਉਹ ਮੇਰਾ ਪ੍ਰੋਫੈਸ਼ਨ। ਗੱਲ ਹੀ ਬਾਤ ਨਹੀਂ,
1: ਕਰਨ ਵਾਲੇ ਕਰਦੇ ਆ। ਇੱਕ ਤਾਂ ਲੋਕਾਂ ਦਾ ਜੁਗਾੜ ਦੱਸੋ, ਦੂਜੇ ਬੰਨੇ
0: ਪੰਜਾਬੀ ਬੰਦਾ ਮੈਂ।
1: ਅੱਛਾ,
0: ਇਸ ਕਰਕੇ ਮਹਾਰਾਜ ਅਸੀਂ ਕੰਮ ਉਹ ਕਰਾਂਗੇ ਜਿਹੜਾ ਸਾਨੂੰ ਪਸੰਦ ਹੋਊਗਾ। ਤੇਰੀ ਡਿਊਟੀ ਹੈ ਫਿਲਹਾਲ ਮੈਨੂੰ ਦੱਸਣਾ ਕਿ ਕਿੱਦਾਂ ਕਿੱਦਾਂ ਦੇ ਕੰਮ ਹੋ ਸਕਦੇ।
1: ਅੱਜ ਤੂੰ ਮੈਨੂੰ ਤਾਂ ਇੱਥੇ ਤਨਖਾਹ ਤੇ ਰੱਖਿਆ ਨਾ।
0: ਐਕਸਕਿਊਜ਼ ਮੀ,
1: ਐਕਸਕਿਊਜ਼ ਮੀ,
0: ਇਹਦਾ ਡਬਲ ਫਾਇਦਾ ਤੈਨੂੰ ਦੇ। ਹੁਣ ਜਿਹੜੀਆਂ ਸਲਾਹਾਂ ਤੂੰ ਦੇ ਰਹੀ ਆ, ਕੀ ਪਤਾ ਮੇਰੇ ਕੇ ਕਈ ਵੀਰ ਸੱਜਣ ਹੋਣਗੇ, ਕਿਸੇ ਦੇ ਤਾਂ ਪਸੰਦ ਆ ਹੀ ਸਕਦੀ ਹੈ ਨਾ ਕੋਈ ਸਲਾਹ।
1: ਅੱਛਾ ਅੱਛਾ ਅੱਛਾ,
0: ਹਮੇਸ਼ਾ ਬੀ ਪੋਜ਼ਿਟਿਵ।
1: ਮਤਲਬ ਮੈਂ ਤਾਂ ਸਾਰੀ
0: ਐਚ ਆਈ ਵੀ ਪੋਜ਼ਿਟਿਵ ਹੋ।
1: ਉਹੀ ਬਦਤਮੀਜ਼ ਇਨਸਾਨ, ਠੀਕ ਹੀ ਬੋਲਦਾ ਰਹਿਣਾ ਹੁਣ ਥੋੜੀ ਅਕਲ ਤੋਂ, ਥੋੜੀ ਜੀ ਅਕਲ ਤੋਂ। ਫੇਰ ਜਦੋਂ ਤੇਰੇ ਦੁਆਲੇ ਕੋਈ ਚੀਜ਼ ਚੱਕਦਾ ਫੇਰ ਤੂੰ ਕਹਿਣਾ ਵੀ ਮੈਨੂੰ ਲੋਕ ਐ ਕਹਿੰਦੇ।
0: ਉਹ ਭੂਆ ਮੈਂ ਕਹਾਂ ਕੱਲਾ ਬੀ ਤਾਂ ਇੱਕ ਵਾਰਡ, ਮੈਂ ਤਿੰਨ ਵਾਰਡ ਲਾ ਕੇ ਪੋਜ਼ਿਟਿਵ ਕਰਨਾ, ਤੂੰ ਗੁੱਸਾ ਹੀ ਕਰ ਗਈ।
1: ਤੂੰ ਮੈਨੂੰ ਨਾ ਹੀ ਪੋਜ਼ਿਟਿਵ ਕਰ, ਮੈਂ ਨੈਗੇਟਿਵ ਹੀ ਚੰਗੀ ਹਾਂ।
0: ਅੱਛਾ ਜੀ,
1: ਹਾਂਜੀ,
0: ਚੱਲ ਬੀ ਨੈਗੇਟਿਵ ਹੋ ਫਿਰ।
1: ਹੈਲੋ,
0: ਹਾਂ
1: ਮੈਂ ਤੇਰੇ ਨਾਲ ਗੁੱਸੇ ਹੋ ਗਈ ਆ।
0: ਗੁੱਸੇ ਕਿਉਂ ਹੋ ਗਈ? ਹੁਣ ਗੁੱਸੇ ਵਾਲੀ ਕਿਹੜੀ ਗੱਲ ਹੋਈ ਆ?
1: ਕੀ ਤੈਨੂੰ ਮੇਰੀ ਕੋਈ ਗੱਲ ਹੀ ਨਹੀਂ ਪਸੰਦ ਆ ਰਹੀ ਆ?
0: ਤੂੰ ਇਦਾਂ ਕਰ, ਤੂੰ ਸੋਚ ਕੇ ਘੈਂਟ ਜੀ ਚੀਜ਼ ਲੈ ਕੇ ਆ।
1: ਓਕੇ ਚੱਲ, ਹਾਂ ਰੈਡੀ
0: ਸਟੈਡੀ,
1: ਹਾਂ
0: ਗੋ।
1: ਇੱਕ ਚੀਜ਼ ਭੁੱਲ ਗਿਆ, ਇੰਡੀਆ।
0: ਇੰਡੀਆ, ਇੰਡੀਆ ਦਾ ਕੀ ਮਤਲਬ ਹੈ?
1: ਕਹਿੰਦੇ ਨਹੀਂ ਹੁੰਦੇ ਰੈਡੀ ਸਟੈਡੀ ਇੰਡੀਆ ਗੋ?
0: ਚਲੋ ਇੰਡੀਆ ਛੱਡ, ਤੂੰ ਇਧਰ ਪਹਿਲਾਂ ਵੱਲ ਬਾਹਰ ਵਾਲੇ ਗੋ ਕਰਾਈਏ ਆਪਾਂ।
1: ਅੱਛਾ ਅੱਛਾ, ਚੱਲ ਤੂੰ ਐਂ ਕਰ, ਹੁਣ ਮੈਂ ਬਹੁਤ ਸੋਚਣ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਲੈ ਕੇ ਆਈ ਆ ਕਿ ਤੂੰ ਨਾ ਜਿਹੜੇ ਡਾਈਵਰਸ ਹੁੰਦੇ ਨਾ, ਪ੍ਰੋਫੈਸ਼ਨਲ ਡਾਈਵਰਸ, ਉਹ ਬਣ ਜਾ।
0: ਪ੍ਰੋਫੈਸ਼ਨਲ ਡਾਈਵਰ ਮਤਲਬ?
1: ਕਲਿਫ ਡਾਈਵਿੰਗ ਕਦੇ ਸੁਣੀ ਹੈ?
0: ਉਹਨੇ
1: ਉੱਚੀ ਸਾਰੀ ਚੋਟੀ ਤੋਂ ਥੱਲੇ ਛਾਲ ਮਾਰ ਕੇ ਦੇਖਣਾ ਹੁੰਦਾ।
0: ਯਾਰ ਮੈਂ ਮਾਰਾ ਨੱਕ ਤੇ ਮੁੱਕੀ,
1: ਕੀ ਹੋਇਆ?
0: ਮੋਟੀ ਹੈ ਇਹ ਬਾ, ਮੇਰੀਆਂ ਲੱਤਾਂ ਬਾਵਾਂ ਤੜਾਉਣ ਵਾਲੇ ਪ੍ਰੋਫੈਸ਼ਨ ਦੱਸ ਤੂੰ ਮੈਨੂੰ।
1: ਓਏ ਤੁਸੀਂ ਪੰਜਾਬੀ ਹੁੰਦੇ ਹੋ?
0: ਬਾਲ ਇਹ ਨਹੀਂ ਪੰਜਾਬੀ ਹੁੰਦੇ, ਉੱਚੀ ਸਾਰੀ ਚੋਟੀ ਤੋਂ ਚੈੱਕ ਕਰਨਾ ਵੀ ਚੋਟੀ ਤੋਂ ਬੰਦਾ ਡਿੱਗਦਾ ਤੇ ਕਿਹੜੀ ਕਿਹੜੀ ਲੱਤ ਟੁੱਟਦੀ, ਇਹ ਚੈੱਕ ਕਰਨਗੇ ਮੇਰੇ
1: ਭਾਈ ਸਾਹਿਬ? ਇਹ ਪ੍ਰੋਫੈਸ਼ਨ,
0: ਦਾੜਾਂ ਕਿੰਨੀਆਂ, ਬੱਤੀਆਂ 'ਚ ਬਾਹਰ ਕਿੰਨੀਆਂ ਆਉਂਦੀਆਂ, ਇਹ ਚੈੱਕ ਕਰਨਗੇ ਮੇਰਾ।
2: ਦੇਵਤਾ ਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਉਹ ਕੰਮ ਦੀ ਗੱਲ ਲੱਭੀ,
1: ਚਲ ਤੂੰ ਐ ਕਰ ਵੀ ਆਪਣੇ ਇਧਰ ਸਨੋ ਵਗੈਰਾ ਪੈਂਦੇ ਆ?
0: ਸਨੋ?
1: ਹਾਂ,
0: ਮੈਂ ਬਰਫ਼ ਦੇ ਹੁਣ ਗੋਲੇ ਬਣਾਉਣ ਲੱਗਾ।
1: ਓ ਨਹੀਂ ਨਹੀਂ,
0: ਮਤਲਬ ਰਗੜ ਰਗੜ ਕੇ, ਮਤਲਬ ਮੈਂ ਗੋਰਿਆਂ ਦੇ ਨਿਆਣੇ ਨੂੰ ਉੱਤੇ ਰੰਗ ਨੀਲਾ ਪੀਲਾ ਪਾ ਪਾ ਕੇ ਦਿਆ ਕਰ।
1: ਵੈਸੇ ਇਹ ਕੰਮ ਸਭ ਤੋਂ ਵਧੀਆ,
0: ਤੇ ਜੇ ਇਹ ਕੰਮ ਕਰਨਾ ਹੈ ਪੰਜਾਬ ਨਹੀਂ ਸੀ ਹੁੰਦਾ, ਇਧਰ ਐ ਕਰਨ ਦੀ ਕੀ ਲੋੜ?
1: ਉੱਥੇ ਬਰਫ਼ ਕ੍ਰਸ਼ ਕਰਨੀ ਪੈਣੀ ਸੀ, ਇੱਥੇ ਜਦੋਂ ਸਨੋ ਪੈਂਦੀ ਆ ਉਦੋਂ ਆਲਰੇਡੀ ਮਿਲ ਜਾਂਦੀ ਆ। ਹਾਉ ਮਚ,
0: ਤੇ ਵੇਖਣੀ ਵੀ ਨਹੀਂ ਨਾ।
1: ਕਿਉਂ?
0: ਬਾਹਰ ਗੋਡੇ ਗੋਡੇ ਅੱਗੇ ਬਰਫ਼ ਪਈ, ਮੈਂ ਉਹਦੇ ਤੀਲਾ ਡਾ ਕੇ ਜਵਾਕ ਨੂੰ ਆਗਾ ਵੀ ਚੂਸੀ ਜਾ। ਉਹਨਾਂ ਨੇ ਅੰਕਲ ਮੈਂ $3 ਦੇਣ ਨੂੰ ਚਾਹੀਦਾ, ਚੱਲੇ ਮੁੱਠ ਭਰ ਕੇ ਖਾ ਲਾਂ।
1: ਪਰ ਜਿਹੜਾ ਉੱਤੇ ਲਾਲ ਨੀਲਾ ਰੰਗ ਪਾਉਣਾ
0: ਉਹ ਵੀ ਲੱਭ ਲੈਂਦੇ ਅਗਲੇ, ਤੂੰ ਆਪਣੀ ਗੱਲ ਕਰ।
1: ਚੱਲ ਤੂੰ ਇੱਦਾਂ ਕਰ, ਆਈਸਬਰਗ ਮੂਵਰ ਬਣ ਜਾ।
0: ਉਹ ਕਹਿੰਦਾ
1: ਆਈਸਬਰਗ ਯਾਨੀ ਕਿ ਸਮੁੰਦਰ, ਟਾਈਟੈਨਿਕ ਫਿਲਮ ਦੇਖੀ
0: ਜੀ?
1: ਟਾਈਟੈਨਿਕ ਦੇ ਵਿੱਚ ਜਿਹੜਾ
0: ਦੀਆਂ ਗੱਲਾਂ ਨਾ ਕਰਾਓ, ਉਦਾਂ ਦੇ ਕੰਮ ਨਹੀਂ ਹੋਣੇ ਮੇਰੇ ਕੋਲੋਂ
1: ਭਾਈ ਸਾਹਿਬ।
0: ਟਾਈਟੈਨਿਕ ਫਿਲਮ ਹੋਰ ਗਈ ਸੀ ਫਿਰ ਉਹਦੇ ਜੀ,
1: ਓਏ ਸੁਣ ਤਾਂ ਲਾ ਤੂੰ, ਭਾਵੇਂ ਕੀ ਹੋ ਜਾਣਾ ਹੁਣ, ਪੂਰੀ ਗੱਲ ਸੁਣ। ਟਾਈਟੈਨਿਕ ਜਹਾਜ਼ ਜਿਹੜਾ ਜਦੋਂ ਪਾਣੀ ਦੇ ਵਿੱਚ ਚੱਲ ਰਿਹਾ ਸੀ
0: ਜੀ,
1: ਸਡਨਲੀ ਉਹ ਇੱਕ ਚੀਜ਼ ਦੇ ਨਾਲ ਟਕਰਾਇਆ ਸੀ, ਉਹਨੂੰ ਕੀ ਕਹਿੰਦੇ ਆ?
0: ਬਰਫ ਦਾ ਸੀ ਤੋਂਦਾ ਆ।
1: ਜਦੋਂ ਐਕਚੁਅਲੀ ਇਹ ਕਹਿੰਦੇ ਟਾਇਟੈਨਿਕ ਜਿਹੜੀ ਮੂਵੀ ਆ ਇਹ ਰਿਐਲਿਟੀ ਅਸਲੀ ਮੂਵੀ ਸੀ, ਹੈ ਅਸਲੀ ਸਟੋਰੀ ਸੀ ਇਹ, ਤੇ ਉਹ ਜਦੋਂ ਸਾਰੀ ਘਟਨਾ ਕਹਿੰਦੇ ਵਾਪਰੀ ਸੀ ਉਸ ਤੋਂ ਬਾਅਦ ਨਾ ਅਮੈਰੀਕਾ ਦੇ ਵਿੱਚ ਤਾਂ ਸਪੈਸ਼ਲੀ ਹੈਨਾ ਨਾਰਥ ਅਮੈਰੀਕਨ ਜਿਹੜੀ ਇੱਕ ਕੰਪਨੀ ਸੀ ਉਹਨਾਂ ਨੇ ਕੀ ਕੀਤਾ ਸੀ ਆਈਸਬਰਗ ਮੂਵਰਸ ਬਣਾ ਦਿੱਤੇ ਸੀ।
0: ਅੱਛਾ,
1: ਜਿਹਨਾਂ ਦਾ ਕੰਮ ਸੀ ਸਮੁੰਦਰ ਦੇ ਵਿੱਚੋਂ ਨਾ ਉਹ ਜਿਹੜੇ ਬਰਫ ਦੇ ਉਠੇਲੇ ਜੇ ਏਡੇ ਏਡੇ ਵੱਡੇ ਪਹਾੜ ਜੇ ਉਹਨਾਂ ਨੂੰ ਮੂਵ ਕਰਨਾ ਤਾਂ ਜੋ ਜਿਹੜੇ ਕੋਈ ਹੋਰ ਜਹਾਜ਼ ਨੇ ਉਹ ਉਹਨਾਂ ਨਾਲ ਟਕਰਾ ਕੇ ਡੁੱਬ ਨਾ ਸਕਣ ਜਾਂ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੋ ਸਕਣ।
0: ਨਹੀਂ ਮਤਲਬ ਇਹ ਕੰਪਨੀਆਂ ਦਾ ਕੰਮ ਵੱਡੀਆਂ ਵੱਡੀਆਂ ਦਾ, ਮੈਂ ਸਮੁੰਦਰ ਚ ਕੀ ਸਾਈਕਲ ਲੈ ਕੇ ਨਾ ਚੱਲ ਜਾਵਾਂ,
1: ਮਤਲਬ
0: ਨਹੀਂ ਤੇ ਹੋਰ ਮੈਂ ਕਦੇ ਨਾ ਉਹ ਮਤਲਬ ਪਾਸੇ ਕਰੂੰ ਦੱਸੀ
1: ਮੈਨੂੰ ਪੰਜਾਬੀ ਆ
0: ਤੂੰ ਰਹਿਣ ਦੇ ਭੂਆ, ਮੈਂ ਪੰਜਾਬੀ ਨੀ ਗਾ, ਮੈਂ ਮਤਲਬ ਸਾਈਕਲ ਦੇ ਟਾਇਟੈਨਿਕ ਲਗਾਇਆ ਹੋਵੇ।
3: ਆਰ ਯੂ ਪੀਪਲ ਦੈਟਸ ਮਿਕੂ ਸਿੰਘ ਐਂਡ ਹਨੀ ਚੀ।

0: ਕੋਈ ਤੂੰ ਨਾ ਸਵਾਦ ਦੀ ਮੈਨੂੰ ਇੱਕ ਗੱਲ ਨੀ ਦੱਸੀ।
1: ਅੱਛਾ ਚੱਲ ਤੂੰ ਮੈਨੂੰ ਇਹ ਦੱਸ ਕਿ ਤੂੰ ਕੀ ਚਾਹੁੰਦਾ, ਕਿਹੋ ਜਿਹੀ ਜੌਬ ਹੋਣੀ ਚਾਹੀਦੀ ਹੈ?
0: ਕੋਈ ਜੌਬ ਏਦਾਂ ਦੀ ਹੋਵੇ ਵੀ ਭਾਈ ਸਾਹਿਬ ਮੈਂ ਜਦੋਂ ਬੈਠਾ ਨਾ ਇੱਕ ਥਾਂ ਤੇ ਤੇ ਮੈਂ ਬੈਠੇ ਰਹਾਂ, ਬਹੁਤ ਹੀ ਟੈਨਸ਼ਨ ਨਾ ਲੈਣੀ ਪਵੇ।
1: ਮਤਲਬ ਵੇਲੀਆਂ ਰੋਟੀਆਂ ਚਾਹੁੰਦਾ ਹੈ
0: ਮੁਫਤ ਦੀਆਂ,
1: ਹੈਨਾ?
0: ਨਿਆਰੇ ਜਿਹਦੇ ਹੁਣ ਨਿਆਰੇ।
1: ਚੱਲ ਇਹਦੇ ਨਾਲ ਰਿਲੇਟਡ ਵੀ ਜੌਬ ਹੈਗੀ ਹੈ।
0: ਕਿਹੜੀ?
1: ਦੇਖ ਅੱਜ ਮੈਂ ਤੈਨੂੰ ਕਿੰਨੀਆਂ ਜੌਬਸ ਆਫਰ ਕਰਤੀਆਂ।
0: ਚੱਲ ਠੀਕ ਹੈ,
1: ਇਹ ਜੌਬ ਆ ਪੇਂਟ ਡਰਾਇਰ ਵਾਚਰ ਦੀ।
0: ਪੇਂਟ ਡਰਾਇਰ ਵਾਚਰ ਮਤਲਬ?
1: ਹਾਂ।
0: ਅੱਛਾ ਜੀ।
1: ਦੇਖ ਕਹਿੰਦੇ ਵੀ ਅੱਜ ਤੋਂ ਨਾ ਕੋਈ 4 ਸਾਲ ਪਹਿਲਾਂ ਦੀ ਗੱਲ ਆ, ਇੱਕ ਡਾਕਟਰ ਥਾਮਸ ਸੀ ਜਿਹੜੇ ਕਿ ਇੱਕ ਇੰਟਰਨੈਸ਼ਨਲ ਪੇਂਟ ਕੰਪਨੀ ਦੇ ਲਈ ਕੰਮ ਕਰਦੇ ਸੀ। ਉਹ ਕੰਮ ਪਤਾ ਕੀ ਹੁੰਦਾ ਸੀ? ਵਾਚਿੰਗ ਪੇਂਟ ਡਰਾਈ, ਮਤਲਬ ਕਿ ਪੇਂਟ ਜਿਹੜਾ ਜਿਵੇਂ ਲੈ ਕਿਸੇ ਕੰਧ ਉੱਪਰ ਪੇਂਟ ਕੀਤਾ, ਉਹਨਾਂ ਨੇ ਉਹਦੇ ਮੋਹਰੇ ਕੁਰਸੀ ਲਾ ਕੇ ਬਹਿ ਜਾਣਾ, ਫਿਰ ਉਹਨੂੰ ਦੇਖੀ ਜਾਣਾ।
0: ਅੱਛਾ ਜੀ।
1: ਫਿਰ ਦੇਖੀ ਜਾਣਾ।
0: ਅੱਛਾ ਜੀ।
1: ਫਿਰ ਦੇਖੀ ਜਾਣਾ।
0: ਦੇਖੀ ਕਿਉਂ ਜਾਣਾ?
1: ਕਿ ਪੇਂਟ ਸੁੱਕਦਾ ਹੋਇਆ ਦੇਖਣਾ ਨਾ, ਕਿੰਨੀ ਦੇਰ ਸੁੱਕਦਾ।
0: ਤੇਰੇ ਮੈਂ ਮਾਰਾ ਨੱਕ ਤੇ ਮੁੱਕੀ, ਕੋਈ ਕੰਮ ਨਹੀਂ
1: ਕਿਹਾ ਨਹੀਂ ਤੈਨੂੰ, ਬੈਠੇ ਬਿਠਾਏ ਫ੍ਰੀ ਦੀਆਂ।
0: ਮੇਰੀ ਗੱਲ ਸੁਣ, ਇਹ ਜਿੰਨੀਆਂ ਤੋਂ ਹੁੰਦਾ ਕਿ ਨੌਕਰੀ ਦੱਸੀ, ਇਹ ਜ਼ਿੰਦਗੀ ਦੁਨੀਆ ਚ ਕਰਦੇ ਲੋਕੀ?
1: ਹਾਂ, ਦੁਨੀਆ ਦੇ ਵੀਅਰਡ ਜੌਬਸ ਨੇ।
0: ਅੱਛਾ, ਤੈਨੂੰ ਵੀਅਰਡ ਜੌਬ ਹੀ ਲੱਭੀ ਹੈ ਮੇਰੇ ਲਈ? ਨਾਲੇ ਬੰਦਾ ਪੁੱਛੇ ਭਲਿਆ ਲੋਕਾਂ ਵੀ ਤੈਨੂੰ ਘੰਟਾ ਭਰ ਉੱਤੇ ਕੁਰਸੀ ਡਾ ਕੇ ਬਹਿਣ ਦੀ ਕੀ ਲੋੜ ਹੈ?
1: ਕਿਉਂ
0: ਤੂੰ ਮੌਜ ਕਰ, ਇੱਕ ਰਾਂ ਪੇਂਟ ਵਾਲੇ ਪੇਂਟ ਕਰਕੇ ਚਲੇ ਜਾਣ, ਤੂੰ ਬਾਹਰੋਂ ਜੂਸ ਜਾਸ ਪੀ ਕੇ ਰੋਟੀ ਰਾਟੀ ਖਾ, ਅੱਧੇ ਘੰਟੇ ਬਾਅਦ ਆ ਕੇ ਕੰਨ ਤੇ ਉਂਗਲ ਮਾਰ ਕੇ ਵੇਖ ਲਾ, ਜੇ ਉਂਗਲ ਨੂੰ ਲੱਗ ਗਿਆ ਫੇਰ ਗਿੱਲਾ ਨਹੀਂ ਤੇ ਸੁੱਕਾ।
1: ਹਾਂ, ਮੁੜ ਕੇ ਤੈਨੂੰ ਫਿਰ ਨੌਕਰੀ ਤੇ ਕੌਣ ਰੱਖੂਗਾ ਇਹ ਵੀ ਦੱਸ।
0: ਕਿਉਂ?
1: ਵੈਸੇ ਸੋਚ ਕੇ ਵੇਖ,
0: ਤੇ ਪੇਂਟ ਹੀ ਸੁੱਕਾ ਚਾਹੀਦਾ ਉਹਨਾਂ ਨੂੰ,
1: ਤੇ ਜੇ ਉਹ ਗਿੱਲਾ ਹੋਵੇ ਤੇ ਉਂਗਲ ਨੂੰ ਲੱਗ ਗਿਆ ਫੇਰ
0: ਤੇ ਉਹਨੇ ਤਾਂ ਫੇਰ ਬੁਰਸ਼ ਮਾਰ ਦਾਂਗੇ।
1: ਅੱਛਾ ਚੱਲ, ਤੇ ਤੂੰ ਬੁਰਸ਼ ਹੀ ਮਾਰਦਾ
0: ਰਹੇਗਾ ਇਹ ਲੋਕ ਤਦੇ ਨਹੀਂ ਕਾਮਯਾਬ ਭਾਈ ਸਾਹਿਬ।
1: ਅੱਛਾ ਜੀ।
2: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਰਮਨ ਕੌਰੇ,
1: ਹਾਂ
0: ਦੇਖ ਲਾ ਵੀ ਇੰਨਾ ਚਿਰ ਹੋ ਗਿਆ ਪ੍ਰੋਗਰਾਮ ਦਾ ਵੇਲਾ ਗਾਂ ਮੁੱਕਣ ਵਾਲੇ ਪਾਸੇ ਨੂੰ ਨੇੜੇ ਆ ਗਿਆ, ਤੂੰ ਮੈਨੂੰ ਕੋਈ ਕੰਮ ਦੀ ਸ਼ੈ ਨਹੀਂ ਦੱਸਣ ਦੀ।
1: ਅੱਛਾ ਚੱਲ, ਮੈਂ ਤੈਨੂੰ ਨਾ ਇੱਕ ਸਭ ਤੋਂ ਵਧੀਆ ਕੰਮ ਦੱਸ ਦਿੰਦੀ ਹਾਂ। ਇਹ ਕੰਮ ਚਾਹੇ ਤੂੰ ਇੰਡੀਆ ਰਵੇਂ, ਚਾਹੇ ਤੂੰ ਇੱਥੇ ਰਵੇਂ, ਚਾਹੇ ਕਿਤੇ ਵੀ ਦੁਨੀਆ ਦੇ ਕੋਨੇ ਚੱਲ ਜਾਏ,
0: ਆਲ ਓਵਰ ਦ ਵਰਲਡ,
1: ਹਾਂ ਹਰ ਪਾਸੇ ਇਹਦੀ ਕਹਿ ਲਓ ਵੀ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ, ਡਿਮਾਂਡ
0: ਡਿਮਾਂਡ,
1: ਹੈ ਨਾ? ਹੈ ਨਾ? ਤੂੰ ਇੱਦਾਂ ਕਾਰ ਪ੍ਰੋਫੈਸ਼ਨਲ ਹਿਚਕਰਸ ਬਣ ਜਾ।
0: ਹਿਚਕਰ?
1: ਹਾਂ।
0: ਮਤਲਬ ਜਿਹਨਾਂ ਨੂੰ ਹਿਚਕੀ ਆਉਂਦੀ ਰਹਿੰਦੀ?
1: ਨਹੀਂ,
0: ਹਾਂ
1: ਹਿਚਕੀਆਂ ਮਾਰ ਮਾਰ ਤੂੰ ਦੱਸਣਾ ਲੋਕਾਂ ਨੂੰ
0: ਕੀ ਦੱਸਣਾ
1: ਭਾਈ ਸਾਹਿਬ? ਮਤਲਬ ਤੂੰ ਦੇਖਿਆ ਹੋਏਗਾ ਇੰਡੀਆ ਦੇ ਵਿੱਚ
0: ਤਾਂ ਪ੍ਰੋਫੈਸ਼ਨਲ ਟਿਚਕਰ ਹੋਣਾ ਹੈ ਭੂਆ,
1: ਟਿਚਰਾਂ ਕਰਨੀਆਂ ਦਾ ਲੋਕ
0: ਹੋਰ ਕੀ ਹੈ?
1: ਹੈਲੋ,
0: ਆਲ ਓਵਰ ਦਾ ਵਰਲਡ ਤੇ ਇਸੇ ਚੀਜ਼ ਦੀ ਲੋੜ ਹੈ ਵੇਲੇ ਕੰਮ ਚ।
1: ਓਏ ਨਹੀਂ, ਆ ਜਿਹੜਾ ਕੰਮ ਹੈ ਦੇਖ, ਮੈਂ ਤੈਨੂੰ ਜਿਹੜੀ ਹੁਣ ਜੌਬ ਦੱਸਣੀ ਹੈ, ਘੁੰਮੇ ਫਿਰੇਗਾ ਤੂੰ ਵੱਖਰਾ, ਨੋਟ ਵੱਖਰੇ, ਗੱਡੀ ਅਗਲਿਆਂ ਦੀ, ਤੇਲ ਵੀ ਅਗਲਿਆਂ ਦਾ, ਤੇਰਾ ਖਰਚਾ ਕੋਈ ਵੀ ਨਹੀਂ ਹੈ।
0: ਨਿਆਰੇ ਮਤਲਬ?
1: ਬਸ ਤੂੰ ਬਹਿਣਾ ਹੀ ਆ ਗੱਡੀ ਚ,
0: ਮਤਲਬ ਗੱਡੀ ਦਾ ਡਰਾਈਵਰ।
1: ਓਏ ਨਹੀਂ, ਉਹਦੇ ਚ ਵੀ ਟੈਨਸ਼ਨ ਹੁੰਦੀ ਹੈ ਨਾ, ਇਹ ਤਾਂ ਮਤਲਬ ਕੰਮ ਹੀ ਜਦੋਂ ਦਿਲ ਕਰੇ ਕਰ ਲਿਆ, ਨਹੀਂ ਦਿਲ ਤਾਂ ਨਹੀਂ ਕੀਤਾ।
0: ਪਤਾ ਲੱਗੇ
1: ਇਹ ਕੰਮ ਚ ਪਤਾ ਕੀ ਹੋਏਗਾ, ਹੁਣ ਤੂੰ ਦੇਖਿਆ ਹੋਣਾ ਪੰਜਾਬ ਚ ਤਾਂ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜਦੋਂ ਕਿਤੇ ਬੰਦਾ ਸਾਥ ਚ ਬੈਠਾ ਹੋਏ, ਕੋਈ ਨਾ ਕੋਈ ਸਾਈਕਲ ਤੇ ਉਹਦਾ ਪੁੱਛਦਾ ਜੀ ਫਲਾਣਿਆਂ ਦੇ ਘਰੇ ਜਾਣਾ ਸੀ, ਤਾਂ ਫੇਰ ਕਿੱਦਾਂ ਲੋਕ ਜਵਾਬ ਦਿੰਦੇ ਆ?
0: ਇਹੋ ਇਹ ਵੀ ਇੱਥੋਂ ਸਿੱਧਾ ਹੋਇਆ, ਤੂੰ ਐਂ ਕਰ ਕੋਈ ਛੱਪੜ ਹੋਗਾ, ਛੱਪੜ ਤੋਂ ਸੱਜੇ ਹੱਥੋਂ ਜੀ ਤੇ ਸੱਜੇ ਹੱਥ ਗਲੀ ਅੱਗੇ ਥੋੜੀ ਜਿਹੀ ਤੰਗ ਆ, ਉੱਥੋਂ ਚੱਕੀ ਵੱਲ ਦੀ ਘੁੰਮ ਕੇ ਤਾਹਾਂ ਦੀ ਆ ਗਈ, ਤੇ ਫਿਰ ਉੱਥੇ ਇੱਕ ਹਰੀ ਜੀ ਕਲੀ ਵਾਲਾ ਕੋਠਾ ਹੋਣਾ, ਉੱਥੇ ਦੋ ਬੰਦੇ ਬੈਠੇ ਹੋਣੇ, ਉਹਨਾਂ ਚੋਂ ਜਿਹੜਾ ਛੋਟਾ ਜਿਹਾ ਹੋਊਗਾ ਉਹਨੂੰ ਪੁੱਛ ਲਈ, ਉਹਨਾਂ ਦਾ ਸੀਰੀਆ ਤੈਨੂੰ ਘਰੇ ਛੱਡਿਆ
1: ਛੱਡਿਆ ਉਹਨਾਂ, ਪਰ ਇਹੀ ਥਾਂ ਦੱਸਣ ਦੀ ਜਗ੍ਹਾ ਤੇ ਜੇ ਤੂੰ ਨਾਲ ਚੱਲ ਜਾਵੇਂ ਤਾਂ ਅਗਲਾ ਤੈਨੂੰ ਪੈਸੇ ਵੀ ਦਊਗਾ।
0: ਅਗਲਾ ਚਪੇੜਾ ਮਾਰ ਗਿਆ, ਹਾਂ ਵੀ ਕੱਢ ਕਿੰਨੇ ਕਮਾਈ, ਹਾਂਜੀ ਟਿਚਕਰ ਦੇ ਬਾਅਦ ਟਿਚਕਰ ਹੋ ਜਾਏ ਬੇਕਰੇ ਬੰਦਾ।

0: ਹੋਰ ਗੱਲ ਮੈਂ ਦੱਸ
1: ਦਾ ਦੇ ਦਾ
0: ਤੂੰ ਐ ਕਰ ਕਿਰਨੇ ਕੁਰਨੇ ਪਾਉਣੇ ਆਉਂਦੇ ਤੈਨੂੰ
1: ਮੈਂ ਤੇਰੇ ਨੱਕ ਤੇ ਮੁੱਖੇ ਮਾਰਨੇ ਆ
0: ਸਵੇਰ
1: ਤੋਂ ਲੈ ਕੇ ਸ਼ਾਮਾਂ ਤੱਕ ਕਦੀ ਕਿਸੇ ਦੇ ਭਾਪੇ ਲਈ ਕਦੀ ਕਿਸੇ ਦੇ ਬਾਬੇ ਲਈ ਡਾਡਾ ਮਾਰਦਾ ਰਵੇ ਹੈ ਮਤਲਬ ਆ ਇੱਥੇ ਆ ਕੇ ਡਿੱਗੀ ਹੈ ਤੂੰ ਵੇਖ ਲਓ ਭਾਈ ਹੈ ਕੋਈ ਮਤਲਬ ਅੱਜ ਕੱਲ੍ਹ ਤੁਹਾਨੂੰ ਲੱਗਦਾ ਕੋਈ ਇਮਾਨਦਾਰੀ ਦਾ ਜ਼ਮਾਨਾ ਹੈ ਭਲਾਈ ਦਾ ਜ਼ਮਾਨਾ ਨਜ਼ਰ ਆਉਂਦਾ
0: ਤੁਹਾਨੂੰ
1: ਇਹਦੇ ਕੋਲੋਂ ਸਲਾਹ ਲੈ ਲਈ ਤੇ ਮੈਨੂੰ ਆਹ ਕਰਾਉਣ ਡੇ ਵੀ ਤੂੰ ਪਿੱਟ ਸਿਆਪੇ ਕਰਨੇ ਸ਼ੁਰੂ ਕਰ ਦੇ
0: ਪਾਗਲਾ ਜਦੋਂ ਅਗਲੇ ਕੰਮ ਵੱਡਾ ਕਰਨਾ ਹੋਏ ਜਲੇਬੀਆਂ ਵੀ
1: ਮਿਲਣਗੀਆਂ ਮੇਰੀ ਤੁਹਾਨੂੰ ਗੱਲ ਇਹ ਬੀਬੀ ਵਾਲਾ ਕੰਮ ਹੈ ਤੈਨੂੰ ਫਿੱਟ ਬਹਿਣਾ ਤੂੰ ਸਰਕਾਰ ਟਰਾਈ ਨਾਲੇ ਇਸ ਤਰ੍ਹਾਂ ਸਿਰ ਜਿਹਾ ਸੁੱਟ ਕੇ ਲੱਗੀ ਰਹੀ ਅਗਲੇ ਨੂੰ ਪਤਾ ਨੀ ਲੱਗਣਾ ਨਾਲੇ ਰੋਂਦੀ ਹੈ ਕਿ ਹੱਸਦੀ ਹੈ ਤੂੰ ਤਾਂ ਮੈਨੂੰ ਕੋਈ ਪ੍ਰੋਫੈਸ਼ਨ ਨਹੀਂ ਦੱਸਿਆ ਨਾ ਮੈਂ ਲੱਭ ਲਿਆ ਇੱਕ
0: ਕਿਹੜਾ
1: ਹਿਊਮਨ ਸਕੇਅਰਕਰੋ
0: ਇਹ ਤਾਂ ਤੇਰੀ ਪਰਸਨੈਲਿਟੀ ਦੇ ਨਾਲ ਵੀ ਜਾਂਦਾ ਆ
1: ਕਿਉਂ
0: ਬਿਲਕੁਲ ਇਦਾਂ ਦਾ ਹੀ ਹੁੰਦਾ ਸਕੇਅਰਕਰੋ ਕਰੋ ਤੈਨੂੰ ਦੇਖ ਕੇ ਤਾਂ ਵੈਸੇ ਹੀ ਵਿਚਾਰੇ ਹਾਰਟ ਫੇਲ ਹੋ ਜਾਵੇ ਵੀ ਹੈ ਇਹ ਕੀ ਆ
1: ਕੁਛ ਵੀ ਹੈ ਮੈਨੂੰ ਵਧੀਆ ਲੱਗਾ ਵੀ ਦੇਖੋ ਇਹ ਡਰ ਨਾ ਬਣ ਕੇ ਤੁਸੀਂ ਖੇਤਾਂ 'ਚ ਅਗਲੇ ਦੇ ਖੜੇ ਰਹੋ ਫੁਲਵਾੜੀ 'ਚ ਤੇ ਤੁਸੀਂ ਕਾਂ ਚਿੜੀਆਂ ਡਾਉਂਦੇ ਰਹੋ
0: ਬਿਲਕੁਲ
1: ਹੈ ਨਾ ਕੰਮ ਤਾਂ ਵੈਸੇ ਨਜ਼ਾਰੇ ਵਾਲਾ
0: ਤੇਰੇ ਤੋਂ ਪਰ ਕੋਈ ਬੰਦਾ ਨਹੀਂ ਡਰਦਾ ਕਾਂ ਚਿੜੀ ਮਤਲਬ
1: ਮੇਰੀ ਸੁਣ ਗੱਲ ਕਾਂ ਚਿੜੀ ਹੀ ਡਰਾਉਣੇ ਅਸੀਂ ਬੰਦੇ ਨਹੀਂ ਡਰਾਉਣੇ ਨਾਲੇ ਦੂਜੀ ਗੱਲ ਇਹ ਨੀ ਮੈਨੂੰ ਸਮਝ ਲੱਗੀ ਵੀ ਭਾਈ ਸਾਹਿਬ ਜਦੋਂ ਤੁਸੀਂ ਕਾਂ ਹੀ ਡਰਾਉਣੇ ਆ ਤੇ ਸਾਰਾ ਦਿਨ ਉੱਥੇ ਇੱਕ ਲੱਤ ਤੇ ਮਤਲਬ ਤੁਸੀਂ ਮਤਲਬ ਡਰਨਾ ਜਾਂ ਬਣ ਕੇ ਖਲੋਤੇ ਰਹੋ ਉਹਦੇ ਨਾਲ ਚੰਗਾ ਨੀ ਪਰ ਜਾ ਕੇ ਛਾਵੇਂ ਬਹਿ ਜਾਓ
0: ਅੱਛਾ
1: ਤੇ ਜਦੋਂ ਕਾਂ ਚਿੜੀ ਕੋ ਆਉਂਦਾ ਜਾਪੇ ਉਹ ਦੋ ਘਰਾ
0: ਹੈਲੋ
1: ਮਾੜਾ ਕੀਤਾ
0: ਅੱਛਾ ਚਾਰ ਕੋਲ ਠੀਕਰੀਆਂ ਜੀਆਂ ਪੱਥਰ ਰੱਖ ਲਏ ਛੜਵਾ ਹੀ ਮਾਰਿਆ ਦੂਰ ਹੀ ਪਤਾ ਕੀ ਗੱਲ ਆ
1: ਗੋਰੇ ਲੋਕ ਭਾਈ ਸਾਹਿਬ ਕਦੇ ਦੇ ਕਾਮਯਾਬ ਨਹੀਂ
0: ਪਰ ਮੈਂ ਤੈਨੂੰ ਇੱਕ ਗੱਲ ਦੱਸਾਂ
1: ਹਾਂਜੀ
0: ਇਹੀ ਸਾਰੇ ਕਾਰਨ ਆ ਕਿ ਤੂੰ ਅੱਜ ਇੱਥੇ ਵਿਹਲਾ ਬੈਠਾ ਗੱਲਾਂ ਮਾਰਦਾ
1: ਕਿਉਂ ਜੀ
0: ਹੋਰ ਕੋਈ ਪ੍ਰੋਫੈਸ਼ਨ ਤੇਰੇ ਵੱਸ ਦਾ ਹੀ ਹੈ ਨਹੀਂ
1: ਮਤਲਬ
0: ਭਾਈ ਸਾਹਿਬ ਇਹਦੋਂ ਸੌਖੀਆਂ ਰੋਟੀਆਂ ਨਹੀਂ ਮਿਲ ਸਕਦੀਆਂ ਕਿਤੇ
1: ਜਿਹੜਾ ਆਪਾਂ ਕਰਨਾ ਕੰਮ
0: ਹਾਂ
1: ਕਿੱਡੀ ਮਾੜੀ ਹੈ
0: ਇਸ ਲਈ ਨਾ ਮਤਲਬ ਮੁੱਕਦੀ
1: ਗੱਲ ਹੈ ਇਹ ਮੇਰੀ ਰੋਜ਼ੀ ਰੋਟੀ ਦੇ ਲੱਤ ਮਾਰ ਰਹੀ
0: ਹੈਲੋ
1: ਰੋਟੀ ਚਲੋ ਸਾਰ ਲੋ ਜੇ ਰੋਜ਼ੀ ਦੀ ਲੱਤ ਲੋ ਟੁੱਟ ਗਈ ਫੇਰ ਕੌਣ ਜ਼ਿੰਮੇਵਾਰ
0: ਤੇ ਕਿਉਂ ਰੋਜ਼ੀ ਤੇਰੀ ਕੀ ਲੱਗਦੀ ਹੈ
1: ਕੁਝ ਵੀ ਲੱਗਦੀ ਹੋਵੇ ਤੈਨੂੰ ਤਰਾਜ
0: ਓ ਮਾਈ ਗੋਡ
1: ਓ ਮਾਈ ਗੋਡ ਕਾਦਾ
0: ਅੱਛਾ
1: ਆਪਣੀ ਲੱਤ ਦਾ ਸਾਈਜ਼ ਵੇਖਿਆ ਤੂੰ
0: ਓ
1: ਚੰਗਾ ਭਾਈ ਸਤਿ ਸ੍ਰੀ ਅਕਾਲ ਆ ਜੀ ਤੁਹਾਨੂੰ ਜੇ ਕੋਈ ਇਹਨਾਂ ਚੋਂ ਪਸੰਦ ਆਇਆ ਪ੍ਰੋਫੈਸ਼ਨ ਕਰ ਸਕਦੇ ਵੈਸੇ ਦੁਨੀਆ 'ਚ ਇਹ ਕੰਮ ਲੋਕੀ ਕਰਦੇ ਆ
0: ਐਗਜ਼ੈਕਟਲੀ
1: ਮੇਰੇ ਹਿਸਾਬ 'ਚ ਕੋਈ ਗੱਲ ਬਹੁਤੀ ਆਈ ਨਹੀਂ ਸਤਿ ਸ੍ਰੀ ਅਕਾਲ ਜੀ ਕੱਲ੍ਹ ਨੂੰ ਫਿਰ ਮਿਲਦੇ ਹਾਂ
0: ਅੱਛਾ

0: ਤੁਸੀਂ ਇੱਕ ਕਿਚਨ ਬੰਡਲ ਤੇ ਸੇਵ ਕਰਨੇ ਆ, ਪਰ ਜੇ ਤੁਸੀਂ 32 ਇੰਚ, 50 ਇੰਚ, 55 ਇੰਚ, 65 ਇੰਚ ਟੀਵੀ ਲੈਣੇ ਆ ਤਦ ਵੀ ਤੁਹਾਡੀ ਵੱਡੀ ਸੇਵਿੰਗ ਹੈ ਕੈਨੇਡਾ ਡੇ ਸੇਲ ਦੇ ਉੱਪਰ। ਔਰ ਜਿਹੜੀ ਕੈਨੇਡਾ ਡੇ ਸੇਲ ਹੈ ਨਾ ਦੇ ਭਾਜੀ, ਇਹਦੇ ਵਿੱਚ ਦੇਖੋ GE, ਫਰਿਜਡੇਅਰ, ਫਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ, ਬੋਸ਼, ਸੈਮਸੰਗ, ਸੋਨੀ ਵਰਗੇ ਬ੍ਰਾਂਡਸ ਆ ਜਿਹੜੇ ਪਾਰਟੀਸਪੇਟ ਕਰ ਰਹੇ ਆ, ਤੇ ਸਾਰੀ ਦੀ ਸਾਰੀ ਸੇਲ ਤੁਹਾਨੂੰ ਅੱਜ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਵੈਸਟ ਤੇ ਮਿਲ ਰਹੀ ਹੈ।
1: ਸੁਲਤਾਨ ਜੀ, ਮੈਂ ਅੱਜ ਜਾ ਕੇ ਟੈਲੀਵਿਜ਼ਨ ਲੈ ਲਏ,
0: ਹਾਂਜੀ,
1: ਜਿਹੜਾ ਮਰਜ਼ੀ ਚੱਕਾ, 32 ਤੋਂ ਲੈ ਕੇ 98 ਤੱਕ।
0: ਜੀ ਬਿਲਕੁਲ,
1: ਕੈਨੇਡਾ ਡੇ ਤੋਂ ਪਹਿਲਾਂ ਡਿਲੀਵਰ ਹੋ ਜਾਏਗਾ,
0: ਕੱਲ ਡਿਲੀਵਰ ਹੋਏਗਾ ਸਰ।
1: ਅੱਛਾ,
0: ਜੇ ਡਿਲੀਵਰੀ ਚਾਹੀਦੀ ਹੈ 48 ਆਵਰ ਚ ਅਸੀਂ ਡਿਲੀਵਰੀ ਸਕੈਜੂਅਲ ਕਰਾਂਗੇ, ਤੇ ਜੇ ਤੁਸੀਂ ਪਿਕਅਪ ਕਰਨਾ ਪਿਕਅਪ ਕਰ ਲਓ, ਭਾਵੇਂ ਤਦ ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫਿਰ ਦੇਖੋ ਸੋਨੀ ਬ੍ਰੇਵੀਆ ਮਾਡਲ, ਬ੍ਰੇਵੀਆ 3 ਆ ਇਹ, ਜਿਹੜਾ ਕਿ ਟੋਪ ਆਫ ਦਾ ਲਾਈਨ ਟੈਕਨੋਲੋਜੀ ਕੰਸਿਡਰ ਕੀਤੀ ਜਾਂਦੀ ਹੈ। ਇਹਦੇ ਵਿੱਚ ਤੁਹਾਨੂੰ ਮਿਲਦਾ ਜੀ X1 ਪ੍ਰੋਸੈਸਰ, ਜਿਹੜਾ ਕਿ ਹਾਈ ਐਂਡ ਪ੍ਰੋਸੈਸਰ ਹੈ, ਕੁਆਂਟਮ ਪ੍ਰੋਸੈਸਰ ਤੋਂ ਹਾਇਰ ਕੰਸਿਡਰ ਕੀਤਾ ਜਾਂਦਾ ਹੈ। ਇਹਦੇ ਚ ਟ੍ਰਾਈ ਲੂਮੀਨਸ ਪੈਨਲ ਟੈਕਨੋਲੋਜੀ ਹੈ। ਟ੍ਰਾਈ ਲੂਮੀਨਸ ਮੀਨਸ ਇਹਦੇ ਚ ਡਿਸਕਲਰੇਸ਼ਨ ਨਹੀਂ ਹੋਏਗੀ, ਲਾਈਫ ਟਾਈਮ ਡਿਸਕਲਰੇਸ਼ਨ ਵਾਰੰਟੀ ਹੈ ਕਿ ਕਦੀ ਵੀ ਇਹਦੇ ਕਲਰ ਬਲੀਡ ਨਹੀਂ ਕਰਨਗੇ, ਰੈਡਿਸ਼ ਓਵਰ ਗ੍ਰੀਨਿਸ਼, ਗ੍ਰੀਨਿਸ਼ ਓਵਰ ਬਲੂਇਸ਼, ਕਦੀ ਵੀ ਇਹਦੇ ਕਲਰ ਬਲੀਡ ਨਹੀਂ ਕਰਨਗੇ, ਸੋਨੀ ਦੇ ਓਰਿਜਨਲ ਹੀ ਰਹਿਣਗੇ।
1: ਠੀਕ ਹੈ।
0: ਫਿਰ ਇਹਦੇ ਚ ਜੀ ਮਿੰਨੀ LED ਟੈਕਨੋਲੋਜੀ ਦੇ ਨਾਲ ਸਿਰਫ $1599 ਦਾ $2300 ਵਾਲਾ 85 ਇੰਚ ਟੀਵੀ ਮਿਲ ਰਿਹਾ, ਤੇ $1599 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828 ਜੀ। ਜਿਨ੍ਹਾਂ ਨੇ 55 ਇੰਚ ਲੈਣਾ, $800 ਤੋਂ ਕੈਨੇਡਾ ਡੇ ਸੇਲ ਤੇ $399 ਮਿਲ ਰਿਹਾ, 55 ਇੰਚ $399।
1: ਭਾਈ ਸਾਹਿਬ ਸੁਣੋ ਸੁਣੋ ਸੁਣੋ, ਸਭ ਕੀ ਸੁਣੋ, ਲੇਕਿਨ ਸੁਲਤਾਨ ਜੀ ਕੀ ਸੁਣੋ, 55 ਇੰਚ ਟੈਲੀਵਿਜ਼ਨ $399,
0: 65 ਇੰਚ ਟੀਵੀ $1000 ਵਾਲਾ ਤੁਹਾਨੂੰ ਮਿਲ ਰਿਹਾ ਅੱਜ $699 ਦਾ, 75 ਇੰਚ $1200 ਵਾਲਾ ਅੱਜ ਮਿਲ ਰਿਹਾ ਕੈਨੇਡਾ ਡੇ ਸੇਲ ਤੇ $899 ਦਾ। ਪਹੁੰਚਣਾ ਕਿੱਥੇ ਆ ਤੁਸੀਂ? $899 ਦਾ ਪਹੁੰਚਣਾ ਕਿੱਥੇ ਆ ਤੁਸੀਂ? 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਫਿਰ ਭਾਜੀ ਤੁਸੀਂ ਕਿਹਾ ਕਿ ਜੀ ਦੱਸੋ ਕਿ ਜੇ ਕੱਲ ਹੀ ਡਿਲੀਵਰ ਹੋਵੇ, ਤੇ ਫਿਰ ਜੇ 98 ਇੰਚ ਦੀ ਗੱਲ ਨਾ ਹੋਵੇ ਤੇ ਫਿਰ ਬਣਦੀ ਨੀ ਗੱਲ ਕੈਨੇਡਾ ਡੇ ਤੇ। ਬਿਗੈਸਟ ਸਕਰੀਨ 98 ਇੰਚ ਸੈਮਸੰਗ ਦਾ, ਉਹ ਵੀ ਤੁਹਾਨੂੰ $3500 ਵਾਲਾ $1999 ਚ ਮਿਲੇਗਾ, ਤੇ $1999 ਵੀ ਤੁਸੀਂ 6 ਮਹੀਨੇ ਚ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। $1500 ਤੁਸੀਂ ਕੱਲੇ 98 ਇੰਚ ਟੀਵੀ ਤੇ ਸੇਵ ਕਰਨੇ ਆ। ਪਰ ਪਹੁੰਚਣਾ ਕਿੱਥੇ ਅੱਜ ਤੁਸੀਂ? 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਜੇ ਨਹੀਂ ਪਹੁੰਚ ਸਕਦੇ, ਨੋ ਪ੍ਰੋਬਲਮ, ਜਸਟ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਡਿਲੀਵਰੀ ਰਾਈਟ ਵੇ ਜਾਂ ਨੈਕਸਟ ਡੇ ਡਿਲੀਵਰੀ ਸਕੈਜੂਅਲ ਕਰਨੀ ਹੈ, ਨੈਕਸਟ ਡੇ ਡਿਲੀਵਰੀ ਵੀ ਸਕੈਜੂਅਲ ਹੋ ਜਾਏਗੀ, ਤੁਹਾਨੂੰ ਕੱਲ ਨੂੰ ਘਰ ਹੀ ਮਿਲ ਜਾਏਗਾ ਕੈਨੇਡਾ ਡੇ ਤੋਂ ਪਹਿਲੇ ਪਹਿਲੇ ਤੁਹਾਡੀ ਕੀਤੀ ਹੋਈ ਪਰਚੇਜ਼, ਤੇ ਪੇਮੈਂਟ ਤੁਸੀਂ 6 ਮਹੀਨੇ ਚ ਕਰ ਸਕਦੇ ਹੋ। 905-450-2828 ਤੇ ਕਾਲ ਕਰ ਲੈਣਾ। BramptonAppliances.com ਇਹ ਸਾਡੀ ਵੈਬਸਾਈਟ ਹੈ ਜੀ, ਇਹਤੇ ਵੀ ਜ਼ਰੂਰ ਵਿਜ਼ਿਟ ਕਰੋ, ਪ੍ਰੋਡਕਟ ਦੀ ਨੌਲੇਜ ਲਵੋ, ਪ੍ਰੋਡਕਟ ਦੇ ਬਾਰੇ 'ਚ ਪ੍ਰਾਈਸ ਕੰਪੇਅਰ ਕਰੋ, ਔਰ ਵਾਕ ਇਨ ਕਸਟਮਰ ਨੂੰ ਜਾਂ ਅੱਜ ਕਾਲ ਕਰਕੇ ਤੁਸੀਂ ਜਿਹੜਾ ਕੈਨੇਡਾ ਡੇ ਦੇ ਉੱਪਰ ਐਡੀਸ਼ਨਲ ਡਿਸਕਾਊਂਟ ਦਿੱਤਾ ਜਾ ਰਿਹਾ ਉਹਦਾ ਜ਼ਰੂਰ ਫਾਇਦਾ ਚੁੱਕਣਾ। 905-450-2828, 905-450-2828 ਜੀ।

0: ਕੈਨੇਡਾ ਡੇ ਸੇਲ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਬੋਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ ਕੈਨੇਡਾ ਡੇ ਦੀਆਂ ਜਿਹੜੀਆਂ ਸਪੈਸ਼ਲ ਪ੍ਰਾਈਸਿਸ ਹੈ ਉਹਨਾਂ ਨੂੰ ਮਿਸ ਨਾ ਕਰ ਜਾਣਾ। ਅੱਜ ਤੁਹਾਨੂੰ 40 ਇੰਚ 40 ਇੰਚ ਟੀਵੀ ਵੀ 199 ਦਾ ਮਿਲੇਗਾ ਕੈਨੇਡਾ ਡੇ ਸਪੈਸ਼ਲ ਸੇਲ ਤੇ। ਅੱਜ ਤੁਹਾਨੂੰ ਮਾਈਕ੍ਰੋਵੇਵ ਵੀ $300 ਵਾਲਾ ਅੱਧੀ ਪ੍ਰਾਈਸ ਤੇ 149 ਦਾ ਮਿਲੇਗਾ ਕੈਨੇਡਾ ਡੇ ਸਪੈਸ਼ਲ ਸੇਲ ਤੇ। ਅੱਜ ਤੁਹਾਨੂੰ ਜੂਸਰ, ਉਹ ਵੀ ਨਿੰਜਾ ਕੰਪਨੀ ਦਾ ਪ੍ਰੀਮੀਅਮ ਬ੍ਰਾਂਡ ਹੈ, ਜੂਸਰ ਦੇ ਨਾਲ ਦੋ ਅਟੈਚਮੈਂਟਸ ਮਿਲਣੀਆਂ ਤੁਹਾਨੂੰ, ਇੱਕ ਹੈਗਾ ਵਿਦ ਪਲਪ, ਇੱਕ ਹੈਗਾ ਵਿਦਆਊਟ ਪਲਪ। ਜੇ ਤੁਸੀਂ ਜੂਸ ਕੱਢਣਾ ਹੈ ਵਿਦ ਪਲਪ ਤੇ ਤਦ ਵੀ ਤੁਹਾਨੂੰ ਉਹ ਅਟੈਚਮੈਂਟ ਲਗਾਉਣੀ ਪੈਣੀ ਹੈ, ਇੰਕਲੂਡਿਡ ਹੈਗੀ ਹੈ। ਤੇ ਜੇ ਤੁਸੀਂ ਜੂਸ ਲੈਣਾ ਵਿਦਆਊਟ ਪਲਪ ਤੇ ਦੂਜੀ ਅਟੈਚਮੈਂਟ ਲਾਉਣੀ ਪੈਣੀ ਜਿਹੜੀ ਇੰਕਲੂਡਿਡ ਹੈ। ਤੇ ਕਿੰਨੇ ਦਾ ਮਿਲ ਰਿਹਾ ਅੱਜ ਇਹ? $199 ਕੈਨੇਡਾ ਡੇ ਸੇਲ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੋਪ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ, 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਅੱਜ ਮਿਸ ਨਾ ਕਰ ਜਾਣਾ। ਕੈਨੇਡਾ ਡੇ ਸਪੈਸ਼ਲ ਪ੍ਰਮੋਸ਼ਨ ਹੈ 801 ਬੋਵੇਡ ਡਰਾਈਵ ਵੈਸਟ ਬੋਵੇਡ ਐਂਡ ਚਿੰਕੂਜ਼ੀ ਤੇ। ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ, 905-450-2828। ਤੇ ਜਦੋਂ ਕੈਨੇਡਾ ਡੇ ਦੀ ਗੱਲ ਕਰਦੇ ਹਾਂ, ਕੈਨੇਡਾ ਡੇ ਦੀ ਸੇਲ ਦੀ ਗੱਲ ਕਰਦੇ ਹਾਂ, ਕੈਨੇਡਾ ਡੇ ਦੇ ਉੱਪਰ ਜਦੋਂ ਡਿਸਕਾਊਂਟਡ ਪ੍ਰਾਈਸ ਦੀ ਗੱਲ ਕਰਦੇ ਹਾਂ, ਤੇ ਗ੍ਰੈਂਡ ਫਰਨੀਚਰ 6885 ਟੋਮਕਨ ਰੋਡ ਤੇ ਹੈ, ਤੇ ਗ੍ਰੈਂਡ ਫਰਨੀਚਰ ਪਾਰਟਿਸਪੇਟ ਕਰ ਰਿਹਾ ਕੈਨੇਡਾ ਡੇ ਦੀ ਇਹ ਸਭ ਤੋਂ ਵੱਡੀ ਸੇਲ ਦੇ ਉੱਪਰ। ਕਿਉਂਕਿ ਗ੍ਰੈਂਡ ਫਰਨੀਚਰ ਨੇ ਇਹ ਗੱਲ ਮੰਨੀ ਹੈ, ਤੇ ਗ੍ਰੈਂਡ ਫਰਨੀਚਰ ਨੂੰ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਬਈ ਕੈਨੇਡਾ ਡੇ ਸਾਡਾ ਉਹ ਕੰਟਰੀ ਹੈ ਜਿਹਨੂੰ ਅਸੀਂ ਸਿਲੈਕਟ ਕੀਤਾ, ਜਿਹਨੂੰ ਅਸੀਂ ਜਿਹਦੀ ਅਸੀਂ ਖੁਸ਼ੀਆਂ ਮਨਾਉਣੀਆਂ, ਤੇ ਅਸੀਂ ਡਿਸਕਾਊਂਟ ਜਿੰਨਾ ਹੋਏਗਾ ਆਪਣੇ ਕਸਟਮਰ ਨੂੰ ਕਰਕੇ ਦੇਣਾ, ਮੈਕਸੀਮਮ ਡਿਸਕਾਊਂਟ ਲੈ ਕੇ ਦੇਣਾ ਤੁਹਾਨੂੰ ਗ੍ਰੈਂਡ ਫਰਨੀਚਰ ਤੇ। ਸੁਖਵੀਰ ਆ ਗਏ ਆ ਸਾਡੇ ਨਾਲ ਲਾਈਨ ਤੇ। ਸੁਖ ਜੀ ਆ ਜਾਓ, ਲੰਘਿਆਓ ਤੇ ਦਿਓ ਕੈਨੇਡਾ ਡੇ ਦੀ ਸੇਲ।
1: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਕੈਨੇਡਾ ਡੇ ਦੀ ਜਿਹੜੀ ਸੇਲ ਸਟਾਰਟ ਹੋ ਚੁੱਕੀ, ਪਰਿਵਾਰ ਸੜਕ ਪਹੁੰਚ ਰਹੇ ਨੇ, ਤੇ ਨਾਲ ਦੀ ਨਾਲ ਕੈਨੇਡਾ ਡੇ ਸੇਲ ਹੋਵੇ ਤੇ ਕੈਨੇਡੀਅਨ ਮੇਡ ਸੋਫਾ ਸੈੱਟ ਤੇ ਡੀਲ ਦਿੰਦੇ ਆ ਪਰਿਵਾਰਾਂ ਨੂੰ। ਸੋਲਿਡ ਵੁੱਡ ਦਾ ਫਰੇਮ ਸੋਫਾ ਐਂਡ ਲਬਸਡ ਸੁਲਤਾਨ ਜੀ, ਪਰਿਵਾਰ ਜਿਹੜਾ ਮਰਜ਼ੀ ਕਲਰ ਚੂਜ਼ ਕਰ ਲੈਣ, ਹਾਰਡ ਫੋਮ ਪਵਾ ਲੈਣ, ਲੈਕਸ ਗੋਲਡਨ ਸਿਲਵਰ ਜਿਹੜੀਆਂ ਵੀ ਚਾਹੀਦੀਆਂ, ਕੈਨੇਡੀਅਨ ਮੇਡ ਸੋਫਾ ਐਂਡ ਲਬਸਡ ਚੋਇਸ ਆਫ ਕਲਰ ਦੇ ਨਾਲ, ਜਿਹਦੀ ਰੈਗੂਲਰ ਕੀਮਤ ਸੁਲਤਾਨ ਜੀ $2,200 ਸੀ, $799 ਦਾ ਜੀ ਹਾਂ ਕੈਨੇਡੀਅਨ ਮੇਡ ਸੋਫਾ ਸੈੱਟ ਕੈਨੇਡਾ ਡੇ ਸੇਲ ਦੇ ਉੱਪਰ $799 ਦਾ ਤੁਸੀਂ ਅੱਜ ਆਪਣੇ ਘਰ 8 ਵਜੇ ਤੱਕ ਆ ਕੇ।
0: ਇਹ ਜਿਹੜਾ $799 ਦਾ, ਇਹਦੇ ਚ 3-seater ਸੋਫਾ ਜੀ?
1: ਬਿਲਕੁਲ ਸੁਲਤਾਨ ਜੀ, 3-seater ਸੋਫਾ ਨਾਲ 2-seater ਲਬਸਡ ਜੀ।
0: ਵੈਰੀ ਗੁੱਡ, ਵੈਰੀ ਗੁੱਡ। ਔਰ ਇਹਦੇ ਚ ਕਲਰ ਕਿੰਨੇ ਅਵੇਲੇਬਲ ਹੈ?
1: ਬਿਲਕੁਲ ਸੁਲਤਾਨ ਜੀ, 50 ਕਲਰ ਇਹਦੇ ਵਿੱਚ ਅਵੇਲੇਬਲ ਨੇ, ਬਿਲਕੁਲ 50 ਕਲਰ ਫੈਬਰਿਕ ਦੇ ਵਿੱਚ ਤੇ 50 ਕਲਰ ਲੈਦਰ ਦੇ ਸੈਂਪਲ ਵੀ ਆ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਲੈਦਰ ਦਾ ਬਣਾਉਣਾ, ਫੈਬਰਿਕ ਦਾ ਬਣਾਉਣਾ, ਬੈਲਵਟ ਦਾ ਬਣਾਉਣਾ ਚਾਹੁੰਦੇ ਹੋ, ਸੀਟਾਂ ਹਾਰਡ ਕਰਨੀਆਂ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਬਸਡ ਚੋਇਸ ਆਫ ਕਲਰ ਦੇ ਨਾਲ $799 ਦਾ, ਤੇ ਪਹਿਲੇ 5 ਪਰਿਵਾਰ ਜਿਹੜੇ ਰਾਈਟ ਵੇ ਸਟੋਰ ਆ ਜਾਣਗੇ, ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ।
0: ਬਣ ਗਈ ਗੱਲ।
1: ਬਹੁਤ ਸਾਰੀਆਂ ਡੀਲਾਂ ਜਿਹੜੀਆਂ ਸੁਲਤਾਨ ਜੀ, ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਅੱਜ ਸਾਲ ਦੀਆਂ ਸਭ ਤੋਂ ਲੋਐਸਟ ਘੱਟ ਕੀਮਤ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਹਰੇਕ ਪਰਚੇਜ ਨਾਲ ਤੋਹਫਾ ਵੀ ਅੱਜ ਮਿਲਣਾ। ਸੁਪ ਘੁਮਾ ਲਓ ਗੱਡੀਆਂ ਤੇ ਪਹੁੰਚੋ ਫਟਾਫਟ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਗਈ ਆ ਕੈਨੇਡਾ ਡੇ। ਕੈਨੇਡਾ ਡੇ ਸੇਲ ਸੇਲ ਸੇਲ ਸੁਲਤਾਨ ਭਾਜੀ।
0: ਦੱਸੋ ਆਪਣਾ ਫੋਨ ਨੰਬਰ।
1: ਬਿਲਕੁਲ ਸੁਲਤਾਨ ਜੀ, 6472620000।
0: ਓਕੇ, ਫੋਨ ਨੰਬਰ ਇਸ ਕਰਕੇ ਮੈਂ ਤੁਹਾਡੇ ਕੋਲੋਂ ਲਿਆ ਕਿਉਂਕਿ ਤੁਸੀਂ ਕਿਹਾ 50 ਕਲਰ ਆ, 1-2-4 ਕਲਰ ਨਹੀਂ, 50 ਕਲਰ ਦਾ ਤੁਸੀਂ ਚੋਇਸ ਕਰ ਸਕਦੇ ਹੋ। ਜਿਹੜਾ ਵੀ ਤੁਸੀਂ ਸੋਫਾ ਬਣਾਉਣਾ ਕੈਨੇਡੀਅਨ ਮੇਡ ਹੈ ਤੇ ਕੈਨੇਡਾ ਡੇ ਦੇ ਉੱਪਰ ਹੀ ਇਹ ਮਿਲ ਰਿਹਾ ਤੁਹਾਨੂੰ, ਮੋਰ ਦੈਨ 50% ਡਿਸਕਾਊਂਟ ਹੈ, 70% ਡਿਸਕਾਊਂਟ ਤੇ $799 ਦਾ ਮਿਲ ਰਿਹਾ। ਇਹਨੂੰ ਮਿਸ ਨਾ ਕਰਨਾ, ਇੱਕ ਵਾਰੀ ਚੈੱਕ ਕਰ ਲੈਣਾ ਜਾਂ ਕਾਲ ਕਰਕੇ ਤੁਸੀਂ ਕੋਈ ਵੀ ਇਹਦੀ ਪਿਕਚਰ ਮੰਗਾਉਣੀ ਹੈ ਜਾਂ ਇਹਨੂੰ ਤੁਸੀਂ ਚੈੱਕ ਕਰਨਾ ਉਹ ਵੀ ਜ਼ਰੂਰ ਕਰ ਸਕਦੇ ਹੋ ਰਾਈਟ ਵੇ, ਕਿਉਂਕਿ ਐਸੇ ਭੈਣ ਭਰਾ ਜਿਹੜੇ ਇਸ ਟਾਈਮ ਕਿਚਨਰ, ਕੈਮਰਿਜ, ਸਟੋਨੀ ਕ੍ਰੀਗ, ਨਿਆਗਰਾ ਫਾਲ, ਪੈਰਿਸ ਓਨਟੈਰੀਓ, ਲੰਡਨ ਓਨਟੈਰੀਓ ਜਾਂ ਈਸਟ ਐਂਡ ਤੇ ਮਾਰਕਮ, ਏਜੈਕਸ, ਪਿਕਰਿੰਗ ਕਿਤੇ ਵੀ ਸੁਣ ਰਹੇ ਆ ਉਹ ਰਾਈਟ ਵੇ ਕਾਲ ਕਰ ਲੈਣ। 799 ਦਾ ਤੁਹਾਨੂੰ 50 ਕਲਰ ਚੋਇਸ ਦੇ ਸੋਫਾ ਸੈੱਟ ਮਿਲ ਰਿਹਾ, ਨਾਲ 2 ਸੀਟਰ ਲਵ ਸੀਟ ਹੈ, ਡਿਸਕਾਊਂਟਡ ਪ੍ਰਾਈਸ ਹੈ, ਦੁਬਾਰਾ ਨਹੀਂ ਇਹ ਚਾਂਸ ਮਿਲਣਾ, ਇਹ ਬਾਅਦ ਚ ਜਦੋਂ ਵੀ ਤੁਸੀਂ ਲਵੋਗੇ ਲੈ ਸਕਦੇ ਹੋ ਕਿਉਂਕਿ ਕੈਨੇਡੀਅਨ ਮੇਡ ਹੈ, ਪਰ $1200 ਤੋਂ ਘੱਟ ਨਹੀਂ ਮਿਲਣਾ। ਅੱਜ ਕੈਨੇਡਾ ਡੇ ਸੇਲ ਤੇ 799 799 799। ਸੋ ਫੋਨ ਨੰਬਰ ਇੱਕ ਵਾਰੀ ਫੇਰ ਦੇ ਦੋ ਜੀ।
1: 6472600 6472600 6472600
0: ਰਾਈਟ ਵੇ ਕਾਲ ਕਰੋ, ਹੁਣੇ ਹੀ ਹੋਲਡ ਕਰਾ ਲੈਣਾ ਕਿਉਂਕਿ ਕੁਈਨ ਸਾਈਜ਼ ਬੈੱਡ ਵੀ ਲੈ ਕੇ ਦੇਣਾ ਤੁਹਾਨੂੰ 299 ਚ, ਕੈਨੇਡਾ ਡੇ ਜਿਉਂ ਚੱਲਦਾ ਪਿਆ। 6472600000

0: ਸੁਲਤਾਨ ਜੀ, ਬਰੈਂਪਟਨ ਟੀਵੀ ਐਂਡ ਅਪਲਾਇੰਸ ਤੋਂ ਸਾਡੇ ਨਾਲ ਜੁੜੇ ਹੋਏ ਨੇ, ਵੱਡੀ ਸਾਰੀ ਲਿਸਟ ਕੱਢੀ ਬੈਠੇ ਨੇ ਜਿਹੜੇ ਅਨਾਊਂਸਮੈਂਟ ਕਰ ਰਹੇ ਆ, ਇਕੱਲੇ ਆਪਣੇ ਕੋਲੋਂ ਨਹੀਂ ਕਰ ਰਹੇ, ਜਿਹੜੀਆਂ ਕੰਪਨੀਆਂ ਨੇ ਡਿਸਕਾਊਂਟ ਦਿੱਤਾ ਉਹ ਵੀ ਤੁਹਾਨੂੰ ਪਾਸ ਕਰ ਰਹੇ ਆ, ਤੇ ਆਪਣੇ ਵੱਲੋਂ ਸਪੈਸ਼ਲ ਡਿਸਕਾਊਂਟ ਤੁਹਾਨੂੰ ਹੋਰ ਦਿੱਤਾ ਜਾ ਰਿਹਾ ਹੈ
1: ਜੀ। ਬਿਲਕੁਲ,
0: ਹੁਣ ਦੱਸੋ ਕਿਹੜਾ ਪ੍ਰੋਡਕਟ
1: ਇਹਦੇ ਚ ਦੇਪਾ ਜੀ? ਦੇਖੋ, ਜੀਈ ਫਰਿਜਡੇਅਰ, ਫਰਿਜਡੇਅਰ ਗੈਲਰੀ ਜਾਂ ਪ੍ਰੋਫੈਸ਼ਨਲ, ਬੋਸ਼, ਮੋਨੋਗ੍ਰਾਮ ਔਰ ਸੈਮਸੰਗ, ਸੋਨੀ, ਇਹੋ ਜਿਹੇ ਬ੍ਰਾਂਡਸ ਆ ਜਿਹੜੇ ਪਾਰਟੀਸਪੇਟ ਕਰ ਰਹੇ। ਕੈਨੇਡਾ ਡੇ ਸਪੈਸ਼ਲ ਪ੍ਰਮੋਸ਼ਨ ਹੈ, ਹਾਈ ਵੋਲੀਅਮ ਡੀਲਰ ਨੂੰ ਇਹ ਡਿਸਕਾਊਂਟ ਦਿੱਤਾ ਜਾਂਦਾ ਹੈ, ਤੁਹਾਨੂੰ ਆਮ ਹਰ ਲੋਕੇਸ਼ਨ ਤੇ ਇਹ ਨਹੀਂ ਮਿਲਣਾ, ਇਸੇ ਕਰਕੇ ਅਸੀਂ ਕਹਿੰਦੇ ਇਹਦੇ ਲਈ ਤੁਹਾਨੂੰ ਆਉਣਾ ਪੈਣਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬਟ ਇਹ ਅਸੀਂ ਐਡਵਾਂਟੇਜ ਲੈ ਕੇ ਦੇਣਾ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਜਿਹੜੇ ਟਰੱਕਿੰਗ ਇੰਡਸਟਰੀ ਚ ਹੈ,
0: ਠੀਕ ਹੈ ਜੀ,
1: ਜਿਹੜੇ ਲੌਜਿਸਟਿਕ ਦੇ ਨਾਲ ਜੁੜੇ ਹੋਏ ਆ, ਜਿਹੜੇ ਮੋਸਟਲੀ ਆਊਟ ਆਫ ਦਾ ਸਿਟੀ ਰਹਿੰਦੇ, ਜੀ ਟੀ ਏ ਤੋਂ ਬਾਹਰ ਰਹਿੰਦੇ ਆ ਜੀ, ਉਹਨਾਂ ਨੂੰ ਵੀ ਇਹ ਐਡਵਾਂਟੇਜ ਮਿਲਣਾ ਚਾਹੀਦਾ। ਇਸ ਕਰਕੇ ਤੁਹਾਨੂੰ ਕਿਹਾ ਕਿ ਤੁਸੀਂ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ। ਤੁਸੀਂ ਜੇ ਕੈਨੇਡਾ ਡੇ ਵਾਲੇ ਦਿਨ ਵੈਨਸਡੇ 1 ਜੁਲਾਈ ਨੂੰ ਵੀ ਵਿਜ਼ਿਟ ਕਰਨਾ ਹੋਵੇ, ਤੁਹਾਨੂੰ ਸਟੋਰ ਖੁੱਲ੍ਹਾ ਮਿਲੇਗਾ। ਤੁਸੀਂ ਸੁਬਾਹ 11 ਵਜੇ ਤੋਂ ਸ਼ਾਮ 7 ਵਜੇ ਤੱਕ ਕੈਨੇਡਾ ਡੇ ਵਾਲੇ ਦਿਨ ਵੀ ਪਹੁੰਚ ਕੇ ਇਨ ਸ਼ੋਰੂਮ ਇਹਨਾਂ ਚੀਜ਼ਾਂ ਨੂੰ ਫਿਜ਼ੀਕਲੀ ਦੇਖ ਸਕਦੇ ਹੋ। ਹਜੇ ਸਿਰਫ ਤੁਸੀਂ ਕਾਲ ਕਰਕੇ ਤੇ ਆਪਣਾ ਨਾਮ ਤੇ ਨੰਬਰ ਦੇ ਕੇ ਸਿਰਫ ਕਹਿ ਲੈਣਾ ਜੀ, ਫੋਰ ਐਗਜ਼ਾਮਪਲ, ਮੈਨੂੰ ਜੀ ਡਿਸ਼ਵਾਸ਼ਰ ਚਾਹੀਦਾ ਜਾਂ ਮੈਨੂੰ ਟੀਵੀ ਚਾਹੀਦਾ, ਮੇਰਾ ਹੋਲਡ ਕਰ ਲੈਣਾ, ਮੈਂ ਆਵਾਂਗਾ, ਚੈੱਕ ਕਰਾਂਗਾ, ਕੰਪੇਅਰ ਕਰਾਂਗਾ, ਫਿਰ ਡਿਲੀਵਰੀ ਸਕੈਜੂਅਲ ਕਰੇਗਾ ਤੇ ਫਿਰ ਹੀ ਤੁਹਾਡੀ ਪੇਮੈਂਟ ਜਿਹੜੀ ਹੈ ਪਲਾਨ ਸ਼ੁਰੂ ਹੋਏਗਾ 6 ਮਹੀਨੇ ਟੂ ਪੇ। ਸੋ 85 ਇੰਚ ਦਾ ਤੁਸੀਂ ਲੈਣਾ ਸੋਨੀ ਬਰੇਵੀਆ ਮਾਡਲ 3, ਸੋਨੀ ਬਰੇਵੀਆ 3 ਹਾਈ ਐਂਡ ਮਾਡਲ ਹੈ, $2,200 ਤੋਂ ਸਿਰਫ $1,599 ਦਾ ਮਿਲਣਾ ਤੇ ਆਫਟਰ ਕੈਨੇਡਾ ਡੇ ਤੁਹਾਨੂੰ ਬਕਾਰਾ ਇਹ $2,200 ਦਾ ਮਿਲਣਾ। ਸੋ ਅਗਰ ਸੋਨੀ ਬਰੇਵੀਆ ਟੈਕਨੋਲੋਜੀ ਦੇ ਨਾਲ ਤੁਸੀਂ ਅਪਡੇਟਡ ਰੱਖਣਾ ਚਾਹੁੰਦੇ ਹੋ, ਹਾਈ ਐਂਡ ਟੈਕਨੋਲੋਜੀ ਲਿਜਾਣਾ ਚਾਹੁੰਦੇ ਹੋ, ਬਿਗ ਸਕਰੀਨ ਘਰ ਲੈ ਕੇ ਜਾਣੀ ਹੈ, ਤੇ ਓਬਵੀਅਸਲੀ ਬਿਗ ਡਿਸਕਾਊਂਟ ਦੇ ਨਾਲ ਕੈਨੇਡਾ ਡੇ ਸਪੈਸ਼ਲ ਸੇਲ ਹੈ, ਉਹ ਵੀ ਸੋਨੀ ਕੰਪਨੀ ਵੱਲੋਂ। ਜੇ ਤੁਸੀਂ ਬੰਡਲ ਪੈਕੇਜ ਲੈਣਾ, ਘਰ ਨੂੰ ਰੈਨੋਵੇਟ ਕਰ ਰਹੇ ਹੋ, ਕਿਚਨ ਤੁਹਾਡਾ ਰੀਬਿਲਟ ਹੋ ਰਿਹਾ, ਜਾਂ ਤੁਸੀਂ ਡਿਕੋਰ ਸੈਂਟਰ ਤੇ ਗਏ ਹੋ ਬਿਲਡਰ ਦੇ ਨਾਲ ਕਿਚਨ ਨੂੰ ਰੈਨੋਵੇਟ ਕਰਕੇ ਤੇ ਬਿਲਟ ਇਨ ਕਿਚਨ ਲਗਵਾਏ ਆ, ਤੇ ਫਿਰ ਤੁਹਾਨੂੰ ਕੈਨੇਡਾ ਡੇ ਤੇ 40% ਦਾ ਡਿਸਕਾਊਂਟ, ਕੋਈ ਥੋੜਾ ਜਿਹਾ ਡਿਸਕਾਊਂਟ ਨਹੀਂ ਹੈ, 40% ਦਾ ਮਤਲਬ ਇਹ ਹੈ ਕਿ $12,000 ਵਾਲਾ ਬਿਲਟ ਇਨ ਕਿਚਨ ਤੁਹਾਨੂੰ, ਜਿਹਦੇ ਚ ਬਿਲਟ ਇਨ ਕੁੱਕਟੋਪ ਵੀ ਹੋਏਗਾ, ਬਿਲਟ ਇਨ ਵਾਲ ਓਵਨ ਵਿਦ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 ਚ ਮਿਲਣਾ। ਜੇ ਤੁਸੀਂ ਪੈਨਲ ਰੈਡੀ ਫਰਿੱਜ ਦੇਖ ਰਹੇ ਹੋ, 48 ਇੰਚ ਦਾ ਫਰਿੱਜ ਲਵਾਉਣਾ, 42 ਇੰਚ ਦਾ ਫਰਿੱਜ ਲਾਉਣਾ, ਤੁਹਾਨੂੰ $12,000-$13,000 ਤੋਂ ਘੱਟ ਇਹ ਫਰਿੱਜ ਨਹੀਂ ਮਿਲਣਾ। ਲੇਕਿਨ ਬਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੁਹਾਨੂੰ 42 ਇੰਚ ਫਰਿੱਜ ਦੇ ਨਾਲ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ $26,000-$25,000 ਦਾ ਬਣਦਾ, ਸਿਰਫ $18,900 ਚ ਮਿਲੇਗਾ। ਸੋ 40% ਦਾ ਡਿਸਕਾਊਂਟ ਹੈ ਬਿਗ ਬਿਗ ਆਈਟਮਸ ਦੇ ਉੱਪਰ, ਬਿਗ ਬਿਗ ਡਿਸਕਾਊਂਟ ਹੈ। ਬਿਲਟ ਇਨ ਕਿਚਨ ਦੇ ਵਿੱਚ ਤਾਂ ਤਕਰੀਬਨ $5,000 ਦਾ ਡਿਸਕਾਊਂਟ ਪੈ ਜਾਂਦਾ ਈਚ ਬਿਲਟ ਇਨ ਕਿਚਨ ਤੇ। ਸੋ ਮਿਸ ਨਾ ਕਰਨਾ, ਸਿੰਗਲ ਪੀਸ ਲੈਣਾ ਤਦ ਵੀ ਤੁਹਾਨੂੰ ਜਿਹੜਾ $1,400 ਵਾਲਾ ਫਰਿੱਜ ਹੈ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ $899 ਦਾ ਮਿਲ ਜਾਣਾ। ਗਰਾਹ 'ਚ ਰੱਖਣਾ, ਕੋਨੋਮੀਨੀਅਮ 'ਚ ਰੱਖਣਾ, ਬੇਸਮੈਂਟ ਅਪਾਰਟਮੈਂਟ 'ਚ ਰੱਖਣਾ। ਇਹਦੀ 30 ਇੰਚ ਵਾਈਡ ਅਤੇ 68 ਇੰਚ ਹਾਈਟ ਹੈ। ਜੇ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ। ਇਹ 27 ਇੰਚ ਵਾਈਡ ਅਤੇ 76 ਇੰਚ ਹਾਈਟ ਹੈ। ਇਹ ਤੁਹਾਨੂੰ ਮਿਲਣਾ ਜੀ $2,200 ਤੋਂ $1,499 ਦਾ, $700 ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣੇ ਤੁਸੀਂ, ਤੇ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਕਿੱਥੇ ਹੈ ਤੁਸੀਂ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2828। ਨਿਊ ਮਾਰਕੀਟ ਵਾਲੇ ਹੋ, ਏਜੈਕਸ ਪਿਕਰਿੰਗ ਵਾਲੇ ਹੋ, ਮਾਰਖਮ ਵਾਲੇ ਹੋ, ਕਿਚਨਰ ਕੈਮਰੇਜ, ਸਟੋਨੀ ਕ੍ਰੀਕ ਵਾਲੇ ਹੋ, ਇਹ ਕੈਨੇਡਾ ਡੇ ਦੀਆਂ ਸਪੈਸ਼ਲ ਸੇਲਾਂ ਨੂੰ ਮਿਸ ਨਾ ਕਰਨਾ। ਪੈਰਿਸ ਓਨਟੈਰੀਓ, ਲੰਡਨ ਓਨਟੈਰੀਓ ਵਾਲੇ ਹੋ, ਜਾਂ ਤੁਸੀਂ ਨਿਆਗਰਾ ਫਾਲ ਜਾਂ ਵੈਲਲੈਂਡ ਏਰੀਆ 'ਚ ਰਹਿ ਰਹੇ ਹੋ, ਇਹ ਸੇਲਾਂ ਜਿਹੜੀਆਂ ਬੈਸਟ ਸੇਲ ਹੈ। ਜੇ ਤੁਹਾਡੀ ਜੁਲਾਈ, ਅਗਸਤ, ਸਪਟੰਬਰ 'ਚ ਵੀ ਘਰਾਂ ਦੀ ਕਲੋਜ਼ਿੰਗ ਆ ਰਹੀ ਜਾਂ ਰੈਨੋਵੇਟ ਕਰ ਰਹੇ ਹੋ ਕਿਚਨ ਨੂੰ, ਤੇ ਜੁਲਾਈ, ਅਗਸਤ, ਸਪਟੰਬਰ 'ਚ ਵੀ ਚਾਹੀਦਾ, ਤਦ ਵੀ ਤੁਸੀਂ ਇਸ ਲੋਵੈਸਟ ਪ੍ਰਾਈਸ ਨੂੰ ਲੌਕ ਕਰ ਸਕਦੇ ਹੋ। ਬੋਵੇਡ ਐਂਡ ਚੰਕੂਜ਼ੀ 'ਤੇ ਬੈਸਟ ਟਾਈਮ ਹੈ, ਇਸ ਵੀਕਐਂਡ ਤੇ ਪਹੁੰਚਣਾ, ਇਸ ਵੀਕਐਂਡ ਤੇ ਪਹੁੰਚ ਜਾਓ। ਜੇ ਤੁਸੀਂ ਕੈਨੇਡਾ ਡੇ ਵੈਨਸਡੇ ਵਾਲੇ ਦਿਨ ਪਹੁੰਚਣਾ ਹੈ ਤੇ ਵੈਨਸਡੇ ਵਾਲੇ ਦਿਨ ਪਹੁੰਚ ਜਾਈਓ, ਡੀਲਾਂ ਨੂੰ ਲੌਕ ਕਰ ਲੈਣਾ। 905-450-2828 75 ਇੰਚ ਟੀਵੀ ਚੱਕ ਲਓ ਅੱਜ 899 ਦਾ,
0: ਕੈਨੇਡਾ
1: ਸਿਰਫ 899 ਦਾ। ਜੇ 65 ਇੰਚ ਟੀਵੀ ਲੈਣਾ ਚੱਕ ਲੈਣਾ ਅੱਜ 699 ਦਾ। ਜੇ 55 ਇੰਚ ਟੀਵੀ ਲੈਣਾ ਚੱਕ ਲੈਣਾ ਅੱਜ 399 ਦਾ। ਜੇ 40 ਇੰਚ ਟੀਵੀ ਲੈਣਾ ਚੱਕ ਲੈਣਾ ਅੱਜ 199 ਦਾ।
0: ਕਮਾਲ ਹੈ, ਕਮਾਲ ਹੈ।
1: 905-450-2828 905-450-2828 brampton appliances.com ਸਾਡੀ ਵੈਬਸਾਈਟ ਹੈ। ਸਾਡੀ ਵੈਬਸਾਈਟ ਵਿਜ਼ਿਟ ਕਰਨਾ ਨਾ ਭੁੱਲਣਾ, ਕਿਉਂਕਿ ਵੈਬਸਾਈਟ ਤੋਂ ਤੁਹਾਨੂੰ ਬਹੁਤ ਸਾਰੀਆਂ ਪ੍ਰੋਡਕਟ ਦੀ ਨੌਲੇਜ ਤੇ ਪ੍ਰੋਡਕਟ ਦੀ ਪ੍ਰਾਈਸ ਕੰਪੇਅਰ ਹੋਏਗੀ। ਤੇ ਜੇ ਤੁਸੀਂ ਕਲਿੱਕ ਕਰੋਗੇ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ, ਤੇ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰਦਿਆਂ ਹੀ ਤੁਹਾਨੂੰ ਕੁਛ ਇੱਕ ਆਈਟਮ 40% ਤੇ ਕੁਛ ਇੱਕ ਆਈਟਮ 50% ਡਿਸਕਾਊਂਟ ਤੇ ਮਿਲਣੀਆਂ। 905-450-2828 brampton appliances.com 905-450-2828 ਜੀ।

0: 300 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2 ਐਂਡ ਹਾਫ ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222
1: ਸਾਰੀਆਂ ਭਾਜੀ। ਦੂਸਰੀ ਚੀਜ਼ ਇਹ ਹੈ ਕਿ ਆਹ ਜਿਹੜਾ ਮਸਕੋਕਾ ਵਾਲਾ ਨਾ ਜੀ, ਇਹ ਜਿਹੜਾ ਇਹ ਬਹੁਤ ਸ਼ਾਨਦਾਰ ਬ੍ਰੈਂਡ ਨਿਊ ਕਾਟੇਜ ਹੈ। ਮੈਂ ਖੁਦ ਵੀ ਵਿਜ਼ਿਟ ਕੀਤਾ, ਮੈਂ ਖੁਦ ਵੀ ਜਾ ਕੇ ਦੇਖ ਕੇ ਆਇਆ। ਅੱਛਾ, ਜਿਹੜਾ ਮਸਕੋਕਾ ਰੂਮ ਕਿਹਾ ਗਿਆ ਨਾ, ਮੈਂ ਜਾ ਕੇ ਉੱਥੇ ਚੈੱਕ ਕੀਤਾ। ਮਸਕੋਕਾ ਰੂਮ ਐਕਚੁਅਲੀ ਕੀ ਹੈ, ਇਹ ਘਰ ਦੇ ਨਾਲ ਇਹ ਹੈ ਪੈਟੀਓ।
0: ਅੱਛਾ,
1: ਬਾਹਰ ਪੈਟੀਓ ਬਣਿਆ ਹੋਇਆ,
0: ਠੀਕ ਹੈ।
1: ਉਹ ਪੈਟੀਓ ਨੂੰ ਕਵਰ ਕੀਤਾ ਗਿਆ ਨੈੱਟ ਦੇ ਨਾਲ ਕਿ ਕੋਈ ਮੱਛਰ ਜਾਂ ਮੱਖੀ ਨਾ ਅੰਦਰ ਆਵੇ,
0: ਠੀਕ ਹੈ,
1: ਤੇ ਹਵਾ ਵੀ ਲੱਗੇ ਤੇ ਹਰ ਚੀਜ਼ ਦਿਖੇ ਵੀ। ਸੋ ਬਹੁਤ ਹੀ ਸ਼ਾਨਦਾਰ ਇਹ ਮੈਂ ਸੋਚਦਾ ਹੁੰਦਾ ਮਸਕੋਕਾ ਰੂਮ, ਮਸਕੋਕਾ ਰੂਮ ਸ਼ਾਇਦ ਕਿਤੇ ਉਹ ਕਮਰਾ ਨਾ ਹੋਵੇ। ਇਹ ਰੂਮ ਨਹੀਂ ਹੋ ਜੀ, ਇਹ ਕਾਟੇਜ ਹੈ, ਇਹ ਪੈਟੀਓ ਹੈ ਬਾਹਰ ਸਾਈਡ ਤੇ, ਔਰ ਇਹ ਸਾਰਾ ਜਿਹੜਾ ਨੈੱਟ ਨਾਲ ਕਵਰ ਹੈ। ਇਹਦੇ ਨਾਲ ਡੈਕ ਸੈਪਰੇਟ ਹੈ।
0: ਅੱਛਾ,
1: ਡੈਕ ਸੈਪਰੇਟ ਹੈ। ਮਸਕੋਕਾ ਰੂਮ ਜਿਹੜਾ ਉਹ ਵੀ ਐਕਚੁਅਲੀ ਡੈਕ ਟਾਈਪ ਪੈਟੀਓ ਹੈ, ਲੇਕਿਨ ਉਹ ਨੈੱਟ ਨਾਲ ਕਵਰ ਹੈ। ਇਹ ਨਹੀਂ ਹੋ ਸਕਦਾ ਸ਼ਾਮ ਨੂੰ ਤੁਸੀਂ ਬੈਠੇ ਹੋ, ਇੰਜੋਏ ਕਰ ਰਹੇ ਜਾਂ ਵੈਦਰ ਦੇਖ ਰਹੇ ਜਾਂ ਕੁਛ ਖਾ ਪੀ ਰਹੇ ਜਾਂ ਬਾਰਬੀਕਿਊ ਹੋ ਰਿਹਾ ਤੇ ਉਧਰੋਂ ਮੱਛਰ ਮੱਖੀਆਂ ਉੱਥੇ ਵੜਿਆਂ। ਨਹੀਂ, ਇਹ ਪੂਰਾ ਨੈੱਟ ਨਾਲ ਕਵਰ ਹੈ। ਫਿਰ ਇਹਦੇ ਪਿੱਛੇ ਪਾਣੀ ਹੈ, ਪੌਂਡ ਹੈ।
0: ਅੱਛਾ,
1: ਉਹ ਸਾਰਾ ਪਾਣੀ
0: ਆਈਲੈਂਡ ਹੈ,
1: ਆਈਲੈਂਡ ਹੈ ਸਾਰਾ। ਜੀ ਜੀ ਜੀ ਜੀ,
0: ਲਓ ਜੀ ਇੱਕ ਵਾਰ ਫੇਰ ਸੰਦੇਸ਼ ਸੁਣੋ।
1: ਚੰਗੀ ਚੀਜ਼ ਪਤਾ ਕੀ ਹੈ ਇਹਦੇ ਚ
0: ਜੀ,
1: ਇਹਦੀ ਸਰ $90,000 ਆਲਰੇਡੀ Airbnb ਤੋਂ ਇਨਕਮ ਆ ਰਹੀ ਹੈ।
0: $90,000
1: ਪਿਛਲੇ ਸਾਲ ਦੀ ਇਹਦੀ ਇਨਕਮ ਹੈ, ਜਿਹੜੀ ਕਿ ਆਲਰੇਡੀ Airbnb ਤੋਂ ਆ ਰਹੀ ਹੈ। ਤੇ ਇਨਵੈਸਟਰ ਵਾਸਤੇ ਮੈਂ ਸਮਝਦਾ ਇਸ ਤੋਂ ਵਧੀਆ ਕੋਈ ਇਨਵੈਸਟਮੈਂਟ ਹੋ ਹੀ ਨਹੀਂ ਸਕਦੀ।
0: ਅਸੀਂ ਪੀਜ਼ਾ ਸ਼ੋ ਲੈ ਲੈਂਦੇ ਹਾਂ, ਕੋਈ ਆਹ ਰੈਸਟੋਰੈਂਟ ਲੈ ਲੈਂਦੇ ਹਾਂ, ਸਵੇਰ ਤੋਂ ਲੈ ਕੇ ਰਾਤ ਦੇ 12-1 ਵਜੇ ਤੱਕ ਮਾਰਦੇ ਹਾਂ, ਤਾਂ ਜਾ ਕੇ ਚੁਆਨੀ ਠਿਆਨੀ ਬਣਦੀ ਆ, ਉੱਥੇ ਤਾਂ ਜਾਣ ਦੀ ਲੋੜ ਨਹੀਂ
1: ਭਾਜੀ। ਸਿਰਫ ਦੇਖੋ ਤੁਸੀਂ, ਜੇ ਚੰਗਾ ਕ੍ਰੈਡਿਟ ਹੋਵੇ 10% ਡਾਊਨ ਪੇਮੈਂਟ ਨਾਲ ਲੱਭ ਜਾਣਾ, 15% ਡਾਊਨ ਪੇਮੈਂਟ ਨਾਲ ਲੱਭ ਜਾਣਾ, 20% ਡਾਊਨ ਪੇਮੈਂਟ ਨਾਲ ਲੱਭ ਜਾਣਾ, ਬਾਕੀ ਤਾਂ ਸਾਰੀ ਇਨਕਮ ਹੀ ਆ।
0: ਲਓ ਜੀ ਸੁਣੋ ਇੱਕ ਵਾਰ ਫੇਰ।
2: ਮਸਕੋਕਾ ਅੰਦਰ 1.5 acre ਤੇ 2600 square feet ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 washroom ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
0: 416-265-2222 ਤੁਸੀਂ ਜਤਿੰਦਰ ਗੰਦਮ ਨਾਲ ਗੱਲ ਕਰ ਸਕਦੇ ਹੋ। ਹਾਂਜੀ ਸੁਲਤਾਨ ਜੀ,
1: ਕੈਨੇਡਾ ਡੇ ਸੇਲ ਦੀ ਜਦੋਂ ਗੱਲ ਕਰਦੇ ਹਾਂ ਜੀ, ਤੇ ਜ਼ਰੂਰ ਅਸੀਂ ਇਹ ਇਨਫੋਰਮੇਸ਼ਨ ਦਿੰਦੇ ਹਾਂ। ਕੋਈ ਵੀ ਕਿਸੇ ਵੀ ਕਿਸਮ ਦਾ, ਚਾਹੇ ਤੁਸੀਂ ਅਪਲਾਇੰਸਿਸ ਲੈਣੇ ਕਿਚਨ ਦੇ ਵਿੱਚ, ਚਾਹੇ ਤੁਸੀਂ 48-inch ਫਰਿੱਜ ਬਿਲਟ ਇਨ ਕਰਾਉਣਾ, ਚਾਹੇ ਤੁਸੀਂ ਪੈਨਲ ਰੈਡੀ ਫਰਿੱਜ ਲੈਣਾ, ਚਾਹੇ ਤੁਸੀਂ ਲਾਂਡਰੀ 'ਚ ਕੋਈ ਵੀ ਵਾਸ਼ਰ ਐਂਡ ਡਰਾਇਰ, ਬਹੁਤ ਕਿਸਮ ਦੇ ਵਾਸ਼ਰ ਐਂਡ ਡਰਾਇਰ ਹੈ। ਕੰਪੈਕਟ ਵਾਸ਼ਰ ਐਂਡ ਡਰਾਇਰ ਹੈ, ਸਟੈਕੇਬਲ ਵਾਸ਼ਰ ਐਂਡ ਡਰਾਇਰ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, AI ਟੈਕਨੋਲੋਜੀ ਦੇ ਨਾਲ ਵਾਸ਼ਰ ਐਂਡ ਡਰਾਇਰ ਹੈ। ਇੱਕੋ ਹੀ ਵਾਸ਼ਰ ਵਿਦ ਬਿਲਟ ਇਨ ਡਰਾਇਰ ਹੈ, ਸੈਪਰੇਟ ਤੁਸੀਂ ਡਰਾਇਰ ਲੈਣਾ ਹੀ ਨਹੀਂ, ਸੈਪਰੇਟ ਡਰਾਇਰ ਲੱਗਣਾ ਹੀ ਨਹੀਂ। ਜਦੋਂ ਸੈਪਰੇਟ ਡਰਾਇਰ ਨਹੀਂ ਲੱਗਣਾ, ਤੁਹਾਨੂੰ 220 volt ਦਾ ਕਨੈਕਸ਼ਨ ਵੀ ਨਹੀਂ ਚਾਹੀਦਾ, ਤੁਹਾਨੂੰ ਕੋਈ ਵੈਂਟ ਆਊਟ ਵੀ ਨਹੀਂ ਚਾਹੀਦਾ। ਇਹ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ, AI ਟੈਕਨੋਲੋਜੀ ਦੇ ਨਾਲ ਲੇਟੈਸਟ 1-piece ਵਾਸ਼ਰ ਵਿਦ ਬਿਲਟ ਇਨ ਡਰਾਇਰ, $3,000 ਵਾਲਾ, $22.99 ਚ ਮਿਲ ਰਿਹਾ। ਇਹਦੇ ਚ ਵੀ ਤੁਸੀਂ ਕੈਨੇਡਾ ਡੇ ਤੇ ਸੇਵਿੰਗ ਕਰ ਰਹੇ ਹੋ। ਸੋ ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਲੋਟਸ ਆਫ ਵਾਸ਼ਰ ਐਂਡ ਡਰਾਇਰ ਹੈ। ਡਿਪੈਂਡ ਕਰਦਾ ਤੁਹਾਡੇ ਕਿਹੜੇ ਲਾਂਡਰੀ ਰੂਮ ਨੂੰ ਕਿੰਨੀ ਉੱਥੇ ਜਗ੍ਹਾ ਵਾ, ਕਿੱਥੇ ਤੁਸੀਂ ਇਹ ਵਾਸ਼ਰ ਡਰਾਇਰ ਲਗਾਉਣਾ ਹੈ, ਤੇ ਜ਼ਰੂਰ ਵਿਜ਼ਿਟ ਕਰਕੇ ਆਪਣੀ $400-600 ਦੀ ਸੇਵਿੰਗ ਕਰ ਲੈਣਾ, ਸਿਰਫ ਇੱਕ ਕੱਲਾ ਵਾਸ਼ਰ ਡਰਾਇਰ ਖਰੀਦਣ ਤੇ ਹੀ। 801 Bovade Drive West, just east of Chinkoozi on Bovade hai ji. Brampton TV and Appliances 905-450-2828. ਤੇ ਫਿਰ ਜਦੋਂ ਗ੍ਰੈਂਡ ਡਿਸਕਾਊਂਟ ਮਿਲਣਾ, ਜਦੋਂ ਗ੍ਰੈਂਡ ਫਰਨੀਚਰ ਖਰੀਦਣਾ, ਜਦੋਂ ਗ੍ਰੈਂਡ ਡਿਸਕਾਊਂਟ ਦੇ ਨਾਲ ਕੈਨੇਡਾ ਡੇ ਡਿਸਕਾਊਂਟ ਐਡ ਆਨ ਹੋਣਾ, ਤੇ ਫਿਰ ਡਬਲ ਡਬਲ ਡਿਸਕਾਊਂਟ ਤੇ ਗ੍ਰੈਂਡ ਡਿਸਕਾਊਂਟ ਤਾਂ ਆਪੇ ਹੀ ਬਣਨਾ, ਤੇ ਉਹਦੇ ਲਈ ਤੁਹਾਨੂੰ ਪਹੁੰਚਣਾ ਪੈਣਾ ਗ੍ਰੈਂਡ ਫਰਨੀਚਰ ਤੇ, ਜਿੱਥੇ ਸੁਖਵੀਰ ਅੱਜ ਤੁਹਾਨੂੰ ਸਪੈਸ਼ਲ ਸਪੈਸ਼ਲ ਸਪੈਸ਼ਲ ਪ੍ਰਾਈਸਿਸ ਦੇ ਰਹੇ ਆ. ਤੇ ਯਾਦ ਰੱਖਣਾ ਕਿ ਇੱਥੇ ਅੱਜ ਤੁਸੀਂ ਜ਼ਰੂਰ ਚੱਕਰ ਲਾ ਲੈਣਾ, ਕਿਉਂਕਿ ਇਹ ਪ੍ਰਾਈਸਿਸ ਦੁਬਾਰਾ ਫੋਰਐਵਰ ਸਟੇ ਕਰਨ ਵਾਲੀਆਂ ਨਹੀਂ ਹੈ. ਪਲੱਸ ਇਹਦੇ ਵਿੱਚ ਫੋਨ ਨੰਬਰ ਤੁਹਾਨੂੰ ਦੇਵਾਂਗੇ, ਤੁਸੀਂ ਕੋਈ ਵੀ ਪ੍ਰੋਡਕਟ ਮੰਗਾ ਕੇ ਉਹਨੂੰ ਹੋਲਡ ਵੀ ਕਰਾ ਸਕਦੇ ਹੋ. ਸੁਖਵੀਰ ਜੀ ਲੰਘ ਆਓ, ਵੈਲਕਮ ਟੂ ਦਾ ਪ੍ਰੋਗਰਾਮ, ਤੇ ਦਿਓ ਕੈਨੇਡਾ ਡੇ ਦੀ ਸੇਲ.
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ. ਬਿਲਕੁਲ ਕੈਨੇਡਾ ਡੇ ਸਪੈਸ਼ਲ ਜਿਹੜੀਆਂ ਅੱਜ ਪਰਿਵਾਰਾਂ ਨੂੰ ਪ੍ਰਾਈਜ਼ ਮਿਲ ਰਹੀਆਂ ਨੇ. ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੁਸੀਂ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਜਾਂ ਸੋਫਾ ਸੈੱਟ ਆਪਣੇ ਹਿਸਾਬ ਦੇ ਨਾਲ ਕਸਟਮ ਕਰਵਾਉਣਾ ਚਾਹੁੰਦੇ ਹੋ, ਬਹੁਤ ਸਾਰੇ ਭਾਰੇ ਡਿਸਕਾਊਂਟ ਜਿਹੜੇ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਦਿੱਤੇ ਜਾ ਰਹੇ ਨੇ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਕੰਫਰਟੇਬਲ ਚਾਹੀਦੇ ਨੇ, ਸਾਲ ਦੀਆਂ ਸਭ ਤੋਂ ਲੋਐਸਟ ਘੱਟ ਕੀਮਤ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ. ਸੋ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ. ਤੇ ਨਾਲ ਦੀ ਨਾਲ ਸੁਲਤਾਨ ਜੀ ਡੀਲ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਸਟੋਰੇਜ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਸਟੋਰੇਜ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ 1200 ਡਾਲਰ ਸੀ, ਪਰ ਕੈਨੇਡਾ ਡੇ ਸਪੈਸ਼ਲ ਅੱਜ ਰਾਤ ਦੇ 8 ਵਜੇ ਤੱਕ ਜਿੰਨੇ ਵੀ ਪਰਿਵਾਰ ਪਹੁੰਚਣਗੇ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਸਿਰਫ 399 ਦਾ. ਜੀ ਹਾਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ 399 ਦਾ ਆਪਣੇ ਘਰ ਲੈ ਕੇ ਜਾ ਸਕਦੇ ਹੋ. ਤੇ ਨਾਲ ਅੱਜ ਤੋਹਫਾ ਵੀ ਦੇਣਾ, ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਦਿੱਤਾ ਜਾਊਗਾ. ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ 399 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲੈ ਜਾਓ. ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ, ਸੋਫਾ ਸੈੱਟ, ਬੈਡਰੂਮ ਸੈੱਟ, ਡਾਇਨਿੰਗ ਟੇਬਲ ਤੇ ਤੁਸੀਂ ਭਾਰਾ ਡਿਸਕਾਊਂਟ ਅੱਜ ਲੈ ਸਕਦੇ ਹੋ. ਸੋ ਹਰੇਕ ਪਰਜੇ ਦੇ ਨਾਲ ਤੋਹਫਾ ਵੀ ਮਿਲਣਾ ਅੱਜ ਕੈਨੇਡਾ ਡੇ ਸਪੈਸ਼ਲ. ਸੋ ਪਹੁੰਚੋ 6685 ਟੋਮਕਨ ਰੋਡ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ. ਕੋਈ ਜਾਣਕਾਰੀ ਲੈਣੀ ਆ ਜਾਂ ਤੁਸੀਂ ਪਿਕਚਰ ਮੰਗਵਾਉਣਾ ਚਾਹੁੰਦੇ ਹੋ ਤੇ ਰਾਈਟ ਬੇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472620002620002 ਸੁਲਤਾਨ ਜੀ,
1: 6472620000. ਕੁਈਨ ਸਾਈਜ਼ ਬੈੱਡ ਚਾਹੀਦਾ, 299 ਦਾ ਲੈ ਲਈਓ, ਤੇ ਕੈਨੇਡਾ ਡੇ ਸੇਲ ਹੋਣ ਕਰਕੇ 299 ਦੇ ਕੁਈਨ ਸਾਈਜ਼ ਬੈੱਡ ਦੇ ਨਾਲ ਕੁਈਨ ਸਾਈਜ਼ ਮੈਟਰਸ 150 ਡਾਲਰ ਦਾ, ਉਹ ਵੀ ਫ੍ਰੀ ਮਿਲਣਾ. ਪਹੁੰਚਣਾ ਕਿੱਥੇ ਤੁਸੀਂ? ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ 6685 ਟੋਮਕਨ ਰੋਡ, 2626472 6472 6472 6472 0000.

0: ਤਾਂ ਜੀ ਸਾਡੇ ਨਾਲ ਹਾਜ਼ਰ ਨੇ ਸਟੂਡੀਓ ਚ ਲਹਿੰਗੇ ਤੇ ਸ਼ਰਾਬ ਡੋਲੀ ਜਾਂ ਨਹੀਂ ਡੋਲੀ, ਲੇਕਿਨ ਅੱਜ ਅਸੀਂ ਤੁਹਾਡਾ ਮੂਡ ਬਣਾ ਦੇਣਾ। ਪ੍ਰਾਈਸਿਸ ਐਸੀਆਂ ਦੇਣੀਆਂ ਨੇ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੋਂ, ਫੱਟੇ ਚੱਕ ਪ੍ਰਾਈਜ਼ਾਂ ਨੇ, ਫੱਟੇ ਤੁਸੀਂ ਚੱਕ ਲਓ ਜਾਂ ਮੈਂ ਚੱਕ ਲਾਂ, ਗੱਲ ਕੋਈ ਨੀ, ਪ੍ਰਾਈਸਿਸ ਬਹੁਤ ਵਧੀਆ ਨੇ। ਸੁਲਤਾਨ ਜੀ ਥੱਲਿਓਂ ਸ਼ੁਰੂ ਹੋ ਜਾਓ, ਪਹਿਲਾਂ ਟੈਲੀਵਿਜ਼ਨ ਤੇ ਮੈਂ ਨੰਬਰ ਦੱਸੀ ਜਾਂਦਾ, ਤੁਸੀਂ ਪ੍ਰਾਈਸ ਦੱਸੀ ਚੱਲਿਓ।
1: ਠੀਕ ਹੋ ਗਿਆ।
0: 32 ਇੰਚ,
1: 32 ਇੰਚ $99, ਸਿਰਫ $99 ਦਾ।
0: $95, $99, $75, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $ ਜੇ ਤੁਸੀਂ ਕੈਨੇਡਾ ਡੇ ਲੌਂਗ ਵੀਕਐਂਡ ਹੈ ਛੁੱਟੀਆਂ ਨੇ ਉਦਣ ਉਸ ਤੋਂ ਪਹਿਲਾਂ ਤੁਸੀਂ ਘਰੇ ਮੰਗਾਉਣਾ 905-450-2828 ਤੇ ਫੋਨ ਕਰ ਲਓ ਡਿਲੀਵਰੀ ਦੀ ਬੁਕਿੰਗ ਕਰਾ ਕੇ ਨਾਲ ਹੀ ਉੱਥੇ ਪੈਸੇ ਦੇ ਦਿਓ ਤੁਹਾਡਾ ਘਰੇ ਡਿਲੀਵਰ ਹੋ ਜਾਏਗਾ ਜੇ ਤੂੰ ਚਾਹੁੰਦੇ ਹੋ ਵੀ ਟੀਵੀ ਹੁਣ ਲੈ ਲਈਏ ਪੈਸੇ ਥੋੜੇ ਥੋੜੇ ਕਰਕੇ ਹੌਲੀ ਹੌਲੀ ਕਰਕੇ ਦੇ
1: ਦਿਓ
0: 6 ਮਹੀਨੇ ਪਏ ਆ
1: ਈਵਨ $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਦੇ ਸਕਦੇ ਹੋ ਕੋਈ ਇੰਟਰਸਟ ਨਹੀਂ ਹੈ
0: ਵਿਆਜ ਵੀ ਨਹੀਂ
1: ਬਿਨਾਂ ਵਿਆਜ ਤੋਂ
0: ਹਾਂ 905-450-2828 ਹਾਂਜੀ ਸਰ
1: ਤੇ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਟੀਵੀ ਸੈਕਸ਼ਨ ਤੋਂ ਬਾਅਦ ਆ ਜਾਂਦੇ ਹਾਂ ਜੀ ਆਡੀਓ ਸਿਸਟਮ ਦੀ ਜਾਂ ਸਾਊਂਡ ਬਾਰ ਦੀ ਤੇ ਸਾਊਂਡ ਬਾਰ ਤੁਹਾਨੂੰ ਅੱਜ ਸੈਮਸੰਗ ਦੀ ਦੇਵਾਂਗੇ ਸਿਰਫ ਤੇ ਸਿਰਫ $199 ਵਾਲੀ ਸਾਊਂਡ ਬਾਰ ਅੱਧੀ ਪ੍ਰਾਈਸ ਤੇ $199 ਤੇ ਜੇ ਤੁਸੀਂ ਲੈਣੀ ਹੈ ਜੀ ਇਸ ਟਾਈਮ ਸਾਡੇ ਕੋਲੋਂ ਸੋਨੀ ਦੀ ਸਾਊਂਡ ਬਾਰ ਉਹ ਤੁਹਾਨੂੰ ਮਿਲੇਗੀ ਸਿਰਫ $99 ਦੀ $99 ਦੀ ਤੇ ਮਸਾਜ ਚੇਅਰ ਜਿਹੜੀ ਹੈ ਜੀ ਇਹ $5,000 ਤੋਂ ਸੀਗੀ $24.99 ਅੱਧੀ ਪ੍ਰਾਈਸ ਤੇ ਅੱਜ ਕੈਨੇਡਾ ਡੇ ਸੇਲ ਤੇ $19.99 ਅੱਛਾ ਮਸਾਜ ਚੇਅਰ ਦੀ ਥੋੜੀ ਡਿਟੇਲ ਦੇਣੀ ਪੈਣੀ ਉਹਦੀ ਰੀਜ਼ਨ ਇਹ ਹੈ ਕਿ ਮਸਾਜ ਚੇਅਰ ਜਿਹੜੀ ਹੈ ਜੀ ਇਹਦੇ ਚ ਤੁਹਾਡਾ ਅਪਰ ਸ਼ੋਲਡਰ ਮਸਾਜ ਹੈ ਲੋਅਰ ਬੈਕ ਮਸਾਜ ਹੈ ਲੋਅਰ ਸ਼ੋਲਡਰ ਮਸਾਜ ਹੈ ਪਲੱਸ ਫਿਰ ਤੁਹਾਡੀ ਥਾਈ ਮਸਾਜ ਹੈ ਫਿਰ ਲੈਗ ਮਸਾਜ ਹੈ ਆਰਮ ਮਸਾਜ ਹੈ ਇਹ ਉਹ ਮਸਾਜ ਚੇਅਰ ਹੈ ਜਿਹੜੀ ਕਿ ਆਮ ਤੁਸੀਂ ਏਅਰਪੋਰਟਸ ਤੇ ਵੀ ਪਈ ਦੇਖੀ ਹੋਣੀ ਆਮ ਤੁਹਾਨੂੰ ਇਹ $5,000-4,000 ਤੋਂ ਘੱਟ ਕਦੀ ਨਹੀਂ ਸੀ ਮਿਲੀ ਇਹ ਐਕਸਕਲੂਸਿਵ ਦਿੱਤੀ ਗਈ ਹੈ ਇਹਦੇ ਚ ਫਿਰ ਦੋ ਇਹਦੀਆਂ ਸਪੀਡਸ ਹੈਗੀਆਂ ਜੀ ਇੱਕ ਹੈਗਾ ਹਾਰਡ ਮਸਾਜ ਇੱਕ ਹੈਗਾ ਸੋਫਟ ਮਸਾਜ ਮੈਂ ਖੁਦ ਵੀ ਚੇਅਰ ਤੇ ਬੈਠ ਕੇ ਮਸਾਜ ਕਰਕੇ ਦੇਖਿਆ ਜੀ ਸੋਫਟ ਮਸਾਜ ਇੱਕ ਵਾਰੀ ਤੁਸੀਂ ਕਰ ਲਓ ਨਾ ਜੀ ਸਾਰੇ ਦਿਨ ਦੀ ਥਕਾਵਟ ਲੱਥ ਜਾਂਦੀ ਭਾਵਾਂ ਤੁਸੀਂ ਆਫਿਸ ਚ ਰੱਖ ਲਓ ਇਹ ਸਿਰਫ ਰਿਕਲਾਈਨਰ ਸੋਫੇ ਜਿੰਨੀ ਜਗ੍ਹਾ ਵਾ ਉੱਥੇ ਹੀ ਤੁਸੀਂ ਰੱਖਣੀ ਹੈ ਤੇ ਆਰਾਮ ਨਾਲ 20 ਮਿੰਟ ਦਾ ਤੁਸੀਂ ਸੋਫਟ ਮਸਾਜ ਲੈਣਾ ਬੇਸ਼ੱਕ ਆ ਕੇ ਸਟੋਰ ਤੇ ਡੈਮੋ ਸਾਡਾ ਚੈੱਕ ਕਰ ਲਓ
0: ਉੱਥੇ
1: ਬਹਿ ਕੇ ਦੇਖ ਲਓ ਇਹ ਤੁਹਾਨੂੰ $19.99 ਚ ਮਸਾਜ ਚੇਅਰ ਮਿਲ ਰਹੀ ਹੈ ਵਨ ਸ਼ਾਟ ਡੀਲ ਹੈ ਜਸਟ ਬਿਕੋਜ਼ ਆਫ ਕੈਨੇਡਾ ਡੇ ਸੇਲ ਜਿੱਥੇ ਮਰਜ਼ੀ ਚੈੱਕ ਕਰ ਲਓ ਗੂਗਲ ਤੇ ਚੈੱਕ ਕਰ ਲੈਣਾ ਕਿਤੇ ਹੋਰ ਚੈੱਕ ਕਰ ਲੈਣਾ ਤੁਹਾਨੂੰ ਕਿਤੇ ਵੀ ਇਹ $5,000 ਤੋਂ $2,500 ਤੋਂ $3,000 ਤੋਂ ਘੱਟ ਨਹੀਂ ਮਿਲਣੀ $19.99 ਚ ਕੈਨੇਡਾ ਡੇ ਸਪੈਸ਼ਲ ਸੇਲ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਏਗੀ ਚੱਕ ਲੈਣਾ ਆਪਣੇ ਪੇਰੈਂਟਸ ਵਾਸਤੇ ਜਾਂ ਆਪਣੇ ਆਪ ਵਾਸਤੇ ਵੀ ਤੁਹਾਨੂੰ ਚਾਹੀਦੀ ਹੈ ਤੇ ਬੈਸਟ ਇਹ ਤੁਹਾਨੂੰ ਮਸਾਜ ਚੇਅਰ ਘਰ ਮਿਲ ਜਾਏਗੀ 905-450-2828 ਫ੍ਰੀ ਡਿਲੀਵਰੀ ਦੇ ਨਾਲ ਫਿਰ ਆਪਾਂ ਗੱਲ ਕਰੀਏ ਜੀ ਲਾਂਡਰੀ ਸੈਕਸ਼ਨ ਦੀ
0: ਹਾਂਜੀ
1: ਬਹੁਤ ਸਾਰੇ ਐਸੇ ਭਾਜੀ ਹੈਗੇ ਆ ਟਾਊਨ ਹਾਊਸ ਵੀ ਸੈਮੀ ਡਿਟੈਚ ਈਵਨ ਮੈਂ ਤੁਹਾਨੂੰ ਦੱਸਾਂ ਕੈਮਰੇਜ ਵਾਲੇ ਪਾਸੇ ਸੋਰੀ ਕੈਮਰੇਜ ਨਹੀਂ ਵੈਲੈਂਡ ਵਾਲੇ ਪਾਸੇ
0: ਹਾਂਜੀ ਹਾਂਜੀ
1: ਡਿਟੈਚ ਘਰਾਂ ਚ ਵੀ ਮੈਂ ਦੇਖਿਆ ਉੱਥੇ ਉਹ ਕਰਨ ਡਿਆ ਜੀ ਆਪਣਾ ਸਟੈਕ ਲੱਗਣੀ ਸਾਈਡ ਬਾਈ ਸਾਈਡ ਵਾਸ਼ਰ ਡਰਾਇਰ ਰੱਖਣ ਨੂੰ
0: ਹਾਂਜੀ ਵੈਂਡਰ ਪੈਸੇ ਲਈ ਜਾਂਦੇ ਆ ਸਮਾਨ ਕਢਾਈ ਜਾਂਦੇ
1: ਆ ਐਗਜੈਕਟਲੀ ਮੈਂ ਹੈਰਾਨ ਹੋਣ ਡਿਆ 8 ਡਿਲੀਵਰੀਆਂ ਸਾਡੀਆਂ ਗਈਆਂ ਜੀ
0: ਹਾਂਜੀ
1: 3 ਘਰਾਂ ਚ ਸਿਰਫ ਸਾਈਡ ਬਾਈ ਸਾਈਡ ਰੱਖਣ ਨੂੰ ਜਗ੍ਹਾ ਸੀ 5 ਘਰ ਡਿਟੈਚ ਘਰ ਹੈ 2800 ਸਕੁਅਰ ਫੁੱਟ ਦੇ ਤੇ ਲਾਂਡਰੀ ਦੱਸੋ ਯਾਰ ਉਹਨਾਂ ਨੇ ਲਾਂਡਰੀ ਰੂਮ ਹੀ ਸਿਰਫ ਸਟੈਕ ਦਾ ਬਣਾਇਆ
0: ਓਕੇ ਅੱਛਾ ਜਿਹੜਾ ਸਟੈਕ ਆ ਇਹਦੀ ਪ੍ਰਾਈਸ ਕੀ ਹੈ
1: ਇਹ $2,200 ਤੋਂ ਕੈਨੇਡਾ ਡੇ ਸਪੈਸ਼ਲ ਸੇਲ $14.99
0: ਲਓ ਜੀ ਚੱਕ ਲਓ 2200 ਤੋਂ $1,499 ਦਾ ਮਿਲੇਗਾ ਤੁਹਾਨੂੰ
1: ਤੇ ਇਹ 27 ਇੰਚ ਵਾਈਡ ਤੇ 76 ਇੰਚ ਹਾਈਟ ਹੈ, ਫੁੱਲ ਸਾਈਜ਼ ਦਾ ਸਟੈਕਡ ਵਾਸ਼ਰ ਐਂਡ ਡਰਾਇਰ ਹੈ 1499 ਦਾ, ਪਰ ਹੈਗੇ ਸਾਡੇ ਕੋਲ ਸਿਰਫ 8-10 ਪੀਸ ਇਨ ਸਟਾਕ ਹੈ। ਰਾਈਟ ਵੇ ਹੋਲਡ ਕਰਾ ਲਓ, ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ, ਕਿਉਂਕਿ 1499 ਤਾਂ ਤੁਸੀਂ 6 ਮਹੀਨਿਆਂ 'ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ ਜੀ, ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਤੇ ਫਿਰ ਵਿਜ਼ਿਟ ਕਰਨਾ ਲੋਕੇਸ਼ਨ ਸ਼ੋਰੂਮ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828 9054502828।

ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 4162652222।

0: ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਕੈਨੇਡਾ ਡੇ ਸੇਲ ਹੋਵੇ ਤੇ ਗ੍ਰੈਂਡ ਫਰਨੀਚਰ ਵੱਧ ਚੜ ਕੇ ਅੱਗੇ ਆ ਕੇ ਤੁਹਾਡੀ ਸੇਵਿੰਗ ਨਾ ਕਰਾਵੇ, ਇਹ ਤਾਂ ਗੱਲ ਬਣ ਹੀ ਨਹੀਂ ਸਕਦੀ। ਗ੍ਰੈਂਡ ਫਰਨੀਚਰ ਨੇ ਅੱਜ ਇਹ ਸੋਚ ਲਿਆ ਕਿ ਸਿਰਫ 299 ਦਾ ਤੁਸੀਂ ਕੁਈਨ ਸਾਈਜ਼ ਬੈੱਡ ਲੈਣਾ ਤੇ ਕੁਈਨ ਸਾਈਜ਼ ਮੈਟਰਸ ਨਾਲ ਫ੍ਰੀ ਮਿਲਣਾ। ਸਿਰਫ $1,700-1,800 ਵਾਲਾ ਸੋਫਾ $799 ਦਾ ਲੈਣਾ ਤੇ ਨਾਲ ਤੁਹਾਨੂੰ ਕੌਫੀ ਟੇਬਲ ਫ੍ਰੀ ਮਿਲਣਾ, ਨਾਲੇ ਚੋਪੜੀਆਂ, ਨਾਲੇ ਦੋ ਦੋ। ਇੱਕ ਤਾਂ ਡਿਸਕਾਊਂਟ ਮਿਲ ਗਿਆ $700-800 ਤੇ ਨਾਲ ਤੁਹਾਨੂੰ ਗਿਫਟ ਮਿਲਣੇ ਆ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ। ਨੰਬਰ ਹੁਣੇ ਨੋਟ ਕਰ ਲੈਣਾ ਕਿਉਂਕਿ ਨੰਬਰ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਰਾਈਟ ਵੇ ਜਿਹੜਾ ਪਿਕਚਰ ਮੰਗਾ ਲਓ, ਰਾਈਟ ਵੇ ਤੁਸੀਂ ਦੇਖ ਲਓ। ਸੁਖਵੀਰ ਜੀ ਮੈਨੂੰ ਇੱਕ ਗੱਲ ਦੱਸੋ ਕਿ ਜਿਹੜਾ ਤੁਸੀਂ ਕਿਹਾ 50 ਕਲਰ ਚੋਇਸ ਹੈਗੀ ਹੈ, ਇਹ ਸੋਫਾ 3-ਸੀਟਰ ਐਂਡ ਨਾਲ ਲਵ ਸੀਟ ਹੈ, ਇਹ ਜਿਹੜਾ ਕਿੰਨੇ ਦਿਨਾਂ ਚ ਤੁਸੀਂ ਤਿਆਰ ਕਰਕੇ ਰਾਈਟ ਵੇ ਡਿਲੀਵਰ ਕਰਾਓਗੇ?
1: ਸੁਲਤਾਨ ਜੀ ਵੈਸੇ ਦੀ ਪ੍ਰੋਟੈਕਸ਼ਨ ਟਾਈਮ ਜਿਹੜਾ 2-3 ਵੀਕ ਹੈ, ਪਰ ਕੈਨੇਡਾ ਡੇ ਸਪੈਸ਼ਲ ਜੇ ਕਿਸੇ ਪਰਿਵਾਰ ਨੂੰ ਚਾਹੀਦਾ ਹੋਵੇ ਤੇ 3-4 ਦਿਨ ਦੇ ਵਿੱਚ
0: ਵੈਰੀ ਗੁੱਡ
1: ਕਰਵਾ ਕੇ ਡਿਲੀਵਰ ਹੋ ਜਾਊਗਾ ਜੀ।
0: ਐਸੇ ਵੀਕ ਦੇ ਵਿੱਚ ਕੈਨੇਡਾ ਡੇ ਤੇ ਆਪਣੇ ਘਰ 'ਚ ਬ੍ਰੈਂਡ ਨਿਊ ਸੋਫਾ ਲਵਾਉਣਾ, ਮੇਡ ਇਨ ਕੈਨੇਡਾ ਲਿਜਾਣਾ, ਆਪਣੀ ਮਰਜ਼ੀ ਦੇ ਕਲਰ ਨਾਲ ਲੈਣਾ, ਤੇ ਫਿਰ ਤੁਸੀਂ $1,600-1,700 ਤੋਂ $799 ਦਾ ਵੀ ਲੈਣਾ ਡਿਸਕਾਊਂਟ ਲੈ ਕੇ, ਕੌਫੀ ਟੇਬਲ ਵੀ ਫ੍ਰੀ ਲੈਣਾ, ਤੇ ਹੁਣੀ ਕਾਲ ਕਰ ਲਓ, ਹੁਣੀ ਪਿਕਚਰ ਮੰਗਾ ਲਓ 6472620000 6472620000। ਇਹਨੂੰ ਟੈਟਰਾ ਜ਼ੀਰੋ ਵੀ ਕਹਿੰਦੇ ਆ, ਵੈਸੇ 000 ਹੁੰਦੇ 3 ਤੇ ਟੈਟਰਾ ਜ਼ੀਰੋ ਮੀਨਸ 4-0। ਸੋ 6472620000 ਆਉਣ ਦਿਓ ਸੁਖਵੀਰ ਜੀ। ਇੱਕ ਮੈਨੂੰ ਇਹ ਵੀ ਦਿਓ ਕਿ ਕਿੰਗ ਸਾਈਜ਼ ਦਾ ਕੋਈ ਪੂਰਾ ਦਾ ਪੂਰਾ ਬੈਡਰੂਮ ਸੈੱਟ ਹੋਵੇ।
1: ਡਨ ਸੁਲਤਾਨ ਜੀ, ਮੈਂ ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਡੀਲ ਦੇਣਾ। ਕੈਨੇਡਾ ਡੇ ਸਪੈਸ਼ਲ ਸ਼ਾਮ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ ਤੇ ਕਿੰਗ ਸਾਈਜ਼ ਬੈਡਰੂਮ ਸੈੱਟ ਦੇ ਡੀਲ ਦਿੰਦੇ ਹਾਂ। ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਗ੍ਰੇ ਕਲਰ ਦਾ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਹੈੱਡਬੋਰਡ ਦੇ ਵਿੱਚ LED ਲਾਈਟਾਂ ਲੱਗੀਆਂ ਹੋਈਆਂ, ਲੈਦਰ ਪੈਡਿੰਗ ਦੇ ਨਾਲ। ਸੋ ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡ੍ਰੈਸਰ ਦੇ ਡਰੋਰ ਜਿਹੜੇ ਸੌਫਟ ਕਲੋਜ਼ਰ ਨੇ, ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਗ੍ਰੇ ਕਲਰ ਦਾ ਲੈਕਰ ਫਿਨਿਸ਼ ਦਾ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3,500 ਸੀ, ਪਰ ਕੈਨੇਡਾ ਡੇ ਸਪੈਸ਼ਲ ਰਾਤ ਦੇ 8 ਵਜੇ ਤੱਕ ਪੂਰੇ ਦਾ ਪੂਰਾ ਬੈੱਡਰੂਮ ਸੈੱਟ, ਕਿੰਗ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ, ਹਾਈਡ੍ਰੋਲਿਕ ਸਟੋਰ ਦੇ ਨਾਲ ਸਿਰਫ $1,699 ਦੇ ਵਿੱਚ, $1,699 ਦੇ ਵਿੱਚ ਸੁਲਤਾਨ ਜੀ ਪੂਰਾ ਬੈੱਡਰੂਮ ਸੈੱਟ ਲੈ ਕੇ ਜਾਣਗੇ, ਤੇ ਨਾਲ ਜਿੰਨੇ ਵੀ ਪਰਿਵਾਰ ਸ਼ਾਮ ਅੱਜ 8 ਵਜੇ ਤੱਕ ਸਾਡੇ ਕੋਲ ਪਹੁੰਚਣਗੇ, ਨਾਲ ਕਿੰਗ ਸਾਈਜ਼ ਦਾ ਮੈਟਰਸ, ਹਾਰਡ ਫੋਮ ਵਾਲਾ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਦਿੱਤਾ ਜਾਊਗਾ ਸੁਲਤਾਨ ਜੀ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਕੈਨੇਡਾ ਡੇ ਸਪੈਸ਼ਲ ਤੋਂ ਫਟਾਫਟ ਗੱਡੀਆਂ ਘੁਮਾਓ ਤੇ ਪਹੁੰਚੋ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਸੁਲਤਾਨ ਜੀ।
0: ਲਓ ਜੀ, ਚਾਹੇ ਤੁਸੀਂ ਡਾਇਨਿੰਗ ਰੂਮ ਸੈੱਟ ਲੈਣਾ, ਚਾਹੇ ਤੁਸੀਂ ਬੈੱਡਰੂਮ ਸੈੱਟ ਲੈਣਾ, ਚਾਹੇ ਤੁਸੀਂ ਕੁਈਨ ਸਾਈਜ਼ ਜਾਂ ਕਿੰਗ ਸਾਈਜ਼ ਲੈਣਾ, ਚਾਹੇ ਤੁਸੀਂ ਰਿਕਲਾਈਨਰ ਸੋਫਾ ਸੈੱਟ ਲੈਣਾ, ਚਾਹੇ ਤੁਸੀਂ ਕੋਈ ਵੀ ਘਰ ਦਾ ਫਰਨੀਚਰ ਲੈਣਾ, ਤੇ ਕੈਨੇਡਾ ਡੇ ਸੇਲ ਨੂੰ ਮਿਸ ਨਾ ਕਰਨਾ, ਕਿਉਂਕਿ ਇਹਦੇ ਉੱਪਰ ਤੁਸੀਂ ਘੱਟ ਤੋਂ ਘੱਟ $300-$500 ਸੇਵ ਕਰ ਲੈਣੇ ਆ। ਇਸ ਲਈ ਪਹੁੰਚਣਾ ਤੁਸੀਂ 6885 ਟੋਮਕਨ ਰੋਡ ਤੇ, ਕਾਲ ਹੁਣੀ ਕਰ ਲਓ 6472620000 6472620000।

0: ਸੁਲਤਾਨ ਜੀ, ਸਭ ਤੋਂ ਪਹਿਲਾਂ ਮੈਂ ਕਮਿਊਨਿਟੀ ਵੱਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਕੋਈ ਵੀ ਦਿਨ ਤਿਉਹਾਰ ਹੁੰਦਾ, ਤੁਸੀਂ ਕੰਪਨੀਆਂ ਨਾਲ ਰਲ ਕੇ ਵੱਧ ਤੋਂ ਵੱਧ ਸਾਡੀ ਕਮਿਊਨਿਟੀ ਦੇ ਪੈਸੇ ਬਚਾਉਂਦੇ ਹੋ। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮੱਚ। ਸਾਡੇ ਕਸਟਮਰਸ ਦਾ ਵੀ ਭਾਜੀ, ਕਿਉਂਕਿ ਤੁਹਾਡੇ ਪਲੇਟਫਾਰਮ ਤੋਂ ਘਰ ਘਰ ਮੈਸੇਜ ਜਾਂਦਾ, ਇਹ ਵੀ ਸਾਡੇ ਲਈ ਬੜੀ ਪ੍ਰਾਊਡਨੈਸ ਹੈ। ਔਰ ਫਿਰ ਜਦੋਂ ਘਰ ਘਰ ਮੈਸੇਜ ਚਲੇ ਜਾਂਦਾ, ਕਸਟਮਰ ਰਿਸਪੋਂਸ ਕਰਦੇ ਆ, ਇਹ 'ਚ ਕੋਈ ਸ਼ੱਕ ਨਹੀਂ, ਉਹ 300-400-500 ਡਾਲਰ ਡੀਲਾਂ ਦੇ ਵਿੱਚੋਂ ਸੇਵ ਵੀ ਕਰ ਲੈਂਦੇ ਆ। ਫਰੀ ਡਿਲੀਵਰੀ ਵੀ ਹੈ, ਆਫਟਰ ਸੇਲ ਸਰਵਿਸ ਵੀ ਹੈ, ਅਤੇ ਪ੍ਰੋਡਕਟ ਵੀ ਉਹਨਾਂ ਨੂੰ ਅਪਡੇਟਿਡ ਟੈਕਨੋਲੋਜੀ ਨਾਲ ਮਿਲਦਾ। ਫਿਰ ਥੈਂਕ ਯੂ ਵੈਰੀ ਮੱਚ ਉਹਨਾਂ ਦਾ, ਉਹਨਾਂ ਦੀ ਸਪੋਰਟ ਦੇ ਨਾਲ ਉਹ ਵੋਲੀਅਮ ਟਾਰਗੇਟਸ ਜਿਹੜੇ ਸਾਨੂੰ ਕੰਪਨੀਜ਼ ਵੱਲੋਂ ਦਿੱਤੇ ਜਾਂਦੇ ਆ, ਉਹਨਾਂ ਨੂੰ ਅਚੀਵ ਕਰਨ ਤੋਂ ਬਾਅਦ ਅਸੀਂ ਇਹ ਡਿਸਕਾਊਂਟ ਲੈਣ ਜੋਗੇ ਹੁੰਦੇ ਹਾਂ। ਸੋ ਇਹ ਇੱਕ ਸਾਈਕਲ ਆ ਪੂਰਾ, ਜਿਹਦੇ ਬਾਅਦ ਅਸੀਂ ਇਸ ਕਾਬਲ ਹੁੰਦੇ ਹਾਂ ਕਿ ਆਪਣੇ ਕਸਟਮਰਸ ਨੂੰ ਹਾਈ ਵੋਲੀਅਮ ਰੀਬੇਟ ਫਰੋਮ ਦ ਡੀਲਰਸ, ਫਰੋਮ ਦ ਕੰਪਨੀ ਲੈ ਕੇ ਦੇ ਸਕੀਏ। ਸੋ ਇਹਦੇ ਵਾਸਤੇ ਕੈਨੇਡਾ ਡੇ ਨੂੰ ਬਹੁਤ ਜ਼ਿਆਦਾ ਸੈਲੀਬ੍ਰੇਟ ਕੀਤਾ ਜਾ ਰਿਹਾ ਇਸ ਟਾਈਮ। ਜੀ ਈ ਫਰਿਜਡੇਅਰ, ਫਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ, ਬੋਸ਼ ਇਹੋ ਜਿਹਾ ਜਰਮਨ ਬ੍ਰੈਂਡ ਹੈ, ਇਟਾਲੀਅਨ ਐਲੀਕਾ ਇਟਾਲੀਅਨ ਬ੍ਰੈਂਡ ਹੈ, ਔਰ ਐਲੀਕਾ ਨੇ ਜਿਹੜਾ ਬਿਲਟ ਇਨ ਕਿਚਨ ਦਿੱਤਾ ਨਾ ਜੀ, ਜਿਹਦੇ ਚ ਪੈਨਲ ਰੈਡੀ ਫਰਿੱਜ ਹੈ। ਇਹ ਤਾਂ ਤੁਸੀਂ ਦੇਖੋ ਕੋਲਮ ਹੁੰਦੇ ਆ ਜੀ, ਇਹ ਤੁਸੀਂ 3 ਇੰਚ ਦਾ ਕੋਲਮ ਲਾਉਂਦੇ ਆ,
0: 30 ਇੰਚ ਚੌੜਾ
1: ਜੀ,
0: ਤੇ ਉੱਪਰ ਨੂੰ ਕਿੰਨਾ,
1: ਇਹ ਤਕਰੀਬਨ ਉੱਪਰ 76 ਇੰਚ ਹੋ ਜਾਂਦਾ।
0: 30x76 ਦਾ ਇੱਕ ਫਰਿੱਜ ਆ, ਕੋਲਮ ਕਹਿੰਦੇ,
1: ਕੋਲਮ ਕਹਿੰਦੇ,
0: ਠੀਕ ਹੈ।
1: ਤੇ ਦੂਜਾ ਕੋਲਮ ਆ ਜਾਂਦਾ ਫਰੀਜ਼ਰ, ਉਹ ਤੁਸੀਂ 12 ਇੰਚ ਦਾ ਲਗਾ ਸਕਦੇ ਹੋ, 14 ਇੰਚ ਦਾ ਲਗਾ ਸਕਦੇ ਹੋ, ਡਿਪੈਂਡ ਕਰਦਾ ਤੁਸੀਂ 42 ਇੰਚ ਬਣਾਉਣਾ ਤੇ 30 ਇੰਚ ਫਰਿੱਜ, 42 ਇੰਚ ਫਰੀਜ਼ਰ ਲੱਗੇਗਾ, ਤੇ 12 ਇੰਚ ਫਰਿੱਜ ਲੱਗੇਗਾ, 30 ਇੰਚ ਫਰਿੱਜ ਤੇ 12 ਇੰਚ ਫਰੀਜ਼ਰ ਲੱਗੇਗਾ, 42 ਹੋ ਜਾਏਗਾ।
0: ਜੇ ਇਹਨੂੰ ਹੋਰ ਵਧਾਉਣਾ ਹੋਵੇ
1: 48 ਹੋ ਸਕਦਾ,
0: ਹੋਰ ਵਧਾਉਣਾ ਹੋਵੇ
1: ਫਿਰ 30 ਇੰਚ ਦਾ ਫਰਿੱਜ, 30 ਇੰਚ ਦਾ ਫਰੀਜ਼ਰ ਹੋ ਸਕਦਾ, 60 ਇੰਚ
0: ਹਾਂਜੀ, ਤੇ ਹੋਰ ਵਧਾਉਣਾ ਹੋਵੇ
1: 33 ਇੰਚ ਦਾ ਫਰੀਜ਼ਰ, 33 ਇੰਚ ਦਾ ਫਰਿੱਜ ਹੋ ਸਕਦਾ, 66 ਇੰਚ
0: ਜਿਵੇਂ ਤੁਸੀਂ ਅੱਗੇ ਆਖਿਆ ਨਾ ਵੀ ਉੱਥੇ ਘਰ ਆ ਜਿਹੜੇ ਵੈਲਨ ਚ
1: ਜੀ,
0: ਡਿਟੈਚ ਮਕਾਨ ਆ, ਜਗ੍ਹਾ ਛੋਟੀ ਆ
1: ਜੀ,
0: ਕਈ ਮਕਾਨ ਆ ਖੁੱਲੇ ਡੁੱਲੇ,
1: ਬਹੁਤ ਖੁੱਲੇ ਆ,
0: ਉੱਥੇ ਜਿੰਨੇ ਮਰਜ਼ੀ ਲਵਾ ਲਓ।
1: ਹਾਂਜੀ ਬਿਲਕੁਲ ਬਿਲਕੁਲ, ਹਰ ਬਿਲਡਰ ਨੇ ਡਿਫਰੈਂਟ ਜਿਹੜੇ ਆ ਨਾ ਜੀ, ਉਹ ਕਸਟਮਰਸ ਵਾਸਤੇ ਦਿੱਤੇ। ਕਈ ਮੈਂ ਐਸੇ ਦੇਖੇ ਆ ਜੀ ਕਿ ਮੈਂ ਐਕਸਪੈਕਟ ਨਹੀਂ ਸੀ ਕਰਦਾ, ਲੇਕਿਨ ਅੰਦਰੋਂ ਘਰ ਬਹੁਤ ਖੁੱਲਾ ਪਰ ਸਿੰਗਲ ਡੋਰ ਐਂਟਰੀ ਲੈ ਲਈ ਆ, ਉੱਥੋਂ ਫਰਿੱਜ ਲੰਘਦਾ ਨਹੀਂ, ਸਾਰਾ ਡੋਰ ਖੋਲਣਾ ਪੈਂਦਾ ਫਿਰ ਉੱਥੋਂ ਫਰਿੱਜ ਲੰਘਦਾ। ਕਈ ਡਬਲ ਡੋਰ ਐਂਟਰੀਆਂ ਵਾਲੇ ਜਿਹੜੇ ਆ, ਅੰਦਰ ਜਾ ਕੇ ਉਹਨਾਂ ਨੂੰ ਦੇਖਣਾ ਪੈਂਦਾ ਕਿ ਕਿੱਥੋਂ ਉਹਨੇ ਲੰਘ ਸਕਣਾ ਕਿੱਥੋਂ ਨਹੀਂ। ਫਿਰ ਕਈ ਵਾਰੀ ਕਸਟਮਰ ਨੂੰ ਇੱਕ ਬੜੀ ਪੁਰਾਣੀ ਟੈਕਨੋਲੋਜੀ ਹੁੰਦੀ ਸੀ ਕਿ ਫਰਿੱਜ ਘਰ ਆ ਗਿਆ ਜੀ, ਇਹਨੂੰ 24 ਘੰਟੇ ਆਨ ਨਹੀਂ ਕਰਨਾ, ਇਹੋ ਜੀ ਹੁਣ ਕੋਈ ਗੱਲ ਨਹੀਂ ਸਰ, ਇਹ ਨਵੀਂ ਟੈਕਨੋਲੋਜੀ ਅਪਡੇਟਡ ਆ, ਜਦੋਂ ਫਰਿੱਜ ਤੁਹਾਡੇ ਘਰ ਪਹੁੰਚ ਗਿਆ ਤੁਸੀਂ ਉਹਨੂੰ 1/2 ਘੰਟੇ ਬਾਅਦ ਪਲੱਗ ਇਨ ਕਰ ਸਕਦੇ ਹੋ,
0: 24 ਘੰਟੇ ਵੇਟ ਕਰਨ ਦੀ ਲੋੜ,
1: 24 ਘੰਟੇ ਵੇਟ ਕਰਨ ਦੀ ਲੋੜ ਨਹੀਂ,
0: ਕਰਿਓ ਉਹ ਜੇ ਠੰਡਾ ਤੱਤਾ ਵਿੱਚ ਰੱਖ ਦਿਓ, 1/2 ਘੰਟੇ ਪਲੱਗ ਕਰ ਦਿਓ, 1/2 ਘੰਟੇ ਬਾਅਦ ਠੰਡਾ ਹੋ ਜੂ, ਫਿਰ ਇੰਜੋਏ ਕਰ ਲਿਓ
1: ਬਿਲਕੁਲ। ਔਰ ਫਰਿੱਜ ਜਿਹੜੇ ਆ ਲੀਨੀਅਰ ਕੰਪਰੈਸਰ ਦੇ ਨਾਲ, ਨਵੀਂ ਟੈਕਨੋਲੋਜੀ ਦੇ ਨਾਲ ਇਹ ਲਾਂਚ ਕੀਤੇ ਗਏ ਕੰਪਨੀਆਂ ਵੱਲੋਂ। ਸੋ ਕੋਈ ਵੀ ਤੁਸੀਂ ਲੈਣਾ ਚਾਹੁੰਦੇ ਹੋ ਕੋਲਮ ਬਿਲਟ ਇਨ ਕਿਚਨ ਦੇ ਨਾਲ, ਤੇ 40% ਦਾ ਡਿਸਕਾਊਂਟ, ਕੋਈ ਛੋਟਾ ਜਿਹਾ ਡਿਸਕਾਊਂਟ ਨਹੀਂ ਹੈ, ਕੈਨੇਡਾ ਡੇ ਸਪੈਸ਼ਲ ਡਿਸਕਾਊਂਟ ਹੈ, 40% ਡਿਸਕਾਊਂਟ ਹੋਮ ਅਪਲਾਈਸਿਸ ਦੇ ਉੱਪਰ ਮਿਲ ਰਿਹਾ ਇਸ ਟਾਈਮ, ਇਹਨੂੰ ਮਿਸ ਨਾ ਕਰਨਾ, ਖਾਸ ਤੌਰ ਤੇ ਬੰਡਲ ਪੈਕੇਜ ਲੈਣ ਵਾਲੇ ਤਾਂ ਬਿਲਕੁਲ ਮਿਸ ਨਾ ਕਰਨ, ਕਿਉਂਕਿ ਜਿੰਨੀ ਪ੍ਰਾਈਸ ਹਾਈ ਜਾਣੀ ਹੈ, ਜਿੱਦਾਂ ਹੁਣ $26,000 ਦੇ ਜੇ ਬਿਲਟ ਇਨ ਕਿਚਨ ਤੁਸੀਂ ਬਣਵਾ ਰਹੇ ਹੋ ਤੇ ਤੁਹਾਡਾ 18,900 ਚ ਮਿਲਣ ਡਿਆ,
0: ਠੀਕ ਹੈ।
1: ਸੋ $5,000-6,000 ਦੀ ਸੇਵਿੰਗ ਹੈ, ਤੇ ਜੇ ਤੁਸੀਂ ਕੱਲਾ ਫਰਿੱਜ ਲੈਣਾ $2,500 ਵਾਲਾ ਤੁਹਾਨੂੰ $1,799 ਦਾ ਮਿਲਣ ਗਿਆ, $800 ਇੱਕ ਫਰਿੱਜ ਚ ਸੇਵ ਹੋ ਰਿਹਾ। ਜੇ ਤੁਸੀਂ ਕੱਲਾ ਬੇਸਮੈਂਟ ਅਪਾਰਟਮੈਂਟ ਲਈ ਲੈ ਰਹੇ ਹੋ ਜਾਂ ਕੋਂਡੋਮੀਨੀਅਮ ਲਈ ਲੈ ਰਹੇ ਹੋ ਫਰਿੱਜ, ਜਾਂ ਤੁਸੀਂ ਸੈਕਿੰਡ ਫਰਿੱਜ ਰੱਖਣਾ ਉਹ ਵੀ $1,400 ਵਾਲਾ $899 ਦਾ ਮਿਲਣ ਡਿਆ, ਉਹਦੇ ਚ ਵੀ $500 ਸੇਵ ਹੋਣ,
0: ਗਰਾਜ ਚ ਰੱਖਣਾ, ਬੇਸਮੈਂਟ ਚ ਰੱਖਣਾ, ਜਿੱਥੇ ਮਰਜ਼ੀ ਰੱਖੋ।
1: ਈਵਨ ਤੁਸੀਂ ਦੇਖੋ ਜਦੋਂ ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾਓਗੇ, ਵੇਅਰਹਾਊਸ ਕਲੀਅਰੈਂਸ ਸੇਲ ਦਾ ਆਈਕਨ ਕਲਿੱਕ ਕਰੋਗੇ, ਤੁਹਾਨੂੰ ਬਹੁਤ ਸਾਰੀਆਂ ਆਈਟਮ 40% ਜਾਂ 50% ਡਿਸਕਾਊਂਟ ਮਿਲਣੀਆਂ। ਫੋਰ ਐਗਜ਼ਾਮਪਲ, ਤੁਹਾਨੂੰ ਡਿਸ਼ਵਾਸ਼ਰ ਚਾਹੀਦੀ ਹੈ
0: ਜੀ,
1: $1,000 ਵਾਲੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $499 ਦੀ ਮਿਲ ਜਾਣੀ,
0: 50%
1: ਆਫ ਹੈ, ਤੇ $499 ਦੀ ਡਿਸ਼ਵਾਸ਼ਰ ਨਵੀਂ ਲੈ ਕੇ ਘਰ ਲਵਾਓ ਨਾ, ਬਜਾਏ $250-$300 ਰਿਪੇਅਰ ਤੇ ਲਾਓ,
0: ਬਿਲਕੁਲ ਬਿਲਕੁਲ ਨਵੀਂ ਲਓ ਜੀ।
1: ਸੋ ਬ੍ਰੈਂਡ ਨਿਊ ਪ੍ਰੋਡਕਟ ਤੁਹਾਨੂੰ ਮਿਲਨੇ ਆ, ਫ੍ਰੀ ਡਿਲੀਵਰ ਹੋਣਾ, 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਤੇ ਟੀਵੀ ਵਾਲੇ ਕਸਟਮਰ ਵੀ ਮਿਸ ਨਾ ਕਰਨ, ਕਿਉਂ ਕਿ 85 ਇੰਚ ਇਹ ਵੀ ਸੋਨੀ ਬਰੇਵੀਆ ਮਾਡਲ ਹੈ, ਤੁਹਾਨੂੰ ਅੱਜ ਅਪਡੇਟਡ ਟੈਕਨੋਲੋਜੀ ਦੇ ਨਾਲ X1 ਪ੍ਰੋਸੈਸਰ ਹੈ, ਇਹਦੇ ਚ ਟ੍ਰਾਈ ਲੂਮੀਨਸ ਪੈਨਲ ਟੈਕਨੋਲੋਜੀ ਹੈ, ਜਿਹਦੀ ਲਾਈਫ ਟਾਈਮ ਡਿਸਕਲਰੇਸ਼ਨ ਵਾਰੰਟੀ ਹੈ, ਸੋਨੀ ਬਰੇਵੀਆ 3 1599 ਚ 85 ਇੰਚ $2300 ਵਾਲਾ, 1599 ਵੀ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ, ਕਿਉਂ ਕਿ ਹਿਊਜ ਸੇਵਿੰਗਸ ਹੈ। ਇਲੈਕਟ੍ਰੋਨਿਕਸ ਲੈਣਾ, ਹੋਮ ਅਪਲਾਈਸਿਸ ਲੈਣੇ ਹੈ, ਲਾਂਡਰੀ 'ਚ ਵਾਸ਼ਰ ਐਂਡ ਡਰਾਇਰ ਸਿਲੈਕਟ ਕਰਨਾ, ਮਾਈਕ੍ਰੋਵੇਵ ਲੈਣਾ, ਏਅਰ ਫਰਾਇਰ ਲੈਣਾ, ਜਾਂ ਤੁਸੀਂ ਜੂਸਰ ਲੈਣਾ ਨਿੰਜਾ ਕੰਪਨੀ ਦਾ, ਤੁਹਾਨੂੰ ਸਾਰਾ ਕੁਛ ਮਿਲਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਈਵਨ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਪੀਜ਼ਾ ਜਿਹੜਾ ਏਅਰ ਫਰਾਇਰ ਇਹਦੇ 'ਚ ਬਿਲਟ ਇਨ ਹੈ,
0: ਠੀਕ ਹੈ,
1: ਇਹ ਕਾਊਂਟਰ ਟੋਪ ਹੈ, ਬਿਲਕੁਲ ਮਾਈਕ੍ਰੋਵੇਵ ਦੀ ਤਰ੍ਹਾਂ, ਕਾਊਂਟਰ ਤੇ ਤੁਸੀਂ ਰੱਖ ਕੇ ਪਲੱਗ ਕਰ ਲੈਣਾ।
0: ਇਹ ਪਏ ਵੀ ਆਪਣੇ ਉੱਥੇ?
1: ਜੀ ਬਿਲਕੁਲ, ਅੱਜ ਵੀ ਕੈਨੇਡਾ ਡੇ ਤੇ ਆਪਾਂ 199 ਸਟੋਨ ਪਲੇਟ ਇੰਕਲੂਡ ਹੈ,
0: ਠੀਕ ਹੈ,
1: ਕੱਲੀ ਪਲੇਟ ਹੀ ਟੁੱਟ ਜਾਏ ਨਾ ਭਾਜੀ, $99 ਦੀ ਆਉਂਦੀ ਹੈ,
0: $199
1: ਦਾ ਪੂਰਾ ਆਪਾਂ ਸਟੋਨ ਬੇਕਡ ਪੀਜ਼ਾ ਵਿਦ ਏਅਰ ਫਰਾਇਰ ਬਿਲਟ ਇਨ ਦੇ ਰਹੇ ਹਾਂ, ਕੈਨੇਡਾ ਡੇ ਸਪੈਸ਼ਲ।
0: ਪੀਜ਼ਾ ਵੀ ਬਣੇਗਾ, ਨਾਨ ਵੀ ਬਣੇਗਾ।
1: ਹਾਂਜੀ, ਅਗਰ ਇਹਦੇ 'ਚ ਪੀਜ਼ਾ ਬਣਾਉਣਾ 3 ਮਿੰਟਸ, ਸਿਰਫ 3 ਮਿੰਟ 'ਚ ਤੁਸੀਂ 3 ਨਾਨ ਲਾਉਣੇ, 3 ਪੀਜ਼ੇ ਬਣਾਉਣੇ ਆ, 9 ਮਿੰਟ 'ਚ 3 ਪੀਜ਼ੇ ਬਣ ਜਾਣਗੇ,
0: 3 ਮਿੰਟ
1: 'ਚ ਇੱਕ ਪੀਜ਼ਾ ਰਾਈਟ ਵੇ ਤਿਆਰ। ਤੁਸੀਂ ਬ੍ਰੈਡ ਬਣਾਉਣੀ ਹੈ, ਇਹਦੇ 'ਚ ਤੁਸੀਂ ਬ੍ਰੈਡ ਰੱਖੋ, 3 ਮਿੰਟ 'ਚ ਬ੍ਰੈਡ ਤਿਆਰ। ਤੁਸੀਂ ਨਾਨ ਲਾਉਣਾ, 3 ਮਿੰਟ 'ਚ ਨਾਨ ਤਿਆਰ। ਔਰ ਜੇ ਤੁਹਾਡੇ ਕੋਲ ਥੋੜਾ ਛੋਟੇ ਸਾਈਜ਼ 'ਚ ਨਾਨ ਲਗਾਓ ਤੇ 2 ਨਾਨ ਵੀ ਇੱਕ ਪਲੇਟ ਤੇ ਆ ਜਾਂਦੇ
0: ਆ।
1: ਸੋ ਇਸ ਕਰਕੇ ਜ਼ਰੂਰ ਕੈਨੇਡਾ ਡੇ ਸਪੈਸ਼ਲ ਸੇਲ ਦਾ ਫਾਇਦਾ ਚੁੱਕਣਾ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ। ਚੱਕ ਲੈਣਾ, ਚੱਕ ਲਈਓ, ਚੱਕ ਲਿਓ, ਕਿਉਂਕਿ ਇਹ ਫੱਟੇ ਚੱਕਣ ਵਾਲੀਆਂ ਡੀਲਾਂ ਕੈਨੇਡਾ ਡੇ ਤੇ ਦਿੱਤੀਆਂ ਜਾ ਰਹੀਆਂ। 905-450-2828 905-450-2828 ਜੀ।
2: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
0: AI ਟੈਕਨੋਲੋਜੀ ਅੱਜ ਕੱਲ ਮਾਰਕੀਟ ਚ ਕਾਫੀ ਚਰਚਿਤ ਆ
1: ਜੀ। ਜੀ
0: ਤੁਹਾਡੇ ਜਿਹੜਾ ਤੁਹਾਡਾ ਬਿਜ਼ਨਸ ਆ, ਜਿਵੇਂ ਅਪਲਾਈਸਿਸ ਹੋਏ, ਲਾਂਡਰੀ ਹੋਈ ਜਾਂ ਟੈਲੀਵਿਜ਼ਨ, ਉਹਦੇ ਚ ਵੀ ਯੂਜ ਕੀਤੀ ਜਾਂਦੀ
1: ਜੀ? ਸਰ, AI ਟੈਕਨੋਲੋਜੀ ਦੇ ਨਾਲ ਐਨਰਜੀ ਸੇਵਰਸ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ ਹੈ। ਡਿਟਰਜੈਂਟ ਸੇਵਿੰਗ ਕਿੱਦਾਂ ਜੀ? ਇਹਦੇ 'ਚ ਸਮਾਰਟ ਡਿਸਪੈਂਸਰ ਲਗਾਇਆ ਗਿਆ, ਉਹ ਤੁਸੀਂ ਫਿਲਅਪ ਕਰ ਦੇਣਾ ਇੱਕ ਵਾਰੀ ਡਿਟਰਜੈਂਟ ਨਾਲ, ਅਤੇ 40 ਲੋਡਸ ਵਾਸਤੇ ਤੁਹਾਨੂੰ ਦੁਬਾਰਾ ਡਿਟਰਜੈਂਟ ਪਾਉਣ ਦੀ ਲੋੜ ਨਹੀਂ ਹੈ। AI ਟੈਕਨੋਲੋਜੀ ਨੇ ਸਿਲੈਕਟ ਕਰਨਾ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। ਉਹ ਹਾਫ ਲੋਡ ਵੀ ਹੋ ਸਕਦਾ, ਉਹਨੂੰ ਘੱਟ ਡਿਟਰਜੈਂਟ ਚਾਹੀਦਾ। ਉਹ ਫੁੱਲ ਲੋਡ ਹੈ ਅਤੇ ਉਹਨੂੰ ਫੁੱਲ ਡਿਟਰਜੈਂਟ ਚਾਹੀਦਾ। ਇਸੇ ਤਰ੍ਹਾਂ AI ਟੈਕਨੋਲੋਜੀ ਨੇ ਸਿਲੈਕਟ ਕਰਨਾ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ। ਔਰ ਇਹ ਐਨਰਜੀ ਸੇਵਰਸ, ਵਾਟਰ ਸੇਵਿੰਗ, ਡਿਟਰਜੈਂਟ ਸੇਵਿੰਗ, AI ਟੈਕਨੋਲੋਜੀ ਦੇ ਨਾਲ ਫਰੰਟ ਲੋਡ ਵਾਸ਼ਰ ਐਂਡ ਡਰਾਇਰ $3,000 ਵਾਲਾ ਕੈਨੇਡਾ ਡੇ ਸੇਲ ਤੇ ਸਿਰਫ $2,299 ਦਾ ਮਿਲੇਗਾ। $700 ਤੁਸੀਂ ਲੇਟੈਸਟ ਐਂਡ ਅਪਡੇਟਿਡ ਟੈਕਨੋਲੋਜੀ ਦੇ ਉੱਪਰ ਵਾਸ਼ਰ ਡਰਾਇਰ 'ਚ ਵੀ ਸੇਵਿੰਗ ਕਰੋਗੇ ਬਾਇੰਗ ਟਾਈਮ। ਫਿਰ ਉਸ ਤੋਂ ਬਾਅਦ ਜਦ ਤੱਕ ਇਸ ਪ੍ਰੋਡਕਟ ਨੂੰ ਯੂਜ਼ ਕਰਨਾ, ਐਨਰਜੀ ਸੇਵਿੰਗਸ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ, ਸੇਵਿੰਗ ਸੇਵਿੰਗ ਸੇਵਿੰਗ ਹੀ ਹੁੰਦੀ ਰਹਿਣੀ ਹੈ। ਸੋ ਇਸੇ ਕਰਕੇ ਅਸੀਂ ਕਹਿੰਦੇ ਹੁੰਦੇ ਸੇਵਿੰਗ ਸੇਵਿੰਗ ਸੇਵਿੰਗ, ਇਲੈਕਟ੍ਰੋਨਿਕਸ, ਹੋਮ ਅਪਲਾਈਸਿਸ ਐਂਡ ਲਾਂਡਰੀ 'ਚ ਸੇਵਿੰਗ ਦਾ ਦੂਸਰਾ ਨਾਮ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਤੇ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। 905-450-2828 905-450-2828 ਜੀ। ਜਾਂਦਾ

0: ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God.
2: Satnam.
0: The supreme truth.
2: Karta Purakh.
0: The creator.
2: Nirpa.
0: Without fear. Eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼।

0: ਵਧਦੀ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਨਰਲ 17 170 ਗਿਲਡਨ ਰੋਡ ਜਨਰਲ 17 ਟੈਲੀਫੋਨ ਨੰਬਰ 6473021322 6473213 ਜੈਰੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Sure 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian.
0: ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 416-725-2551 416-725-2551 ਜਾਂ 416-457-3381 ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।
3: ਕੈਨੇਡਾ ਵਿੱਚ

ਪਰਿਵਾਰ ਕੀ ਹਾਲ ਚਾਲ ਹੈ ਜੀ? ਉਮੀਦ ਹੈ ਸਭ ਠੀਕ ਠਾਕ ਹੋ ਗਏ ਇਸ ਸੁਨਹਿਰੇ ਜੇ ਮੌਸਮ ਦੇ ਵਿੱਚ, ਸੁਨਹਿਰੀ ਜੀ ਆਵਾਜ਼ ਦੇ ਨਾਲ, ਸੁਨਹਿਰੇ ਜੇ ਪ੍ਰੋਗਰਾਮ ਦੇ ਨਾਲ ਸਵਾਗਤ ਸਵਾਗਤ ਸਵਾਗਤ, ਵੀ ਵੈਲਕਮ ਯੂ ਆਲ।

0: बिल्कुल, कैरी ऑन कैरी ऑन कैरी ऑन कैरी ऑन एंटरटेनमेंट, कैरी ऑन एंजॉयमेंट, समर जेड़ी है उसनों एंजॉय, कैरी ऑन कैरी ऑन। बिल्कुल जी, स्वागत स्वागत स्वागत, सत श्री अकाल आदाब, नमस्कार, ट्यून कीता होया देश परदेश प्राइम टाइम रेडियो प्रोग्राम ते मैं हां थोड़ी अपनी होस्ट ते दोस्त थोड़ी अपनी मेजबान ग्लोरिया। देश परदेश दी इस महफिल नूं चार चंद लाउण वास्ते मैनूं इंतजार रहेगा बहुत सारियां कॉलां दा, थोड़े साथ सदका ही इस प्रोग्राम नूं लैके चलांगे ठीक 4 बजे तक। साथ बनाई रखना, 1:11 हो चलने, 4 बजे तक थोड़ा ते मेरा खूबसूरत साथ बनया रहेगा। आज है जी सैटरडे, सैटरडे आफ्टरनून नू वेलकम कर रहे हैं एंड कैरी ऑन रखते हैं जॉय एंजॉयमेंट एंटरटेनमेंट नू, क्योंकि बिल्कुल हाँ सुनियो, क्योंकि सोने हो असी सिर्फ थोड़े ही दीवाने हैं, तो थोड़ी दीवानगी का असर यह है कि आई बार असी सैटरडे नू कुछ ना वेखला लैके आने हैं सिर्फ ते सिर्फ थोड़े वास्ते। अज भी कुछ ना वेखला लैके आए हैं लाइव ऑन लोकेशन प्रोग्राम। हाँ जी ठीक सुनिया तुसी, कैनेडा डे सेल, भला कैनेडा डे आने वाला होवे ते सेल सेल सेल ना लगे, वह भी धमाकेदार सेल ना लगे। सो कैनेडा डे डे जिहड़ा सेल है वो शुरू कर दी है जी ग्रैंड होम फर्नीचर वालिया ने। आज से तो साहब खुद पहुंचे हुए ने 6685 टोंकिन रोड मिसिसागा डेरी ते टोंकिन दे इंटरसेक्शन ते। बिगेस्ट सेल ऑफ द ईयर दैट इज कैनेडा डे सेल, डिजाइनर फर्नीचर लोएस्ट प्राइसेस ते फ्री अपलायंसेस एज गिफ्ट्स। नहीं नहीं विश्वास हो रहा, इन्ना सब कुछ वह भी इको सेल दे विच, वेल लेके चल दी है थोनू लाइव ऑन लोकेशन। सिद्धू साहब खुद दसेंगे तो मेरा ख्याल है थोनू ज्यादा विश्वास हो जाएगा। ओवर टू यू सिद्धू साहब, वेलकम वेलकम वेलकम।
1: सैटरडे का दिन है, सब तो पहला देश प्रदेश प्राइम टाइम रेडियो ऑन कर चुके हो, तेजेंद्र सिंह सिद्धू सिद्धमा वाले वालों सारे निघा स्वागत। इन्ना सोहना मन अपने खास करके ग्लोरिया जी, इन्ना वधिया बाहर धुप खिली हुई है कि लोग चहल पहल के बच्चे ने, कैनेडा डे आ रहा उसके करके सैलीब्रेशन शुरू ने, समर दिया सैलीब्रेशन शुरू ने, लोग बाहर ना बहुत सारे लोग मैं देखे बना के ना भुर्जी भुर्जी आंडे की परौंठे पुरौंठे बना के अजे बाहर जा रहे ने, बहुत सारे शॉपिंग करने वास्ते आ रहे ने ग्रैंड फर्नीचर की जिते भी तुम उस शुभ शामा ते असी तुहाडे लई जिहड़ी अज सेल लैके आए हैं ग्रैंड फर्नीचर 6685 टॉमकन ते पहुंचे हुए हैं ते उत्थों तुहाडे लई अज जबरदस्त कैनेडा डे दी सेल दवावांगे। नाले नाल जुड़े रहो ठीक शाम के 4 बजे तक। सारे ही स्रोतियां नूं तेजेंद्र सिंह सिद्धू वल्लों जी आनू जी नाल जुड़ चुके ने मेरे सुख हो रही, आपां पहुंचे हुए हैं अपना पूरा सैटअप लैके समॉल स्टूडियो लैके 6685 टॉमकन ते ग्रैंड फर्नीचर ते।
2: बहुत शुक्रिया, धन्यवाद सिद्धू साहब। बिल्कुल साल की सब तो वड्डी फर्नीचर की सेल लगी हुई है, कैनेडा डे स्पेशल जिहड़ियां प्राइज मिल रही है परिवारों नूं, परिवारों ने किसी भी तरह की फर्नीचर की बाइंग करनी है जो साल दी सब तो घट कीमत लोएस्ट लोएस्ट प्राइस के उपर तुसीं फर्नीचर अपने घर लेके जा सकते हो। कैनेडा डे स्पेशल जिहड़ी सेल चल रही है ते बहुत सारे परिवार साडे कोल पहुंच रहे हैं, भरवा हुंगारा परिवारों का मिल रहा ते जे तुसीं किसी भी प्रोग्राम देश प्रदेश प्राइम टाइम रेडियो नाल जुड़े हुए हो, फर्नीचर की बाइंग करनी चाहते हो ते राइट वे अज गड्डियां घुमा लो, 6685 टोमकन रोड दे उपर 6685 टोमकन रोड दे उपर। तुसीं बेडरूम सेट लेना चाहुंदे हो, सोफा सेट लेना चाहुंदे हो, डाइनिंग टेबल लेना चाहुंदे हो, कॉफी टेबल लेना चाहुंदे हो, चाहे बेडरूम सेट लेना चाहुंदे हो ते साल दीआं सब तों घट कीमतां ते नाल वड्डे वड्डे अपलायंसेस फ्री तुसीं अपने घर लैके जा सकदे हो। सो पहुंचो जल्दी जल्दी 6685 टोमकन रोड दे उपर ते सिद्धू साहब डील दिंदे आ बेडरूम सेट
1: डील दिओ, पर इक मैं कह थोड़ी यार ढोल भी आ लिए लो जी ढोल दे डगे ते हुण आपां डील दे रहे हां।
2: बिल्कुल
1: डील
2: बिल्कुल सिद्धू साहब, ढोल दे डगे ते डील देण लगे हां। जिन्हां परिवारां ने क्वीन साइज दा पेटी वाला बेडरूम सेट लेना, क्वीन साइज दा बेड, पेटी वाला स्टोरेज वाला बेड, ड्रेसर मिरर नाल साइड टेबल, सो क्वीन साइज दा पेटी वाला बेड, ड्रेसर मिरर नाल साइड टेबल, जिहड़ी रेगुलर कीमत सिद्धू साहब $2000 सी, पर ढोल ते डगा लाता तुसीं ना $2000 ना $1500 ना $1200 ना $1000 ना $900 ना $800 ना सिद्धू साहब $750 ना $700
1: ਔਰ ਹਰ ਇੱਕ ਲਿਵਿੰਗ ਖਾਸ ਕਰਕੇ ਬੈਡਰੂਮ ਮੇਰਾ ਵੱਡਾ ਹੋਏਗਾ, ਖਾਸ ਕਰਕੇ ਮਾਸਟਰ ਬੈਡਰੂਮ ਹੋਇਆ
2: ਜੀ,
1: ਉਹਦਾ ਵੀ ਸ਼ਿੰਗਾਰ ਬਣ ਸਕਦਾ
2: ਬਿਲਕੁਲ,
1: ਜੇ ਖੁੱਲ੍ਹ ਕਈ ਹੋਰ ਖੁੱਲ੍ਹੇ ਬੈਡਰੂਮ ਹੁੰਦੇ ਆ ਉਹਦੇ ਵਿੱਚ ਵੀ ਸ਼ਿੰਗਾਰ ਬਣਦਾ
2: ਬਿਲਕੁਲ ਭਾਜੀ।
1: ਅੱਛਾ ਤੁਸੀਂ ਬੈਡਰੂਮ ਸੈਟ ਤੋਂ ਤੁਹਾਨੂੰ ਲੈ ਗਏ ਹਾਂ
2: ਜੀ,
1: ਅਪਸਟੇਅਰ ਲੈ ਗਏ ਹੋ
2: ਜੀ,
1: ਨੈਪ ਨਾ ਲੈਣਾ ਹੋਵੇ
2: ਹਾਂਜੀ,
1: ਬੰਦਾ ਜਾਗਦਾ ਹੋਵੇ ਨੀਂਦ ਨਹੀਂ ਆਉਂਦੀ
2: ਜੀ,
1: ਤੇ ਕੋਈ ਲਾਭ ਨਾ ਪੂਰੇ ਟੀਵੀ ਟੂਵੀ ਤੇ ਬੰਦਾ ਦੇਖਦਾ ਹੋਵੇ,
2: ਡਨ ਹੋ ਗਿਆ, ਪਹਿਲੇ ਪੰਜ ਪਰਿਵਾਰ ਰਾਈਟ ਵੇ ਹੁਣ ਇੰਸਟੋਰ ਆ ਜਾਓ, ਆ ਕੇ ਸਿੱਧੂ ਸਾਹਿਬ ਨੂੰ ਮਿਲ ਲਓ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਐਂਡ ਡਰੈਸਰ ਮਿਰਰ ਨਾਲ ਸਾਈਡ ਟੇਬਲ 699 ਦਾ, ਪਹਿਲੇ ਪੰਜ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਓ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਹੈ, ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ ਸਿੱਧੂ ਸਾਹਿਬ,
1: ਉਹ 400 ਦਾ ਟੀਵੀ ਹੋ ਜਾਂਦਾ ਹੈ ਕਿ ਕੀ
2: ਹੈ ਬਿਲਕੁਲ, ਹੁਣ ਤਾਂ 250 ਜੇ ਪੂਰਾ ਬੈੱਡਰੂਮ ਸੈੱਟ ਲੈ ਜਾਓ, ਸੋ ਬਹੁਤ ਸਾਰੀਆਂ ਡੀਲਾਂ ਤੁਹਾਡੇ ਇੰਸਟੋਰ ਵੇਟ ਕਰ ਰਹੀਆਂ, ਜ਼ਰੂਰ ਇੱਕ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਸਿੱਧੂ ਸਾਹਿਬ।
1: ਮਿਹਰਬਾਨੀ, ਆਪਾਂ ਅੱਗੇ ਜਾ ਕੇ ਲਿੰਕ ਲਾਉਂਦੇ ਹਾਂ ਇੱਕ ਟੀ ਦੇ ਉੱਤੇ, ਤੇ ਜਿਹੜੇ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨੇ ਜਿਹੜੇ ਹੋਏ ਹੋ ਦੋਸਤੋ, ਮੈਂ ਦੱਸਦਾ ਕਿ ਪੇਂਟ ਕਰਨ ਵਾਲੀ ਇੱਕ ਕੰਪਨੀ ਨੂੰ ਕੰਮ ਕਰਨ ਵਾਲੇ ਕਾਮੇ ਚਾਹੀਦੇ ਨੇ, ਜੇ ਤੁਹਾਡਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਜ਼ਰੂਰ ਇਹਨਾਂ ਨਾਲ ਰਾਬਤਾ ਕਰ ਲਓ, ਅਤੇ ਵੈਸੇ ਵੀ ਜੇ ਇੱਕ ਸਿੱਖ ਵੀ ਜਾਓਗੇ ਪੇਂਟ ਕਰਨਾ, ਇਸ ਕਿਹੜੀ ਗੱਲ ਆ, ਤੁਹਾਨੂੰ ਸਿਖਾ ਵੀ ਦੇਣਗੇ ਤੁਹਾਨੂੰ ਪਤਾ, ਅਤੇ ਹੈਲਪਰ ਵੀ ਚਾਹੀਦਾ ਇੱਕ ਇਹਨਾਂ ਨੂੰ, ਔਰ ਨੰਬਰ ਲੈ ਲਓ 647-822-3313-647-822-3313 ਟੈਲੀਫੋਨ ਨੰਬਰ ਹੈ, ਜਿਹੜੇ ਮੈਂ ਦੇਸ਼ ਪ੍ਰਦੇਸ਼ ਪ੍ਰਾਈਮ ਕੈਮ ਰੇਡੀਓ ਦੇ ਮੈਂ ਪੁੱਛਿਆ ਹੋਇਆ 6685 ਟੋਮਕਨ ਰੋਡ ਗ੍ਰੈਂਡ ਫਰਨੀਚਰ ਤੇ
0: ਗ੍ਰੈਂਡ ਹੋਮ ਫਰਨੀਚਰ ਤੋਂ ਡੀਲਾ ਹੀ ਡੀਲਾ, ਉਹ ਕਹਿੰਦੇ ਨੇ ਨਾ ਤੇਰੀ ਦੋਸਤੀ ਦਾ ਮੈਂ ਸਤਿਕਾਰ ਕੀਤਾ, ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕੀਤਾ, ਕਸਮ ਰੱਬ ਦੀ ਨਾ ਭੁਲਾ ਦੇਵੀ ਇਸ ਦੋਸਤੀ ਨੂੰ, ਮੈਂ ਆਪਣੇ ਤੋਂ ਵੀ ਜ਼ਿਆਦਾ ਇਸ ਰਿਸ਼ਤੇ ਤੇ ਐਤਬਾਰ ਕੀਤਾ, ਸੋ ਇਹ ਰਿਸ਼ਤਾ ਹੀ ਹੈ ਤੁਹਾਡਾ ਤੇ ਸਾਡਾ ਜਿਹੜਾ ਕਿ ਸਾਨੂੰ ਮੋੜ ਮੋੜ ਲੈ ਕੇ ਚੱਲਦਾ ਐਸੇ ਐਸੇ ਨਵੇਂ ਕਲੀ ਥਾਵਾਂ ਤੇ ਜਿੱਥੇ ਵਧੀਆ ਵਧੀਆ ਸੇਲਸ ਲੱਗੀਆਂ ਹੋਣ, ਤੇ ਤੁਹਾਡਾ ਜਿਹੜਾ ਹੈ ਅਸੀਂ ਮਾਣ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਤਾਂ ਹੀ ਤੁਹਾਡੇ ਵਾਸਤੇ ਡੀਲਾ ਡੀਲਾ ਹੀ ਡੀਲਾ ਲੈ ਕੇ ਆਉਂਦੇ ਹਾਂ, ਤਾਂ ਜੁੜੇ ਜੋ ਮੇਰੇ ਨਾਲ 4 ਵਜੇ ਤੱਕ, ਖੂਬਸੂਰਤ ਸਾਥ ਬਣਾਏ ਰੱਖੋ, 905-564-6444 ਸਟੂਡੀਓ ਦਾ ਨੰਬਰ ਹੈ, 905-564-6444 ਸਟੂਡੀਓ ਦਾ ਇੱਕ ਨੰਬਰ ਹੈ, ਇਸੇ ਨੰਬਰ ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ, ਫਰਮਾਇਸ਼ੀ ਪ੍ਰੋਗਰਾਮ ਹੈ, ਆਉਣ ਦੋ ਫਰਮਾਇਸ਼ੀ ਗਾਣਿਆਂ ਨੂੰ, ਮੈਂ ਵੀ ਸੁਣਾ ਅੱਜ ਕਿ ਤੁਹਾਡਾ ਮਿਜ਼ਾਜ ਕੀ ਕਹਿੰਦਾ ਜੀ, ਵਾਟ ਡੂ ਯੂ ਥਿੰਕ, ਵਾਟ ਇਜ਼ ਲਾਈਫ ਗਿਵਿੰਗ ਯੂ, ਆਪਾਂ ਜ਼ਿੰਦਗੀ ਨੂੰ ਬਹੁਤ ਕੁਝ ਦੇ ਰਹੇ ਹਾਂ, ਆਪਣਾ ਟਾਈਮ ਦੇ ਰਹੇ ਹਾਂ, ਆਪਣੀ ਐਨਰਜੀ ਦੇ ਰਹੇ ਹਾਂ, ਆਪਣਾ ਸਭ ਕੁਝ ਦਿੱਤਾ ਹੋਇਆ ਇਸ ਜ਼ਿੰਦਗੀ ਨੂੰ, ਹਨਾ, ਜ਼ਿੰਦਗੀ ਨੇ ਵਾਪਸ ਕੀ ਮੋੜਿਆ ਤੁਹਾਨੂੰ, ਕੀ ਉਹ ਖੁਸ਼ੀ ਵਾਪਸ ਮੁੜ ਸਕੀ ਹੈ ਤੁਹਾਡੇ ਤੱਕ, ਕੀ ਉਹ ਬਿਊਟੀਫੁਲ ਪਲ ਮੋਮੈਂਟਸ ਆ ਰਹੇ ਨੇ ਤੁਹਾਡੀ ਲਾਈਫ ਦੇ ਵਿੱਚ, ਜਾਂ ਹਾਲੇ ਵੀ ਵੇਟ ਹੈ, ਸੋ ਇੰਜੋਏ ਕਰੋ ਇਸ 3 ਘੰਟੇ ਦੇ ਪ੍ਰੋਗਰਾਮ ਨੂੰ ਮੇਰੇ ਨਾਲ, ਯਾਨੀ ਕਿ ਤੁਹਾਡੀ ਆਪਣੀ ਹੋਸਟ ਦੋਸਤ, ਤੁਹਾਡੀ ਆਪਣੀ ਮੇਜ਼ਬਾਨ ਗਲੋਰੀਆ ਦੇ ਨਾਲ, 905-564-6444 ਸਟੂਡੀਓ ਦਾ ਇੱਕ ਨੰਬਰ, ਜਿਸ 'ਤੇ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਨੇ, ਹਾਲ ਚਾਲ ਪੁੱਛਿਆ ਜਾ ਸਕਦਾ, ਅਤੇ ਗੀਤ ਜਿਹੜਾ ਹੈ ਜੋ ਵੀ ਸੁਣਨਾ ਚਾਹੁੰਦੇ ਹੋ ਉਹ ਤੁਸੀਂ ਜ਼ਰੂਰ ਫਰਮਾਇਸ਼ ਕਰ ਸਕਦੇ ਹੋ, ਆਪਣੇ ਆਪ ਨੂੰ ਕਰੋ ਡੈਡੀਕੇਟ, ਜਾਂ ਫਿਰ ਕਿਸੇ ਹੋਰ ਨੂੰ ਕਰੋ, ਬਹੁਤ ਅੱਛਾ ਦਿਨ ਚੜ੍ਹਿਆ ਜੀ, ਭਾਗਾਂ ਵਾਲਾ ਦਿਨ ਹੈ, ਖੁਸ਼ੀਆਂ ਵੰਡਣ ਵਾਲਾ ਦਿਨ ਹੈ, ਕਿਉਂਕਿ ਖੂਬਸੂਰਤ ਦਿਨ ਹੈ, ਇਸ ਖੂਬਸੂਰਤ ਦਿਨ ਦੇ ਵਿੱਚ ਸਾਡੇ ਨਾਲ ਸਪੋਂਸਰਸ ਜੁੜਨਗੇ ਜੀ, ਸੋ ਪਹਿਲੇ ਸਪੋਂਸਰ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ, ਟੌਪ ਫਾਈਨੈਂਸ਼ੀਅਲ ਤੋਂ ਸਮਰਾਜ ਸਿੱਧੂ ਜੀ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਹੈ ਜੀ, ਇੰਸ਼ੋਰੈਂਸ ਬ੍ਰੋਕਰ ਨੇ 70 ਡੈਲਟਾ ਪਾਰਕ ਬਿਲਵਰਡ ਬ੍ਰੈਂਪਟਨ ਯੂਨਿਟ ਨੰਬਰ 11 ਤੇ ਇਹਨਾਂ ਦਾ ਆਫਿਸ ਲੋਕੇਟਡ ਹੈ, ਏਅਰਪੋਰਟ ਤੇ ਕੁਈਨ ਦੇ ਇੰਟਰਸੈਕਸ਼ਨ ਤੇ, ਤੇ ਏਅਰਪੋਰਟ ਤੇ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ ਵੀ, ਜੇ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣ ਦੇ ਬਾਰੇ ਸੋਚ ਰਹੇ ਹੋ, ਜਾਂ ਸ਼ੋਪ ਅਰਾਊਂਡ ਕਰਨ ਦੇ ਬਾਰੇ ਸੋਚ ਰਹੇ ਹੋ ਕਿ ਅਸੀਂ ਸ਼ੋਪ ਅਰਾਊਂਡ ਕਰਾਂਗੇ ਤੇ ਫਿਰ ਸੋਚਾਂਗੇ, ਤਾਂ ਧਿਆਨ ਨਾਲ ਸੁਣੋ ਜੀ, ਵਨ ਆਫ ਕੈਨੇਡਾਜ਼ ਲਾਰਜੈਸਟ ਇੰਸ਼ੋਰੈਂਸ ਕੰਪਨੀਜ਼ ਨੇ ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਮੰਥਲੀ ਰੇਟਸ ਨੂੰ ਅਪ ਟੂ 18% ਘਟਾ ਦਿੱਤਾ ਜੀ, ਹੁਣ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਾਉਣ ਬਾਰੇ ਸੋਚ ਰਹੇ ਸੀ, ਤਾਂ ਕਰਵਾਉਣ ਦਾ ਵੇਲਾ ਆ ਚੁੱਕਿਆ ਹੈ, ਜਾਂ ਹਸਬੈਂਡ ਐਂਡ ਵਾਈਫ ਇਕੱਠੇ ਕਰਾਉਣਾ ਚਾਹੁੰਦੇ ਸੀ, ਤੁਸੀਂ ਪੱਕੇ ਤੌਰ 'ਤੇ 18% ਤੱਕ ਬਚਾ ਸਕਦੇ ਹੋ, ਹਰ ਇੱਕ ਇੱਕ ਮਹੀਨੇ। ਇਹ 2-in-1 ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕੋਂਬੋ ਪਲਾਨਸ ਵਿਦ ਮਨੀ ਬੈਕ $99 ਪਰ ਮੰਥ ਦੇ ਵਿੱਚ ਡਿਜ਼ਾਈਨ ਕਰਦੇ ਨੇ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰ ਜੇ ਟਰੱਕ ਡਰਾਈਵਰ ਹੋ, ਫਿਰ ਤੁਹਾਡੇ ਲਈ 3-in-1 ਕੋਂਬੋ ਪਲਾਨਸ ਤਿਆਰ ਕਰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਨਾਲ ਡਿਸੇਬਿਲਿਟੀ ਇੰਸ਼ੋਰੈਂਸ, ਇਹ 3-in-1 ਕੋਂਬੋ ਪਲਾਨ ਤਿਆਰ ਹੋ ਜਾਂਦਾ ਜੀ। ਚਾਹੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ ਜਾਂ US ਨੂੰ ਜਾਂਦੇ ਹੋ, ਤੁਹਾਡੇ ਲਈ ਸਹੀ ਪਾਲਿਸੀਜ਼ ਡਿਜ਼ਾਈਨ ਕਰਕੇ ਦੇਣਗੇ ਤੁਹਾਡੇ ਨੀਡਸ ਐਂਡ ਵਾਂਟਸ ਦੇ ਅਕੋਰਡਿੰਗਲੀ। ਸੋ ਜੇ ਤੁਸੀਂ ਬਿਜ਼ਨਸ ਓਨਰ ਹੋ, ਆਪਣੇ ਸਾਰੇ ਇੰਪਲੋਈਜ਼ ਵਾਸਤੇ ਮੈਡੀਕਲ ਗਰੁੱਪ ਇੰਸ਼ੋਰੈਂਸ ਚਾਹੁੰਦੇ ਹੋ, ਬੈਨੀਫਿਟਸ ਵੀ ਚਾਹੁੰਦੇ ਹੋ, ਤਾਂ ਕਸਟਮ ਡਿਜ਼ਾਈਨ ਕੀਤੇ ਜਾਂਦੇ ਨੇ ਪਲਾਨਸ ਤੁਹਾਡੇ ਕੰਪਨੀ ਵਰਕਰਸ ਵਾਸਤੇ। ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੋਵੇ, 40 ਤੋਂ ਵੱਧ ਕੰਪਨੀਜ਼ ਦੇ ਨਾਲ ਡਾਇਰੈਕਟਲੀ ਕੰਮ ਕਰਦੇ ਨੇ। ਸੋ ਜੇਕਰ ਤੁਸੀਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਆਲਰੇਡੀ ਕਰਾਈ ਹੋਈ ਹੈ, ਤਾਂ ਰਿਵਿਊ ਕਰਾਉਣ ਦੇ ਵਿੱਚ ਕੋਈ ਖਰਚਾ ਨਹੀਂ ਹੈ ਜੀ। ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਹੈ ਪਾਲਿਸੀ ਰਿਵਿਊ ਕਰਕੇ ਦੇਣਗੇ, ਤੁਹਾਨੂੰ ਦੱਸਣਗੇ ਇਹ ਪਾਲਿਸੀ ਤੁਹਾਡੇ ਵਾਸਤੇ ਬਣੀ ਹੈ ਨਹੀਂ ਬਣੀ। ਤਾਂ ਜ਼ਰੂਰ ਕਾਲ ਕਰਿਓ 416-457-3381 ਇਸ ਦਾ ਨੰਬਰ, ਇਸ ਨੰਬਰ ਤੇ ਕਾਲ ਕਰਨਾ ਬਿਲਕੁਲ ਵੀ ਨਾ ਭੁੱਲਿਓ ਸਮਰਾਜ ਸਿੱਧੂ ਜੀ ਨੂੰ। ਤੁਹਾਡੇ ਬਸ ਅਸੀਂ ਨਾਲ ਚੱਲਣਾ ਤੁਹਾਡੇ।

0: ਕੱਲ ਝੂਠਾ ਝੂਠ ਝੂਠ ਝੂਠ ਇੰਨਾ ਜ਼ਿਆਦਾ ਝੂਠ ਟਿੱਕਾ ਤੇ ਉਹ ਵੀ ਮੱਥੇ ਤੇ ਤੁਹਾਡੇ ਨਾਂ ਦਾ ਓਹ ਅਸੀਂ ਤਾਂ ਫਿਰ ਵੀ ਲਾ ਸਕਦੇ ਹਾਂ ਟਿਊਨ ਕੀਤਾ ਹੋਇਆ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਲਓ ਜੀ ਕਰ ਕੀ ਰਹੇ ਹੋ ਵੈਸੇ ਤੁਸੀਂ ਜੇ ਡਰਾਈਵ ਕਰ ਰਹੇ ਹੋ ਤਾਂ ਡਰਾਈਵ ਵੈਰੀ ਸੇਫਲੀ ਅਸੀਂ ਨਹੀਂ ਕਹਾਂਗੇ ਤੁਹਾਨੂੰ ਕਿ ਤੁਸੀਂ ਡਰਾਈਵ ਕਰਦੇ ਕਰਦੇ ਸਾਨੂੰ ਮੈਸੇਜ ਕਰੋ ਸਾਨੂੰ ਕਾਲ ਕਰੋ ਲੇਕਿਨ ਲੇਕਿਨ ਲੇਕਿਨ ਜੇ ਗਰਾਜ ਦੇ ਵਿੱਚ ਬੈਠੇ ਹੋ ਤੇ ਇੰਜੋਏ ਕਰ ਰਹੇ ਹੋ ਇਸ ਮੌਸਮ ਨੂੰ ਚਾਹ ਦੇ ਪਿਆਲੇ ਦੇ ਨਾਲ ਤਾਂ ਫਿਰ ਕਾਲ ਕਰਨਾ ਤਾਂ ਬਣਦਾ ਹੈ ਬਿਲਕੁਲ ਬਣਦਾ ਕਿ ਨਹੀਂ ਸੋ ਕਾਲ ਕੀਤੀ ਜਾ ਸਕਦੀ ਹੈ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਇਸੇ ਨੰਬਰ ਤੇ ਕਾਲਾਂ ਤੁਹਾਡੀਆਂ ਆਉਣਗੀਆਂ ਆਪਣੇ ਫਰਮਾਇਸ਼ੀ ਗਾਣੇ ਲਿਖਵਾਏ ਜਾ ਸਕਦੇ ਨੇ ਜੇ ਤੁਸੀਂ ਤੁਹਾਡੇ ਕੋਲ ਕੋਈ ਫਰਮਾਇਸ਼ੀ ਗਾਣਾ ਨਹੀਂ ਹੈ ਤਾਂ ਮੇਰੇ ਕੋਲ ਤਾਂ ਬਹੁਤ ਸਾਰੇ ਗਾਣੇ ਨੇ ਜਿਹੜੇ ਮੈਂ ਆਪਣੀ ਪਲੇਲਿਸਟ ਤਿਆਰ ਕਰਕੇ ਲੈ ਕੇ ਆਉਂਦੀ ਹਾਂ ਤੁਹਾਨੂੰ ਪਤਾ ਹੈ ਤੁਹਾਡੇ ਵਾਸਤੇ ਸਿਰਫ ਤੇ ਸਿਰਫ ਤੁਹਾਡੇ ਵਾਸਤੇ ਅਸੀਂ ਗੀਤ ਸੰਗੀਤ ਜਿਹੜਾ ਹੈ ਉਹ ਚਲਾਉਂਦੇ ਹਾਂ ਤਾਂ ਕਿ ਜਿਹੜਾ ਵੀਕਐਂਡ ਹੈ ਉਸ ਨੂੰ ਥੋੜ੍ਹਾ ਚਾਰ ਚੰਦ ਲਾਇਆ ਜਾ ਸਕੇ ਜੋ ਵੀ ਥਕਾਵਟ ਹੁੰਦੀ ਹੈ ਨਾ ਪੂਰੇ ਵੀਕ ਦੀ ਉਸ ਨੂੰ ਉਤਾਰਿਆ ਜਾ ਸਕੇ ਤਾਂ ਕਿ ਗੀਤ ਸੰਗੀਤ ਜਿਹੜਾ ਹੈ ਥੋੜ੍ਹਾ ਮਾਇੰਡ ਥੋੜ੍ਹਾ ਜਿਹਾ ਡਾਇਵਰਟ ਕਰਦੇ ਹੋਰ ਕੀ ਬਿਲਕੁਲ ਬਸ ਇਹੀ ਸੋ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਇਸੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਆਪਣਾ ਹਾਲ ਚਾਲ ਦੱਸਿਆ ਜਾ ਸਕਦਾ ਸਾਡਾ ਵੀ ਹਾਲ ਚਾਲ ਪੁੱਛਿਆ ਜਾ ਸਕਦਾ ਹੈ ਜੇ ਤੁਹਾਡੇ ਕੋਲ ਟਾਈਮ ਹੈ ਵੈਸੇ ਸਾਡੇ ਕੋਲ ਤਾਂ ਪੂਰਾ ਟਾਈਮ ਹੈ 4 ਵਜੇ ਤੱਕ 128 ਯੈਸ ਔਨ ਦ ਸਟੂਡੀਓ ਕਲੋਕ 128 ਤੇ ਮੇਰਾ ਸਾਥ ਰਹੇਗਾ ਤੁਹਾਡੇ ਨਾਲ ਸਿਰਫ ਤੇ ਸਿਰਫ 4 ਵਜੇ ਤੱਕ ਬਿਲਕੁਲ ਸਪੈਕਸ ਐਕਸਪ੍ਰੈਸ ਦਾ ਨੰਬਰ ਤੁਹਾਨੂੰ ਦੇ ਦੇਣੀ ਹੈ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਨੇ ਬੱਚਿਆਂ ਦੀਆਂ ਸੋ ਇਹਨਾਂ ਛੁੱਟੀਆਂ ਦੇ ਵਿੱਚ ਕੋਸ਼ਿਸ਼ ਕਰਿਓ ਕਿ ਬੱਚਿਆਂ ਦਾ ਆਈ ਚੈੱਕਅਪ ਕਰਾਉਣਾ ਬਹੁਤ ਲਾਜ਼ਮੀ ਹੈ ਜੀ ਕਿਉਂਕਿ ਹੁਣ ਟਾਈਮ ਤੁਹਾਡੇ ਕੋਲ ਖੁੱਲ੍ਹਾ ਹੈ ਕੋਈ ਅਪੁਆਇੰਟਮੈਂਟ ਦਾ ਟੈਨਸ਼ਨ ਨਹੀਂ ਹੋਏਗਾ ਸੋ ਸਪੈਕਸ ਐਕਸਪ੍ਰੈਸ ਤੇ ਜ਼ਰੂਰ ਜਾਇਓ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਤੇ ਸਟੀਲਸ ਤੇ ਸਪੈਕਸ ਐਕਸਪ੍ਰੈਸ ਹੈ ਜੀ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ ਬ੍ਰਾਂਡਡ ਸਨਗਲਾਸਿਸ ਲੋਐਸਟ ਪ੍ਰਾਈਸਿਸ ਤੇ ਮਿਲ ਰਹੇ ਨੇ ਸਿੰਗਲ ਵਿਜ਼ਨ ਗਲਾਸਿਸ ਨੇ $129 ਓਨਲੀ ਰੈਗੂਲਰ ਪ੍ਰਾਈਸ ਇਹਨਾਂ ਦਾ ਸੀਗਾ $400 ਸੋ ਲੰਡਨ ਫੋਗਸ ਲੈਵਾਈਸ ਰੈਂਗਲਰ ਮੈਨੀ ਅਦਰ ਟੋਪ ਬ੍ਰਾਂਡਸ ਇਹਦੇ ਵਿੱਚ ਇੰਕਲੂਡਿਡ ਨੇ ਪ੍ਰੋਗਰੈਸਿਵ ਗਲਾਸਿਸ $258 ਦੇ ਵਿੱਚ ਸਿਰਫ ਤੇ ਸਿਰਫ $258 ਰੈਗੂਲਰ ਪ੍ਰਾਈਸ $600 ਲੈਂਸ ਕੋਟਿੰਗ 50% ਆਫ ਮਿਲੇਗੀ ਜੀ ਸਪੈਸ਼ਲ ਆਫਰ ਹੈ ਵੈਨ ਯੂ ਬਾਏ ਟੂ ਪੇਅਰ ਆਫ ਗਲਾਸਿਸ ਯੂ ਵਿਲ ਗੈਟ ਫ੍ਰੀ ਕੋਟਿੰਗ ਔਨ ਦ ਸੈਕਿੰਡ ਪੇਅਰ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਵਾਇਆ ਜਾ ਸਕਦਾ ਹੈ ਡਾਕਟਰਸ ਦੀ ਅਵੇਲੇਬਿਲਿਟੀ ਹੈ ਔਨ ਥਰਸਡੇ ਫਰਾਈਡੇ ਐਂਡ ਸੈਟਰਡੇ ਬੁੱਕ ਕਰੋ ਆਪਣੀ ਅਪੁਆਇੰਟਮੈਂਟ ਤੇ ਬੈਨੀਫਿਟਸ ਲੈ ਲਓ ਸੇਲ ਦਾ ਫਾਇਦਾ ਉਠਾਇਆ ਜਾ ਸਕਦਾ ਹੈ ਸੋ ਬਿਲਕੁਲ ਜੀ 905-460-8888 ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸੈਟਰਡੇ ਦਾ ਦਿਨ ਹੈ ਸੇਲ ਤਾਂ ਹੋਰ ਵੀ ਕਿਤੇ ਲੱਗੀ ਹੈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ ਗ੍ਰੈਂਡ ਹੋਮ ਫਰਨੀਚਰ ਤੇ ਜਿਵੇਂ ਪਹਿਲੇ ਅੱਧੇ ਘੰਟੇ 'ਚ ਤੁਹਾਨੂੰ ਮੈਂ ਦੱਸ ਕੇ ਹਟੀ ਹੈ ਕਿ ਕੀ ਕੁਛ ਸੇਲ ਤੇ ਲੱਗਿਆ ਹੋਇਆ ਜੀ ਫਰਨੀਚਰ ਆਈਟਮਸ ਬਾ ਕਮਾਲ ਬਿਗੇਸਟ ਸੇਲ ਆਫ ਦ ਈਅਰ ਤੇ ਤੁਸੀਂ ਸੋਚ ਰਹੇ ਸੀ ਕਿ ਹਾਂ ਮੈਂ ਇਹ ਖਰੀਦਣਾ ਜੀ ਇਹ ਸੋਫਾ ਸੈੱਟ ਖਰੀਦਣਾ ਹੈ ਇਹ ਇੱਥੇ ਇਨਵੈਸਟਮੈਂਟ ਕਰਨੀ ਹੈ ਲੇਕਿਨ ਵੇਟ ਕਰ ਰਹੇ ਹਾਂ ਮੈਂ ਅੱਛਾ ਰੇਟ ਮਿਲੇਗਾ ਤਾਂ ਮੈਂ ਲਵਾਂ ਤੇ ਹੁਣ ਟਾਈਮ ਹੈਗਾ ਅੱਜ ਛੁੱਟੀ ਦਾ ਦਿਨ ਵੀ ਹੈ ਸੋ ਸੇਲ ਤੇ ਪ੍ਰਾਈਸਿਸ ਵੀ ਬਹੁਤ ਅੱਛੇ ਨੇ ਤਾਂ ਮੈਂ ਜ਼ਿਆਦਾ ਕੁਛ ਸੇਲ ਦੇ ਬਾਰੇ ਨਹੀਂ ਦੱਸਦੀ ਕਿਉਂਕਿ ਔਫਰਸ ਬਹੁਤ ਸਾਰੇ ਨੇ ਤੇ ਬਹੁਤ ਨਵੇਕਲੇ ਗਿਫਟਸ ਵੀ ਤੁਹਾਨੂੰ ਮਿਲਣ ਵਾਲੇ ਨੇ ਅਪਲਾਇੰਸਿਸ ਦੇ ਗਿਫਟਸ ਮਿਲ ਸਕਦੇ ਨੇ ਸੋ ਲੈਟਸ ਟ੍ਰਾਈ ਆ ਲੱਕ ਇੱਕ ਵਾਰੀ ਫਿਰ ਦੁਬਾਰਾ ਚੱਲਦੇ ਹੈ ਗ੍ਰੈਂਡ ਹੋਮ ਫਰਨੀਚਰ ਦੇ ਲਾਈਵ ਔਨ ਲੋਕੇਸ਼ਨ ਤੇ ਸਿੱਧੂ ਸਾਹਿਬ ਦੇ ਨਾਲ ਫਿਰ ਦੁਬਾਰਾ ਰਾਬਤਾ ਕਾਇਮ ਕਰਦੇ ਹਾਂ ਤੇ ਜਾਣਦੇ ਹਾਂ ਕਿ ਹੁਣ ਇਸ ਵੇਲੇ ਦੀ ਕੀ ਡੀਲ ਲੈ ਕੇ ਆਏ ਨੇ ਓਵਰ ਟੂ ਯੂ ਸਿੱਧੂ ਸਾਹਿਬ
1: ਮਿਹਰਬਾਨੀ ਗਲੋਰੀਆ ਜੀ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਸਿੱਧੂ ਬੜੇ ਬੜੇ ਦਾ ਸਵਾਗਤ ਬਹੁਤ ਹੀ ਬਿਊਟੀਫੁਲ ਡੇ ਆ ਬਾਹਰ ਤੇ ਕੈਨੇਡਾ ਡੇ ਆ ਰਿਹਾ ਬੜੀ ਜਲਦ ਤੇ ਅਸੀਂ ਲੈ ਕੇ ਆਏ ਹੋਏ ਹਾਂ ਖਾਸ ਕਰਕੇ ਕਈ ਸੇਲ ਇੰਨੀਆਂ ਗਲੋਰੀਆ ਜੀ ਅਹਿਮ ਹੁੰਦੀਆਂ ਜਿਵੇਂ ਕੈਨੇਡਾ ਡੇ ਸੇਲ ਹੋ ਗਈ ਸਾਲ ਦੇ ਵਿੱਚ ਇੱਕ ਵਾਰੀ ਲੱਗਦੀ ਹੈ ਕਿਉਂਕਿ ਕੈਨੇਡਾ ਦਾ ਜਨਮ ਦਿਨ ਮਨਾਉਂਦੇ ਹਾਂ ਆਪਾਂ ਇਸੇ ਖੁਸ਼ੀ ਵਿੱਚ ਗ੍ਰੈਂਡ ਫਰਨੀਚਰ ਨੇ ਇੰਨਾ ਡਿਸਕਾਊਂਟ ਦਿੱਤਾ ਇਸ ਸਮੇਂ ਮੈਂ ਦੇਖ ਰਿਹਾ ਸਾਹਮਣੇ ਕਿੰਨੇ ਹੀ ਪਰਿਵਾਰ ਇੱਥੇ ਸ਼ਾਪਿੰਗ ਕਰ ਰਹੇ ਨੇ ਦਿਲ ਖੋਲ ਕੇ ਹੌਲੀ ਹੌਲੀ ਚੂਜ਼ ਕਰ ਰਹੇ ਨੇ ਕਿਸੇ ਨੇ ਸੋਫਾ ਸੈੱਟ ਲੈਣਾ ਕਿਸੇ ਨੇ ਡਾਇਨਿੰਗ ਟੇਬਲ ਲੈਣਾ ਕਿਸੇ ਨੇ ਬੈਡਰੂਮ ਸੈੱਟ ਲੈਣਾ ਤੇ ਡੀਲਾਂ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਤੁਸੀਂ ਅੱਜ ਮੈਂ ਪੁੱਛਦਾ ਸੁਗਰਨ ਨੂੰ ਨਾਲ ਲੈਂਦੇ ਹਾਂ ਅੱਜ ਕੱਲ੍ਹ ਆਪਾਂ 9 ਤੱਕ ਖੁੱਲੇ ਸੀਗੇ
2: ਬਿਲਕੁਲ ਅੱਜ ਕਿਹੜੇ ਸਾਹਿਬ ਅੱਜ ਰਾਤ ਦੇ ਅਸੀਂ 8 ਵਜੇ ਤੱਕ ਓਪਨ ਹੈ ਪਰਿਵਾਰਾਂ ਵਾਸਤੇ ਪਰਿਵਾਰ ਦੇ ਦੂਰੋਂ ਨੇੜਿਓ ਵੀ ਕਿਤੇ ਕੈਮਰੇ ਵੀ ਖਿੱਚਣ ਵਾਲੇ ਪਾਸਿਓਂ ਵੀ ਆ ਰਹੇ ਨੇ ਸਾਨੂੰ ਕਾਲ ਕਰ ਲੈਣਾ ਅਸੀਂ ਰਾਤ ਦੇ 8 ਵਜੇ ਤੱਕ ਓਪਨ ਹੈ ਕਿਉਂਕਿ ਅੱਜ ਤੁਹਾਡਾ ਆਉਣਾ ਤਾਂ ਜ਼ਰੂਰੀ ਹੈ ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲ ਰਹੀਆਂ ਸੀ
1: ਅੱਛਾ ਇੱਕ ਤੋਹਫਾ ਦੇ ਦਈਏ ਆਪਾਂ ਲੋਕਲ ਕਰਦੀ ਹੈ ਜਾਂ ਡਿਲੀਵਰੀ ਫ੍ਰੀ ਕਰਦੀ ਹੈ ਜਾਂ ਪਾਸੇ ਪਾ ਜਿੱਥੇ ਆਵਾਜ਼ ਆਉਂਦੀ
2: ਹੈ ਇੱਦਾਂ ਕਰੋ ਜਿਹੜੇ ਪਰਿਵਾਰ ਸਾਡੇ ਕੋਲ ਦੂਰੋਂ ਨੇੜਿਓ ਚੱਲ ਕੇ ਆਉਣਗੇ ਕੈਮਰੇ 'ਚ ਖਿੱਚਣ ਬ੍ਰਿਟੇਨ ਵਾਲੇ ਪਾਸਿਓ, ਬੈਰੀ ਵਾਲੇ ਪਾਸਿਓ ਜਾਂ ਲੰਡਨ ਵਾਲੇ ਪਾਸਿਓ ਆ ਕੇ ਕਹਿਣਾ ਵੀ ਤੁਸੀਂ ਅਸੀਂ ਬੈਰੀ ਵਾਲੇ ਪਾਸਿਓ ਜਾਂ ਲੰਡਨ ਵਾਲੇ ਪਾਸਿਓ ਗੈਸ ਕਾਰਡ ਬਿਲਕੁਲ ਫ੍ਰੀ ਕਰ ਦਿੱਤਾ ਸਰ,
1: ਹੋਰ ਕੀ ਚਾਹੀਦਾ?
2: ਬਿਲਕੁਲ ਗੈਸ ਕਾਰਡ ਬਿਲਕੁਲ ਤੁਹਾਨੂੰ ਫ੍ਰੀ ਦਿੱਤਾ ਜਾਊਗਾ। ਸੋ ਜ਼ਰੂਰ
1: ਚਾਹੇ ਤੁਸੀਂ ਆ ਰਹੇ ਹੋ ਆਪਣੇ ਲੰਡਨ ਤੋਂ, ਚਾਹੇ ਤੁਸੀਂ ਆ ਰਹੇ ਹੋ ਬ੍ਰੈਂਟਫੋਰਡ ਤੋਂ, ਚਾਹੇ ਤੁਸੀਂ ਨੈਗਰਾ ਰੀਜਨ ਚੋਂ ਆ ਰਹੇ ਹੋ, ਨੌਰਥ ਅਰੇਲੀਆ ਚੋਂ ਆ ਰਹੇ ਹੋ, ਇੱਧਰੋਂ ਈਸਟ ਚੋਂ ਕਿੰਗਸਟਨ ਵੱਲੋਂ ਆ ਰਹੇ ਹੋ ਕਿ ਤੁਸੀਂ ਸ਼ਿਕਾਗੋ ਵੱਲੋਂ ਆ ਰਹੇ ਹੋ, ਸਾਊਥ ਸਰ ਬਾਰਡਰ ਅਮੈਰੀਕਾ ਹੀ ਪੈ ਜਾਂਦਾ ਪਰਲੇ ਪਾਸੇ
2: ਜੀ,
1: ਤੇ ਉੱਧਰੋਂ ਵੀ ਆ ਸਕਦੇ ਹੋ, ਨੌਰਥ ਤੋਂ ਆ ਸਕਦੇ ਹੋ, ਪਰ ਆਪਣਾ ਨਾਲ ਐਡਰੈਸ ਦਿਖਾ ਦਿਓ ਤੇ ਨਾਲ ਕਿੱਥੋਂ ਵੀ ਆਏ ਹੋ
2: ਜੀ,
1: ਗੈਸ ਕਾਰਡ ਉਹਨਾਂ ਜਿੰਨੇ ਤੁਹਾਡੀ ਲੱਗੀ ਹੋਗੀ ਉਹਨੂੰ
2: ਜੀ। ਬਿਲਕੁਲ ਸਾਹਿਬ, ਸੋ ਅੱਜ ਫਰਨੀਚਰ ਦੀਆਂ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਅਪਲਾਇੰਸਸ ਜਿਹੜੇ ਫ੍ਰੀ ਤੋਹਫੇ ਦਿੱਤੇ ਜਾ ਰਹੇ ਆ। ਸੋ ਜ਼ਰੂਰ ਇੱਕ ਚੱਕ ਲਓ, ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਲੱਗੀ ਹੋਈ ਹੈ ਫਰਨੀਚਰ ਦੇ ਉੱਪਰ, ਪਹੁੰਚਣਾ ਕਿੱਥੇ ਜੀ? ਐਡਰੈਸ ਨੋਟ ਕਰ ਲਓ, 6685 ਟੌਮਟਨ ਰੋਡ, 6685 ਟੌਮਟਨ ਰੋਡ ਦੇ ਉੱਪਰ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਆ, ਸਾਲਿਡ ਵੁੱਡ ਦੇ ਡਾਇਨਿੰਗ ਟੇਬਲ ਲੈਣੇ ਆ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣੇ ਆ, ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਮੈਟਰ ਚਾਹੀਦੇ ਨੇ, ਸਾਲ ਦੀਆਂ ਸਭ ਤੋਂ ਘੱਟ ਲੋਅਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੇ ਨਾਲ ਵੱਡੇ ਵੱਡੇ ਅਪਲਾਇੰਸ ਜਿਹੜੇ ਤੋਹਫੇ ਮਿਲਣੇ ਨੇ, 6685 ਟੌਮਟਨ ਰੋਡ ਦੇ ਉੱਪਰ ਤੁਸੀਂ ਸਾਨੂੰ ਨਾਲ ਡੀਲ ਦੇਣਾ ਨੇ, ਜਿਹਨਾਂ ਪਰਿਵਾਰਾਂ ਨੇ ਸਾਲਿਡ ਵੁੱਡ ਦਾ ਸਖ਼ਤ ਲੱਕੜੀ ਦਾ ਡਾਇਨਿੰਗ ਟੇਬਲ ਲੈਣਾ, ਸਾਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ $1500 ਸੀ ਸਿੱਧੂ ਸਾਹਿਬ, ਸਿਰਫ ਕੈਨੇਡਾ ਡੇ ਸਪੈਸ਼ਲ ਅੱਜ ਸ਼ਾਮ 7 ਵਜੇ ਤੱਕ ਪਰਿਵਾਰ ਸਾਡੇ ਕੋਲ ਪਹੁੰਚ ਜਾਣਾ, $399 ਦਾ ਸਾਲਿਡ ਵੁੱਡ ਦਾ ਟੇਬਲ ਤੇ 6 ਚੇਅਰ $399 ਦੇ ਵਿੱਚ ਲੈ ਜਾਓ, ਤੇ ਨਾਲ ਤੋਹਫਾ ਮਿਲਣਾ ਹੀ ਮਿਲਣਾ ਤੁਹਾਨੂੰ ਕੈਨੇਡਾ ਡੇ ਸਪੈਸ਼ਲ ਜੀ।
1: ਕੀ ਲਾਈਏ ਫਿਰ ਆਪਾਂ?
2: ਨਾਲ ਸਾਲਿਡ ਵੁੱਡ ਦਾ ਟੇਬਲ ਤੇ 6 ਚੇਅਰ $399 ਦਾ, ਪਹਿਲੇ 5 ਪਰਿਵਾਰ ਰਾਈਟ ਵੇ ਸਟੋਰ ਆ ਜਾਓ, ਮਾਈਕਰੋਵੇਵ ਮਾਈਕਰੋਵੇਵ ਮਾਈਕਰੋਵੇਵ
1: ਆਪਾਂ ਆਪਸ਼ਨ ਦੇ ਦਿੰਦੇ ਹਾਂ
2: ਜੀ,
1: ਜਿਹਨੇ ਮਾਈਕਰੋਵੇਵ ਲੈਣਾ ਮਾਈਕਰੋਵੇਵ ਲੈ ਲਓ
2: ਜੀ,
1: ਜਿਹਨੇ ਏਅਰ ਫਰਾਇਰ ਲੈਣਾ ਹੁਣ
2: ਡਨ, ਜਿਹਨੇ ਮਾਈਕਰੋਵੇਵ ਲੈਣਾ ਮਾਈਕਰੋਵੇਵ ਲੈ ਲਓ, ਏਅਰ ਫਰਾਇਰ ਲੈਣਾ ਏਅਰ ਫਰਾਇਰ ਲੈ ਲਓ, ਤੇ ਨਾਲ ਦੀ ਨਾਲ ਸਭ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, $400-500 ਵਾਲਾ ਸਿਰਫ $99 ਦੇ ਵਿੱਚ ਕੁਈਨ ਸਾਈਜ਼ ਦਾ ਮੈਟਰਸ $99 ਦਾ, ਤੇ ਤੋਹਫਾ ਇਹਦੇ ਨਾਲ ਵੀ ਮਿਲਣਾ। ਸੋ ਬਹੁਤ ਸਾਰੀ ਗੇਮਾਂ ਗੇਮੀ ਪਰਿਵਾਰ ਪਹੁੰਚ ਰਹੇ ਨੇ, ਤੁਸੀਂ ਵੀ ਕਿਸੇ ਵੀ ਕਿਤੇ ਜੁੜੇ ਹੋ ਪਹੁੰਚੋ ਰਾਈਟ ਵੇ, 6685 ਟੌਮਟਨ ਰੋਡ ਦੇ ਉੱਪਰ, 6685 ਟੌਮਟਨ ਰੋਡ, ਡੈਰੀ ਟੌਮਟਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਟਨ ਰੋਡ, 6685 ਟੌਮਟਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਸਿੱਧੂ ਸਾਹਿਬ।
1: ਮਿਹਰਬਾਨੀ, ਔਰ ਮੈਂ ਸਰੋਤੋ ਤੁਹਾਨੂੰ ਵੀ ਕਹਾਂਗਾ ਕਿ ਅੱਜ ਬਹੁਤ ਬਿਊਟੀਫੁਲ ਡੇ ਆ, ਬਾਹਰ ਬਾਹਰ ਨਿਕਲਣ ਅੜਦਾ ਗ੍ਰੈਨ ਫਰਨੀਚਰ ਨਹੀਂ ਵੀ ਹਾਲੇ ਖਰੀਦਣਾ, ਆ ਜਾਓ ਗੇੜਾ ਦੇ ਜਾਓ, ਤੁਹਾਨੂੰ ਆਈਡੀਆ ਜਿਹਾ ਹੋ ਜਾਂਦਾ ਵੀ ਜਦੋਂ ਖਰੀਦਣਾ ਹੋਵੇ ਉਦੋਂ ਲੈ ਲਓਗੇ, ਨਹੀਂ ਤਾਂ ਬਾਹਰ ਗੇੜਾ ਗੁੜਾ ਦਿਓ। ਅੱਜ ਚਹਿਲ ਪਹਿਲ ਬਾਹਰ ਬੜੀ ਹੋਣੀ ਆ, ਮੌਸਮ ਬੜਾ ਬਹੁਤ ਵਧੀਆ, ਧੁੱਪ ਖਿਲੀ ਹੋਈ ਆ, ਕਦੇ ਪਾਰਕ ਪੁਰਕ ਜਾਓ, ਇੱਥੇ ਆ ਜਾਓ ਸਾਡੇ ਕੋਲ, ਗੇੜੇ ਕੋ ਕੱਢ ਕੇ ਜਾਓ, ਸਾਨੂੰ ਮਿਲ ਕੇ ਜਾਓ, ਹਾਈ ਸ਼ੇਅਰ ਕਰਕੇ ਜਾਓ, ਕੁੱਲ ਬਣਾ ਕੇ ਕੀ ਆ, ਬਾਹਰ ਨਿਕਲੋਗੇ ਘਰੇ ਦੇ ਬੈਠੋਗੇ ਤਾਂ ਸੋਫਾ ਤੋੜੋਗੇ ਤੇ ਨਾਲੇ ਤੁਸੀਂ ਮੈਂ ਹੋਵੋਗੇ ਡਿਪਰੈਸ਼ਨ 'ਚ ਆਓਗੇ, ਹੈ ਨਾ, ਟੀ ਵੀ ਵੱਲ ਝੱਕ ਜਾਓਗੇ, ਬਾਹਰ ਨਿਕਲੋਗੇ ਤਾਂ ਇੰਨੀ ਸੋਹਣੀ ਲਾਈਟ ਆ, ਖੂਬਸੂਰਤ ਹਰਿਆਲੀ ਆ, ਸਾਰੇ ਦਰਖਤ ਹਰਿਆਲੀ ਨਾਲ ਭਰੇ ਪਏ ਨੇ, ਆ ਕੇ ਵਧੀਆ ਚੀਜ਼ ਦੇਖੋਗੇ ਤੇ ਨਾਲੇ ਸਾਨੂੰ ਮਿਲ ਕੇ ਜਾਓ, ਹਾਈ ਸ਼ਾਇਦ ਸਾਨੂੰ ਵੈਸੇ ਵੀ ਅਸੀਂ ਖੁਸ਼ ਕਰ ਦੇਣਾ ਜਦੋਂ ਇੱਥੇ ਆਓਗੇ ਗਿਫਟ ਆ ਦੇ ਕੇ। ਤੇ ਗ੍ਰੈਂਡ ਫਰਨੀਚਰ ਦੇ 6685 ਟੌਮਟਨ ਰੋਡ ਤੇ ਸ਼ਾਮ ਦੇ 4 ਵਜੇ ਤੱਕ ਅਸੀਂ ਹਾਂ, ਲੇਕਿਨ ਇਹ ਖੁੱਲ੍ਹਣੇ ਆਪ ਸ਼ਾਮ ਦੇ ਰਾਤ ਦੇ 8 ਵਜੇ ਤੱਕ, ਜਦੋਂ ਮਰਜ਼ੀ ਆਓ, ਹੌਲੀ ਹੌਲੀ ਆਉਂਦੇ ਜਾਓ ਤੇ ਆ ਕੇ ਸ਼ਾਪਿੰਗ ਕਰੋ ਫਰਨੀਚਰ ਦੀ। ਕੈਨੇਡਾ ਡੇ, ਕੈਨੇਡਾ ਡੇ ਸੇਲ, ਕੈਨੇਡਾ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੇਲ ਲੱਗੀ ਹੈ। ਰੇਡੀਓ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਗਲੋਰੀਆ ਜੀ, ਆਪਾਂ ਸਾਡੇ ਸਰੋਤਿਆਂ ਨੂੰ ਡੋਸੇ ਵਗੈਰਾ ਖਵਾਈਏ ਕੁਛ?
0: ਬਿਲਕੁਲ, ਸੋਫਿਆਂ ਦੇ ਨਾਲ, ਫਰਨੀਚਰ ਦੇ ਨਾਲ ਵਧੀਆ ਵਧੀਆ ਜਿਹੜਾ ਖਾਣ ਪੀਣ ਦਾ ਸਮਾਨ ਹੈ।
1: ਸੋਹਣੀ ਗਲੋਰੀਆ, ਕੀ ਗੱਲ ਚੱਕਰ ਹੈ ਜੀ,
0: ਆਵਾਜ਼ ਨਹੀਂ ਆਈ? ਆਈ ਮੇਰੀ ਆਵਾਜ਼ ਤੁਹਾਨੂੰ?
1: ਹੁਣ ਠੀਕ ਆ?
0: ਹੁਣ ਠੀਕ ਹੈ? ਅੱਛਾ ਜੀ, ਬਿਲਕੁਲ, ਖਵਾਉਂਦੇ ਹਾਂ ਚਾਟਸ ਐਂਡ ਪਰਾਂਠਿਆਂ ਤੇ ਲੈ ਕੇ ਜਾਂਦੇ ਹਾਂ ਇਹਨਾਂ ਨੂੰ।
1: ਸਾਡੀ ਪਹਿਲਾਂ ਆਵਾਜ਼ ਆ ਰਹੀ ਸੀ ਤੇ ਬੰਦ ਨਹੀਂ ਹੋ ਗਈ ਸੀ?
0: ਨਹੀਂ, ਬਿਲਕੁਲ ਸਾਫ ਕਲੀਅਰ, ਬਿਲਕੁਲ ਆਵਾਜ਼ ਆ ਰਹੀ ਹੈ ਤੁਹਾਡੀ।
1: ਮੈਂ ਕਿਹਾ ਤੁਹਾਨੂੰ ਡੋਸੇ ਖਵਾਈਏ ਜਾਂ ਲੋਕਾਂ ਨੂੰ ਖਵਾਈ? ਸਾਡੇ ਨੂੰ,
0: ਮੈਨੂੰ ਵੀ ਤੇ ਉਹਨਾਂ ਨੂੰ ਵੀ, ਦੋਨਾਂ ਨੂੰ।
1: ਅੱਛਾ ਚਲੋ, ਮੈਂ ਲੈ ਕੇ ਚੱਲਦੇ ਪੰਜਾਬੀ ਬਾਈ
0: ਨੇ,
1: ਪੰਜਾਬੀ ਬਾਈ ਨੇਚਰ ਦੀ ਰੇਲ ਦੀ ਬ੍ਰਾਂਚ ਤੇ।
0: ਠੀਕ ਹੈ,
1: ਅੱਜ ਬੜੇ ਸਪੈਸ਼ਲ ਲੱਗੇ ਤੇ ਇੱਕ ਤਾਂ ਉਹਨਾਂ ਨੇ ਨਾ ਬਾਹਰ ਗਲੋਰੀਆ ਜੀ ਸਾਈਡ ਤੇ ਨਾ ਪੈਟੀਓ ਹੈਗਾ, ਉਹਦੇ ਤੇ ਬਾਹਰ ਚਾਟ ਲਗਾਈ ਹੈ ਸਟਰੀਟ ਦੇ ਉੱਤੇ। ਚਾਟ ਪਾਪੜੀ ਖਾਓ, ਚਨਾ ਟਿੱਕੀ ਖਾਓ, ਦਹੀਂ ਭੱਲੇ ਖਾਓ, ਘੜੇ ਰੱਖੇ ਹੋਏ ਆ ਇੰਡੀਆ ਵਰਗੇ ਨਾ, ਜਿਹੜੇ ਹੁੰਦੇ ਆਪਣੇ ਆਪਣੇ ਮਿੱਟੀ ਦੇ ਘੜੇ ਹੁੰਦੇ
0: ਆ ਜੀ,
1: ਉਹਦੇ ਵਿੱਚ ਪਾਣੀ ਪਾਏ ਆ ਗੋਲ ਗੱਪਿਆਂ ਦਾ, ਬਰਫ਼ ਪਾਈ ਪਾਈ ਹੋਏ ਬੱਚੇ ਨਾ।
0: ਠੀਕ ਠੀਕ ਠੀਕ,
1: ਤੇ ਜਾਓ ਲੇਡੀਜ਼ ਬੋਲ ਦਿਓ ਹੱਲਾ, ਹੈ ਨਾ, ਡੇਲੀ ਬਰਾਂਚ ਤੇ ਪਹੁੰਚੋ
0: ਪੱਕਾ,
1: ਤੇ ਵਧੀਆ ਪਾਓ ਭਾਜੀ ਖਾਓ, ਚਨਾ ਭਟੂਰਾ ਖਾਓ, ਮਸਾਲਾ ਡੋਸਾ ਖਾਓ, ਤੇ ਹਲਵਾ ਪੂਰੀ ਖਾਣੀ ਆ ਉਹ ਗੱਲ ਚਾਟ ਬੜੀ ਵਧੀਆ ਇੱਕ ਤਾਂ ਉਹਨਾਂ ਨੇ 999 ਦੇ ਵਿੱਚ ਕਹਿੰਦੇ ਜਿੰਨੇ ਮਰਜ਼ੀ ਗੋਲ ਗੱਪੇ ਖਾ ਲਿਓ
0: ਅੱਛਾ
1: ਕਰ ਲਓ ਗੱਲ ਹਾਂਜੀ
0: ਠੀਕ ਹੈ ਕਿਹੜੀ ਲੋਕੇਸ਼ਨ ਤੇ ਜਾਣਾ
1: ਹੈ ਲਓ ਪੰਜਾਬੀ ਵਾਈਨ ਵਿੱਚ ਤੇ ਜਾਓ ਤੇ ਲੰਚ ਕਰਕੇ ਆਓ
0: ਜੀ
1: ਤੇ ਹੁਣ ਚੱਲਦੇ ਗਲੋਰੀ ਜਿਹੜੀ ਸਟੂਡੀਓ ਵਿੱਚ ਤੁਹਾਡੇ ਲਈ ਗੀਤ ਸੰਗੀਤ ਗੱਲਾਂ ਬਾਤਾਂ ਹੋਣਗੀਆਂ ਅਸੀਂ ਜੁੜਦੇ ਹਾਂ ਬੜੀ ਜਲਦੀ ਫੇਰ ਗ੍ਰੈਂਡ ਫਰਨੀਚਰ ਤੋਂ ਜੀ ਗਲੋਰੀ ਜੀ
0: ਸਿੱਧੂ ਸਾਹਿਬ ਇਹ ਜਿਹੜੇ ਗੋਲ ਗੱਪੇ ਲੱਗੇ ਨੇ ਕਿਹੜੀ ਲੋਕੇਸ਼ਨ ਤੇ ਲੱਗੇ ਨੇ ਦੱਸਿਓ ਮਾੜੀ ਜੀ ਗੋਲ ਗੱਪੇ ਤੇ ਮੈਂ ਹੁਣ ਛੇਤੀ ਛੇਤੀ ਇਹਨਾਂ ਦਾ ਨੰਬਰ ਜਿਹੜਾ ਹੈ ਤੁਹਾਨੂੰ ਦੇ ਦਿੰਦੀ ਹਾਂ ਕਿਉਂਕਿ ਹੁਣ ਜਦੋਂ ਹੋ ਹੀ ਗਈ ਹੈ ਗੱਲ ਗੋਲ ਗੱਪਿਆਂ ਦੀ ਤਾਂ ਫਿਰ ਸਾਰਿਆਂ ਦੇ ਕੰਨ ਖੜੇ ਹੋ ਗਏ ਨੇ ਮੇਰੇ ਵਾਂਗੂ ਵੈਸੇ ਤੁਹਾਨੂੰ ਲੱਗਦਾ ਕਿ ਗੋਲ ਗੱਪਿਆਂ ਦੇ ਜਿਹੜੇ ਨਵੇਕਲੇ ਜੇ ਪਾਣੀ ਜੇ ਸ਼ੁਰੂ ਹੋਏ ਨੇ ਵੈਸੇ ਟੇਸਟ ਤਾਂ ਕਮਾਲ ਹੈ ਵੈਸੇ ਜਿਹਨੇ ਵੀ ਇਹ ਕਾਰਡ ਕੱਢੀ ਹੈ ਨਾ ਕਿ ਹਾਂ ਗੋਲ ਗੱਪਿਆਂ ਦੇ ਵੱਖ ਵੱਖ ਤਰੀਕੇ ਦੇ ਵੱਖ ਵੱਖ ਸਵਾਦ ਲਏ ਪਾਣੀ ਜਿਹੜੇ ਨੇ ਇਮਲੀ ਵਾਲਾ ਤੇ ਮੈਂਗੋ ਵਾਲਾ ਪੁਦੀਨਾ ਵਾਲਾ ਹੈ ਨਾ ਪੰਜਾਬੀ ਬਾਈ ਨੇਚਰ ਤੇ ਤੁਸੀਂ ਟੇਸਟ ਕਰਕੇ ਆਓ ਫਿਰ ਇਹਨਾਂ ਦੀ ਕਿਸੇ ਵੀ ਲੋਕੇਸ਼ਨ ਤੇ ਚਲੇ ਜਾਓ ਅੱਜ ਵਧੀਆ ਵਧੀਆ ਖਾਣਾ ਖਾਓ ਤੁਸੀਂ ਇੰਜੋਏ ਕਰੋ 8887 ਦ ਗੌਰ ਰੋਡ ਯੂਨਿਟ 57 ਬਰੈਂਪਟਨ ਵਿਖੇ ਲੋਕੇਟਡ ਹੈ ਪਹਿਲੀ ਲੋਕੇਸ਼ਨ ਗੌਰ ਤੇ ਐਬਨੇਜ਼ਰ ਦੇ ਇੰਟਰਸੈਕਸ਼ਨ ਤੇ ਦੂਜੀ ਲੋਕੇਸ਼ਨ ਬੁਵੇਡ ਤੇ ਏਅਰਪੋਰਟ ਦੇ ਇੰਟਰਸੈਕਸ਼ਨ ਤੇ ਤੀਜੀ ਬੁਵੇਡ ਤੇ ਹਰ ਅੰਟਾਰੀਓ ਦੇ ਤੇ ਕੈਨੇਡੀ ਤੇ ਸੈਂਡਲਵੁੱਡ ਦੇ ਇੰਟਰਸੈਕਸ਼ਨ ਤੇ ਵੀ ਪੰਜਾਬੀ ਬਾਈ ਨੇਚਰ ਤੇ ਵਧੀਆ ਵਧੀਆ ਜਿਹੜਾ ਹੈ ਬਾਹਰ ਪੈਟੀਓ ਦੇ ਵਿੱਚ ਤੁਹਾਡਾ ਜਿਹੜਾ ਹੈ ਖਾਣ ਪੀਣ ਦਾ ਇੰਤਜ਼ਾਮ ਥੋੜ੍ਹਾ ਕੀਤਾ ਹੋਇਆ ਮੌਸਮ ਖਿੜਿਆ ਹੋਇਆ ਤੇ ਬਾਹਰ ਪੈਟੀਓਜ਼ ਦੇ ਵਿੱਚ ਬੈਠ ਕੇ ਖਾਣ ਦਾ ਮਜ਼ਾ ਆਪਣਾ ਹੀ ਹੈ ਸੋ ਇੰਜੋਏ ਕਰੋ ਇਸ ਪ੍ਰੋਗਰਾਮ ਨੂੰ ਵਾਈਲ ਯੂ ਆਰ ਹੈਵਿੰਗ ਯੋਰ ਗੋਲ ਗੱਪਾਸ ਇੱਧਰ ਮੂੰਹ ਦੇ ਵਿੱਚ ਗੋਲ ਗੱਪਾ ਆਇਆ ਇੱਧਰ ਸਾਡਾ ਨਾਂ ਆਇਆ ਬਸ ਹੋਰ ਸਾਨੂੰ ਕੀ ਚਾਹੀਦਾ ਬਸ ਤੁਹਾਡੀ ਕਾਲ ਚਾਹੀਦੀ ਹੈ ਸੋ 905-564-5446 ਇੰਗਲਿਸ਼ 905-564-6444 ਕਰ ਲਓ ਕਾਲ ਜੇ ਤੁਸੀਂ

0: ਵੈਸੇ ਇਹ ਭੰਗੜਾ ਬੀਟ ਵਾਲੇ ਗਾਣਿਆਂ ਦਾ ਨਾ ਸਵਾਦ ਆਪਣਾ ਹੀ ਹੈ। ਜਿੰਨਾ ਮਰਜ਼ੀ ਤੁਸੀਂ ਕੋਈ ਹੋਰ ਗਾਣਾ ਲਾ ਲਓ, ਜਦੋਂ ਇਹ ਐਸੇ ਗਾਣੇ ਵੱਜਦੇ ਨੇ ਤਾਂ ਮੱਲੋ ਮੱਲੀ ਯੂ ਨੋ ਥੋੜਾ ਜਿਹਾ ਖੂਨ ਜਿਹੜਾ ਹੈ ਥੋੜਾ ਜਿਹਾ ਡਬਲ ਰਫਤਾਰ ਦੇ ਨਾਲ ਚੱਲਣਾ ਸ਼ੁਰੂ ਹੋ ਜਾਂਦਾ, ਦੌੜਨਾ ਸ਼ੁਰੂ ਹੋ ਜਾਂਦਾ। ਡੂ ਯੂ ਐਗਰੀ ਐਗਰੀ ਕਰਦੇ ਹੋ ਮੈਨੂੰ ਲੱਗਦਾ ਹੈ ਨਾ। ਸਤਨਾਮ ਜੀ, ਸਤਿ ਸ਼੍ਰੀ ਅਕਾਲ, ਸਵਾਗਤ, ਕੀ ਹਾਲ ਚਾਲ? ਹਾਂਜੀ ਹਾਂਜੀ, ਹੈਲੋ, ਆਵਾਜ਼ ਕੱਟ ਕੱਟ ਕੇ ਆ ਰਹੀ ਹੈ ਤੁਹਾਡੀ, ਫਿਰ ਦੁਬਾਰਾ ਮਿਲਾਇਓ, ਠੀਕ ਹੈ ਜੀ? ਸਤਨਾਮ ਜੀ ਦੀ ਆਵਾਜ਼ ਜਿਹੜੀ ਹੈ ਮੇਰੇ ਤੱਕ ਤਾਂ ਪਹੁੰਚੀ ਨਹੀਂ, ਤੁਹਾਡੇ ਤੱਕ ਪਹੁੰਚੀ ਫਿਲਹਾਲ। 905-564-444। ਪ੍ਰਮੋਦ ਜੀ ਫਿਰ ਦੁਬਾਰਾ ਕਾਲ ਕਰ ਲਿਓ, ਮੈਨੂੰ ਇੰਤਜ਼ਾਰ ਰਹੇਗਾ ਤੁਹਾਡੀ ਕਾਲ ਦਾ। ਗਿੱਲ ਸਵੀਟ ਫੈਕਟਰੀ, ਪਿਓਰ ਵੈਜੀਟੇਰੀਅਨ, ਲਾਈਵ ਕੇਟਰਿੰਗ ਫੋਰ ਐਨੀ ਓਕੇਜ਼ਨ, ਮਸ਼ੀਨ ਮੇਡ ਸਮੋਸੇ ਅਵੇਲੇਬਲ ਨੇ ਹੁਣ। ਸੋ ਆਲ ਸਵੀਟਸ ਜਿਹੜੇ ਨੇ ਕੈਨੇਡਾ ਦੇ ਵਿੱਚ, ਜਿੰਨੇ ਵੀ ਤੁਹਾਨੂੰ ਸਵੀਟਸ ਦੀ ਥੋੜ੍ਹੀ ਜਿਹੀ ਯੂ ਨੋ ਕਰੇਵਿੰਗ ਹੋ ਰਹੀ ਹੈ, ਉਹ ਤੁਹਾਨੂੰ ਮਿਲ ਸਕਦੇ ਨੇ। ਲਾਈਵ ਫੂਡ ਟਰੱਕ ਕੇਟਰਿੰਗ ਸਾਰੀ ਹੀ ਓਕੇਸ਼ਨਸ ਵਾਸਤੇ, 6 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰ ਰਹੇ ਨੇ। 2 ਇਹਨਾਂ ਦੀਆਂ ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ, 5 ਚਲੋ ਫਰੈਸ਼ਕੋ ਦੇ ਵਿੱਚ ਨੇ। ਸੋ ਇਹਨਾਂ ਦੇ ਤੁਸੀਂ ਜਦੋਂ ਚਲੋ ਫਰੈਸ਼ਕੋ ਦੇ ਵਿੱਚ ਸ਼ੋਪਿੰਗ ਕਰਦੇ ਕਰਦੇ ਭੁੱਖ ਲੱਗੀ ਆਈ ਤਾਂ ਫਿਰ ਗਿੱਲ ਸਵੀਟ ਫੈਕਟਰੀ 'ਤੇ ਇੱਕ ਗੇੜਾ ਕੀ ਲਾਉਣਾ, ਉੱਥੋਂ ਲੰਘੋਗੇ ਤੁਸੀਂ, ਤੁਹਾਡੇ ਆਪਣੇ ਆਪ ਹੀ ਦਿਲ ਮੱਲੋ ਮੱਲੀ ਕਰੇਗਾ ਕਿ ਹੁਣ ਸਮੋਸੇ ਵੀ ਪੈਕ ਕਰਾ ਲਈਏ, ਹੁਣ ਮੇਰਾ ਇਹ ਵੀ ਕਰ ਲਈਏ, ਇਹ ਵੀ ਕਰ ਲਈਏ। ਹੈੱਡ ਆਫਿਸ ਫੋਨ ਨੰਬਰ ਨੋਟ ਕਰ ਲਓ ਤੁਸੀਂ, ਤਾਂ ਕਿ ਤੁਸੀਂ ਲਾਈਵ ਕੇਟਰਿੰਗ ਵਾਸਤੇ ਆਰਡਰ ਕਰਨਾ ਹੋਵੇ ਤਾਂ ਨੰਬਰ ਤੁਹਾਡੇ ਕੋਲ ਹੋਵੇ 905-799-2616, 905-799-2616 ਨੰਬਰ ਹੈ ਜੀ ਗਿੱਲ ਸਵੀਟ ਫੈਕਟਰੀ ਵਾਲਿਆਂ ਦਾ। 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਵਿਖੇ ਲੋਕੇਸ਼ਨ ਹੈ ਜੀ, ਅਤੇ ਇਸ ਲੋਕੇਸ਼ਨ 'ਤੇ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ ਅਤੇ ਆਪਣੀ ਜਿਹੜੀ ਕੇਟਰਿੰਗ ਕਰਾਉਣੀ ਹੈ ਉਹ ਵਧੀਆ ਵਧੀਆ ਕਰਵਾਈ ਜਾ ਸਕਦੀ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ, 1695।
1: ਹਾਂਜੀ ਬਾਜੀ, ਕੀ ਹਾਲ ਜੇ?
0: ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ, ਕਿੱਧਰ ਦੀ ਤਿਆਰੀ?
1: ਤੁਹਾਡਾ ਟਾਈਮ ਬਦਲਿਆ, ਮੈਂ ਤਾਂ ਰਾਤ 9 ਵਜੇ ਸੰਡੇ ਨੂੰ ਇੰਤਜ਼ਾਰ ਕਰਦਾ ਹੁੰਦਾ।
0: ਆਏ ਹਾਏ, ਬਿਲਕੁਲ ਠੀਕ ਠਾਕ ਹੈ, ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ।
1: ਮੁਮਕਿਨ, ਅਲਹਮਦੁਲਿਲਾ, ਮੁਮਕਿਨ ਹੋਵੇ ਨਾ ਤੇ ਨੂਰ ਜਾਣਾ ਜਾਣਾ ਇੱਕ ਹੀ ਹੈ, ਚਾਂਦਨੀ ਰਾਤੇ ਸਭ ਜਬ ਸੋਏ,
0: ਚਾਂਦਨੀ ਰਾਤੇ, ਚਾਂਦਨੀ ਰਾਤੇ।
1: ਅੱਛਾ ਇਹ ਪਤਾ ਕੀ, ਪਿਛਲੇ ਸਾਲ ਸੈਂਚਰੀ ਆਫ ਦਾ ਸੌਂਗ ਸੀ ਪਾਕਿਸਤਾਨੀ ਫਿਲਮ ਵਿੱਚ।
0: ਹੁਣ ਮੌਸਮ ਖਿੜਦਾ ਜਾ ਰਿਹਾ, ਹੁਣ ਮੈਂ ਦੇਖਿਆ ਕਿ ਡਰਾਈਵੇਸ ਜਿਹੜੇ ਨੇ ਉਹ ਹੁਣ ਕਲੀਨ ਹੋ ਰਹੇ ਨੇ, ਸਾਰੇ ਕੰਮ ਜਿਹੜੇ ਹੋ ਰਹੇ ਹੁਣ ਚੇਤੇ ਆ ਰਹੇ ਨੇ ਕਿ ਕੋਈ ਵੀ ਕੰਮ ਕਰਾਉਣਾ ਤੇ ਮੌਸਮ ਜਦੋਂ ਅੱਛਾ ਹੋਵੇ, ਧੁੱਪਾਂ ਛੁੱਪਾਂ ਲੱਗ ਜਾਣ ਵਧੀਆ, ਤਾਂ ਫਿਰ ਸਿਟੀ ਪਰਮਿਟਸ ਦੇ ਨਾਲ ਤੁਹਾਨੂੰ ਇਹ ਓਮਕਾਰ ਹੋਮਸ ਪੌਲ ਗਰੇਵਾਲ ਰੈਨੋਵੇਸ਼ਨ ਕੰਮ ਕਰਕੇ ਦਿੰਦੇ ਨੇ ਜੀ, ਇੰਕਲੂਡਿੰਗ ਦ ਡਰਾਇੰਗਸ, ਗਾਰਡਨ ਸਵੀਟਸ ਬਣਾਉਣੇ ਹੋਣ, ਲੀਗਲ ਬੇਸਮੈਂਟ ਬਣਾਉਣੀ ਹੋਵੇ, ਅਪਾਰਟਮੈਂਟ ਸਪੈਸ਼ਲਿਸਟ ਨੇ ਇਹ ਕੰਪਲੀਟ ਕਰ ਚੁੱਕੇ ਨੇ, ਓਵਰ 20 ਗਾਰਡਨ ਸਵੀਟਸ ਇਨ 2025, ਬਿਲਡ ਕਰਦੇ ਨੇ ਕਸਟਮ ਹੋਮਸ, ਕੋਈ ਵੀ ਤਰ੍ਹਾਂ ਦਾ ਕਮਰਸ਼ੀਅਲ ਜੋਬਸ, ਆਫਿਸ, ਰੈਸਟੋਰੈਂਟਸ, ਸਪੈਸ਼ਲ ਡਿਸਕਾਊਂਟਸ ਨੇ ਹੋਮ ਰੈਨੋਵੇਸ਼ਨ 'ਤੇ, ਇੰਕਲੂਡਿੰਗ $5,000, ਅਤੇ ਜੇ ਇਫ ਯੂ ਬੁੱਕ ਯੋਰ ਲੀਗਲ ਬੇਸਮੈਂਟ ਜਾਂ ਗਾਰਡਨ ਸਵੀਟ ਇਨ ਦ ਮੰਥ ਆਫ, ਵੈਸੇ ਹੁਣ ਪੁੱਛੇ ਹੁਣ ਇਨ ਦ ਮੰਥ ਆਫ ਕਿਹੜੇ, ਕਿਉਂਕਿ ਇਹ ਮਈ ਦਾ ਲਿਖਿਆ ਹੋਇਆ, ਪਰ ਆਈ ਐਮ ਸ਼ੋਰ ਕਿ ਹੁਣ ਵੀ ਇਹ ਕੰਟੀਨਿਊ ਕਰ ਰਹੇ ਹੋਣਗੇ ਇਸ ਆਫਰ ਦੇ ਨਾਲ। 416-817-3600 ਨੰਬਰ ਤੁਸੀਂ ਫਿਰ ਦੁਬਾਰਾ ਨੋਟ ਕਰੋ, 416-817-3600 ਨੰਬਰ ਹੈ ਜੀ ਓਮਕਾਰ ਹੋਮਸ ਤੋਂ ਪੌਲ ਗਰੇਵਾਲ ਹੋਰਾਂ ਦਾ। ਜ਼ਰੂਰ ਕਾਲ ਕਰਕੇ ਇਹਨਾਂ ਤੋਂ ਵਧੇਰੇ ਜਾਣਕਾਰੀ ਲਿੱਤੀ ਜਾ ਸਕਦੀ ਹੈ। ਅੱਛਾ ਜੀ, ਕੈਨੇਡਾ ਡੇ ਸੇਲ, ਕੈਨੇਡਾ ਡੇ ਬਹੁਤ ਅਹਿਮੀਅਤ ਰੱਖਦਾ ਸਾਡੇ ਵਾਸਤੇ, ਜਿੰਨੇ ਵੀ ਅਸੀਂ ਕੈਨੇਡੀਅਨਸ ਹੈ ਸਾਡੇ ਵਾਸਤੇ ਬਰੈਂਪਟਨ ਜਿਹੜਾ ਹੈ ਉਹ ਲੈ ਕੇ ਆਇਆ ਜੀ ਕੈਨੇਡਾ ਡੇ ਦੀ ਸੈਲੀਬ੍ਰੇਸ਼ਨ ਚਿੰਗੂਜ਼ੀ ਪਾਰਕ ਦੇ ਵਿੱਚ। ਸੋ ਸੈਲੀਬ੍ਰੇਟ ਕਰੋ ਕੈਨੇਡਾ ਡੇ ਇਨ ਬਰੈਂਪਟਨ ਵਿਦ ਕੰਟਰੀ ਸਟਾਰ ਲੀ ਬ੍ਰਾਈਸ, ਕੰਟਰੀ ਬੈਂਡ ਇਮਰਸਨ ਡਰਾਈਵ ਚਿੰਗੂਜ਼ੀ ਪਾਰਕ 'ਤੇ, ਲਾਈਵ ਕੰਟਰੀ ਮਿਊਜ਼ਿਕ ਹੋਏਗਾ, ਫੈਮਿਲੀ ਫਰੈਂਡਲੀ ਪ੍ਰੋਗਰਾਮਿੰਗ ਹੋਏਗੀ ਚਿੰਗੂਜ਼ੀ ਪਾਰਕ ਦੇ ਵਿੱਚ। July 1st ਨੂੰ ਇਹ ਜਿਹੜਾ ਇੰਜੋਇਮੈਂਟ ਕੀਤੀ ਜਾ ਸਕਦੀ ਹੈ, ਸਿਕਿਉਰਿਟੀ ਮੈਜਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਇਹ ਉਪਰਾਲਾ ਕਰ ਰਹੇ ਨੇ ਜੀ। ਇਹ ਤੁਹਾਡੇ ਵਾਸਤੇ ਬਰੈਂਪਟਨਸ ਐਨੂਅਲ ਕੈਨੇਡਾ ਡੇ ਸੈਲੀਬ੍ਰੇਸ਼ਨ ਜਿਹੜੀ ਹੈ ਚਿੰਗੂਜ਼ੀ ਪਾਰਕ ਦੇ ਵਿੱਚ, ਵੈਨਸਡੇ July 1st ਨੂੰ ਹੋਣ ਜਾ ਰਹੀ ਹੈ। ਆਪਣੀ ਫੈਮਿਲੀਜ਼ ਨੂੰ ਲੈ ਕੇ ਆਓ, ਕਮਿਊਨਿਟੀਜ਼ ਪਹੁੰਚਣ, ਟੁਗੈਦਰ ਵੀਲ ਹੈਵ ਫੁੱਲ ਡੇ ਆਫ ਲਾਈਵ ਐਂਟਰਟੇਨਮੈਂਟ, ਫੈਮਿਲੀ ਫਰੈਂਡਲੀ ਐਕਟੀਵਿਟੀਜ਼, ਫੂਡ, ਫਾਇਰਵਰਕ, ਐਵਰੀਥਿੰਗ ਵਿਲ ਬੀ ਦੇਅਰ, ਲੇਕਿਨ ਸਿਕਿਉਰਿਟੀ ਬਹੁਤ ਜ਼ਰੂਰੀ ਹੈ। ਸੋ ਟੋਪ ਪ੍ਰਾਇਓਰਿਟੀ ਦਿੱਤੀ ਜਾਏਗੀ ਸੇਫਟੀ ਅਤੇ ਸਿਕਿਉਰਿਟੀ ਨੂੰ। ਸੋ 12 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ, ਸੋ ਦੁਪਹਿਰੇ 12 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਜਿਹੜੀ ਹੈ ਐਂਟਰਟੇਨਮੈਂਟ ਰਹੇਗਾ ਐਂਡ ਐਕਟੀਵਿਟੀਜ਼ ਹੋਣਗੀਆਂ ਫੂਡ ਦੇ ਟਰੱਕਸ ਲੱਗੇ ਹੋਣਗੇ ਫੈਮਿਲੀ ਫਰੈਂਡਲੀ ਐਕਟੀਵਿਟੀਜ਼ ਹੋਣਗੀਆਂ ਸੋ ਆਪਣੇ ਫੈਮਿਲੀ ਫਰੈਂਡਸ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਬਿਕੋਜ਼ ਨਾਓ ਹੁਣ ਤਾਂ ਉਹਨਾਂ ਦੇ ਵਿੱਚ ਐਨਰਜੀ ਜਿਹੜੀ ਹੈ ਡਬਲ ਟ੍ਰਿਪਲ ਹੋਏਗੀ ਕਿਉਂਕਿ ਛੁੱਟੀਆਂ ਹੋ ਚੁੱਕੀਆਂ ਨੇ ਇਟਸ ਐਨ ਆਫ ਫੋਰ ਦੈਮ ਫੋਰ ਅ ਪ੍ਰੀਟੀ ਲੌਂਗ ਟਾਈਮ ਸੋ ਇੰਜੋਏ ਕਰਾਓ ਉਹਨਾਂ ਨੂੰ ਐਸੀ ਥਾਵਾਂ ਤੇ ਲੈ ਕੇ ਜਾ ਕੇ ਉਹਨਾਂ ਦੀ ਐਨਰਜੀ ਜਿਹੜੀ ਹੈ ਨਾ ਥੋੜੀ ਜਿਹੀ ਆਪਾਂ ਉਹ ਬਰਨ ਆਊਟ ਕਰ ਸਕਦੇ ਹਾਂ ਤਾਂ ਕਿ ਉਹ ਥੋੜਾ ਜਿਹਾ ਥੱਕ ਜਾਣ ਨਹੀਂ ਤਾਂ ਇਹ ਥੱਕਣਗੇ ਨਹੀਂ ਸੋ ਚੰਗੋਜ਼ੀ ਪਾਰਕ 9050 ਬ੍ਰਮਲੀ ਰੋਡ ਬ੍ਰੈਂਪਟਨ ਵਿਖੇ ਲੋਕੇਸ਼ਨ ਹੈ ਸੋ ਜੁਲਾਈ 1st ਕੈਨੇਡਾ ਡੇ ਸੇਲ ਦੇ ਨਾਲ ਨਾਲ ਜਿੱਥੇ ਜਿੱਥੇ ਸੇਲਸ ਲੱਗੀਆਂ ਨੇ ਉੱਥੋਂ ਫਾਇਦਾ ਉਠਾਓ ਤੇ ਨਾਲ ਦੀ ਨਾਲ ਸੈਲੀਬ੍ਰੇਸ਼ਨ ਵੀ ਕਰੋ ਫਿਲਹਾਲ ਅਸੀਂ ਦੱਸ ਦਈਏ ਕਿ ਕੈਨੇਡਾ ਡੇ ਸੇਲ ਦੀ ਜਿਹੜੀ ਹੈ ਸ਼ੁਰੂਆਤ ਜਿਹੜੀ ਹੈ ਕੀਤੀ ਹੈ ਕੈਨੇਡਾ ਸੇਲ ਡੇ ਸੇਲ ਦੀ ਗ੍ਰੈਂਡ ਹੋਮ ਫਰਨੀਚਰ ਨੇ ਸੋ 6685 ਟੋਂਕਨ ਰੋਡ ਮਿਸੀਸਾਗਾ ਡੈਰੀ ਤੇ ਟੋਂਕਨ ਦਾ ਇੰਟਰਸੈਕਸ਼ਨ ਹੈ ਜੀ ਇੱਥੇ ਲੱਗੀ ਹੋਈ ਹੈ ਕੈਨੇਡਾ ਡੇ ਸੇਲ ਸੋ ਬਿਗੈਸਟ ਸੇਲ ਆਫ ਦ ਈਅਰ ਕੈਨੇਡਾ ਡੇ ਅਸੀਂ ਉਡੀਕਦੇ ਹਾਂ ਜੀ ਕਿ ਸੇਲ ਲੱਗੇ ਕੁਛ ਨਾ ਕੁਛ ਬਚਤ ਹੋਏ ਸਾਡੀ ਇਹਨਾਂ ਦਿਨਾਂ ਦੀ ਸਾਨੂੰ ਉਡੀਕ ਬਹੁਤ ਜ਼ਿਆਦਾ ਰਹਿੰਦੀ ਹੈ ਸੋ ਆ ਗਿਆ ਜੀ ਉਹ ਦਿਨ ਡਿਜ਼ਾਈਨਰ ਫਰਨੀਚਰ ਲੋਐਸਟ ਪ੍ਰਾਈਸਿਸ ਤੇ ਫਰੀ ਅਪਲਾਈਂਸਿਸ ਨਾਲ ਦਿੱਤੇ ਜਾ ਰਹੇ ਨੇ ਐਜ਼ ਗਿਫਟਸ ਮਾਈਕਰੋਵੇਵ ਅਨਾਊਂਸ ਹੋਇਆ ਸੀ ਹੁਣੇ ਐਂਡ ਪਹਿਲਾਂ ਵੀ ਬਹੁਤ ਸਾਰੇ ਆਫਰਸ ਜਿਹੜੇ ਨੇ ਦੇ ਚੁੱਕੇ ਨੇ ਪਿਛਲੇ ਲਿੰਕ ਦੇ ਵਿੱਚ ਤਾਂ ਹੁਣ ਛੇਤੀ ਛੇਤੀ ਫਿਰ ਦੁਬਾਰਾ ਇੱਕ ਲਿੰਕ ਲਵਾਂਗੇ ਤੇ ਛੇਤੀ ਛੇਤੀ ਅਸੀਂ ਅਪਲਾਈਂਸਿਸ ਬਾਰੇ ਜਾਣਕਾਰੀ ਲਵਾਂਗੇ ਕਿ ਕਿਹੜੇ ਕਿਹੜੇ ਅਪਲਾਈਂਸਿਸ ਨਾਲ ਫਰੀ ਮਿਲ ਸਕਦੇ ਨੇ ਦੇਖੋ ਜੀ ਸੋਫਾ ਸੈੱਟ ਲੈਣਾ ਹੋਵੇ ਤੁਸੀਂ ਕੋਈ ਡਾਇਨਿੰਗ ਸੈੱਟ ਲੈਣਾ ਹੋਵੇ ਜਾਂ ਤੁਸੀਂ ਬੈੱਡ ਸੈੱਟ ਦੇਖ ਰਹੇ ਹੋ ਵਧੀਆ ਕੋਈ ਜਿਹਦੇ ਵਿੱਚ ਲਾਈਟਾਂ ਸ਼ਾਈਟਾਂ ਲੱਗੀਆਂ ਹੋਣ ਬਾਕਸ ਵਾਲੇ ਜਿਹੜੇ ਬੈੱਡ ਨੇ ਉਹਨਾਂ ਦੇ ਉੱਤੇ ਆਫਰ ਅਸੀਂ ਲੱਭਦੇ ਹੁੰਦੇ ਹਾਂ ਕਿਉਂਕਿ ਸਾਨੂੰ ਚਾਹੀਦੀ ਹੁੰਦੀ ਹੈ ਸਟੋਰੇਜ ਸੋ ਜਾਣਾਂਗੇ ਕਿ ਗ੍ਰੈਂਡ ਹੋਮ ਫਰਨੀਚਰ 'ਤੇ ਕਿਹੜੇ ਕਿਹੜੇ ਫਰਨੀਚਰ ਆਈਟਮਸ 'ਤੇ ਸੇਲ ਲੱਗੀ ਹੋਈ ਹੈ 6472620006472620000 ਨੰਬਰ ਹੈ ਜੀ ਜੇ ਤੁਸੀਂ ਹੁਣ ਇਹ ਸੁਣ ਰਹੇ ਹੋ ਇਸ ਬਾਰੇ ਇਸ ਸੇਲ ਬਾਰੇ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਹੋ ਹੋ ਮੇਰਾ ਤਾਂ ਕੰਮ ਹੋਏਗਾ ਇਹ ਤਾਂ ਸੇਲ ਮੁੱਕ ਜਾਣੀ ਹੈ ਤਾਂ ਕਾਲ ਕਰ ਲਓ ਤੇ ਕਾਲ ਕਰਕੇ ਆਪਣਾ ਨੰਬਰ ਜਿਹੜਾ ਹੈ ਲਿਖਵਾ ਦਿਓ ਤਾਂ ਕਿ ਤੁਹਾਨੂੰ ਇਹ ਸੇਲ ਦੇ ਬੈਨੀਫਿਟਸ ਲੇਟਰ ਔਨ ਮਿਲ ਸਕਣ ਸੋ 6472620000 ਚਾਰ ਜ਼ੀਰੋ ਨੇ ਜੀ ਪਿੱਛੇ ਉਹ ਤੁਸੀਂ ਮਿਲਾ ਲਓ ਤੇ ਫਿਰ ਇੰਜੋਏ ਕਰੋ ਆਪਣੀ ਸੇਲ ਦੀ ਸ਼ੋਪਿੰਗ ਨੂੰ ਤੇ ਜੇ ਉੱਥੇ ਪਹੁੰਚਦੇ ਹੋ ਤੇ ਸਿੱਧੂ ਸਾਹਿਬ ਦੇ ਥਰੂ ਸਾਡੇ ਨਾਲ ਗੱਲਬਾਤ ਕਰਨਾ ਬਿਲਕੁਲ ਨਾ ਭੁੱਲਿਓ ਜੀ ਕਿਉਂਕਿ ਮੈਨੂੰ ਇੰਤਜ਼ਾਰ ਰਹੇਗਾ ਕਿ ਤੁਹਾਡੀ ਆਵਾਜ਼ ਮੈਂ ਸੁਣਾ ਉੱਥੋਂ ਦੀ

0: ਫਿਲਹਾਲ ਤਾਂ ਅਸੀਂ ਤੁਹਾਨੂੰ ਹੌਂਕਾ ਮਾਰ ਰਹੇ ਹਾਂ ਕਿ ਆ ਜਾ ਆ ਜਾਓ, ਇੰਜੋਏ ਕਰੋ ਪ੍ਰੋਗਰਾਮ ਨੂੰ ਮੇਰੇ ਨਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪਰਮਵੀਰ ਜੀ। ਸਾਡੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਸਾਨੂੰ ਦੱਸੋ, ਪਹਿਲਾਂ ਮੈਂ ਅਨਾਊਂਸ ਕਰਕੇ ਹਟੀ ਹਾਂ ਫਿਲਹਾਲ ਕਿ ਬਹੁਤ ਸਾਰੇ ਆਫਰਸ ਤੁਸੀਂ ਲਗਾਏ ਹੋਏ ਨੇ, ਤੋ ਜਦੋਂ ਬੱਚੇ ਆਉਣਗੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਤੇ ਕੈਨੇਡੀ ਤੇ ਸਟੀਲਸ ਇੰਟਰਸੈਕਸ਼ਨ ਤੇ, ਕਸਟਮਰ ਐਪਰੀਸੀਏਸ਼ਨ ਸੇਲ ਦੇ ਵਿੱਚ ਉਹਨਾਂ ਨੂੰ ਕੀ ਕੁਝ ਮਿਲਣ ਵਾਲਾ ਜੀ?
1: ਬਿਲਕੁਲ ਜੀ, ਸੋ ਖਾਸ ਕਰਕੇ ਹੁਣ ਜਿਹੜਾ ਕੈਨੇਡਾ ਡੇ ਆਇਆ, ਬਹੁਤ ਵਧੀਆ ਸੇਲ ਚੱਲ ਰਹੀ ਹੈ ਸਾਡੇ ਕੋਲ, ਖਾਸ ਕਰਕੇ ਜਿਨ੍ਹਾਂ ਨੇ ਬ੍ਰਾਂਡਡ ਸਨ ਗਲਾਸਿਸ ਲੈਣੀ ਹੈ, ਕਿਉਂਕਿ ਹੁਣ ਜਦੋਂ ਸਮਰ ਦਾ ਸੀਜ਼ਨ ਹੁੰਦਾ ਹਰ ਕੋਈ ਬਾਹਰ ਘੁੰਮਣ ਲਈ ਨਿਕਲਦਾ ਹੈ। ਜਦੋਂ ਤੁਸੀਂ ਘੁੰਮਣ ਲਈ ਨਿਕਲਦੇ ਹੋ, ਮੇਕ ਸ਼ੋਰ ਤੁਸੀਂ ਆਪਣੀ ਆਈਜ਼ ਨੂੰ ਪ੍ਰੋਟੈਕਟ ਕਰੋ ਵਧੀਆ ਸਨ ਗਲਾਸਿਸ ਲਗਾ ਕੇ, ਕਿਉਂਕਿ ਤੁਹਾਡੀ ਸਨ ਗਲਾਸਿਸ ਜਿਹੜੀ ਵਧੀਆ ਕੁਆਲਿਟੀ ਦੀਆਂ ਨੇ, ਨਾਲ ਦੇ ਨਾਲ ਯੂਵੀ ਪ੍ਰੋਟੈਕਟਡ ਵੀ ਹੋਣੀ ਚਾਹੀਦੀਆਂ ਨੇ। ਸੋ ਸਾਡੇ ਕੋਲ ਸਾਰੇ ਹੀ ਲੇਟੈਸਟ ਮਾਡਲ ਜਿਹੜੇ 2026 ਦੇ ਸਮਰ ਕਲੈਕਸ਼ਨ ਦੇ ਪਹੁੰਚ ਚੁੱਕੇ ਨੇ। ਇਹਦੇ ਜੇ ਗੁੱਚੀ ਦੇ ਲੈਣਾ ਚਾਹੁੰਦੇ ਹੋ ਜਾਂ ਫਿਰ ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟੌਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਵਰਸਾਚੀ ਦੇ ਜਾਂ ਫਿਰ ਬਰਬਰੀ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਸਨਗਲਾਸਿਸ ਤੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਅੱਜ ਅਸੀਂ ਫਲੈਟ 30% ਡਿਸਕਾਊਂਟ ਦੇ ਰਹੇ ਹਾਂ ਜੀ। ਨਾਲ ਦੀ ਨਾਲ ਜੇ ਕਿਸੇ ਨੇ ਰੇਵਨ ਦੇ ਫਰੇਮ ਲੈਣੇ ਨੇ ਜਾਂ ਫਿਰ ਅਰਮਾਨੀ ਦੇ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਕੋਚ ਦੇ, ਟੋਰੀ ਬਰਡਸ ਦੇ ਜਾਂ ਫਿਰ ਪੋਲੋ ਦੇ, ਇਹ ਸਾਰਿਆਂ ਦੇ ਉੱਤੇ ਜੀ ਤੁਹਾਨੂੰ ਅੱਜ ਅਸੀਂ ਫਲੈਟ 50% ਆਫ ਦੇ ਰਿਹਾ। ਸੋ ਗੁਰੂ ਜੀ, ਮੈਂ ਰਿਪੀਟ ਕਰਦਾ ਕਿ ਇਹ ਫਲੈਟ ਹੈ, ਇਹ ਅਪ ਟੂ ਨਹੀਂ। ਕਿਹੜੇ ਸਾਡੇ ਮਾਰਕਸ ਹੁੰਦੇ ਸੀ ਜਦੋਂ ਐਡ ਸੁਣਦੇ ਹਾਂ 50 ਹੈ, ਜਦੋਂ ਜਾਂਦੇ ਹਾਂ ਉੱਥੇ 10-15% ਹੀ ਨਿਕਲਦਾ। ਅਸੀਂ ਇੱਕ ਪੂਰਾ ਸੈਕਸ਼ਨ ਬਣਾਇਆ ਜੀ, ਉਸ ਸੈਕਸ਼ਨ ਦੇ ਵਿੱਚ ਜਿੰਨੇ ਵੀ ਬ੍ਰਾਂਡਡ ਫਰੇਮ ਲੱਗੇ ਨੇ, ਤਕਰੀਬਨ 300-400, ਤੁਸੀਂ ਆ ਕੇ ਕੋਈ ਵੀ ਬ੍ਰਾਂਡਡ ਫਰੇਮ ਚੂਜ਼ ਕਰੋ। ਹਰ ਬ੍ਰਾਂਡ ਫਰੇਮ ਨੇਮ ਦੇ ਉੱਤੇ ਪ੍ਰਾਈਸ ਟੈਗ ਲੱਗਾ, ਜੋ ਵੀ ਪ੍ਰਾਈਸ ਟੈਗ ਲੱਗਾ ਤੁਸੀਂ ਉਹਦਾ ਅੱਧਾ ਮੁੱਲ ਕਰ ਲਓ, ਅੱਧੇ ਮੁੱਲ ਦੇ ਉੱਤੇ ਤੁਹਾਨੂੰ ਇਹ ਵਧੀਆ ਬ੍ਰਾਂਡਡ ਫਰੇਮ ਮਿਲਣਗੇ। ਤੇ ਨਾਲ ਦੀ ਨਾਲ ਅਸੀਂ ਇੱਕ ਕਲੀਅਰ ਆਊਟ ਸੈਕਸ਼ਨ ਵੀ ਬਣਾਇਆ, ਇਹਦੇ ਵਿੱਚ ਟੌਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹ ਤੁਹਾਨੂੰ ਅਸੀਂ ਅੱਜ ਫਲੈਟ 75% ਆਫ ਕਰਕੇ ਦੇ ਰਹੇ ਹਾਂ। ਸੋ ਇਹ ਬਹੁਤ ਭਾਰੀ ਸੇਲ ਹੈ ਜੀ, ਬਹੁਤ ਵਧੀਆ ਸੇਲ ਹੈ। ਸਾਡੇ ਸਰੋਤੇ ਜ਼ਰੂਰ ਇਸ ਸੇਲ ਦਾ ਫਾਇਦਾ ਉਠਾਉਣ, ਤੇ ਨਾਲ ਦੀ ਨਾਲ ਜੇ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਣਾ, ਉਹਦੇ ਵਾਸਤੇ ਵੀ ਡਾਕਟਰ ਸਾਡੇ ਕੋਲ ਅੱਜ ਤਕਰੀਬਨ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਨੇ। ਪੂਰਾ ਕੰਪਲੀਟ ਕੰਪ੍ਰੀਹੈਂਸਿਵ ਅਸੀਂ ਐਗਜ਼ਾਮ ਕਰਦੇ ਹਾਂ, ਵਿਜ਼ਨ ਚੈੱਕ ਕਰਦੇ ਹਾਂ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ। ਖਾਸ ਕਰਕੇ ਜੇ ਤੁਸੀਂ ਬੱਚਿਆਂ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਤੇ ਜ਼ਰੂਰ ਬੱਚਿਆਂ ਨੂੰ ਲੈ ਕੇ ਆਓ, ਕਿਉਂਕਿ ਇਹ ਖੁੱਲ੍ਹਾ ਸਮਾਂ ਹੁਣ ਤਕਰੀਬਨ 2 ਮਹੀਨੇ ਛੁੱਟੀਆਂ ਨੇ, ਤੇ ਬੱਚਿਆਂ ਦਾ ਤੁਸੀਂ ਡਿਟੇਲਡ ਐਗਜ਼ਾਮ ਕਰਾਓ। ਬੱਚਿਆਂ ਦੇ ਐਗਜ਼ਾਮ ਵਾਸਤੇ ਇੱਕ ਸਪੈਸ਼ਲ ਮਸ਼ੀਨ ਅਸੀਂ ਰੱਖੀ ਹੈ ਜੀ, ਇਹਨੂੰ ਕਹਿੰਦੇ ਟਿਪੋਗ੍ਰਾਫੀ ਮਸ਼ੀਨ। ਸੋ ਕਈ ਬੱਚੇ ਹੁੰਦੇ ਜਿਹਨਾਂ ਦਾ ਹਰ ਸਾਲ ਨੰਬਰ ਵੱਧਦਾ ਜਾਂਦਾ, ਰੁਕਦਾ ਨਹੀਂ, ਉਹਨਾਂ ਵਾਸਤੇ ਇਹ ਮਸ਼ੀਨ ਬੜੀ ਵਧੀਆ ਚੀਜ਼ ਹੈ ਜੀ। ਇਹ ਪਹਿਲਾਂ ਹੀ ਸਾਨੂੰ ਉਹਦੀ ਐਕਸੀਅਲ ਲੈਂਥ ਮੇਜਰ ਕਰਕੇ ਦੱਸ ਦਿੰਦੀ ਕਿ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਹਰ ਸਾਲ ਨੰਬਰ ਵਧਣਾ, ਤੇ ਜੇ ਉਹ ਬੱਚਾ ਉਸ ਕੈਟੇਗਰੀ ਚ ਆਉਂਦਾ ਤੇ ਅਸੀਂ ਉਹਨਾਂ ਨੂੰ ਇੱਕ ਸਪੈਸ਼ਲ ਥੈਰੇਪੀ ਗਲਾਸਿਸ ਬਣਾ ਕੇ ਦਿੰਦੇ ਹਾਂ ਜੀ। ਨਾਰਮਲ ਗਲਾਸਿਸ ਵਰਗੇ ਹੁੰਦੇ ਨੇ, ਤੁਹਾਨੂੰ ਕੋਈ ਫਰਕ ਨਹੀਂ ਪਤਾ ਚੱਲੇਗਾ, ਪਰ ਇਹ ਬੱਚੇ ਦਾ ਜਿਹੜਾ ਨੰਬਰ ਹੈ ਜੀ ਉੱਥੇ ਹੀ ਰੋਕ ਦੇਣਗੇ, ਨੰਬਰ ਅੱਗੋਂ ਐਨਕ ਦਾ ਨਹੀਂ ਵਧੇਗਾ। ਸੋ ਜੇ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਬੜਾ ਹਾਈ ਨੰਬਰ ਹੈ ਤੇ ਤੁਹਾਨੂੰ ਲੱਗਦਾ ਵੀ ਹਰ ਸਾਲ ਨੰਬਰ ਵਧਦਾ ਜਾ ਰਿਹਾ, ਤੇ ਜ਼ਰੂਰ ਆ ਕੇ ਤੁਸੀਂ ਕਹੋ ਜੀ ਅਸੀਂ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਕਰਵਾਉਣਾ ਹੈ, ਔਰ ਸਪੈਸ਼ਲ ਗਲਾਸਿਸ ਵੀ ਬਣਵਾ ਸਕਦੇ ਹੋ। ਸੋ ਇਹ ਹੋਰ ਸਾਰੀ ਜਾਣਕਾਰੀ ਜਿੱਦਾਂ ਵੀ ਤੁਸੀਂ ਆਈ ਐਗਜ਼ਾਮ ਵਾਸਤੇ ਲੈਣੀ ਚਾਹੁੰਦੇ ਹੋ, ਤੇ ਇੱਕੋ ਇੱਕ ਨੰਬਰ ਹੈ ਸਾਡਾ 905-460-8888। ਅਗੇਨ ਜਿਵੇਂ ਮੈਂ ਦੱਸਿਆ, ਡਾਕਟਰ ਅੱਜ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਨੈਕਸਟ ਟਿਊਜ਼ਡੇ, ਥਰਸਡੇ, ਫਰਾਈਡੇ, ਸੈਟਰਡੇ, 4 ਦਿਨ ਹੁਣ ਹਫ਼ਤੇ ਸਾਡੇ ਕੋਲ ਡਾਕਟਰ ਹੁੰਦਾ ਹੈ, ਪਹੁੰਚ ਸਕਦੇ ਹੋ ਤੁਸੀਂ ਸਟੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-88 ਤੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਜਾਂ ਕੋਈ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ।
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਜਿਸ ਤਰ੍ਹਾਂ ਇਹ ਦੱਸ ਕੇ ਹਟੇ ਨੇ ਕਿ ਤੁਸੀਂ ਵਧੀਆ ਵਧੀਆ ਕੋਈ ਸ਼ੇਡਸ ਲੈਣੇ ਹੋਣ, ਕਿਉਂਕਿ ਮੌਸਮ ਇਸ ਤਰ੍ਹਾਂ ਦਾ ਹੁੰਦਾ ਤੇ ਤੂੰ ਪੱਖਾਂ ਦੇ ਵਿੱਚ ਐ ਲਿਸ਼ਕਾ ਮਾਰਦੀ ਹੈ ਤੇ ਡਰਾਈਵ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਬਟ 50% ਆਫ, ਅਪ ਟੂ ਨੀ 50% ਆਫ, ਫਲੈਟ 50% ਆਫ ਦੱਸ ਕੇ ਗਏ ਨੇ ਸਪੈਕਸ ਐਕਸਪ੍ਰੈਸ ਵਾਲੇ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਤੇ ਸਟੀਲਸ ਇੰਟਰਸੈਕਸ਼ਨ ਤੇ ਪਹੁੰਚੋ ਜੀ ਇੱਥੇ, ਤੇ ਲਾਹਾ ਉਠਾ ਲਓ ਇਹ ਸੇਲ ਦਾ ਵੀ ਫਿਲਹਾਲ ਮੈਂ ਤੁਹਾਨੂੰ ਲੈ ਕੇ ਜਾ ਰਹੀ ਹਾਂ ਜੀ ਕਿੱਥੇ ਭਲਾ ਬਿਲਕੁਲ ਅੱਜ ਸਾਡੀ ਜਿਹੜੀ ਲਾਈਵ ਔਨ ਲੋਕੇਸ਼ਨ ਤੇ ਪਹੁੰਚੀ ਹੋਈ ਹੈ ਜੀ ਟੀਮ ਕਿੱਥੇ ਪਹੁੰਚੀ ਹੋਈ ਹੈ ਗ੍ਰੈਂਡ ਫਰਨੀਚਰ ਤੇ 6685 ਟੌਮਕਿਨ ਰੋਡ ਤੇ ਪਹੁੰਚੇ ਹੋਏ ਹਾਂ ਅਸੀਂ ਤੇ ਅਸੀਂ ਚੱਲਾਂਗੇ ਬੜੀ ਛੇਤੀ ਕਿਉਂਕਿ ਮੈਂ ਲੈਣੇ ਨੇ ਜੀ ਤੇ ਤੁਸੀਂ ਵੀ ਲੈਣੇ ਬਹੁਤ ਸਾਰੇ ਆਫਰਸ ਲੇਕਿਨ ਉਸ ਤੋਂ ਪਹਿਲਾਂ ਗਰੇਵਾਲ ਸਾਹਿਬ ਆ ਜਾ ਨਹੀਂ ਆ ਜਾ

0: ਵਾਲਾ ਸੀ ਤਾਂ ਤੁਹਾਨੂੰ ਹੌਕਾ ਮਾਰਤਾ ਹੈ, ਗਰੇਵਾਲ ਸਾਹਿਬ ਨੇ ਵੀ ਮਾਰਤਾ ਹੈ ਕਿ ਹਾਂਜੀ ਰਵਿੰਦਰ ਗਰੇਵਾਲ ਦੀ ਗੱਲ ਕਰ ਰਹੀ ਹੈ ਕਿ ਆ ਜਾ ਨਹੀਂ ਆ ਜਾ। ਸੋ ਅਸੀਂ ਪਹੁੰਚ ਚੁੱਕੇ ਨੇ ਸੀ, ਅਸੀਂ ਜਾ ਚੁੱਕੇ, ਆ ਵੀ ਚੁੱਕੇ, 6685 ਟੌਂਕਨ ਰੋਡ, ਗ੍ਰੈਂਡ ਫਰਨੀਚਰ, ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ। ਜਾਣਦੇ ਹੈ ਸਿੱਧੂ ਸਾਹਿਬ ਤੋਂ ਕਿ ਹੁਣ ਇਸ ਘੜੀ ਕੀ ਨਵੇਕਲਾ ਲੈ ਕੇ ਆਏ ਨੇ ਸਾਡੇ ਵਾਸਤੇ। ਓਵਰ ਟੂ ਯੂ ਸਰ।
1: ਮਿਹਰਬਾਨੀ, ਇੱਕ ਵਾਰੀ ਫਿਰ ਗਲੋਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਅੱਜ ਪਹੁੰਚੇ ਗ੍ਰੈਂਡ ਫਰਨੀਚਰ ਤੇ ਕੈਨੇਡਾ ਡੇ ਸੇਲ ਲੈ ਕੇ ਆਏ ਹੋਏ ਹਾਂ, ਔਰ ਇਸ ਸਮੇਂ ਬਹੁਤ ਸਾਰੇ ਪਰਿਵਾਰ ਬੜੇ ਮਿਲ ਕੇ ਵੀ ਜਾ ਰਹੇ ਨੇ, ਬਹੁਤ ਸਾਰੇ ਸਾਨੂੰ ਹਲੇ ਤੇ ਕਈ ਹੁਣੇ ਵਾਹਦੇ ਇੱਕ ਪਰਿਵਾਰ ਮਿਲ ਕੇ ਗਿਆ ਸੀਗਾ ਤੇ ਉਹ ਕਹਿੰਦੇ ਵੀ ਤੁਹਾਨੂੰ ਅੱਜ ਮਿਲਣ ਅਸੀਂ ਆਏ ਹਾਂ
2: ਜੀ,
1: ਲੇਡੀਜ਼ ਹਨ
2: ਜੀ,
1: ਮਚੋਰ ਸਮਾਂ
2: ਬਿਲਕੁਲ ਬੈਡਰੂਮ
1: ਕਹਿੰਦੇ, ਮੈਂ ਉਦੋਂ ਹਰ ਰੋਜ਼ ਸੁਣਦੇ ਹਾਂ
2: ਜੀ,
1: ਪਰ ਕਹਿੰਦੇ ਫੋਨ ਨਹੀਂ ਕੀਤਾ ਕਦੇ, ਜਗਦੇ ਰਹੀਦਾ
2: ਜੀ,
1: ਪਰ ਅੱਜ ਕਹਿੰਦੇ ਸਾਨੂੰ ਪਤਾ ਤੁਸੀਂ ਇੱਥੇ ਆਏ ਹੋਏ ਹੋ
2: ਜੀ,
1: ਤੇ ਗਿਆ ਮੈਂ ਲਿਖਿਆ
2: ਬਿਲਕੁਲ ਬਿਲਕੁਲ,
1: ਚੱਬੇਵਾਲ ਹੁਸ਼ਿਆਰਪੁਰ ਦੇ ਕੋਲ ਪੈਂਦਾ।
2: ਅੱਛਾ ਜੀ,
1: ਚੱਬੇਵਾਲ ਦੇ ਨਾਲ ਪੈਂਦਾ,
2: ਠੀਕ ਹੈ ਭਾਅ ਜੀ, ਠੀਕ ਹੈ ਜੀ, ਬਿਲਕੁਲ ਸਰ ਸਾਹਿਬ, ਨਾਲ ਦੇ ਨਾਲ ਪਰਿਵਾਰਾਂ ਨੂੰ ਅਸੀਂ ਮੈਸੇਜ ਇਹ ਦਿੰਦੇ ਆ ਰਹੇ ਹਾਂ ਕਿ ਸਾਲ ਦੀ ਸਭ ਤੋਂ ਅੱਜ ਵੱਡੀ ਸੇਲ ਜਿਹੜੀ ਫਰਨੀਚਰ ਦੀ ਲੱਗੀ ਹੋਈ ਆ, ਪਰਿਵਾਰ ਜਿੱਥੇ ਵੀ ਕਿਤੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜੁਆਇਨ ਕਰ ਚੁੱਕੇ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਰਾਈਟ ਵੀ ਅੱਜ ਗੱਡੀਆਂ ਘੁਮਾ ਲਓ, ਕਿਉਂਕਿ ਵੈਦਰ ਬਹੁਤ ਸੋਹਣਾ ਤੇ ਡੀਲਾਂ ਗਰਮਾ ਗਰਮ ਮਿਲ ਰਹੀਆਂ। 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਟੌਮਕਨ ਟੌਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਜਾਂ ਦੇਖਦੇ ਹੋ, ਬਹੁਤ ਸਾਰੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਨਵੇਂ ਲੱਗ ਚੁੱਕੇ ਨੇ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਚਾਹੇ ਤੁਸੀਂ ਪੇਟੀ ਵਾਲੇ ਬੈੱਡ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਸੱਚ ਸਾਹਿਬ ਦਿੱਤੀਆਂ ਜਾ ਰਹੀਆਂ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਅਪਲਾਈਸ ਦੇ ਤੋਹਫੇ ਫ੍ਰੀ ਫ੍ਰੀ ਫ੍ਰੀ ਆਪਣੇ ਘਰ ਲੈ ਕੇ ਜਾ ਰਹੇ ਹੋ। ਸੋ ਪਹੁੰਚੋ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਟੌਮਕਨ ਟੌਮਕਨ ਰੋਡ ਦੇ ਉੱਪਰ, ਤੇ ਸੱਚ ਸਾਹਿਬ ਨਾਲ ਦੀ ਨਾਲ ਡੀਲ ਦੇ ਰਹੇ ਹਾਂ ਜਿਹਨਾਂ ਪਰਿਵਾਰਾਂ ਨੇ ਆਪਣਾ ਟਰਕੀ ਦਾ ਸੋਫਾ ਸੈੱਟ ਲੈਣਾ, ਲਿਵਿੰਗ ਰੂਮ ਦਾ ਸ਼ਿੰਗਾਰ ਬਣਾਉਣਾ, ਕੈਨੇਡਾ ਡੇ ਸੇਲ ਦੇ ਉੱਪਰ ਸਪੈਸ਼ਲ ਪ੍ਰਾਈਸ ਦੇਣ ਲੱਗਿਆ, 3 ਸੀਟਰ ਸੋਫਾ, 2 ਸੀਟਰ ਲਪਸਿਡ, ਗੋਲਡਨ ਕਲਰ ਦੀਆਂ ਲੈਗਸ ਲੱਗੀਆਂ ਹੋਈਆਂ ਨੇ, ਬੇਜ ਕਲਰ ਪਰਫਾਰਮੈਂਸ ਫੈਬਰਿਕ, ਡਿਜ਼ਾਈਨਰ ਪਿੱਲੋ ਪਏ ਹੋਏ ਨੇ, ਸੋਫਾ ਐਂਡ ਲਪਸਿਡ ਬੇਜ ਕਲਰ ਦਾ ਪਰਫਾਰਮੈਂਸ ਫੈਬਰਿਕ ਦੇ ਨਾਲ ਗੋਲਡਨ ਲੈਗਸ, ਡਿਜ਼ਾਈਨਰ ਸੋਫਾ ਸੈੱਟ, ਸਿੱਧੂ ਸਾਹਿਬ ਜਿਹੜੀ ਰੈਗੂਲਰ ਕੀਮਤ 2500 ਸੀ, ਕੜਾਕੇ ਕੜਵੀ ਪ੍ਰਾਈਸ ਦੇਣ ਲੱਗਿਆ ਕੈਨੇਡਾ ਡੇ ਸੇਲ ਦੇ ਉੱਪਰ। ਆ ਗਿਆ 6685 ਟੌਮਕਨ ਰੋਡ ਦੇ ਉੱਪਰ, ਟਰਕੀ ਦਾ ਸੋਫਾ ਐਂਡ ਲਪਸਿਡ, $3500, $3000 ਦਾ ਵੀ ਕਿਤੋਂ ਲਿਆ, $2500 ਦਾ ਵੀ ਕਿਤੋਂ ਲਿਆ, ਪਰ ਅੱਜ ਕੈਨੇਡਾ ਦੇ ਸੇਲ ਦੇ ਉੱਪਰ ਨਾ 2500, ਨਾ 2200, ਨਾ 2100, ਨਾ 2000, ਨਾ 1800, ਨਾ 1700, ਨਾ 1600, ਨਾ 1200, ਨਾ 1300, ਨਾ 1200, $1199 ਦੇ ਵਿੱਚ ਟਰਕੀ ਦਾ ਸੋਫਾ,
1: ਗਿਫਟ ਦੇਣਾ ਦੇਸ਼ ਪ੍ਰਦੇਸ਼ ਵੱਲੋਂ ਨਾਲ ਦੇਣਾ,
2: ਡਨ ਹੋ ਗਿਆ।
1: ਗਲੋਰੀਆ ਜੀ ਪਹਿਲਾਂ ਬੋਲ ਚੁੱਕੇ ਨੇ, ਬੜੇ ਨਾ ਹੈਰਾਨ ਨੇ, ਕਹਿੰਦੇ ਅੱਗੇ ਮੈਂ ਦੇਖਦੀ ਹਾਂ ਕਿ ਕਿਹੜਾ ਸਭ ਕਰਦੇ ਨੇ, ਸੋ ਗੋਰੀਆਂ ਸਿੱਧੂ ਸਾਹਿਬ
2: ਜੀ
1: ਕਿ ਗਿਫਟ ਦੇ ਰਹੇ ਨੇ, ਮਾਈਕ੍ਰੋਵੇਵ ਦੇਤਾ
2: ਜੀ,
1: ਹਾਂਜੀ, ਏਅਰ ਫਰਾਇਰ ਵੀ ਦੇਤਾ
2: ਜੀ,
1: ਤੇ ਹੁਣ ਗਿਫਟ ਦੇਣਾ ਬਣਦਾ, ਔਰ ਲਾ ਦਿਓ ਫਿਰ ਮੈਨੂੰ ਟੈਲੀਵਿਜ਼ਨ ਲੈ ਦਿਓ, ਤਸਵੀਰਾਂ ਬੋਲ,
2: ਮੈਨੂੰ ਟੈਲੀਵਿਜ਼ਨ ਲੈ ਦੇ, ਤਸਵੀਰਾਂ ਬੋਲਦੀਆਂ, ਤਸਵੀਰਾਂ ਜੀ ਫਰਨੀਚਰ ਦੀਆਂ ਬੋਲਦੀਆਂ, ਸੋ ਆ ਜਾਓ ਟਰਕੀ ਦਾ ਸੋਫਾ ਐਂਡ ਲਪਸਿਡ ਬੇਜ ਕਰਦਾ ਗੋਲਡਨ ਲੈਕਸ ਨਾਲ ਡਿਜ਼ਾਈਨਰ ਪਿੱਲੋ,
1: ਕਿੰਨੇ ਪਰਿਵਾਰਾਂ ਵਾਸਤੇ ਸ਼ਾਮ ਦੇ
2: 10 ਪਰਿਵਾਰਾਂ ਲਈ $1199 ਦਾ, ਤੇ ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ,
1: ਰਾਤ ਦੇ 8 ਵਜੇ ਖੁੱਲੇ ਆ, ਆ ਜਾਓ ਭਾਈ,
2: ਆ ਜਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਸੇਲ।
1: ਮਿਹਰਬਾਨੀ, ਔਰ ਗ੍ਰੈਂਡ ਫਰਨੀਚਰ ਤੇ ਗਲੋਰੀਆ ਜੀ, ਜਿੰਨਾ ਵੀ ਅਸੀਂ ਡੀਲ ਕੋਈ ਦਿੰਦੇ ਹਾਂ ਉਹਦੇ ਨਾਲ ਗਿਫਟ ਹੋਏਗਾ ਹੀ ਹੋਏਗਾ, ਅੰਟਲ 4 o'clock ਦਿੰਦੇ ਰਹਾਂਗੇ,
0: ਠੀਕ।
1: ਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਇੱਕ ਪੇਂਟ ਕਰਨ ਵਾਲੀ ਕੰਪਨੀ ਵਾਲਿਆਂ ਨੂੰ ਬਿਜ਼ੀ ਕੰਮ ਕਾਫੀ, ਇਹਨਾਂ ਦਾ ਕੰਮ ਕਰਨ ਵਾਲੇ ਲੋਕ ਚਾਹੀਦੇ ਨੇ, ਹੈਲਪਰ ਵੀ ਚਾਹੀਦੇ ਨੇ, ਜੇ ਕੰਮ ਪੇਂਟ ਕਰਨ ਦਾ ਐਕਸਪੀਰੀਅੰਸ ਫਿਰ ਤਾਂ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਮਿਲਣਗੇ। ਨੰਬਰ ਹੈ 6472233313, 6478228313 'ਤੇ ਤੁਸੀਂ ਕਾਲ ਕਰ ਸਕਦੇ ਹੋ। ਲੰਚ ਕਰਨ ਲਈ ਤੁਸੀਂ ਆਪਣੀ ਨੇੜਲੀ ਬ੍ਰਾਂਚ ਜਾ ਸਕਦੇ ਹੋ, ਸਿੰਪਲੀ ਇੰਡੀਅਨ, ਗਾਰਡਨ ਬੁੱਕ ਟ੍ਰੇਲ ਅਤੇ ਕੈਸਲ ਮੋਰ, 15 ਫੈਂਡਰ ਵੇ, ਮਾਊਂਟ ਪਿਲਰ 'ਤੇ ਆਪਣੇ ਫਾਈਨੈਂਸ਼ੀਅਲ ਡਰਾਈਵ ਕਹਿ ਲਓ, ਤੇ ਉੱਥੇ ਵੀ ਆ ਸਕਦੇ ਹੋ ਤੇ ਵਧੀਆ ਵਧੀਆ ਖਾਣੇ ਖਾ ਸਕਦੇ ਹੋ। ਔਰ ਜਦੋਂ ਅਸੀਂ ਇਨਡੋਰ ਜਾਂਦੇ ਹਾਂ ਨਾ ਆਪਣੇ ਸਿੰਪਲ ਇੰਡੀਅਨ ਦੇ, ਉੱਥੇ ਹਰ ਰੋਜ਼ ਕੋਈ ਨਾ ਕੋਈ ਸਪੈਸ਼ਲ ਲੱਗਿਆ ਹੁੰਦਾ, ਜਿਵੇਂ ਚਨਾ ਭਟੂਰਾ ਫ੍ਰੀ ਆ, ਅੱਜ ਮੇਰੇ ਥਾਲੀ ਵੀ ਲੱਗੀ ਹੋਈ ਆ, ਇੱਕ ਥਾਲੀ ਬੈਜੀ ਖਰੀਦੋਗੇ ਦੂਜੀ ਫ੍ਰੀ ਮਿਲ ਜੂਗੀ। ਜ਼ਰੂਰ ਜਾਓ ਸਿੰਪਲੀ ਇੰਡੀਅਨ ਤੇ ਇੱਕ ਚੱਕਰ ਲਗਾਓ ਜੀ। ਵਿਨੋਦਿਆ ਜੀ
0: ਬਹੁਤ ਬਹੁਤ ਸ਼ੁਕਰੀਆ ਜੀ। ਤੇ ਖਾਣ ਪੀਣ ਦਾ ਗੱਲ ਕੀਤੀ ਹੈ ਤਾਂ ਮੈਂ ਵੀ ਥੋੜ੍ਹਾ ਜਿਹਾ ਹੋਰ ਵੇਰਵਾ ਦੇ ਦਿੰਦੀ ਹਾਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਬਾਰੇ ਕਿ ਯੈਸ, ਸਿੱਧੂ ਸਾਹਿਬ ਨੇ ਕਿਹਾ ਕਿ ਸੈਟਰਡੇ ਨੂੰ ਥਾਲੀ ਦੇ ਨਾਲ ਇੱਕ ਥਾਲੀ ਬਿਲਕੁਲ ਫ੍ਰੀ ਲੱਗੀ ਹੋਈ ਹੈ। ਬਾਕੀ ਹੋਰ ਦਿਨ ਵੀ ਬਹੁਤ ਸਾਰੇ ਆਈਟਮਸ ਜਿਹੜੇ ਨੇ ਬਾਏ ਵਨ ਗੈਟ ਵਨ ਫ੍ਰੀ ਤੇ ਲੱਗੇ ਹੋਏ ਨੇ। ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਨੂੰ ਕੁਲਚਾ ਪਲੇਟ, ਟਿਊਜ਼ਡੇ ਨੂੰ ਚਨਾ ਭਟੂਰਾ, ਵੈਨਸਡੇ ਨੂੰ ਵੈਜ ਥਾਲੀ, ਥਰਸਡੇ ਨੂੰ ਹੱਕਾ ਥਾਲੀ, ਫਰਾਈਡੇ ਨੂੰ ਸਾਗ ਤੇ ਮੱਕੀ ਦੀ ਰੋਟੀ ਤੇ ਲਾਈਵ ਫੂਡ ਟਰੱਕ ਕੇਟਰਿੰਗ ਵੀ ਕੀਤੀ ਜਾਂਦੀ ਹੈ ਸਪੈਸ਼ਲ ਓਕੇਜਨਸ ਲਈ। ਲੋਕੇਸ਼ਨਸ ਗਾਰਡਨ ਗਰੁੱਪ ਤੇ ਕੈਸਲ ਮੋੜ ਦਾ ਇੰਟਰਸੈਕਸ਼ਨ ਹੈ, ਮਿਸੀ ਸਾਗਾ ਰੋਡ ਤੇ ਫਾਈਨੈਂਸ਼ੀਅਲ ਡਰਾਈਵ ਦਾ, ਬੁਵੇਟ ਤੇ ਚੰਗੂਜ਼ੀ ਦਾ ਇੰਟਰਸੈਕਸ਼ਨ ਹੈ। ਤਿੰਨੋਂ ਲੋਕੇਸ਼ਨ ਸਰਵ ਕਰ ਰਹੇ ਨੇ ਫਰੈਸ਼ ਫਲੇਵਰਫੁਲ ਫੂਡ, ਵੈਜੀਟੇਰੀਅਨ, ਨਾਨ ਵੈਜੀਟੇਰੀਅਨ, ਡਾਈਨ ਇਨ ਕਰੋ, ਟੇਕ ਆਊਟ ਕਰਾਓ ਐਂਡ ਇੰਜੋਏ ਕਰੋ। ਲਓ ਹੁਣ ਮੈਨੂੰ ਕਾਲ ਚੱਕਣਾ ਪੈਣਾ ਕਿਉਂਕਿ ਤੁਸੀਂ ਕਾਲ ਕਰਦੇ ਹੋ ਤਾਂ ਸਾਡਾ ਲਾਈਵ ਔਨ ਲੋਕੇਸ਼ਨ ਚੱਲ ਰਿਹਾ, ਲੇਕਿਨ ਹੁਣ ਸਟੇਸ਼ਨ ਆਈ ਡੀ ਆਉਣ ਵਾਲੀ ਹੈ ਤਾਂ ਇੱਕ ਕਾਲ ਚੱਕ ਕੇ ਮੈਂ ਸਟੇਸ਼ਨ ਆਈ ਡੀ ਛੇਤੀ ਛੇਤੀ ਲੈਣੀ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ, 2258।
3: ਹੈਲੋ, ਸਤਿ ਸ਼੍ਰੀ ਅਕਾਲ ਗਲੋ।
0: ਹਾਂਜੀ ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ।
3: ਅੱਜ ਕਿੰਨੇ ਚਿਰਾਂ ਬਾਅਦ ਚੰਦ ਚੜ੍ਹ ਗਿਆ।

0: ਮੈਨੂੰ ਕੋਈ ਵਾਸਤਾ ਨਹੀਂ
1: ਜੀ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਸਾਡੇ ਸਟੂਡੀਓ ਵਿੱਚ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-33-37। ਨੰਬਰ ਫਿਰ ਨੋਟ ਕਰ ਲਓ ਜੀ 905-673-33-37। ਅਗਰ ਤੁਸੀਂ ਵੀ ਆਪਣੀ ਕਿਸਮਤ ਕੁੰਡਲੀ ਜਾਂ ਗ੍ਰਹਿਆਂ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਡੇ ਪ੍ਰੋਗਰਾਮ ਵਿੱਚ ਲਾਈਵ ਕਾਲ ਕਰਕੇ ਲਾਈਵ ਹੀ ਆਪਣੇ ਸਵਾਲ ਦਾ ਜਵਾਬ ਲੈ ਸਕਦੇ ਹੋ। ਤੁਸੀਂ ਜਿਸ ਬਾਰੇ ਵੀ ਪੁੱਛਣਾ ਚਾਹੁੰਦੇ ਹੋ ਤੁਸੀਂ ਸਾਨੂੰ ਉਹਦੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸਣਾ ਹੈ, ਭਾਵ ਆਪਣੇ ਜਨਮ ਦੀ ਤਰੀਕ ਦੱਸਣੀ ਹੈ, ਮਹੀਨਾ ਦੱਸਣਾ ਹੈ, ਸਾਲ ਦੱਸਣਾ ਹੈ, ਜਨਮ ਕਿੱਥੇ ਅਤੇ ਕਦੋਂ ਹੋਇਆ ਹੈ, ਕਿੰਨੇ ਵਜੇ ਹੋਇਆ ਹੈ, ਸਵੇਰੇ ਹੋਇਆ ਹੈ ਜਾਂ ਸ਼ਾਮ ਨੂੰ ਹੋਇਆ ਹੈ, ਕਿਸ ਸ਼ਹਿਰ, ਪਿੰਡ ਜਾਂ ਜ਼ਿਲ੍ਹੇ, ਕੰਟਰੀ ਕਿੱਥੇ ਹੋਇਆ ਹੈ ਦੱਸਣਾ ਹੈ। ਜਿਸ ਬਾਰੇ ਵੀ ਪੁੱਛਣਾ ਹੈ ਤੁਸੀਂ ਸਾਨੂੰ 905-673-33-37 'ਤੇ ਕਾਲ ਕਰ ਸਕਦੇ ਹੋ। ਨੰਬਰ ਫਿਰ ਨੋਟ ਕਰ ਲਓ ਜੀ 905-673-33-37। ਪ੍ਰੋਗਰਾਮ ਵਿੱਚ ਸ਼ੁਰੂਆਤ ਕਰਦੇ ਹਾਂ ਅਤੇ ਤੁਹਾਨੂੰ ਮਿਲਾਉਂਦੇ ਹਾਂ ਜੀ ਆਪਣੇ ਮਹਿਮਾਨ ਦੇ ਨਾਲ ਅਤੇ ਆਪਣੇ ਐਕਸਪਰਟ ਦੇ ਨਾਲ ਜੋ ਤੁਹਾਡੇ ਸਾਰੇ ਹੀ ਜੋਤਿਸ਼ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦੇਣਗੇ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਦਾ ਕੋਈ ਵੀ ਮਕਸਦ ਕਿਸੇ ਨੂੰ ਵੀ ਮਿਸਗਾਈਡ ਕਰਨਾ ਜਾਂ ਵਹਿਮ ਭਰਮ ਵਿੱਚ ਪਾਉਣਾ ਨਹੀਂ ਹੈ। ਅਸੀਂ ਸਿਰਫ ਤੁਹਾਡੇ ਗ੍ਰਹਿਾਂ ਦੇ ਅਨੁਸਾਰ ਜੋਤਿਸ਼ ਦੇ ਢੁੱਕਵੇਂ ਜਵਾਬ ਦੇਵਾਂਗੇ ਅਤੇ ਤੁਹਾਨੂੰ ਸਰਲ ਉਪਾਅ ਦੱਸਾਂਗੇ। ਕੋਈ ਵੀ ਲਿਸਨਰ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਜੋਬ ਦੇ ਨਾਲ ਰਿਲੇਟਡ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ, ਬਿਜ਼ਨਸ ਨਾਲ ਰਿਲੇਟਡ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ, ਸਿਹਤ ਬਾਰੇ ਕੁਝ ਜਾਣਨਾ ਚਾਹੁੰਦਾ ਹੈ, ਪੀਆਰ ਬਾਰੇ ਕੁਝ ਜਾਣਨਾ ਚਾਹੁੰਦਾ ਹੈ, ਆਪਣੇ ਫਿਊਚਰ ਬਾਰੇ ਕੁਝ ਪੁੱਛਣਾ ਚਾਹੁੰਦਾ ਹੈ, ਆਪਣੇ ਲਿਕੁਇਡ ਮਨੀ ਜਾਂ ਫਾਈਨਾਂਸ ਬਾਰੇ ਕੁਝ ਜਾਣਨਾ ਚਾਹੁੰਦਾ ਹੈ, ਆਪਣੀ ਬੈਂਕਿੰਗ ਬਾਰੇ ਉਹਨਾਂ ਦਾ ਕੋਈ

0: जी
1: जी 2024 ऑन एयर, तुसी पूछ सकते हो जी अपना सवाल।
2: हेलो हेलो जी
1: जी
2: हाँ जी हाँ जी मैडम, सत श्री अकाल।
1: सत श्री अकाल जी।
2: हाँ जी मैडम, मेरा नाम अश्विनी कुमार
1: जी। ठीक है जी, डेट ऑफ बर्थ दसो अपनी।
2: 7 जून 1966 मैडम।
1: ठीक है जी, टाइम भी दस दो जन्म दा।
2: टाइम दोपहर दा 1:10 to 1:20 तक।
1: 1:10 to 1:20 दोपहर दे जी। बर्थ प्लेस भी दस दो, किथे जन्म होया तुहाडा।
2: बर्थ प्लेस मैडम नया नंगल।
1: नया नंगल, की पूछना चाहते हो जी।
2: मैडम मैनू 9 साल हो गए, मेरा हुण लैटर आ गया CBSE दा 6/6/2019 उन्होंने बुलाया, कहिंदे अपने डाकूमेंट लेके आओ
1: जी,
2: मस्सी दे बारे पुछण गया दा, कोई प्रॉब्लम तां नहीं आऊंगी।
1: ठीक है जी, असीं ऑन एयर तुहाडे सवाल दा जवाब दिंदे आ, रेडियो ते प्रोग्राम नूं सुणदे रहो जी, कॉल करन लई बहुत बहुत धन्नवाद जी। भंडारी जी, इन्हां दा
0: जी
1: जी
0: जी जिस तरह इन्हां दी कुंडली दे विच तीसरे भाव दे विच केतु, ਜਦੋਂ ਕੇਤੂ ਤੀਸਰੇ ਭਾਵ ਦੇ ਵਿੱਚ ਹੁੰਦਾ ਹੈ ਤਾਂ ਵਿਦੇਸ਼ਾਂ ਸੰਬੰਧੀ ਡਰਾਉਂਦੇ ਡਰਾਉਂਦੇ ਟਾਈਮ ਪਾਸ ਕਰਾਈ ਜਾਂਦਾ। ਹਜੇ ਇਹੋ ਜਿਹਾ ਕੋਈ ਯੋਗ ਨਹੀਂ ਹੈਗਾ ਕਿ ਇਹਨਾਂ ਨੂੰ ਡੈਪੂਟੇਸ਼ਨ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਦਾ ਬਣੇ, ਕੋਈ ਨਾ ਕੋਈ ਅਗਲਾ ਰਸਤਾ ਜ਼ਰੂਰ ਨਜ਼ਰ ਆਵੇਗਾ। ਪ੍ਰੈਜੈਂਟਲੀ ਗ੍ਰਹਿ ਦੇ ਵਿੱਚ 10ਵੇਂ ਭਾਵ 'ਚ ਕੇਤੂ, ਜਦੋਂ 10ਵਾਂ ਭਾਵ ਕੇਤੂ ਆਉਂਦਾ ਹੈ ਤਾਂ ਸਰਕਾਰੀ ਕੰਮ ਜਿਹੜੇ ਉਹ ਹੋਣ ਨਹੀਂ ਦਿੰਦਾ, ਹਰ ਕੰਮ ਦੇ ਵਿੱਚ ਰੁਕਾਵਟ ਪਾਉਂਦਾ ਹੈ। ਕੁੰਡਲੀ ਦੇ ਅਗਲੇ ਸਾਲ ਦੇ ਵਿੱਚ ਜਿਹੜਾ ਤੁਹਾਡਾ ਵਰਸ਼ ਫਲ ਚੜ੍ਹਨਾ ਹੈ 29 ਜੂਨ ਨੂੰ, ਲਗਭਗ ਅੱਜ ਹੀ ਤੁਹਾਡਾ ਜਿਸ ਤਰ੍ਹਾਂ 7 ਜੂਨ ਨੂੰ ਤੁਹਾਡਾ ਜਿਹੜਾ ਵਰਤ ਸੇ ਚੜਿਆ ਹੈ ਤੇ 29 ਜੂਨ ਤੋਂ ਇਸਨੇ ਐਕਟੀਵੇਟ ਹੋਣਾ ਸੀ, ਇਹ ਕੱਲ ਤੋਂ ਐਕਟੀਵੇਟ ਹੋਣਾ ਹੈ। ਤੁਹਾਡੇ ਜੀਵਨ ਦਾ ਫੈਸਲਾ ਕੱਲ ਦੇ ਵਿੱਚ ਹੀ ਨਿਰਧਾਰਿਤ ਹੈਗਾ। ਗੋਚਰ ਥੋੜਾ ਜਿਹਾ ਖਰਾਬ ਹੈ ਪਰ ਚੰਗੀ ਪ੍ਰੈਜੈਂਟੇਸ਼ਨ ਨਾਲ ਤੁਹਾਨੂੰ ਅੱਗੇ ਰਸਤਾ ਮਿਲ ਸਕਦਾ
1: ਜੀ। ਅਸੀਂ ਆਪਣੇ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਈਏ ਜੀ, ਸਾਡੇ ਸਟੂਡੀਓ ਦਾ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-3337, 905-673-3337। ਸਾਡਾ ਪ੍ਰੋਗਰਾਮ ਤਾਰੇ ਸਿਤਾਰੇ, ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਹਾਜ਼ਰ ਹੁੰਦੇ ਹਾਂ। ਸਾਡਾ ਪ੍ਰੋਗਰਾਮ ਲਾਈਵ ਹੁੰਦਾ ਹੈ ਅਤੇ ਅਸੀਂ ਲਾਈਵ ਹੀ ਕਾਲਸ ਲੈਂਦੇ ਹਾਂ ਅਤੇ ਆਪਣੇ ਲਿਸਨਰਸ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਕੋਈ ਵੀ ਲਿਸਨਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਐਸਟ੍ਰੋਲੋਜੀ ਨਾਲ ਜੁੜਿਆ ਹੋਇਆ, ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਜੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦਾ ਹੈ। ਤੁਸੀਂ ਕਾਲ ਕਰਕੇ ਸਾਨੂੰ ਆਪਣੀ ਡੇਟ ਔਫ ਬਰਥ, ਟਾਈਮ ਔਰ ਪਲੇਸ ਦੱਸਣਾ ਹੈ ਔਰ ਜੋਤਿਸ਼ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਤੁਸੀਂ ਪੁੱਛ ਸਕਦੇ ਹੋ ਜੀ। ਜਿਨ੍ਹਾਂ ਦੀ ਕਾਲ, ਕਈ ਵਾਰ ਕਾਲ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ, ਵੇਟਿੰਗ ਵਿੱਚ ਹੁੰਦੀ ਹੈ ਜਾਂ ਕਾਲ ਕੱਟ ਜਾਂਦੀ ਹੈ ਤਾਂ ਤੁਸੀਂ ਦੁਬਾਰਾ ਵੀ ਕਾਲ ਕਰ ਸਕਦੇ ਹੋ, ਦੁਬਾਰਾ ਟਰਾਈ ਕਰਦੇ ਰਹਿਣਾ ਜੀ ਜੀ। 34-13 ਔਨ ਏਅਰ, ਤੁਸੀਂ ਪੁੱਛੋ ਜੀ ਆਪਣਾ ਸਵਾਲ।
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਮੇਰਾ ਸਵਾਲ ਇਹ ਹੈ ਜੀ, ਮੇਰਾ ਬ੍ਰਦਰ ਉਹਦਾ ਡੇਟ ਆਫ ਬਰਥ ਹੈਗਾ ਜੀ 1 April 1998।
1: ਠੀਕ ਹੈ,
3: ਡੇਟ ਆਫ ਬਰਥ ਹੈਗੀ ਹੈ ਜੀ ਮੁਕੇਰੀਆ ਸ਼ਹਿਰ ਪੰਜਾਬ, ਤੇ ਟਾਈਮ ਹੀ ਹੈਗਾ ਜੀ ਉਹਦਾ ਅਰਾਊਂਡ ਕਹਿ ਲਓ ਵੀ ਦੁਪਹਿਰ ਨੂੰ ਟਾਈਮ ਆ, ਕੋਈ ਟਾਈਮ ਐਗਜੈਕਟ ਨੀ ਪਤਾ ਬਟ ਦੁਪਹਿਰ ਨੂੰ ਟਾਈਮ ਆ, ਤੇ ਉਹਦਾ ਨਾਮ ਦਾ ਪਹਿਲਾ ਅੱਖਰ ਹੈਗਾ ਵਾ ਗੱਗਾ ਜੀ, ਤੇ ਉਹਦਾ ਕੁਸ਼ਚਨ ਇਹ ਜੀ ਉਹ ਇੰਡੀਆ ਜਾ ਰਿਹਾ ਵਾ ਅਮੈਰੀਕਾ ਤੋਂ 7 ਸਾਲ ਬਾਅਦ, ਉਹ ਹੁਣ ਉਹ ਕਨਫਿਊਜ਼ ਆ ਵੀ ਮੈਂ ਇੰਡੀਆ ਕੋਈ ਕੰਮ ਕਿਰਤ ਸ਼ੁਰੂ ਕਰਾਂ ਜਾਂ ਮੈਂ ਦੁਬਾਰਾ ਬਾਹਰ ਹੀ ਆਵਾਂ, ਉਸ ਤੋਂ ਬਾਅਦ ਮਤਲਬ ਕੈਨੇਡਾ ਜਾਂ ਯੂਰਪ ਜਾਂ ਕਿਤੇ ਹੋਰ, ਦੱਸੋ ਉਹਦੇ ਲਈ ਕਿਹੜੀ ਚੀਜ਼ ਵਧੀਆ ਉਹਦੇ ਗ੍ਰਹਿਆਂ ਚ।
1: ਠੀਕ ਹੈ ਜੀ, ਅਸੀਂ ਕੁੰਡਲੀ ਦੇ ਅਨੁਸਾਰ ਜੋ ਸਹੀ ਹੋਏਗਾ ਤੁਹਾਨੂੰ ਸਵਾਲ ਦਾ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ
0: ਜੀ। ਜਿਸ ਕੁੰਡਲੀ ਦੇ ਵਿੱਚ ਸੂਰਜ ਤੇ ਸ਼ਨੀ ਇਕੱਠੇ ਹੁੰਦੇ ਨੇ, ਨਾਲ ਕਾਲ ਸਰਪ ਦੋਸ਼ ਕੁਟੁੰਬ ਭਾਵਨਾ ਲੱਗਿਆ ਹੋਵੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣੇ ਘਰ ਤੋਂ ਦੂਰ ਰਹਿਣ ਦੇ ਵਿੱਚ ਹੀ ਲਾਭ ਹੁੰਦਾ ਹੈ, ਇੰਡੀਆ ਜਿੱਥੇ ਕਿ ਫਾਦਰ ਆਪ ਰਹਿੰਦੇ ਹੋਣ ਜਾਂ ਜਿਸ ਜਗ੍ਹਾ ਤੇ ਇਸਦਾ ਜਨਮ ਹੋਇਆ ਹੋਵੇ ਉੱਥੇ ਸੈਟਲਮੈਂਟ ਕਰਨੀ ਬਹੁਤ ਔਖੀ ਹੁੰਦੀ ਹੈ, ਕਾਲ ਸਰਪ ਦੋਸ਼ ਜੀਵਨ ਦੇ ਵਿੱਚ ਸਾਨੂੰ ਬਾਰ ਬਾਰ ਨਵੇਂ ਫੈਸਲੇ ਲੈਣ ਲਈ ਮਜਬੂਰ ਕਰਦਾ ਹੈ, ਰਹਿਣਾ ਵਿਦੇਸ਼ਾਂ ਦੇ ਵਿੱਚ ਹੀ ਚੰਗਾ ਰਹੇਗਾ, ਦੇਸ਼ ਦੇ ਵਿੱਚ ਜਾ ਕੇ ਕੋਈ ਬਹੁਤੀ ਵਧੀਆ ਸੈਟਲਮੈਂਟ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ।
1: ਠੀਕ ਹੈ ਜੀ ਜੀ। ਪੁਨੀਤ ਸ਼ਰਮਾ ਜੀ, ਤੁਸੀਂ ਔਨ ਏਅਰ ਹੋ, ਪੁੱਛੋ ਆਪਣਾ ਸਵਾਲ। ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਮੇਰਾ ਨਾਮ ਪੁਨੀਤ ਸ਼ਰਮਾ ਹੈ ਤੇ ਮੇਰਾ ਬਰਥਡੇ ਕਬ ਹੈ? 27 ਨਵੰਬਰ 1982।
1: 27 ਨਵੰਬਰ 1982, ਪਿੱਛੋਂ ਆਪਣੀ ਆਵਾਜ਼ ਰੇਡੀਓ ਦੀ ਥੋੜੀ ਘੱਟ ਕਰ ਦੋਗੇ ਜੀ?
4: ਹਾਂਜੀ ਹਾਂਜੀ। ਤੇ ਮੇਰਾ ਟਾਈਮ ਨੀਅਰ ਅਬਾਊਟ ਆਫਟਰਨੂਨ 12 o'clock ਆਈ ਥਿੰਕ ਸੋ।
1: 12 o'clock ਆਫਟਰਨੂਨ, ਠੀਕ ਹੈ। ਬਰਥ ਪਲੇਸ ਕੀ ਹੈ ਜੀ?
4: ਮੋਗਾ।
1: ਮੋਗਾ, ਕੀ ਪੁੱਛਣਾ ਚਾਹੁੰਦੇ ਹੋ?
4: ਬਸ ਫਿਊਚਰ ਪੁੱਛਣਾ ਚਾਹੁੰਦੇ ਹਾਂ ਵੀ
1: ਠੀਕ ਹੈ
4: ਕਿਵੇਂ ਆ ਬਸ।
1: ਠੀਕ ਹੈ ਜੀ ਜੀ। ਭੰਡਾਰੀ ਜੀ, ਇਹ ਫਿਊਚਰ ਬਾਰੇ ਜਾਣਨਾ ਚਾਹੁੰਦੇ
0: ਆ, ਫਿਊਚਰ ਨੂੰ ਲੈ ਕੇ ਕੁੰਡਲੀ

0: ਕਹਿੰਦੀ ਹੈ ਕਿ ਮੰਗਲ ਜਿੰਦੇ ਵੀ 12 ਹੋਵੇ ਕੇਤੂ ਦੇ ਨਾਲ ਡਬਲ ਮੰਗਲ ਦੋਸ਼ ਬਣ ਜਾਂਦਾ ਹੈ, ਜਿਹੜਾ ਕਿ ਬੰਦੇ ਦੀ ਆਵਾਜ਼ ਬੁਲੰਦ ਕਰਦਾ ਹੈ ਪਰ ਲਾਈਫ ਦੇ ਵਿੱਚ ਟ੍ਰਬਲਸ ਬਹੁਤ ਸਾਰੀਆਂ ਦਿੰਦਾ ਹੈ। ਹਰ ਟ੍ਰਬਲ ਦਾ ਸੋਲਿਊਸ਼ਨ ਉਸਦਾ ਐਂਡ ਹੋਣ ਤੋਂ ਪਹਿਲਾਂ ਹੀ ਲੱਭ ਜਾਂਦਾ ਹੈ ਤੇ ਫਿਰ ਇੱਕ ਨਵੀਂ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ। ਕਰਮ ਸਥਾਨ ਦੇ ਵਿੱਚ ਬੈਠਾ ਹੋਇਆ ਸ਼ਨੀ ਕਰਮਾਂ ਦੇ ਵਿੱਚ ਮਿਹਨਤ ਜ਼ਿਆਦਾ ਕਰਾਉਂਦਾ ਹੈ, ਉਹਨਾਂ ਲਾਭ ਨਹੀਂ ਦਿੰਦਾ ਜਿੰਨਾ ਹੋਣਾ ਚਾਹੀਦਾ ਹੈ। ਸੂਰਜ 11 ਭਾਵ ਦੇ ਵਿੱਚ ਸ਼ੁਕਰ ਬੁੱਧ ਬ੍ਰਹਿਸਪਤੀ ਚਾਰ ਗ੍ਰਹਿਾਂ ਦਾ ਇੱਕ ਐਸਾ ਯੋਗ ਜਿਹੜਾ ਕਹਿੰਦਾ ਹੈ ਕਿ ਅਗਰ ਵੈਜੀਟੇਰੀਅਨ ਹੁੰਦੇ ਹੋ ਜੀਵਨ ਦੇ ਵਿੱਚੋਂ ਸੰਘਰਸ਼ ਘੱਟ ਜਾਵੇਗਾ ਤਾਂ ਤਰੱਕੀ ਬਹੁਤ ਜ਼ਿਆਦਾ ਹੋਵੇ।
1: ਜੀ ਮਨਦੀਪ ਜੀ ਔਨ ਏਅਰ ਹੋ, ਮਨਦੀਪ ਜੀ ਆਪਣਾ ਸਵਾਲ ਪੁੱਛ ਸਕਦੇ ਹੋ।
2: ਹੈਲੋ
1: ਜੀ, ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ?
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਦੀਪ ਹੈ
1: ਜੀ। ਡੇਟ ਆਫ ਬਰਥ ਦੱਸੋ। 11 August 1997। ਠੀਕ ਹੈ ਜੀ, ਟਾਈਮ ਦੱਸੋ।
2: 1 ਤੋਂ 1:30 ਦੇ ਵਿੱਚ ਵਿੱਚ।
1: 1:30 ਤੋਂ 2 ਵਜੇ ਦੇ ਵਿੱਚ ਵਿੱਚ, ਦੁਪਹਿਰੇ
2: ਸਵੇਰੇ।
1: ਬਰਥ ਪਲੇਸ ਕੀ ਹੈ ਤੁਹਾਡਾ?
2: ਫਤਿਹਗੜ੍ਹ ਸਾਹਿਬ।
1: ਠੀਕ ਹੈ ਜੀ, ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ?
2: ਫਿਊਚਰ ਦੇ ਪੁੱਛਣਾ ਜੀ।
1: ਫਿਊਚਰ ਬਾਰੇ, ਠੀਕ ਹੈ ਜੀ, ਉਹਨੇ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਆ ਪ੍ਰੋਗਰਾਮ ਨੂੰ ਸੁਣਦੇ ਆ।
0: ਜੀ, ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਇਹਨਾਂ ਨੇ ਪੁੱਛਿਆ ਹੈ ਕਿ ਮੇਰਾ ਫਿਊਚਰ ਕਿਹੋ ਜਿਹਾ ਰਹੇਗਾ
1: ਜੀ।
0: ਬ੍ਰਿਖ ਲਗਨ ਜ਼ਿੰਦਗੀ ਦੇ ਕਿਸੇ ਵੀ ਕੰਮ ਨੂੰ ਅੜ ਕੇ ਨਹੀਂ ਕੀਤਾ ਜਾ ਸਕਦਾ, ਪਰ ਤੁਹਾਡੀ ਕੁੰਡਲੀ ਹੈ ਕਿ ਜਿਹੜੀ ਵੀ ਚੀਜ਼ ਦੇ ਵਿੱਚ ਤੁਸੀਂ ਅੜ ਜਾਂਦੇ ਹੋ ਤੇ ਫਿਰ ਉੱਥੋਂ ਟਸ ਤੋਂ ਮਸ ਨਹੀਂ ਹੁੰਦੇ। ਥੋੜਾ ਜਿਹਾ ਆਪਣੇ ਆਪ ਨੂੰ ਫਲੈਕਸੀਬਲ ਰੱਖੋ, ਜਦੋਂ ਕੰਮ ਬਣਨ ਵਾਲਾ ਹੋਵੇ ਉਦੋਂ ਭੱਜਿਆ ਨਾ ਕਰੋ, ਥੋੜੀ ਜਿਹੀ ਮਿਹਨਤ ਹੋਰ ਮੰਗਦਾ ਹੈ ਕੰਮ। ਜਦੋਂ ਵੀ ਜੀਵਨ ਦੇ ਵਿੱਚ ਤਰੱਕੀ ਹੋਣੀ ਹੈ, ਜਦੋਂ ਤੁਸੀਂ ਅੱਕ ਗਏ ਥੱਕ ਗਏ ਤੇ ਨਾਲ ਦੀ ਨਾਲ ਹੀ ਅਗਲਾ ਜਿਹੜਾ ਹਿੱਸਾ ਵਧੀਆ ਸ਼ੁਰੂ ਹੋ ਜਾਣਾ ਹੈ। ਲਾਭ ਸਥਾਨ ਚ ਬੈਠਾ ਹੋਇਆ ਸ਼ਨੀ ਤੁਹਾਨੂੰ ਸਲੋਲੀ ਸਲੋਲੀ ਧਨ ਜੋੜਾਵੇਗਾ, ਨਾਲ ਦੀ ਨਾਲ ਹਰ ਇੱਕ ਚੀਜ਼ ਤੁਹਾਨੂੰ ਜੀਵਨ ਦੇ ਵਿੱਚ ਦੇਵੇਗਾ, ਪਰ 36 ਸਾਲਾਂ ਦੀ ਉਮਰ ਤੋਂ ਬਾਅਦ ਦੀ ਤਰੱਕੀ ਜਿਹੜੀ ਆ ਬਹੁਤ ਹੀ ਜ਼ਬਰਦਸਤ ਹੋਵੇਗੀ
1: ਜੀ। ਇੰਦਰਪਾਲ ਸਿੰਘ ਜੀ ਔਨ ਏਅਰ ਹੋ, ਸਤਿ ਸ਼੍ਰੀ ਅਕਾਲ ਜੀ।
3: ਮੇਰੀ ਡੇਟ ਆਫ ਬਰਥ ਹੈ 20 August 1961।
1: ਠੀਕ ਹੈ ਜੀ, ਟਾਈਮ ਦੱਸ ਦੋ।
3: 3:45 ਮਾਰਨਿੰਗ ਸਮਰਾਲਾ,
1: 3:45 AM ਸਮਰਾਲਾ। ਕੀ ਪੁੱਛਣਾ ਜੀ?
3: ਮੈਂ ਦੇਖਣਾ ਮੇਰੇ ਫਾਈਨੈਂਸ ਕਦੋਂ ਠੀਕ ਹੋਣਗੇ ਜੀ। ਮੈਂ ਆਪਣੇ ਫਾਈਨੈਂਸ ਸਿਚੁਏਸ਼ਨ ਬਾਰੇ ਬਹੁਤ ਮਿਹਨਤ ਕਰਦੇ ਪਰ ਫਾਈਨੈਂਸ ਨਹੀਂ ਕਾਬੂ ਆ ਰਿਹਾ।
1: ਠੀਕ ਹੈ ਜੀ, ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ, ਸੁਣਦੇ ਰਹੋ ਪ੍ਰੋਗਰਾਮ ਨੂੰ
0: ਜੀ। ਜਿਸ ਤਰ੍ਹਾਂ ਕੁੰਡਲੀ ਦੇ ਵਿੱਚ ਬ੍ਰਹਿਸਪਤੀ 7ਵੇਂ ਹੋਵੇ ਤੇ ਸ਼ੁੱਕਰ 12 ਹੋਵੇ, ਬਹੁਤ ਸਾਰਾ ਧਨ ਹੱਥ ਦੇ ਵਿੱਚ ਆਉਂਦਾ ਹੈ ਪਰ ਨਾਲ ਦੀ ਨਾਲ ਹੀ ਚਲਾ ਜਾਂਦਾ ਹੈ, ਕਿਉਂਕਿ ਧਨ ਦੇ ਜੋੜਨ ਵਾਲੇ ਭਾਵ ਦੇ ਵਿੱਚ ਜਿੱਥੇ ਧਨ ਬਹੁਤ ਜ਼ਿਆਦਾ ਜੁੜਦਾ ਹੈ, ਫਾਈਨਾਂਸ ਜਿਹੜੇ ਨੇ ਉਹ ਬੈਂਕਿੰਗ ਹੁੰਦੇ ਨੇ, ਉਸ ਜਗ੍ਹਾ ਦੇ ਵਿੱਚ ਇੱਕ ਗ੍ਰਹਿਣ ਲੱਗਿਆ ਹੋਇਆ ਹੈ। ਨੀਲੇ ਰੰਗ ਦੇ ਫੁੱਲ, ਅੱਜ ਕੱਲ ਬਹਾਰ ਹੈਗੀ ਆ ਕਿ ਫੁੱਲ ਮਿਲ ਜਾਂਦੇ ਨੇ, 12 ਨੀਲੇ ਫੁੱਲ ਆਪਣੀ ਪਤਨੀ ਦੇ ਹੱਥ ਤੋਂ ਆਪਣੇ ਬੈਕਯਾਰਡ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਜ਼ਮੀਨ 'ਚ ਕਿਸੇ ਵੀ ਰੂਪ ਦੇ ਵਿੱਚ ਉਸਨੂੰ ਸ਼ੁੱਕਰਵਾਰ ਵਾਲੇ ਦਿਨ 8 ਸ਼ੁੱਕਰਵਾਰ ਤੱਕ ਦਬਾਇਆ ਜਾਵੇ, ਤੁਹਾਡੀ ਫਾਈਨੈਂਸ਼ੀਅਲੀ ਪੋਜੀਸ਼ਨ ਬਹੁਤ ਠੀਕ ਹੋ ਜਾਵੇਗੀ। ਕਰਜ਼ਾ ਜੀਵਨ ਦੇ ਵਿੱਚ ਲੈਣਾ ਬਹੁਤ ਪੈਂਦਾ ਹੈ ਪਰ ਨਾਲ ਦੀ ਨਾਲ ਉਤਰਦਾ ਵੀ ਰਹਿੰਦਾ ਹੈ, ਇੱਕ ਕਰਜ਼ਾ ਉਤਰੇਗਾ ਤੇ ਦੂਸਰਾ ਲੈਂਦੇ ਪਾਵਾਂਗੇ। ਨਾਲ ਇਹ ਵੀ ਕੰਡੀਸ਼ਨ ਹੈਗੀ ਹੈ ਕਿ ਜਦੋਂ ਵੀ ਇਨਸਾਨ ਜੀਵਨ ਦੇ ਵਿੱਚ ਕਰਜ਼ ਮੁਕਤ ਹੋ ਜਾਂਦਾ ਹੈ ਤੇ ਬੰਦਾ ਵੈਸੇ ਹੀ ਸਮਾਜ ਤੋਂ ਵਿਰਕਤ ਹੋ ਜਾਂਦਾ ਹੈ, ਯਾਨੀ ਕਿ ਧਾਰਮਿਕ ਹੋਣਾ ਸ਼ੁਰੂ ਹੋ ਜਾਂਦਾ ਹੈ। ਛੋਟਾ ਮੋਟਾ ਕਰਜ਼ਾ ਜਿਹੜਾ ਉਹ ਚੱਲਦਾ ਰਹੇਗਾ ਤੇ ਜੀਵਨ ਜਿਹੜਾ ਹੈ ਉਹ ਵੀ ਵਧੀਆ ਰਹੇਗਾ
1: ਜੀ। 9181 ਉਹ ਨੇਰਾ ਤੁਸੀਂ?
4: ਹਾਂਜੀ, ਮੈਂ ਤਾਂ ਸਿਰਫ ਉਹਦੇ ਫੋਨ ਕੀਤਾ, ਮੈਨੂੰ ਲਾਸਟ ਦਾ ਨੰਬਰ ਨੋਟ ਕੀਤਾ ਭੰਡਾਰੀ ਦਾ, ਉਹ ਕੀ ਮੈਂ ਕੀਤਾ ਨੋਟ ਕੀਤਾ 6479172346 ਇਹੀ ਨੰਬਰ
1: ਜੀ,
4: ਪਰ ਉਹ ਸਰਵਿਸ ਹੈ ਨਹੀਂ।
1: ਤੁਸੀਂ ਉਹਨਾਂ ਦੇ WhatsApp ਕਾਲ ਤੇ ਟਰਾਈ ਕਰ ਲਿਓ ਜੀ, ਕਈ ਵਾਰ ਉਹਨਾਂ ਦਾ ਡਾਇਰੈਕਟ ਨੰਬਰ ਲੱਗਦਾ ਨਹੀਂ ਜੀ।
4: ਅੱਛਾ ਚਲੋ
1: ਜੀ ਜੀ। ਹਰਪਿੰਦਰ ਸਿੰਘ ਜੀ ਔਨ ਏਅਰ ਹੋ ਜੀ, ਹਰਪਿੰਦਰ ਸਿੰਘ ਜੀ ਪੁੱਛੋ।
5: ਮੇਰਾ ਨਾਮ ਹੈ ਹਰਪਿੰਦਰ ਸਿੰਘ
1: ਜੀ
5: ਤੇ ਡੇਟ ਆਫ ਬਰਥ ਮੇਰੀ ਹੈ 2 June 1981।
1: 2 June 1981 ਟਾਈਮ ਦੱਸ ਦੋ ਬਰਥ ਦਾ।
5: ਸਵੇਰ ਦੇ 4:30 ਵਜੇ।
1: 4:30 ਸਵੇਰੇ। ਬਰਥ ਪਲੇਸ?
0: बहुत सारे लोग सिर्फ इसे करके जीवन च सक्सेसफुल नहीं होंगे कि उन्होंने कुंडली दे विच वेजिटेरियन होना बहुत ज्यादा जरूरी होंगे। जिदा तुहाडी कुंडली दे विच लगन दे विच सूर्य हैगा वा, अगर उसनों नीच करोगे यानी कि शनि का भोजन खावांगे राहु का भोजन खावांगे तो साडे जीवन दे विच संतोष नहीं आउण देवेगा। असी सारा कुछ हुंदिया होया भी जीवन दे विच एक डिफरेंट जी लाइफ जीवांगे। तुहाडे वास्ते वैजीटेरियन होना इस करके भी जरूरी है कि लगन दे विच सूर्य और दूसरा शनि भी पंचम भाव दे विच बृहस्पति नाल बैठा हुआ है यानी कि जिहड़ा साडा स्टमक है उत्थे सूरज दा भाव हैगा उत्थे उसदा एक मित्र बृहस्पति भी बैठा हुआ है ते नाल दी नाल शनि भी बैठा हुआ है जिहड़ा के अगर नॉन वेज लैंदे हां ते तुहाडे स्टमक च भी प्रॉब्लम देवेगा तुहानू होर भी बहुत सारिया जीवन दे विच अड़चना देवेगा। वेजिटेरियन रहन नाल जीवन दे विच आउण वाला समा तुहाडा काफी वधिया जावेगा।
1: जी गगनदीप जी तुसीं ऑन एयर हो, गगनदीप मान ऑन एयर हो, तुसीं पुछ सकदे अपना सवाल जी। तुसीं दोबारा कॉल कर सकदे हो, तुहाडी कॉल कट गई है जी। चिराग वर्मा ऑन एयर हो तुसीं।
6: मेरा नाम चिराग वर्मा है
1: जी। पुछो की पुछना है।
6: 15 मई 1996।
1: 15 मई 1996 टाइम दस दो बर्थ दा।
0: सूरज बुध सप्तम भाव च चल रहे ने जेड़े के दैनिक रोजगार नू डिस्टर्ब करदे ने। जिन्नी भी साड़ी वित्तीय सहायता सानू नेचर वालों या साड़े फाइनेंस वालों मिलनी चाहिए है उन्नी वह नहीं मिल रही। लेकिन तुहाडी कुंडली दे विच एक बहुत वड्डा चेंज हो गया है जेड़ा के कुछ ही दिन पहला होया है उसका रिजल्ट जाके अगस्त दे विच मिलना है जिस दे नाल तुहाडे फाइनेंसिस भी ठीक हो जाएंगे ते तुहाडा सारे पासे जेड़ा एक अड़े जे हुए काम ने वह भी होने ठीक हो जाएंगे।
1: असी अपने कॉलरस नूं एक बार फिर दस दिए जी साडा प्रोग्राम तारे सितारे असी हर संडे 7 बजे तो लैके 8 बजे तक हाजिर हुंने आ जी। इस प्रोग्राम दे विच असी गल करदे हां तुहाडी किस्मत बारे, कुंडली बारे, फ्यूचर बारे, तुहाडे ग्रहां बारे। अगर तुहाडा भी अपनी कुंडली नाल जुड़िया होया कोई भी सवाल है तां साडे इस प्रोग्राम दे विच कॉल कर सकदे हो। साडा प्रोग्राम लाइव हुंदा है ते 1 घंटा असी लाइव ही तुहाडी कॉल्स दे जवाब दिंदे हां। कॉल करने लई स्टूडियो दा नंबर है जी 905-673-3337 905-673-3337। इस तो इलावा अगर तुसी डिटेल विच अपनी कुंडली दिखाना चाहते हो, परसनल मिलना चाहते हो या वीडियो कॉलिंग अपॉइंटमेंट बनाना चाहते हो तो तुसी 647-917-2346 647-917-2346 इस प्रोग्राम तो बाद कॉल कर सकते हो। तुसी वीकडे विच भी कॉल कर सकते हो ते प्रोग्राम दे दौरान इस नंबर ते ना कॉल करिया करो। प्रोग्राम तो बाद तुसी इस नंबर ते कॉल करके अपनी अपॉइंटमेंट बुक कर सकते हो। नंबर फिर नोट कर लो जी 647-917-2346। कई बार नंबर बिजी होवे या नहीं लग पाता तो तुसी इस नंबर दी व्हाट्सएप भी ट्राई कर सकते हो, व्हाट्सएप ते कॉल की जा सकती है जी। सुखविंदर कौर जी ऑन एयर हो, पुछो अपना सवाल जी। सुखविंदर कौर जी पुछो जी, की पूछना चाहते हो?
7: हेलो, हां जी, मैं अपनी डॉटर बारे पूछना सी
1: जी। उन्हां दी डेट ऑफ बर्थ दसो।
7: ਉਹਨਾਂ ਦੀ ਡੇਟ ਆਫ ਬਰਥ ਹੈਗੀ ਜੂਨ 27, 2002।
1: ਜੂਨ 27, 2002 ਠੀਕ ਹੈ ਜੀ। ਬਰਥ ਦਾ ਟਾਈਮ ਦੱਸ ਦੋ।
7: ਬਰਥ ਦਾ ਟਾਈਮ ਸ਼ਾਮ ਦਾ 5 ਵਜਣ ਦੇ ਵਿੱਚ 10 ਮਿੰਟ ਰਹਿੰਦੇ ਸੀ।
1: ਠੀਕ ਹੈ ਜੀ, 4:50 PM ਠੀਕ ਹੈ ਜੀ। ਉਹ ਦੱਸ ਦੋ ਬਰਥ ਪਲੇਸ ਕੀ ਹੈ ਜੀ?
7: ਕੈਨੇਡਾ।
1: ਕੈਨੇਡਾ ਦਾ ਕਿਹੜੀ ਜਗ੍ਹਾ ਜੀ?
7: ਟੋਰਾਂਟੋ, ਇੱਥੇ ਬ੍ਰੈਂਪਟਨ ਚ ਆ।
1: ਠੀਕ ਹੈ, ਬ੍ਰੈਂਪਟਨ ਹੈ, ਠੀਕ ਹੈ ਜੀ। ਕੀ ਪੁੱਛਣਾ ਜੀ ਇਹਨਾਂ ਬਾਰੇ?
7: ਇਨ ਫਿਊਚਰ ਬਾਰੇ ਪੁੱਛਣਾ ਸੀ।
1: ਠੀਕ ਹੈ ਜੀ, ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ। ਪ੍ਰੋਗਰਾਮ ਨੂੰ ਰੇਡੀਓ ਤੇ ਸੁਣਦੇ ਰਹੋ ਜੀ।
0: जी, जिस तरह के बच्चे दे फ्यूचर दे बारे पुछया गया है, जदो असी फ्यूचर दी गल करदे हां साडा लगन जिहड़ा ओह बहुत स्ट्रांग होना जरूरी है। इन्हां दी कुंडली दे विच लगन दा मालक कर्म स्थान च बैठा होया है ते जदो ऐसे ग्रह हुंदे ने अगर इंसान अपने जीवन दे विच बेटी दे नाल रिलेटड, गारमेंट्स दे नाल रिलेटड ਜਾਂ ਡੈਕੋਰੇਸ਼ਨ ਦੇ ਨਾਲ ਯਾਨੀ ਕਿ ਸ਼ੁਕਰ ਗ੍ਰਹਿ ਦੇ ਨਾਲ ਰਿਲੇਟਡ ਕੋਈ ਵੀ ਬਿਜ਼ਨਸ ਕਰਦਾ ਹੈ ਤੇ ਜੀਵਨ ਬਹੁਤ ਹੀ ਉੱਪਰਲੇ ਲੈਵਲ ਤੱਕ ਚਲਾ ਜਾਂਦਾ ਹੈ। ਅਗਰ ਇਸ ਤੋਂ ਉਲਟਾ ਅਗਰ ਅਸੀਂ ਕੋਈ ਧਾਰਮਿਕ ਕੰਮਾਂ ਦੇ ਵਿੱਚ ਜ਼ਿਆਦਾ ਹੁੰਦੇ ਹਾਂ ਜਾਂ ਕੋਈ ਐਸਾ ਬਿਜ਼ਨਸ ਕਰਦੇ ਹਾਂ ਜਿਸ ਦੇ ਵਿੱਚ ਕੋਈ ਰੱਬ ਦਾ ਨਾਂ ਜੁੜਿਆ ਹੋਵੇ, ਐਸੇ ਕੰਮ ਸਾਡੇ ਹਮੇਸ਼ਾ ਫੇਲ ਹੋ ਜਾਂਦੇ ਨੇ। ਇਸ ਕਰਕੇ ਸ਼ੁਕਰ ਨਾਲ ਰਿਲੇਟਡ ਜਿੰਨੇ ਵੀ ਕੰਮ ਜੀਵਨ ਚ ਕੀਤੇ ਜਾਣਗੇ ਉਹ ਸਾਰੇ ਦੇ ਸਾਰੇ ਸਫਲ ਹੋਣਗੇ। ਪਰ ਬੁੱਧ ਅਸ਼ਟਮ ਭਾਵ ਦੇ ਵਿੱਚ ਕਦੀ ਕਦੀ ਸਾਡੇ ਬਣਦੇ ਹੋਏ ਕੰਮਾਂ ਦੇ ਵਿੱਚ ਰੁਕਾਵਟ ਪਾਉਂਦਾ ਹੈ, ਸਿਹਤ ਵੀ ਖਰਾਬ ਕਰਦਾ ਹੈ ਤੇ ਕਈ ਵਾਰੀ ਸਾਡੇ ਨਾਲ ਅਜੀਬੋ ਗਰੀਬ ਘਟਨਾਵਾਂ ਵੀ ਐਸੀਆਂ ਘਟਦੀਆਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਖੁਦ ਵੀ ਕਨਫਿਊਜ਼ ਹੁੰਦੇ ਹਾਂ। ਓਵਰਆਲ ਕੁੰਡਲੀ ਚੰਗੀ ਹੈਗੀ ਆ ਪਰ ਥੋੜੀਆਂ ਚੀਜ਼ਾਂ ਟਿਊਨ ਕਰਨ ਦੀ ਜ਼ਰੂਰਤ
1: ਜੀ। 3004-3004 ਓਨ ਏਅਰ ਹੋ ਤੁਸੀਂ?
8: ਸਤਿ ਸ਼੍ਰੀ ਅਕਾਲ ਜੀ, ਮੈਂ ਡੇਟ ਆਫ ਬਾਰੇ ਪਤਾ ਕਰਨਾ ਸੀ।
1: ਠੀਕ ਹੈ ਜੀ, ਡੇਟ ਆਫ ਬਰਥ ਲਿਖਵਾਓ।
8: ਹਾਂਜੀ, ਸਤੰਬਰ 23, 2014 ਜੀ।
1: 23 ਸਤੰਬਰ 2014, ਟਾਈਮ ਦੱਸ ਦਿਓ।
8: 1:12 AM ਜੀ।
1: 1:12 AM, ਬਰਥ ਪਲੇਸ?
8: ਬ੍ਰੈਂਪਟਨ ਜੀ।
1: ਬ੍ਰੈਂਪਟਨ,
8: ਬ੍ਰੈਂਪਟਨ।
1: ਠੀਕ ਹੈ ਜੀ, ਕੀ ਪੁੱਛਣਾ ਜੀ?
8: ਹਾਂਜੀ, ਬਸ ਕਹਿੰਦੇ ਵੀ ਸਿਹਤ ਬਾਰੇ ਤੇ ਫਿਊਚਰ ਬਾਰੇ ਜੀ,
1: ਸਿਹਤ ਐਂਡ
8: ਫਿਊਚਰ ਕਿੱਦਾਂ ਰਹੇਗਾ ਜੀ।
1: ਠੀਕ ਹੈ ਜੀ, ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ, ਪ੍ਰੋਗਰਾਮ ਨੂੰ ਸੁਣਦੇ ਹੋ
0: ਜੀ। ਸੂਰਜ ਦਾ ਗ੍ਰਹਿਣ ਚੌਥੇ ਭਾਵ ਨੂੰ ਲੱਗਿਆ ਹੋਇਆ ਹੈ ਤੇ ਛੇ ਭਾਵ ਦੇ ਵਿੱਚ ਬੈਠਾ ਹੋਇਆ ਮੰਗਲ ਸਿਹਤ ਨੂੰ ਲੈ ਕੇ ਕੁਛ ਸਮੱਸਿਆਵਾਂ ਜ਼ਰੂਰ ਖੜੀਆਂ ਕਰਦਾ ਹੈ, ਪਰ ਉਮਰ ਦੇ ਵੱਧਦੇ ਰਹਿਣ ਦੇ ਨਾਲ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੌਲੀ ਹੌਲੀ ਹੌਲੀ ਨਿਕਲਦਾ ਨਜ਼ਰ ਆਵੇਗਾ। ਫਿਊਚਰ ਦੇ ਮਾਮਲੇ ਨੂੰ ਲੈ ਕੇ ਮਿਥੁਨ ਲਗਨ ਦੀ ਕੁੰਡਲੀ ਜਿਹੜੀ ਹੁੰਦੀ ਹੈ ਜੀਵਨ ਦੇ 24 ਸਾਲ ਤੋਂ ਲੈ ਕੇ 32 ਸਾਲ ਦੀ ਉਮਰ ਤੱਕ ਸੰਪੂਰਨ ਜਿਹੜਾ ਹੈ ਉਸਦਾ ਵਧੀਆ ਟਾਈਮ ਹੁੰਦਾ ਹੈ, ਜਿਸ ਦੇ ਵਿੱਚ ਮਿਹਨਤ ਦੇ ਨਾਲ ਉਹ ਸਕਸੈਸ ਵੀ ਹੋ ਜਾਂਦਾ ਹੈ ਤੇ ਬੱਚੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨੀਆਂ ਦੇ ਨਾਲ ਨਾਲ ਚੰਗੇ ਕੰਮ ਵੀ ਹੋਣਗੇ
1: ਜੀ। 34-13 ਆਉਣੇ ਆ ਤੁਸੀਂ?
9: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
9: ਮੇਰਾ ਨਾਮ ਲਵਜੀਤ ਹੈ ਜੀ। ਮੇਰਾ ਡੇਟ ਆਫ ਬਰਥ ਮੁਕੇਸ਼ ਹੈ, ਡੇਟ ਆਫ ਬਰਥ 24 ਨਵੰਬਰ 1995। ਮੈਂ ਪੁੱਛਣਾ ਜੀ, ਮੈਂ
1: ਜੀ ਠੀਕ ਹੈ, 24 ਨਵੰਬਰ 1995, ਬਰਥ ਦਾ ਟਾਈਮ ਦੱਸ ਦੋ।
9: ਆਟੋਮੋਬਿਲ ਚ ਕੀ ਮੈਨੂੰ ਕਰਨਾ ਚਾਹੀਦਾ ਵਾ? ਮੇਰੇ ਗ੍ਰਹਿ ਹੈਗੇ ਨੇ ਲੋਹੇ ਦੇ ਬਿਜ਼ਨਸ ਚ ਜੀ।
1: ਠੀਕ ਹੈ ਜੀ, ਅਸੀਂ ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
0: ਲਗਨ ਨੂੰ ਦੇਖਦੇ ਹੋਏ ਜਦੋਂ ਅਸੀਂ ਲੋਹੇ ਦੇ ਕੰਮ ਦੀ ਗੱਲ ਕਰਦੇ ਹਾਂ ਤੇ ਲੋਹੇ ਦਾ ਕੰਮ ਆਟੋਮੋਬਾਈਲ ਦਾ ਕੰਮ ਲੋਹੇ ਦੇ ਨਾਲ ਨਹੀਂ ਅਸੀਂ ਗਿਣ ਸਕਦੇ। ਬੇਸ਼ੱਕ ਉਹ ਸ਼ਨੀ ਦੇ ਨਾਲ ਰਿਲੇਟਡ ਹੈ ਪਰ ਨਾਲ ਦੇ ਨਾਲ ਸ਼ੁਕਰ ਵੀ ਉਸਦੇ ਨਾਲ ਜਿਹੜਾ ਹੈਗਾ ਉਹ ਜ਼ਰੂਰੀ ਹੈਗਾ ਵਾ, ਬਣਿਆ ਹੋਇਆ ਹੁੰਦਾ ਹੈ। ਮੰਗਲ ਦਾ ਵੀ ਇਸ ਦੇ ਵਿੱਚ ਫਿਊਲ ਦੇ ਰੂਪ ਦੇ ਵਿੱਚ ਜਿਹੜਾ ਜਲਦਾ ਹੋਇਆ ਫਿਊਲ ਹੈ ਉਸਨੂੰ ਅਸੀਂ ਮੰਨ ਸਕਦੇ ਹਾਂ। ਅਗਰ ਆਟੋਮੋਬਾਈਲ ਦੇ ਵਿੱਚ ਰਿਪੇਅਰ ਸ਼ਾਪ ਜਾਂ ਇਸ ਤਰ੍ਹਾਂ ਦਾ ਕੋਈ ਕੰਮ ਕਰਨਾ ਹੈ ਤੇ ਜਿਹੜੇ ਟਾਈਮ ਮਰਜ਼ੀ ਕੀਤਾ ਜਾ ਸਕਦਾ ਹੈ, ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਣ ਵਾਲੀ। ਕਾਲ ਸਰਵ ਦੋਸ਼ ਜੀਵਨ ਦੇ ਵਿੱਚ ਬੰਦੇ ਨੂੰ ਬਹੁਤ ਜਗ੍ਹਾ ਤੇ ਆਪਾਂ ਕਹਿੰਦੇ ਨੇ ਕਿ ਕੰਮ ਪ੍ਰਸਾਰ ਦਿੰਦਾ ਹੈ, ਪਰ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਟਾਈਮ ਨਾ ਦੇ ਪਾਈਏ, ਸਾਨੂੰ ਕੋਈ ਚੰਗਾ ਪਾਰਟਨਰ ਜਾਂ ਚੰਗਾ ਨੌਕਰ ਨਾ ਮਿਲੇ ਤਾਂ ਸਾਡਾ ਕੰਮ ਖਰਾਬ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਵੀ ਕੰਮ ਤੁਸੀਂ ਕਰਨਾ ਹੈ ਉਸਦੀ ਪ੍ਰੋਪਰ ਪਲੈਨਿੰਗ ਕਰਨੀ ਹੈ ਤੇ ਅਗਰ ਸੋਰਸ ਤੁਹਾਡੇ ਕੋਲ ਹੈਗੇ ਤਾਂ ਨਵੇਂ ਕੰਮ ਦੇ ਵਿੱਚ ਜਾਣਾ, ਨਹੀਂ ਤੇ ਪੁਰਾਣੇ ਕੰਮਾਂ ਨੂੰ ਹੋਰ ਵੀ ਵਧੀਆ ਕਰ ਸਕਦੇ
1: ਜੀ। 9181 ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
10: ਹਾਂਜੀ, ਮੈਂ ਦੁਬਾਰਾ ਫੋਨ ਕੀਤਾ। ਮੇਰੀ ਡੇਟ ਆਫ ਬਰਥ ਹੈਗੀ ਆ January 13, 1966, ਜਲੰਧਰ ਆਫਟਰਨੂਨ ਕਰ ਰਿਹਾ। ਮੈਂ ਉਹ ਵਾਈਨ ਐਕਸਪ੍ਰੈਸ਼ਨ ਤੇ ਮੇਰਾ ਵੀ ਯਾਦ ਆ ਗਿਆ। ਉਹ ਮੈਂ ਵੀ ਇਹ ਸੁਣਿਆ, ਮੈਂ ਨੌਨ ਵਿੱਚ ਸਿੱਧਾ ਵੈਜੀ ਰੱਖਾਂ, ਕਿਹੜਾ ਮੇਰੇ ਵਾਸਤੇ ਸਹੀ ਹੈ? ਮੈਂ ਵੀ ਇਹੀ ਕੁਐਸਚਨ ਹੈ ਮੇਰਾ।
1: ਠੀਕ ਹੈ ਜੀ, ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, January 13, 1966 ਜਲੰਧਰ ਆਫਟਰਨੂਨ ਦਾ ਤੁਸੀਂ ਕਿਹਾ ਬਰਥ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ।
0: ਜੀ ਜਦੋਂ ਰਾਹੂ ਬ੍ਰਹਿਸਪਤੀ ਦੇ ਨਾਲ ਲਗਨ ਦੇ ਵਿੱਚ ਬੈਠ ਜਾਂਦਾ ਹੈ ਤੇ ਰਾਹੂ ਦੇ ਭੋਜਨ ਬੁੱਧੀ ਦਾ ਨੁਕਸਾਨ ਕਰਦੇ ਨੇ, ਸਾਨੂੰ ਅਗਰੈਸਿਵ ਕਰਦੇ ਨੇ, ਸਾਡੇ ਬਹੁਤ ਸਾਰੇ ਕੰਮ ਬਣੇ ਹੋਏ ਜਿਹੜੇ ਕਿ ਲਾਸਟ ਮੂਮੈਂਟ ਦੇ ਉੱਤੇ ਰੁਕ ਜਾਂਦੇ ਨੇ ਤੇ ਸਾਡੇ ਨਾਲ ਨਾਲ ਸਾਨੂੰ ਪਿੱਤਰ ਦੋਸ਼ ਯਾਨੀ ਕਿ ਵੱਡ ਵਡੇਰਿਆਂ ਦਾ ਆਸ਼ੀਰਵਾਦ ਸਾਨੂੰ ਨਹੀਂ ਮਿਲਦਾ ਅਗਰ ਅਸੀਂ ਨੌਨ ਵੈਜ ਖਾਂਦੇ ਹਾਂ। ਅਗਰ ਨਾਨ ਵੈਜ ਦੀ ਅਸੀਂ ਗੱਲ ਕਰਦੇ ਹਾਂ, ਬਹੁਤ ਮਜਬੂਰੀ ਹੋਵੇ ਤਾਂ ਖਾਧਾ ਜਾ ਸਕਦਾ ਹੈ, ਅਨਾਥਾ ਸ਼ੌਂਕ ਲਈ ਜਾਂ ਜੀਭ ਦੇ ਸਵਾਦ ਲਈ ਖਾਧਾ ਹੋਇਆ ਜਿੰਨਾ ਵੀ ਨਾਨ ਵੈਜ ਹੋਊਗਾ ਅੱਠਵੇਂ ਭਾਵ ਨੂੰ ਐਕਟੀਵੇਟ ਕਰ ਦੇਗਾ ਤੇ ਸਾਡੀਆਂ ਨਾੜੀਆਂ ਦੇ ਵਿੱਚ ਬਲੋਕੇਜ ਹੋਣ ਦੇ ਚਾਂਸਿਸ ਜਿਹੜੇ ਉਹ ਬਹੁਤ ਜ਼ਿਆਦਾ ਵੱਧ ਜਾਣਗੇ, ਯਾਨੀ ਕਿ ਨਾੜਾਂ ਦੇ ਵਿੱਚ ਕਮਜ਼ੋਰੀ ਆਉਣ ਦੇ ਚਾਂਸ ਵੱਧਦੇ ਨੇ। ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਬਹੁਤ ਮਜਬੂਰੀ ਹੋਵੇ ਤਾਂ ਅਸੀਂ ਜ਼ਰੂਰ ਇਸ ਨੂੰ ਸੇਵਨ ਕਰ ਸਕਦੇ ਹਾਂ, ਪਰ ਕੁੰਡਲੀ ਦੇ ਮੁਤਾਬਕ ਇਹ ਚੀਜ਼ ਦੀ ਇਜਾਜ਼ਤ ਨਹੀਂ ਹੁੰਦੀ।
1: ਤੇ ਭੰਡਾਰੀ ਸਾਹਿਬ, ਜਿਸ ਤਰ੍ਹਾਂ ਤੁਸੀਂ ਕਈ ਜਣਿਆਂ ਦੀ ਕੁੰਡਲੀ ਦੇਖਦੇ ਹੋ ਔਰ ਦੱਸਦੇ ਹੋ, ਆਪਾਂ ਨੂੰ ਕਿਹੜੇ ਕਿਹੜੇ ਗ੍ਰਹਿ ਕੁੰਡਲੀ ਵਿੱਚ ਕਿਹੜੇ ਕਿਹੜੇ ਘਰ ਵਿੱਚ ਹੁੰਦੇ ਕਿ ਆਪਾਂ ਨੂੰ ਬਿਲਕੁਲ ਫੁੱਲੀ ਵੈਜੀਟੇਰੀਅਨ ਰਹਿਣਾ ਚਾਹੀਦਾ ਵੇ?
0: ਜਦੋਂ ਸੂਰਜ ਬਹੁਤ ਉੱਚ ਦਾ ਹੋਵੇ ਜਾਂ ਬਹੁਤ ਨੀਚ ਦਾ ਹੋਵੇ
1: ਜੀ,
0: ਜਦੋਂ ਸੂਰਜ 11ਵੇਂ ਭਾਵ ਦੇ ਵਿੱਚ ਹੋਵੇ ਜਾਂ ਕੁੰਡਲੀ ਦੇ ਵਿੱਚ ਸ਼ਨੀ 12ਵੇਂ ਭਾਵ ਦੇ ਵਿੱਚ ਹੋਵੇ, ਬੁੱਧ ਕੁੰਡਲੀ ਦੇ ਵਿੱਚ ਕਾਰਕ ਬੈਠਾ ਹੋਵੇ, ਅਗਰ ਅਸੀਂ ਨਾਨ ਵੈਜ ਭੋਜਨ ਕਰਦੇ ਹਾਂ ਤੇ ਸਾਡੇ ਸਰੀਰ ਦੇ ਵਿੱਚ ਵੀ ਵਿਕਾਰ ਪੌਦੇ ਨੇ ਪੈਦਾ ਹੁੰਦੇ ਨੇ, ਤੇ ਨਾਲ ਦੀ ਨਾਲ ਸਾਡੇ ਜੀਵਨ ਦੇ ਵਿੱਚ ਜਿੰਨੀਆਂ ਵੀ ਆਉਣ ਵਾਲੀਆਂ ਗੁੱਡ ਥਿੰਗਸ ਹੁੰਦੀਆਂ ਨੇ ਉਹ ਹੌਲੀ ਹੌਲੀ ਸਾਡੇ ਤੋਂ ਦੂਰ ਜਾਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸੰਘਰਸ਼ ਵੱਧ ਜਾਂਦਾ।
1: ਤੇ ਜਿੱਦਾਂ ਹੁਣ ਕਈਆਂ ਨੂੰ ਆਪਣੀ ਕੁੰਡਲੀ ਬਾਰੇ ਨਹੀਂ ਪਤਾ ਹੁੰਦਾ ਕਿ ਮੇਰਾ ਕਿਹੜਾ ਗ੍ਰਹਿ ਕਿਹੜੇ ਘਰ ਵਿੱਚ ਬੈਠਾ, ਤੇ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਉਹ ਵੈਜੀਟੇਰੀਅਨ ਨਹੀਂ ਹੈਗੇ, ਨੋਨ ਵੈਜ ਲੈਂਦੇ ਤਾਂ ਉਹਨਾਂ ਨੂੰ ਨੁਕਸਾਨ ਉਠਾਉਣੇ ਪੈ ਰਹੇ, ਉਹਦੇ ਸਿੰਪਟਮਸ ਕੀ ਹੁੰਦੇ ਨੇ?
0: ਸਿੰਪਟਮਸ ਇਹ ਹੁੰਦੇ ਨੇ ਕਿ ਬਣਿਆ ਹੋਇਆ ਕੰਮ ਲਾਸਟ ਮੂਮੈਂਟ ਦੇ ਉੱਤੇ ਖਰਾਬ ਹੋ ਜਾਵੇ, ਸਾਡੇ ਕੰਮ ਦੀ ਮਿਹਨਤ ਦਾ ਫਲ ਕੋਈ ਹੋਰ ਲੈ ਜਾਵੇ, ਬਿਮਾਰੀ ਦਾ ਪਤਾ ਹੀ ਨਾ ਚੱਲੇ ਕਿ ਸਾਡੇ ਨਾਲ ਕਿਹੜੀ ਪ੍ਰੋਬਲਮ ਹੈਗੀ ਆ, ਨਾ ਅਸੀਂ ਬਿਮਾਰਾਂ ਦੇ ਵਿੱਚ ਹਾਂ ਕਿ ਸਾਨੂੰ ਕੋਈ ਡਾਕਟਰ ਦੱਸ ਪਾਵੇ, ਨਾ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ, ਸਾਨੂੰ ਆਪਣੀ ਹੀ ਬਿਮਾਰੀ ਦਾ ਪਤਾ ਨਹੀਂ ਲੱਗਦਾ। ਤੇ ਇਸ ਦਾ ਸਰਲ ਉਪਾਅ ਇਹ ਹੁੰਦਾ ਹੈ ਕਿ 90 ਦਿਨ ਅਗਰ ਅਸੀਂ ਨਾਨ ਵੈਜ ਖਾ ਰਹੇ ਹਾਂ ਤੇ ਸਾਡੇ ਨਾਲ ਇਹੋ ਜਿਹੀਆਂ ਕੰਡੀਸ਼ਨਸ ਹੈਗੀਆਂ ਨੇ, ਤੇ 90 ਦਿਨ ਛੱਡਣ ਤੋਂ ਬਾਅਦ ਉਸਦਾ ਫਲ ਜਿਹੜਾ ਹੈ ਉਹ ਮਿਲਣਾ ਸ਼ੁਰੂ ਹੁੰਦਾ ਹੈ। ਬਹੁਤ ਸਾਰੇ ਲੋਕ ਸੁਣ ਕੇ ਕੁਛ ਹੀ ਦਿਨਾਂ ਦੇ ਵਿੱਚ ਉਸਦਾ ਫਲ ਭਾਲਦੇ ਨੇ, ਉਹ ਨਹੀਂ ਮਿਲਦਾ। ਕੋਈ ਵੀ ਗ੍ਰਹਿ ਜਦੋਂ ਆਪਣੀ ਆਦਤ ਬਦਲਦਾ ਹੈ ਤਾਂ ਉਹਨੂੰ ਘੱਟੋ ਘੱਟ 90 ਦਿਨ ਲੱਗਦੇ ਨੇ
1: ਜੀ। 0952 ਤੁਸੀਂ ਓਨੀਅਰ ਹੋ, 0952 ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
11: ਹਾਂਜੀ, ਮੈਂ ਮੇਰੇ ਹਸਬੈਂਡ ਬਾਰੇ ਪੁੱਛਣਾ ਸੀ। ਡੇਟ ਆਫ ਬਰਥ ਆ 28 May 1989 ਤੇ 3:10:15 ਦੁਪਹਿਰ ਦਾ ਜਨਮ ਆ, PM ਲੁਧਿਆਣਾ ਸਿਟੀ। ਉਹਨਾਂ ਦੇ ਫਿਊਚਰ ਦੇ ਬਾਰੇ ਤੇ ਉਹਨਾਂ ਨੂੰ ਸਕਸੈਸ ਕਿਹੜੇ ਬਿਜ਼ਨਸ ਚ ਮਿਲੂਗੀ? ਮਨਦੀਪ ਨਾਂ ਆ।
1: ਠੀਕ ਹੈ ਜੀ, 28 May 1989 ਜੀ, 3:10:00 ਦੁਪਹਿਰ ਦੇ, ਔਰ ਲੁਧਿਆਣੇ ਦਾ ਬਰਥ ਹੈ ਜੀ।
11: ਹਾਂਜੀ
1: ਠੀਕ ਹੈ ਜੀ
0: ਜੀ। 36ਵੇਂ ਸਾਲ ਤੋਂ ਸਮੇਂ ਸ਼ੁਰੂ ਹੋ ਚੁੱਕਿਆ ਹੈਗਾ, 42 ਸਾਲ ਦੀ ਉਮਰ ਤੱਕ ਜਾਂਦੇ ਜਾਂਦੇ ਅਸੀਂ ਪੂਰਨ ਸਕਸੈਸਫੁਲ ਹੋਵਾਂਗੇ। 2 ਮਕਾਨ ਜਦੋਂ ਸਾਡੇ ਹੋ ਜਾਣਗੇ ਉਸ ਤੋਂ ਬਾਅਦ ਜੀਵਨ ਜਿਹੜਾ ਹੈ ਉਹ ਸਥਿਰਤਾ ਵਾਲੇ ਪਾਸੇ ਨੂੰ ਜਾਵੇਗਾ। 42 ਤੋਂ 48 ਦੇ ਵਿੱਚ ਕੁਛ ਸਮੱਸਿਆਵਾਂ ਸਾਨੂੰ ਆ ਸਕਦੀਆਂ ਨੇ, ਲੇਕਿਨ ਕੁੰਡਲੀ ਦੇ ਵਰਸ਼ ਫਲ ਦੇ ਉਪਾਅ ਲਗਾਤਾਰ ਕਰਨ ਦੇ ਨਾਲ ਸਾਡਾ ਜੀਵਨ ਜਿਹੜਾ ਉਹ ਬਹੁਤ ਸੁਖਦ ਹੋਵੇਗਾ। ਹਾਲਾਂਕਿ 34 ਸਾਲਾਂ ਦੀ ਉਮਰ ਤੋਂ ਬਾਅਦ ਬੁੱਧ ਨੇ ਆਪਣਾ ਫਲ ਦੇਣਾ ਸ਼ੁਰੂ ਕੀਤਾ ਹੈ, ਪਰ 36 ਤੋਂ 42 ਦੇ ਵਿੱਚ ਸਕਸੈਸ
1: ਜੀ। ਉਹ ਪੁੱਛ ਵੀ ਰਹੇ ਸੀ ਕਿ ਕਿਹੜੀ ਫੀਲਡ ਵਿੱਚ ਉਹਨਾਂ ਨੂੰ ਬਿਜ਼ਨਸ ਚ ਸਕਸੈਸ ਮਿਲੇਗੀ
0: ਜੀ। ਕੁੰਡਲੀ ਦੇ ਮੁਤਾਬਕ ਅਗਰ ਅਸੀਂ ਸਕਸੈਸ ਦੀ ਗੱਲ ਕਰਦੇ ਹਾਂ ਤਾਂ ਕਿਸੇ ਵੀ ਤਰ੍ਹਾਂ ਦਾ ਬੁੱਧ ਦਾ ਕੰਮ, ਬੁੱਧ ਦਾ ਕੰਮ ਕੀ ਹੁੰਦਾ ਹੈ, ਜਿਸ ਤਰ੍ਹਾਂ ਅਕਾਉਂਟੈਂਸੀ ਹੁੰਦਾ ਹੈ, ਬੈਂਕਿੰਗ ਹੁੰਦਾ ਹੈ, ਫਾਈਨਾਂਸ ਹੁੰਦਾ ਹੈ, ਔਰ ਜ਼ਿਆਦਾਤਰ ਕੰਮ ਉਹ ਜਿਸ ਦੇ ਵਿੱਚ ਦਿਮਾਗ ਦਾ ਤੇ ਕਲਮ ਦਾ ਇਸਤੇਮਾਲ ਜ਼ਿਆਦਾ ਹੋਵੇ ਉਹਨਾਂ ਕੰਮਾਂ ਦੇ ਵਿੱਚ ਜ਼ਿਆਦਾ ਕਾਮਯਾਬੀ ਮਿਲਦੀ ਹੈ। ਕਈ ਵਾਰੀ ਅਸੀਂ ਸਮੇਂ ਪਾਸ ਕਰਨ ਵਾਸਤੇ ਉਬਰ ਜਾਂ ਇਸ ਤਰ੍ਹਾਂ ਦੇ ਕੋਈ ਕੰਮ ਸ਼ੁਰੂ ਕਰ ਦਿੰਦੇ ਹਾਂ ਜਾਂ ਛੋਟੀਆਂ ਮੋਟੀਆਂ ਜੌਬਸ ਸ਼ੁਰੂ ਕਰ ਦਿੰਦੇ ਹਾਂ, ਉਸ ਤੋਂ ਉੱਪਰ ਉੱਠ ਕੇ ਜਿਸ ਦੇ ਵਿੱਚ ਕਲਮ ਤੇ ਦਿਮਾਗ ਯੂਜ਼ ਹੁੰਦਾ ਹੋਵੇ ਐਸੇ ਕੰਮ ਵੱਲ ਨੂੰ ਤੁਰਿਆ ਜਾਵੇ
1: ਜੀ। 7916 79 16 ਓਨੀਅਰ ਹੋ,
12: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
12: ਅਸੀਂ ਨਾ ਜੀ PR ਬਾਰੇ ਪੁੱਛਣਾ ਸੀ।
1: ਠੀਕ ਹੈ ਜੀ,
12: ਤੇ ਮੇਰੀ ਵਾਈਫ ਦਾ ਜਨਮ ਹੈਗਾ ਜੀ 31 ਅਗਸਤ 1998।
1: ਠੀਕ ਹੈ ਜੀ, ਟਾਈਮ ਦੱਸੋ।
12: ਟਾਈਮ ਹੈਗਾ ਸਵੇਰ 7 ਤੋਂ 8 ਦੇ ਵਿੱਚ ਜੀ।
1: ਠੀਕ ਹੈ ਜੀ, ਬਰਥ ਪਲੇਸ ਕੀ ਹੈ ਜੀ?
12: ਸਰਦੂਲਗੜ੍ਹ ਮਾਨਸਾ।
1: ਠੀਕ ਹੈ ਜੀ,
12: ਤੇ ਸਾਨੂੰ ਨਾ ਵੀ ਅਸੀਂ ਕੰਪਲੀਕੇਟਡ ਆ ਵੀ ਕਰਾਸ ਤੋਂ ਸਾਨੂੰ ਮਿਲ ਵੀ ਨਹੀਂ ਰਿਹਾ ਵੀ ਅਸੀਂ ਹੋਵਾਂਗੇ ਕਿ ਨਹੀਂ ਹੋਵਾਂਗੇ, 1.5 ਸਾਲ ਸਾਡਾ ਰਹਿ ਗਿਆ ਪਰਮਾਨੈਂਟ
1: ਠੀਕ ਹੈ, ਮੇਨ ਮੇਨ ਉਹ ਹੈਗੇ ਨੇ ਫਾਈਲ ਦੇ ਹੋਲਡਰ?
13: ਹਾਂ ਮੇਨ, ਹਾਂ ਜੀ, ਸਟੱਡੀ ਵੀਜ਼ੇ ਦੋ ਆਏ ਸੀ।
1: ਠੀਕ ਹੈ, ਸਪਾਊਸ ਤੇ। ਠੀਕ ਹੈ ਜੀ, ਅਸੀਂ ਦਿੰਨੇ ਆ ਤੁਹਾਡੇ ਸਵਾਲ ਦਾ ਜਵਾਬ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
0: ਕਿ ਕਈ ਵਾਰੀ ਨਾ ਸਾਡੀ ਕੁੰਡਲੀ ਦਾ ਕਾਲਸਰਪ ਦੋਸ਼, ਕਿਉਂਕਿ ਬਾਰ ਬਾਰ ਤੁਸੀਂ ਸੋਚਦੇ ਹੋ ਨਾ ਕਿ ਹਰ ਇੱਕ ਨੂੰ ਕਾਲਸਰਪ ਦੋਸ਼ ਦੱਸਿਆ ਜਾਂਦਾ ਹੈ, ਪਰ ਕਹਿੰਦੇ ਨੇ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਵੀ ਉਹਨਾਂ ਨੂੰ ਕੋਈ ਰਸਤਾ ਨਹੀਂ ਦਿਖਦਾ, ਜਾਂ ਉਹਨਾਂ ਦੇ ਕੰਮ ਬਣਦੇ ਬਣਦੇ ਰੁਕ ਜਾਂਦੇ ਨੇ, ਜਾਂ ਇੱਕੋ ਹੀ ਕੰਮ ਨੂੰ ਚਾਰ ਵਾਰੀ ਕਰਨ ਦੇ ਬਾਵਜੂਦ ਵੀ ਉਸਦਾ ਰਿਜ਼ਲਟ ਨਹੀਂ ਮਿਲਦਾ, ਤੇ ਉਹਨਾਂ ਦੀ ਕੁੰਡਲੀ 'ਚ ਜ਼ਿਆਦਾਤਰ ਦੇਖਿਆ ਕਿ ਕਾਲਸਰਪ ਦੋਸ਼ ਹੁੰਦਾ। ਇਹਨਾਂ ਦੀ ਕੁੰਡਲੀ ਦੇ ਵਿੱਚ ਵੀ ਲਗਨ ਨੂੰ ਲੱਗਿਆ ਹੋਇਆ ਗ੍ਰਹਿਣ, ਪਰ ਗ੍ਰਹਿਣ ਦਾ ਅਸਰ ਜਿਹੜਾ ਹੈਗਾ ਉਹ ਇਸੇ ਸਾਲ ਦੇ ਵਿੱਚ ਕੁਛ ਹੱਦ ਤੱਕ ਘੱਟ ਜਾਵੇਗਾ, ਤੇ ਆਹ ਵਾਲਾ ਸਾਲ ਦੇ ਲਗਭਗ ਅਗਸਤ 31 ਤੋਂ ਬਾਅਦ ਇਹਨਾਂ ਨੂੰ ਰਸਤਾ ਨਜ਼ਰ ਆਵੇਗਾ
1: ਜੀ,
0: ਤੇ ਉਸ ਤੋਂ ਬਾਅਦ ਹੀ ਆਪਣੇ ਕੰਮ ਦੇ ਵਿੱਚ ਕਾਮਯਾਬ ਹੋਣਗੇ। ਇਹ ਨਹੀਂ ਹੈ ਕਿ ਇਹਨਾਂ ਦੀ ਪੀਅਰ 31 ਅਗਸਤ ਤੋਂ ਬਾਅਦ ਫੌਰਨ ਕਿਤੇ ਰਸਤਾ ਮਿਲ ਜਾਣਾ ਹੈ, ਪਰ ਇਹਨਾਂ ਨੂੰ ਸਹੀ ਰਾਹ ਜਿਸ ਦੇ ਵਿੱਚ ਇਹਨਾਂ ਦੇ ਰਾਹ ਖੁੱਲਣੇ ਸ਼ੁਰੂ ਹੋਣੇ ਨੇ ਉਹ 31 ਅਗਸਤ ਤੋਂ ਬਾਅਦ ਮਿਲੂਗਾ
1: ਜੀ। ਜਤਿਨ ਰੱਤੂ ਜੀ ਔਨ ਏਅਰ ਹੋ।
14: ਹਾਂਜੀ, ਸਤਿ ਸ੍ਰੀ ਅਕਾਲ ਮੈਮ, ਮੇਰਾ ਨਾਮ ਜੀ ਜਤਿਨ ਆ, ਤੇ ਮੇਰਾ ਡੇਟ ਆਫ ਬਰਥ ਹੈਗਾ 2 February 2000।
1: ਠੀਕ ਹੈ,
14: ਤੇ ਮੇਰਾ ਡੇਟ ਆਫ ਬਰਥ ਪਲੇਸ ਹੈ ਜੀ ਜਲੰਧਰ ਪੰਜਾਬ
1: ਜੀ,
14: ਐਂਡ
1: ਟਾਈਮ
14: ਮੇਰਾ ਬਰਥ ਟਾਈਮ ਹੈਗਾ ਅਰਾਊਂਡ 7 AM ਇਨ ਦਾ ਮਾਰਨਿੰਗ।
1: ਠੀਕ ਹੈ ਜੀ, ਕੀ ਪੁੱਛ ਰਹੇ ਤੁਸੀਂ
14: ਜੀ? ਮੈਂ ਜਨਰਲ ਫਿਊਚਰ ਬਾਰੇ ਪੁੱਛਣਾ ਸੀ ਜੀ, ਕਿੱਦਾਂ ਰਹੂ।
1: ਠੀਕ ਹੈ ਜੀ, ਉਹਨੇ ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ ਜੀ।
0: ਜੀ, ਕੁੰਡਲੀ ਦੇ ਵਿੱਚ ਲਗਨ ਚ ਬੈਠਾ ਹੋਇਆ ਸੂਰਜ, ਪਰ ਨਾਲ ਵੀ ਕੇਤੂ ਵੀ ਬੈਠ ਗਿਆ। ਕਹਿੰਦਾ ਪਿਤਾ ਵਾਸਤੇ ਗ੍ਰਹਿਣ ਹੋ ਜਾਂਦਾ ਹੈ ਜਦੋਂ ਸੂਰਜ ਕੇਤੂ ਇਕੱਠੇ ਹੁੰਦੇ ਨੇ। ਪਿਤਾ ਪੁੱਤਰ ਅਗਰ ਇੱਕੋ ਹੀ ਘਰ ਦੇ ਵਿੱਚ ਜ਼ਿਆਦਾ ਸਮਾਂ ਬਿਤਾਉਣਗੇ ਤੇ ਦੋਨਾਂ ਦੇ ਵਿੱਚੋਂ ਇੱਕ ਦੀ ਹੈਲਥ ਨੂੰ ਵੀ ਇਸ਼ੂ ਹੁੰਦਾ ਹੈ। ਚੰਦਰ 12 ਸਾਈਨਸ ਦੀ ਪ੍ਰੋਬਲਮ ਜਾਂ ਸਕਿਨ ਦੀ ਅਲਰਜੀ ਜਾਂ ਡਸਟ ਦੀ ਅਲਰਜੀ ਬੰਦੇ ਨੂੰ ਕਾਫੀ ਤੰਗ ਕਰਦੀ ਹੈ। ਰਾਹੂ ਸਪਤਮ ਭਾਵ ਦੇ ਵਿੱਚ ਵਪਾਰ ਜਾਂ ਵਿਆਹ ਦੋਨਾਂ ਦੇ ਵਿੱਚੋਂ ਇੱਕ ਚੀਜ਼ ਦੇ ਵਿੱਚ ਵੀ ਸਮੱਸਿਆ ਖੜੀ ਹੁੰਦੀ ਹੈ। ਮੰਗਲ ਦੂਜੇ ਭਾਵ ਦੇ ਵਿੱਚ ਮੰਗਣਾ ਹੋ ਕੇ ਟੁੱਟ ਜਾਣਾ ਜਾਂ ਰਿਲੇਸ਼ਨਸ਼ਿਪ ਦੇ ਵਿੱਚ ਬ੍ਰੇਕਅਪ ਹੋ ਜਾਣਾ, ਇਸ ਤਰ੍ਹਾਂ ਦੀਆਂ ਕੰਡੀਸ਼ਨ ਕੁੰਡਲੀ ਦਿਖਾਉਂਦੀ ਹੈ। ਪਰ ਜਦੋਂ ਬ੍ਰਹਿਸਪਤੀ ਚੌਥੇ ਸ਼ਨੀ ਨਾਲ ਬੈਠ ਜਾਂਦਾ ਹੈ ਤੇ ਹਰ ਇੱਕ ਚੀਜ਼ ਦਾ ਸਮੇਂ ਰਹਿੰਦਿਆਂ ਹੱਲ ਜਿਹੜਾ ਇਹ ਦੇ ਦਿੰਦਾ ਹੈ। ਬੇਸ਼ੱਕ ਪਰੇਸ਼ਾਨ ਰਹਿਣਾ ਪੈਂਦਾ ਹੈ, ਪਰ ਰਸਤੇ ਹਰ ਇੱਕ ਚੀਜ਼ ਦੇ ਮਿਲਦੇ ਨੇ। ਕੁੰਡਲੀ ਦਾ ਸੰਪੂਰਨ ਅਨਾਲਿਸਿਸ ਕਰਵਾਉਂਦੇ ਹੋਏ ਆਪਣੀ ਕੁੰਡਲੀ ਦੇ ਜੋ ਬਣਦੇ ਉਪਾਏ ਨੇ ਉਹ ਜ਼ਰੂਰ ਕਰਵਾਉਂਦੇ ਰਿਹਾ ਕਰੋ, ਤਾਂ ਜੋ ਤੁਹਾਡੀ ਕੁੰਡਲੀ ਦੇ ਅੰਦਰ ਇੱਕ ਛੁਪਿਆ ਹੋਇਆ ਜਿਹੜਾ ਹੈਲਪ ਕਰਨ ਵਾਲਾ ਗ੍ਰਹਿ ਹੈ ਉਹ ਐਕਟੀਵੇਟ ਹੋ ਜਾਵੇ ਤੇ ਤੁਹਾਡਾ ਫਿਊਚਰ ਬਹੁਤ ਵਧੀਆ ਹੋ।
1: ਜੀ, ਅਸੀਂ ਆਪਣੇ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਈਏ ਜੀ, ਸਾਡੇ ਸਟੂਡੀਓ ਵਿੱਚ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-3337। ਤੁਸੀਂ ਹਰ ਸੰਡੇ 7 ਤੋਂ 8 ਤੱਕ ਸਾਡੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਲਾਈਵ ਹੀ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ ਤੇ ਲਾਈਵ ਹੀ ਆਪਣੇ ਲਿਸਨਰਸ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਤੁਹਾਡਾ ਵੀ ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਹੈ ਤਾਂ ਤੁਸੀਂ 905-673-3337 ਤੇ ਕਾਲ ਕਰ ਸਕਦੇ ਹੋ। ਤੁਸੀਂ ਆਪਣੀ ਫਿਊਚਰ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਜੋਬ ਜਾਂ ਬਿਜ਼ਨਸ ਨੂੰ ਰਿਲੇਟਿਡ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤੁਹਾਨੂੰ ਘਰ ਵੇਚਣ ਜਾਂ ਖਰੀਦਣ ਸੰਬੰਧੀ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕੋਈ ਵੀ ਪੇਰੈਂਟਸ ਆਪਣੇ ਬੱਚਿਆਂ ਦੇ ਫਿਊਚਰ ਜਾਂ ਸਟੱਡੀ ਨੂੰ ਜਾਂ ਕਰੀਅਰ ਨੂੰ ਲੈ ਕੇ ਚਿੰਤਾ ਵਿੱਚ ਨੇ ਤਾਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ। ਜਿਸ ਬਾਰੇ ਵੀ ਪੁੱਛਣਾ ਹੈ ਉਹਦੀ ਪ੍ਰੋਪਰ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸ ਕੇ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਅਗਰ ਕਿਸੇ ਨੂੰ ਆਪਣੀ ਡੇਟ ਆਫ ਬਰਥ ਨਹੀਂ ਪਤਾ ਤਾਂ ਵੀ ਚਿੰਤਾ ਦੀ ਕੋਈ ਲੋੜ ਨਹੀਂ ਹੈ, ਤਾਂ ਤੁਸੀਂ ਆਪਣੇ ਨਾਮ ਦਾ ਪਹਿਲਾ ਅਕਸ਼ਰ ਦੱਸ ਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ। ਅਸੀਂ ਤੁਹਾਡੇ ਸਵਾਲ ਦਾ ਜਵਾਬ ਗੋਚਰ ਰਾਸ਼ੀ ਦੇ ਪ੍ਰਸ਼ਨ ਕਾਲ ਦੇ ਹਿਸਾਬ ਦੇ ਨਾਲ ਦੇ ਦੇਵਾਂਗੇ। ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ 647-917-2346 647-917-2346 ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਤੁਸੀਂ ਪਰਸਨਲ ਵੀ ਮਿਲ ਸਕਦੇ ਹੋ, ਟੈਲੀਫੋਨਿਕ ਅਪਾਇੰਟਮੈਂਟ ਵੀ ਲੈ ਸਕਦੇ ਹੋ, ਵੀਡੀਓ ਕਾਲਿੰਗ ਅਪਾਇੰਟਮੈਂਟ ਵੀ ਲੈ ਸਕਦੇ ਹੋ। ਜੀ, ਮੈਂ ਅਗਲੀ ਕਾਲ ਲੈ ਰਹੀ ਹਾਂ ਜੀ। 0906 ਔਨ ਏਅਰ, ਤੁਸੀਂ ਪੁੱਛੋ ਆਪਣਾ ਸਵਾਲ।
15: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
15: ਹਾਂਜੀ, ਡੇਟ ਆਫ ਬਰਥ ਹੈਗਾ ਵਾ ਮਾਰਚ 2, 1994।
1: ਟਾਈਮ ਦੱਸੋ ਜੀ।
15: ਟਾਈਮ ਹੈਗਾ 10:01 AM।
1: ਠੀਕ ਹੈ ਜੀ। ਬਰਥ ਪਲੇਸ ਕੀ ਹੈ ਜੀ?
15: ਹੈਮਿਲਟਨ, ਅੰਟੇਰੀਓ।
1: ਠੀਕ ਹੈ, ਕੀ ਪੁੱਛਣਾ ਚਾਹੁੰਦੇ ਹੋ ਜੀ?
15: ਹਾਂਜੀ, ਬੇਟੀ ਦੀ ਪ੍ਰੋਪਰਟੀ ਆ ਬਰਲਿੰਗਟਨ ਦੇ ਵਿੱਚ, 3 ਮਹੀਨੇ ਤੋਂ ਸੈੱਲ ਨਹੀਂ ਹੋ ਰਹੀ ਉਹ।
1: ਠੀਕ ਹੈ ਜੀ।
15: ਪ੍ਰਾਈਸ ਵੀ 2-3 ਵਾਰੀ ਸੀ ਘੱਟ ਕਰਤਾ ਉਹਦਾ, ਪਰ ਫਿਰ ਵੀ ਕੋਈ ਰਿਸਪੌਂਸ ਨਹੀਂ ਆ ਰਿਹਾ ਉਹਦਾ।
1: ਠੀਕ ਹੈ ਜੀ, ਅਸੀਂ ਦੱਸਦੇ ਹਾਂ ਜੀ ਤੁਹਾਨੂੰ, ਪ੍ਰੋਗਰਾਮ ਨੂੰ ਸੁਣਦੇ ਰਹੋ। ਜੀ
0: ਜੀ ਜਿਸ ਤਰ੍ਹਾਂ ਦਸਵੇਂ ਭਾਵ ਚ ਇਹਨਾਂ ਦੇ ਪਰਮਾਨੈਂਟ ਸ਼ਨੀ ਇਸ ਟਾਈਮ ਸਪਤਮ ਭਾਵ ਦੇ ਵਿਚ ਚੱਲ ਰਿਹਾ ਹੈ। ਕਹਿੰਦੇ ਨੇ ਸਪਤਮ ਭਾਵ ਦੇ ਵਿਚ ਬੈਠਾ ਹੋਇਆ ਇਨਸਾਨ ਓਵਰ ਐਕਸਪੈਂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਜਦੋਂ ਸਪਤਮ ਭਾਵ ਦੇ ਵਿਚ ਸ਼ਨੀ ਬੈਠਾ ਹੋਵੇ, ਸੂਰਜ ਹੋਵੇ, ਸ਼ੁਕਰ ਹੋਵੇ, ਮੰਗਲ ਹੋਵੇ, ਤੇ ਇੰਨੇ ਕੁ ਖਰਚੇ ਵੱਧ ਜਾਂਦੇ ਨੇ ਕਿ ਖਰਚੇ ਪੂਰੇ ਕਰਨੇ ਔਖੇ ਹੋ ਜਾਂਦੇ ਨੇ ਤੇ ਸਾਨੂੰ ਆਪਣੀਆਂ ਪ੍ਰੋਪਰਟੀਆਂ ਜਿਹੜੀਆਂ ਨੇ ਉਹ ਸੇਲ ਕਰਨੀਆਂ ਪੈਂਦੀਆਂ ਨੇ। ਇਸ ਟਾਈਮ ਵੀ ਕੁੰਡਲੀ ਦੇ ਵਿਚ ਲਗਭਗ ਡੇਢ ਮਹੀਨਾ ਹੋਰ ਪ੍ਰੋਪਰਟੀ ਵਿਕਣ ਦਾ ਕੋਈ ਯੋਗ ਨਹੀਂ ਹੈਗਾ। ਇੱਕ ਉਪਾਏ ਕੀਤਾ ਜਾ ਸਕਦਾ ਹੈ, ਉਸ ਉਪਾਏ ਦੇ ਨਾਲ ਘਰ ਵਿਕਣ ਦਾ ਬਹੁਤ ਜਲਦੀ ਚਾਂਸ ਬਣ ਜਾਂਦਾ ਹੈ। ਉਪਾਏ ਇਹ ਹੈਗਾ ਕਿ 5 ਪੱਕੇ ਬਦਾਮ, ਜਾਣੀ ਕਿ ਛਿਲਕੇ ਵਾਲੇ ਬਦਾਮ ਜਿਸ ਦੇ ਉੱਪਰ ਸ਼ੈਲ ਹੋਵੇ, ਗਿਰੀ ਨਹੀਂ ਲੈਣੀ। ਵੀਰਵਾਰ ਵਾਲੇ ਦਿਨ ਸਾਰੇ ਘਰ ਦੇ ਵਿੱਚ ਉਹ ਘੁਮਾ ਕੇ ਮੇਨ ਗੇਟ ਖੋਲ ਕੇ ਘਰੋਂ ਬਾਹਰ ਨੂੰ ਸੁੱਟ ਦੇਣਾ। 5 ਵੀਰਵਾਰ ਤੱਕ ਕਰਾਂਗੇ ਤੇ ਇਸ ਦੇ ਅੰਦਰ ਅੰਦਰ ਘਰ ਵਿਕ ਜਾਂਦਾ।
1: ਜੀ ਠੀਕ ਹੈ ਜੀ। 5753 ਓਨ ਏਅਰ ਹੋ ਤੁਸੀਂ ਜੀ। 5753 ਪੁੱਛੋ ਜੀ ਆਪਣਾ ਸਵਾਲ ਜੀ। 5753 ਤੁਸੀਂ ਜੁੜ ਗਏ ਹੋ ਪ੍ਰੋਗਰਾਮ ਚ, ਪੁੱਛ ਸਕਦੇ ਹੋ ਜੀ ਆਪਣਾ ਸਵਾਲ।
16: ਹਾਂਜੀ ਮੈਮ ਜੀ, ਹਾਂਜੀ ਮੇਰਾ ਸਵਾਲ ਹੈ ਆਪਣੀ ਵਾਈਫ ਕੇ ਲਈ। ਤੋ ਮੇਰੇ ਵਾਈਫ ਕੀ ਡੇਟ ਆਫ ਬਰਥ ਹੈ 1 July 1988, ਰਾਤ ਕੋ 10:01 ਔਰ ਪਲੇਸ ਆਫ ਬਰਥ ਦਿੱਲੀ ਹੈ।
1: ਠੀਕ ਹੈ ਜੀ, ਇੱਕ ਵਾਰ ਕਨਫਰਮ ਕਰ ਲੈਤੇ ਹੈਂ। 1 July 1988 ਹਾਂਜੀ, 10:01 ਸ਼ਾਮ ਕੇ ਔਰ ਦਿੱਲੀ। ਠੀਕ ਹੈ ਜੀ,
16: ਦਿੱਲੀ। ਹਾਂਜੀ,
1: ਕਿਆ ਪੁੱਛਣਾ ਹੈ?
16: ਵਾਈਫ ਕਾ ਮੇਰਾ ਡਿਸਪਿਊਟ ਚੱਲ ਰਿਹਾ ਹੈ, ਤੋ ਵੋ ਸੋਲਵ ਹੋਗਾ ਯਾ ਨਹੀਂ ਹੋਗਾ ਯਾ ਆਗੇ ਕਿਆ?
1: ਆਪ ਆਪਣੀ ਵੀ ਡੇਟ ਆਫ ਬਰਥ ਲਿਖਵਾ ਦੋ ਜਰਾ।
16: ਹਾਂਜੀ, July 15, 1986 ਸ਼ਾਮ ਕੋ 6:14
1: ਸ਼ਾਮ ਕੋ। ਬਰਥ ਪਲੇਸ ਕਿਆ ਆਪਕਾ?
16: ਬਰਥ ਪਲੇਸ ਹੈ ਮੁਜ਼ੱਫਰਨਗਰ, ਉੱਤਰ ਪ੍ਰਦੇਸ਼।
1: ਠੀਕ ਹੈ ਜੀ, ਠੀਕ ਹੈ ਜੀ, ਹਮ ਔਨ ਏਅਰ ਆਪਕੇ ਸਵਾਲ ਕਾ ਜਵਾਬ ਦੇ ਰਹੇ ਹੈਂ, ਸੁਣਤੇ ਰਹੀਏ ਪ੍ਰੋਗਰਾਮ ਕੋ।
0: ਇਸ ਟਾਈਮ 1 July ਤੱਕ ਦਾ ਪੀਰੀਅਡ ਜਿਹੜਾ ਹੈਗਾ ਵਾ ਉਹ ਬਿਲਕੁਲ ਹੀ ਉਲਟਾ ਚੱਲ ਰਿਹਾ ਹੈ। ਏਦਾਂ ਲੱਗਦਾ ਹੈ ਕਿ ਇਹ ਫੈਸਲਾ ਨਹੀਂ ਹੋਵੇਗਾ, ਪਰ ਅਗਲੇ ਸਾਲ ਦੇ ਵਿੱਚ ਗ੍ਰਹਿ ਹੋਰ ਵੀ ਖਰਾਬ ਹੋਣ ਜਾ ਰਹੇ ਨੇ। ਇੱਕ ਵਾਰੀ ਤਾਂ ਹਾਲਾਤ ਇਸ ਤਰ੍ਹਾਂ ਦੇ ਬਣ ਜਾਣਗੇ ਕਿ ਬਿਲਕੁਲ ਡਿਵੋਰਸ ਦੇ ਕੰਢੇ ਤੱਕ ਕੰਮ ਪਹੁੰਚ ਜਾਵੇਗਾ, ਪਰ ਬੈਠਾ ਹੋਇਆ ਲਗਨ ਦੇ ਵਿੱਚ ਗ੍ਰਹਿ ਸਪੋਰਟਿਵ ਹੈਗਾ ਵਾ। ਅਗਰ ਬੈਠ ਕੇ ਗੱਲਬਾਤ ਕਰਕੇ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਜਾਂ ਗੱਲਾਂ ਨੂੰ ਸੁਲਝਾ ਲਿਆ ਜਾਵੇ ਤਾਂ ਸਿਰਫ 1 August 2025 to 14 ਦੇ ਵਿੱਚ ਵਿੱਚ ਸਿਰਫ ਕੁਛ ਦਿਨ ਦਾ ਪੀਰੀਅਡ ਹੀ ਇਹਨਾਂ ਦੇ ਫੇਵਰ ਦੇ ਵਿੱਚ ਹੈਗਾ, ਉਦੋਂ ਇਹ ਮਾਮਲਾ ਸੁਲਟ ਸਕਦਾ, ਅਨਾਥਾ ਡਿਵੋਰਸ ਹੋ।
1: ਜੀ 4402 ਓਨ ਏਅਰ।
17: ਹਾਂਜੀ, ਮੈਂ ਮੇਰਾ ਡੇਟ ਆਫ ਬਰਥ ਹੈ 29 June।
1: ਹਾਂਜੀ,
17: 1988
1: ਜੀ,
17: ਸਵੇਰ ਦੇ 12:30।
1: ਠੀਕ ਹੈ ਜੀ, ਬਰਥ ਪਲੇਸ ਦੱਸ ਦੋ।
17: ਲੁਧਿਆਣਾ, ਪੰਜਾਬ।
1: ਠੀਕ ਹੈ, ਕੀ ਪੁੱਛਣਾ
0: ਜੀ? ਸਵੇਰ ਦਾ ਮਤਲਬ ਦੁਪਹਿਰੇ ਜਾਂ ਅਰਲੀ ਮਾਰਨਿੰਗ?
17: ਅਰਲੀ ਮਾਰਨਿੰਗ।
1: AM
17: AM
1: ਜੀ ਜੀ, ਲੁਧਿਆਣੇ ਦਾ ਜਨਮ ਹੈ ਜੀ। ਕੀ ਕੁਐਸਚਨ?
17: PM
1: ਠੀਕ ਹੈ ਜੀ, 12:30 PM ਭੰਡਾਰੀ ਜੀ।
17: ਹਾਂਜੀ
0: ਜੀ,
1: ਕੁਐਸਚਨ ਪੁੱਛੋ ਜੀ ਆਪਣਾ।
17: ਮੈਂ ਲਾਸਟ ਵੀਕ ਇੰਟਰਵਿਊ ਦਿੱਤੀ ਹੈ, ਮੈਨੂੰ ਹੈਗਾ ਕਿ ਮੇਰੇ ਸਿਲੈਕਸ਼ਨ ਦੇ ਚਾਂਸ ਹੈਗੇ ਆ?
1: ਠੀਕ ਹੈ ਜੀ, ਅਸੀਂ ਤੁਹਾਨੂੰ ਦੱਸ ਦਿੰਨੇ ਆ ਜੀ।
0: ਫੀਲਡ ਕਿਸ ਚ ਦਿੱਤੀ ਇੰਟਰਵਿਊ ਤੁਸੀਂ?
17: IT ਪ੍ਰੋਜੈਕਟ ਮੈਨੇਜਮੈਂਟ ਚ।
0: ਠੀਕ ਹੈ ਜੀ, ਜਿਸ ਤਰ੍ਹਾਂ ਕੁੰਡਲੀ ਦੇ ਵਿੱਚ ਬੁੱਧ ਦੀ ਗੱਲ ਕਰਦੇ ਹਾਂ ਨਾ, ਤਾਂ ਬੁੱਧ 34 ਦੀ ਉਮਰ ਤੱਕ ਤਾਂ ਬੰਦੇ ਨੂੰ ਬਿਲਕੁਲ ਹੀ ਜਿਹੜੇ ਵੀ ਕੰਮ 'ਚ ਹੱਥ ਪਾਉਂਦਾ ਹੈ IT ਖੇਤਰ ਦੇ ਵਿੱਚ ਬਹੁਤ ਹੀ ਸਫਲਤਾ ਮਿਲਦੀ ਹੈ। ਲੇਕਿਨ ਉਸ ਤੋਂ ਬਾਅਦ ਹੌਲੀ ਹੌਲੀ ਸਾਨੂੰ ਕੁਛ ਪਰੇਸ਼ਾਨੀਆਂ ਜਿਹੜੀਆਂ ਨੇ ਖੜੀਆਂ ਹੁੰਦੀਆਂ ਨੇ, ਤੇ 37 ਤੱਕ ਜਾ ਕੇ ਹਾਲਾਤ ਹੌਲੀ ਹੌਲੀ ਵੱਧ ਜਾਂਦੇ ਨੇ ਤੇ 38 ਦੇ ਵਿੱਚ ਜੌਬ ਚਲੇ ਜਾਂਦੀ ਹੈ। ਹੁਣ ਕੁੰਡਲੀ ਦੇ ਵਿੱਚ ਜੌਬ ਤਾਂ ਮਿਲੇਗੀ, ਪਰ ਇੰਨੀ ਵਧੀਆ ਜੌਬ ਨਹੀਂ ਮਿਲੇਗੀ ਜਿੱਦਾਂ ਦੀ ਅਸੀਂ ਚਾਹੁੰਦੇ ਸੀਗੇ। ਤੇ ਜਿਹੜੀਆਂ ਤੁਹਾਡੀਆਂ ਇੰਟਰਵਿਊ ਦਾ ਰਿਜ਼ਲਟ ਜਿਹੜਾ ਹੈਗਾ ਵਾ ਉਹ ਲਗਭਗ 10 July ਦੇ ਨੇੜੇ ਤੇੜੇ ਜਾ ਕੇ ਆਉਣਾ ਸ਼ੁਰੂ ਹੋ ਜਾਵੇਗਾ, ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਜੌਬ ਲੱਗਣ ਦੇ ਚਾਂਸਿਸ ਕਾਫੀ ਹੱਦ ਤੱਕ ਵੱਧ ਜਾਣ
1: ਜੀ। 4500 ਓਨ ਏਅਰ ਤੁਸੀਂ?
18: ਹੈਲੋ
1: ਜੀ,
18: ਆਪਣੀ ਮੇਰੀ ਡੇਟ ਆਫ ਬਰਥ ਹੈਗਾ 4 ਦਸੰਬਰ 1985
1: 4 ਦਸੰਬਰ 1985 ਠੀਕ ਹੈ ਜੀ ਟਾਈਮ ਦੱਸੋ
18: ਸ਼ਾਮ ਦੇ 5:57
1: ਸ਼ਾਮ ਦੇ
18: ਕੁੰਡਲੀ
0: ਸੂਰਜ ਬੁੱਧ ਸ਼ੁਕਰ ਸ਼ਨੀ ਦਾ ਯੋਗ ਬਣਿਆ ਹੋਇਆ ਹੈ ਸੂਰਜ ਕੱਲਾ ਹੀ ਬਾਕੀ ਗ੍ਰਹਿਆਂ ਨੂੰ ਜਿਨ੍ਹਾਂ ਨੇ ਕੰਮ ਵਧੀਆ ਕਰਨਾ ਹੁੰਦਾ ਹੈ ਉਸ ਨੂੰ ਦੱਬ ਕੇ ਬੈਠਾ ਹੋਇਆ ਹੈ ਇਸ ਕਰਕੇ 7 ਤਾਂਬੇ ਦੇ 4 ਟੁਕੜੇ 7 ਹਫ਼ਤੇ ਹਰ ਸਾਲ ਘਾਹ ਵਾਲੀ ਜ਼ਮੀਨ ਚ ਦੱਬਣ ਦੇ ਨਾਲ ਜਿਹੜਾ ਹੈ ਤੁਹਾਡਾ ਕੰਮ ਠੀਕ ਹੋਵੇਗਾ ਰਾਹੂ 12 ਰੋਜ਼ ਰਾਤ ਨੂੰ ਇੰਡੀਆ ਜਾਣ ਦੀ ਪਲੈਨਿੰਗ ਬਣੇਗੀ ਸਵੇਰੇ ਜਾ ਕੇ ਕਨਫਿਊਜ਼ ਹੋ ਜਾਵੋਗੇ 42 ਸਾਲ ਦੇ ਉਮਰ ਤੱਕ ਏਦਾਂ ਹੀ ਚੱਲਦਾ ਰਹੇਗਾ 42 ਤੋਂ 48 ਦੇ ਵਿੱਚ ਇੱਕ ਜਗ੍ਹਾ ਤੇ ਟਿਕ ਕੇ ਕੰਮ ਕਰਨ ਲਈ ਖਾਸ ਕਰਕੇ ਕੈਨੇਡਾ ਦੇ ਵਿੱਚ ਰਹਿ ਕੇ ਹੀ ਕੰਮ ਕਰਨ ਦਾ ਸਮਾਂ ਸ਼ੁਰੂ ਹੋ ਜਾਵੇਗਾ ਇੰਡੀਆ ਇੱਕ ਸਪਨਾ ਹੀ ਰਹਿ ਜਾਵੇਗਾ ਉਹ ਨਹੀਂ ਹੋਵੇਗਾ
1: ਠੀਕ ਹੈ ਜੀ ਜੀ ਗੁਰਵਿੰਦਰ ਸਿੰਘ ਜੀ ਗੁਰਿੰਦਰ ਸਿੰਘ ਜੀ ਆਨ ਏਅਰ ਤੁਸੀਂ
19: ਜੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ
19: ਮੇਰਾ ਜਨਮ ਹੈਗਾ 6 ਅਗਸਤ 1988
1: ਟਾਈਮ ਦੱਸ ਦੋ ਜੀ ਜਨਮ ਦਾ
19: ਟਾਈਮ ਤਕਰੀਬਨ ਸਵੇਰ ਦਾ 9:15 ਦੇ ਵਿੱਚ ਤਕਰੀਬਨ ਹੀ
1: ਠੀਕ ਹੈ ਜੀ
19: ਜਨਮ ਪਲੇਸ ਹੈਗੀ ਹੈ ਮੋਗਾ ਜੀ
1: ਮੋਗਾ ਕੀ ਪੁੱਛਣਾ ਜੀ
19: ਹਾਂਜੀ ਮੈਂ ਉਹਦੇ ਕੰਮ ਬਾਰੇ ਪੁੱਛਣਾ ਸੀ ਮੈਂ 2-3 ਕੰਮ ਸ਼ੁਰੂ ਕੀਤੇ ਆ ਬਟ ਸਕਸੈਸ ਨਹੀਂ ਹੋਈ ਉਹਨਾਂ ਦੇ ਵਿੱਚ ਹੀ
1: ਠੀਕ ਹੈ
19: ਤੇ ਮੈਂ ਲਾਸਟ ਟਾਈਮ ਇੰਡੀਆ ਵੀ ਮੂਵ ਹੋ ਗਿਆ ਸੀ ਐਟਲੀਸਟ ਤਾਂ 1 ਸਾਲ ਲਾ ਕੇ ਆਇਆ ਬਟ ਉੱਥੇ ਵੀ ਕੁਛ
0: ਜਦੋਂ ਕੇਤੂ 12 ਹੁੰਦਾ ਵਿਦੇਸ਼ਾਂ ਚ ਸੈਟਲ ਹੋਣਾ ਔਖਾ ਹੁੰਦਾ ਹੈ ਪਰ ਰਹਿਣਾ ਵਿਦੇਸ਼ਾਂ ਚ ਹੀ ਹੁੰਦਾ ਮੰਗਲ ਸਪਤਮ ਭਾਵ ਦੇ ਵਿੱਚ ਬਾਰ ਬਾਰ ਕੰਮ ਕਰਦਾ ਹੈ ਮੰਗਲ ਦਾ ਕੰਮ ਕੀ ਹੁੰਦਾ ਹੈ ਰੁਕਾਵਟ ਖੜੀ ਕਰਨੀ ਜਾਂ ਵਿਆਹ ਦੇ ਵਿੱਚ ਜਾਂ ਕੰਮ ਦੇ ਵਿੱਚ ਜਾਂ ਦੋਨੇ ਜਗ੍ਹਾ ਤੇ ਤੁਹਾਡੀ ਕੁੰਡਲੀ ਚ ਮੰਗਲ 7ਵੇਂ ਭਾਗ ਚ ਪੂਰਨ ਮੰਗਲਿਕ ਦੋਸ਼ ਬਣਾ ਕੇ ਬੈਠਾ ਹੋਇਆ ਹੈ ਪਹਿਲਾਂ ਆਪਣੇ ਮੰਗਲ ਦਾ ਸਹੀ ਉਪਾਅ ਕੀਤਾ ਜਾਵੇ ਫਿਰ ਭਾਵੇਂ ਤੁਸੀਂ ਇੰਡੀਆ ਚ ਕੰਮ ਕਰੋ ਤੇ ਚਾਹੇ ਵਿਦੇਸ਼ ਚ ਕਰੋ ਕੰਮ ਪੂਰਨ ਤਾਂ ਸੈਟਲ ਹੋ ਜਾਣਗੇ ਹਜੇ ਟਾਈਮ ਜਿਹੜਾ ਸਿਰਫ ਮੰਗਲ ਕਰਕੇ ਹੀ ਪਰੇਸ਼ਾਨੀ ਦਾ ਕਾਰਨ ਬਣਿਆ ਹੈ
1: ਜੀ ਅਸੀਂ ਆਪਣੇ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ ਸਾਡੇ ਸਟੂਡੀਓ ਦਾ ਨੰਬਰ ਹੈ 905-673-3337 ਸਾਡਾ ਪ੍ਰੋਗਰਾਮ ਲਾਈਵ ਹੁੰਦਾ ਹੈ ਹਰ ਸੰਡੇ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਤਾਰੇ ਸਿਤਾਰੇ ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦੇ ਹੋ ਆਪਣੀ ਕੁੰਡਲੀ ਬਾਰੇ ਕੁਛ ਵੀ ਪੁੱਛਣਾ ਚਾਹੁੰਦੇ ਹੋ ਆਪਣੇ ਬਾਰੇ ਆਪਣੀ ਫੈਮਿਲੀ ਮੈਂਬਰਸ ਬਾਰੇ ਆਪਣੇ ਬੱਚਿਆਂ ਬਾਰੇ ਤਾਂ ਤੁਸੀਂ ਉਹਨਾਂ ਦੀ ਡੇਟ ਆਫ ਬਰਥ ਟਾਈਮ ਐਂਡ ਪਲੇਸ ਦੱਸ ਕੇ ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ ਜੋਬ ਬਾਰੇ ਪੁੱਛਣਾ ਚਾਹੁੰਦੇ ਹੋ ਸਿਹਤ ਬਾਰੇ ਪੁੱਛਣਾ ਚਾਹੁੰਦੇ ਹੋ ਆਪਣੇ ਫਾਈਨਾਂਸ ਬੈਂਕਿੰਗ ਬਾਰੇ ਕੁਝ ਜਾਣਨਾ ਚਾਹੁੰਦੇ ਹੋ ਆਪਣੇ ਫਿਊਚਰ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਅਗਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਪ੍ਰੋਗਰਾਮ 'ਚ ਸ਼ੋਰਟ ਪੀਰੀਅਡ ਹੁੰਦਾ ਹੈ ਅਸੀਂ ਇੱਕ ਸਵਾਲ ਦਾ ਜਵਾਬ ਹੀ ਦੇ ਪਾਉਂਦੇ ਹਾਂ ਤਾਂ ਤੁਸੀਂ 647-9173-2346 647-9172346 'ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਜਾਂ ਤੁਸੀਂ ਚਾਹੋ ਤਾਂ ਵੀਡੀਓ ਕਾਲਿੰਗ ਅਪਾਇੰਟਮੈਂਟ ਲੈ ਸਕਦੇ ਹੋ ਟੈਲੀਫੋਨਿਕ ਲੈ ਸਕਦੇ ਹੋ ਅਗਰ ਬ੍ਰੈਂਪਟਨ ਤੋਂ ਦੂਰ ਰਹਿੰਦੇ ਹੋ ਅਦਰਵਾਈਜ਼ ਤੁਸੀਂ ਆਪਣੀ ਅਗਰ ਪਰਸਨਲ ਮਿਲਣ ਵਾਸਤੇ ਅਪਾਇੰਟਮੈਂਟ ਕਰਨਾ ਚਾਹੁੰਦੇ ਹੋ ਤਾਂ ਵੀ ਇਸ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ ਜੀ ਬਲਬੀਰ ਜੀ ਔਨ ਏਅਰ ਹੋ
20: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
20: ਜੀ ਪੁੱਛਣਾ ਸੀ ਆਪਣੇ ਬੇਟੇ ਬਾਰੇ ਉਹਦਾ ਬਰਥ ਹੈਗਾ ਆ 14 ਸਤੰਬਰ 1993
1: ਠੀਕ ਹੈ ਜੀ ਟਾਈਮ
20: ਵਜੇ ਦਾ ਟਾਈਮ ਹੈ ਇੱਥੇ ਇਟੋਬੀਕੋ ਥਰਟੋ ਦਾ ਬਰਥ
1: ਹੈ ਇਟੋਬੀਕੋ ਸ਼ਾਮੀ 5 ਵਜੇ ਠੀਕ ਹੈ ਕੀ ਪੁੱਛਣਾ ਜੀ
20: ਮੈਂ ਉਹਦੇ ਫਿਊਚਰ ਬਾਰੇ ਪੁੱਛਣਾ ਮੈਰਿਜ ਲਾਈਫ ਬਾਰੇ
0: ਕੁੰਡਲੀ ਦੇ ਮੁਤਾਬਕ ਇੱਕ ਗ੍ਰਹਿ ਇਹਨਾਂ ਦਾ ਕਾਫੀ ਖਰਾਬ ਹੈ 11ਵੇਂ ਭਾਵ ਦੇ ਵਿੱਚ ਰਾਹੂ ਜਿਹੜਾ ਕਿ ਇਹਨਾਂ ਦੀ ਮੈਰਿਡ ਲਾਈਫ ਨੂੰ ਕਦੀ ਕਦੀ ਥੋੜਾ ਜਿਹਾ ਡਿਸਟਰਬ ਕਰ ਦਿੰਦਾ ਹੈ ਪਰ ਕੁਛ ਹੀ ਦਿਨਾਂ ਦੇ ਵਿੱਚ ਸੈਟਲ ਕਰ ਦਿੰਦਾ ਹੈ ਫਿਊਚਰ ਦੇ ਵਿੱਚ ਸੂਰਜ ਅਸ਼ਟਮ ਭਾਵ ਚ ਚੰਦਰਮਾ ਨਾਲ ਬੈਠਾ ਹੋਇਆ, ਮਨ ਤੇ ਕਾਬੂ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵਾ। ਕੰਮ ਸਾਰੇ ਸਕਸੈਸਫੁਲ ਹੋਣਗੇ, ਪਰ ਇੱਕ ਸਾਲ ਹੋਰ ਵੇਟ ਕਰਨ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਭਾਗਯ ਸਥਾਨ ਚ ਬੈਠਾ ਹੋਇਆ ਬੁੱਧ 34 ਸਾਲ ਦੀ ਉਮਰ ਤੋਂ ਬਾਅਦ ਭਾਗੇ ਉਦੇ ਕਰ ਰਿਹਾ ਹੈ। ਹੁਣ ਟਾਈਮ ਥੋੜਾ ਜਿਹਾ ਔਨ ਆਫ ਚੱਲਦਾ ਪਿਆ ਹੈ, ਕਦੀ ਕੁਛ ਠੀਕ ਹੋ ਜਾਂਦਾ ਹੈ ਤੇ ਕਦੀ ਕਦੀ ਜਿਹੜੀ ਹੈ ਉਹ ਕਾਫੀ ਹੱਦ ਤੱਕ ਪਰੇਸ਼ਾਨੀ ਖੜੀ ਹੋ ਜਾਂਦੀ
1: ਜੀ। 2024 ਔਨ ਏਅਰ ਆ ਤੁਸੀਂ?
2: ਹੈਲੋ
1: ਜੀ, ਜੀ
2: ਪੁੱਛੋ। ਹੈਲੋ, ਹਾਂਜੀ
1: ਜੀ ਪੁੱਛੋ। ਗੁੱਡ ਇਵਨਿੰਗ ਜੀ। ਜੀ ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ?
2: ਹਾਂਜੀ ਮੈਡਮ ਜੀ, ਮੇਰੇ ਭਾਂਜੇ ਦਾ ਡੇਟ ਆਫ ਬਰਥ 2 ਅਕਤੂਬਰ 1996।
1: 2 ਅਕਤੂਬਰ 1996, ਠੀਕ ਹੈ ਜੀ। ਟਾਈਮ ਦੱਸੋ।
2: ਟਾਈਮ 1:17 ਅਰਲੀ ਮਾਰਨਿੰਗ,
1: ਠੀਕ ਹੈ ਜੀ। 1:17 ਏ ਆ।
2: ਜਨਮ ਸਥਾਨ ਨਿਆਨਗਲ,
1: ਠੀਕ ਹੈ ਜੀ।
2: ਹਾਂਜੀ, ਮੇਰਾ ਭਾਂਜਾ ਇੱਥੇ ਕੈਨੇਡਾ ਜੀ ਹੈ ਤੇ ਉਹਦੀ ਮੈਰਿਜ ਨਹੀਂ ਹੋ ਰਹੀ, ਕਦ ਤੱਕ ਯੋਗ ਬਣਦਾ ਮੈਰਿਜ ਦਾ?
1: ਠੀਕ ਹੈ ਜੀ, ਮੈਰਿਜ ਦਾ ਯੋਗ ਪੁੱਛਣਾ, ਦੱਸਦੇ ਆ ਜੀ, ਸੁਣਦੇ ਰਹੋ ਪ੍ਰੋਗਰਾਮ ਨੂੰ
0: ਜੀ। ਕੁੰਡਲੀ ਦੇ ਵਿੱਚ ਜਦੋਂ ਵਿਆਹ ਦੀ ਗੱਲ ਕਰਦੇ ਹਾਂ ਤੇ ਸੱਤਵਾਂ ਭਾਵ ਬਹੁਤ ਵਧੀਆ ਹੋਣਾ ਜ਼ਰੂਰੀ ਹੈਗਾ, ਪਰ ਉਸ ਤੇ ਮੰਗਲ ਦੀ ਦ੍ਰਿਸ਼ਟੀ ਹੋਣ ਕਰਕੇ ਇਹ ਬੱਚਾ ਮੰਗਲਿਕ ਹੈਗਾ ਵਾ, ਉਸ ਕਰਕੇ ਵਿਆਹ ਦੇ ਵਿੱਚ ਦੇਰੀ ਬਣਦੀ ਹੈ। ਵੈਸੇ ਇਸ ਸਾਲ ਚ ਬ੍ਰਹਿਸਪਤੀ ਬਹੁਤ ਵਧੀਆ ਆਇਆ ਹੋਇਆ ਹੈ, ਇਸੇ ਹੀ ਸਾਲ ਦੇ ਵਿੱਚ ਕੋਈ ਨਾ ਕੋਈ ਰਿਸ਼ਤਾ ਜਿਹੜਾ ਹੈ ਉਹ ਸਿਰੇ ਚੜ ਸਕਦਾ ਹੈ, ਪਰ ਅਗਰ ਕੁੜੀ ਨਾਨ ਮੰਗਲਿਕ ਹੋਈ ਤੇ ਇਹ ਰਿਸ਼ਤਾ ਸਿਰੇ ਚੜ ਕੇ ਵੀ ਟੁੱਟ ਜਾਵੇਗਾ। ਇਸ ਕਰਕੇ ਟੇਵਾ ਮਿਲਾ ਕੇ ਹੀ ਅੱਗੇ ਵਧਣ ਦੀ ਜ਼ਰੂਰਤ ਹੈਗੀ ਹੈ। ਕੁੰਡਲੀ ਦੇ ਵਿੱਚ ਇਸੇ ਸਾਲ ਚ ਬ੍ਰਹਿਸਪਤੀ ਬਹੁਤ ਵਧੀਆ ਆਇਆ ਹੈ ਜਿਹੜਾ ਕਿ ਵਿਆਹ ਦੇ ਵਾਸਤੇ ਰਸਤਾ ਖੋਲੇਗਾ
1: ਜੀ। 0187
21: ਫਿਰੋਜ਼ਪੁਰ,
1: ਠੀਕ ਹੈ ਜੀ। ਠੀਕ ਹੈ ਜੀ, ਓਨੀਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਆ, ਸੁਣਦੇ ਰਹੋ ਜੀ ਪ੍ਰੋਗਰਾਮ ਨੂੰ
0: ਜੀ। ਕੁੰਡਲੀ ਦੇ ਮੁਤਾਬਕ ਚੌਥੇ ਭਾਵ ਚ ਮੰਗਲ, ਸ਼ੁਕਰ, ਰਾਹੂ, ਬੜਾ ਧਿਆਨ ਦੇ ਨਾਲ ਫੈਸਲਾ ਲੈਣ ਦੀ ਗੱਲ ਹੈ, ਕਿਉਂਕਿ ਮੰਗਲ ਚੌਥੇ ਭਾਵ ਦੇ ਵਿੱਚ ਪਹਿਲੀ ਰਿਲੇਸ਼ਨਸ਼ਿਪ ਜਾਂ ਪਹਿਲਾ ਵਿਆਹ ਤੋੜ ਦਿੰਦਾ ਹੈ, ਦੂਸਰੀ ਜਗ੍ਹਾ ਤੇ ਬਹੁਤ ਵਧੀਆ ਸੁੱਖ ਦਿੰਦਾ ਹੈ। ਇਸ ਕਰਕੇ ਜਾਂ ਤਾਂ ਮੰਗਲ ਸ਼ਾਂਤੀ ਕਰਾਉਂਦੇ ਹੋਏ ਤੇ ਤਾਂ ਹੀ ਅੱਗੇ ਵਧਿਆ ਜਾਵੇ, ਇਹ ਨਾ ਹੋਵੇ ਕਿ ਮੰਗਲ ਜਿਹੜਾ ਹੈ ਤੁਹਾਡੇ ਫੈਸਲੇ ਨੂੰ ਗਲਤ ਠਹਿਰਾ ਦੇਵੇ, ਕਿਉਂਕਿ ਚੌਥੇ ਭਾਵ ਚ ਮੰਗਲ ਜਦੋਂ ਵੀ ਆਉਂਦਾ ਹੈ ਸ਼ੁਕਰ ਦੇ ਨਾਲ ਹੋਵੇ ਤਾਂ ਉਹ ਰਿਲੇਸ਼ਨਸ਼ਿਪ ਬ੍ਰੇਕ ਜ਼ਰੂਰ ਕਰਦਾ ਹੈ, ਜਾਂ ਮੰਗਣਾ ਹੋ ਕੇ ਜਾਂ ਵਿਆਹ ਹੋ ਕੇ ਜ਼ਰੂਰ ਤੋੜਦਾ ਹੈ। ਇਸ ਕਰਕੇ ਕੁੰਡਲੀ ਦਾ ਸੰਪੂਰਨ ਅਨਾਲਿਸਿਸ ਕਰਾਉਂਦੇ ਹੋਏ ਹੀ ਆਪਣੇ ਵਿਆਹ ਦਾ ਫੈਸਲਾ ਲਿਆ।
1: ਤੇ ਜੋਬ ਬਾਰੇ ਵੀ ਪੁੱਛ ਰਹੇ ਸੀ ਜੀ।
0: ਜੋਬ ਦੇ ਮਾਮਲੇ ਤੇ ਗ੍ਰਹਿ ਵਧੀਆ ਹੈਗਾ ਵਾ, ਜੇ ਚਲੇ ਵੀ ਜਾਵੇ ਤਾਂ ਜਲਦੀ ਮਿਲ ਜਾਂਦੀ ਹੈਗੀ ਹੈ, ਕੰਮ ਵੱਲੋਂ ਕੋਈ ਪਰੇਸ਼ਾਨੀ ਨਹੀਂ ਹੈ
1: ਜੀ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਅਗਰ ਤੁਸੀਂ ਵੀ ਪੁੱਛਣਾ ਚਾਹੁੰਦੇ ਹੋ ਕਿ ਤੁਹਾਡੇ ਵਿਆਹ ਦਾ ਯੋਗ ਕਿਸ ਉਮਰ ਦੇ ਵਿੱਚ ਬਣ ਰਿਹਾ ਹੈ, ਜਾਂ ਤੁਹਾਡੀ ਮੈਰਿਡ ਲਾਈਫ ਵਿੱਚ ਕੋਈ ਪ੍ਰੋਬਲਮ ਹੈ ਉਹ ਕਿਸ ਗ੍ਰਹਿ ਕਰਕੇ ਹੈ, ਜਾਂ ਤੁਹਾਡੀ ਜੋਬ ਕਿਉਂ ਨਹੀਂ ਲੱਗ ਰਹੀ, ਤੁਸੀਂ ਇੰਟਰਵਿਊ ਵੀ ਦੇ ਰਹੇ ਹੋ, ਤਾਂ ਤੁਸੀਂ ਵੀ ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸ ਕੇ ਆਪਣੇ ਇਹ ਵਾਲੇ ਸਵਾਲ ਪੁੱਛ ਸਕਦੇ ਹੋ। ਅਗਰ ਆਪਣੇ ਬੱਚਿਆਂ ਦੇ ਫਿਊਚਰ ਬਾਰੇ ਜਾਂ ਸਟੱਡੀ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਜਾਂ ਬੱਚਿਆਂ ਦੇ ਕਰੀਅਰ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਤਾਂ ਇਹ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ 647-917-2346 'ਤੇ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਜਿਨ੍ਹਾਂ ਦੇ ਬਰਥਡੇ ਵੀ ਹੁਣ ਆਉਣ ਵਾਲੀ ਜੁਲਾਈ, ਅਗਸਤ ਜਾਂ ਸਤੰਬਰ ਵਿੱਚ ਆ ਰਹੇ ਨੇ, ਤਾਂ ਉਹ ਐਡਵਾਂਸ ਵਿੱਚ ਹੀ ਆਪਣੀ ਕੁੰਡਲੀ ਚੈੱਕ ਕਰਵਾ ਕੇ ਆਪਣੇ ਵਰਸ਼ ਫਲ ਦੇ ਬਣਦੇ ਹੋਏ ਉਪਾਅ ਕਰ ਸਕਦੇ ਨੇ, ਤਾਂ ਕਿ ਉਹਨਾਂ ਦਾ ਆਉਣ ਵਾਲਾ ਜਿਹੜਾ ਸਾਲ ਹੈ ਉਹ ਬਿਨਾਂ ਕਿਸੇ ਪ੍ਰੋਬਲਮ ਤੋਂ ਬਹੁਤ ਹੀ ਵਧੀਆ ਜਾਵੇ। ਅਤੇ ਭੰਡਾਰੀ ਜੀ, ਜਿਸ ਤਰ੍ਹਾਂ ਕਿ ਆਪਾਂ ਗੱਲ ਕਰਦੇ ਹਾਂ, ਹਰ ਵਾਰ ਤੁਸੀਂ ਕਾਲ ਸਰਪ ਦੋਸ਼ 'ਤੇ ਗੱਲ ਕਰਦੇ ਹੋ, ਕਈ ਆਪ ਸਾਡੇ ਦਰਸ਼ਕ ਸੋਚਦੇ ਨੇ ਕਿ ਕਾਲ ਸਰਪ ਦੋਸ਼ ਜਿਹੜਾ ਹੈਗਾ ਉਹ ਜਾਣਨਾ ਚਾਹੁੰਦੇ ਆ ਹੁੰਦਾ ਕੀ ਹੈ, ਥੋੜ੍ਹਾ ਜਿਹਾ ਇਸ ਗੱਲ 'ਤੇ ਚਾਨਣਾ ਪਾ ਕੇ ਦੱਸਿਓ ਕਿ ਕਾਲ ਸਰਪ ਦੋਸ਼ ਤੁਸੀਂ ਕਹਿੰਦੇ ਹੋ ਕਈ ਕੁੰਡਲੀਆਂ 'ਚ ਲੱਗਾ ਹੋਇਆ ਵੈ, ਇਹ ਕੀ ਹੁੰਦਾ ਹੈ ਅਤੇ ਮਤਲਬ ਇਹਦਾ ਕੀ ਪ੍ਰਭਾਵ ਪੈਂਦਾ ਸਾਡੀ ਲਾਈਫ 'ਚ?
0: ਜਿਸ ਤਰ੍ਹਾਂ ਕਿ ਅਸੀਂ ਇਹ ਕਹਿ ਲਈਏ ਕਿ ਸਾਡੀ 4 ਪਹੀਆਂ 'ਤੇ ਚੱਲਣ ਵਾਲੀ ਗੱਡੀ 3 ਪਹੀਆਂ 'ਤੇ ਚੱਲੇ ਤਾਂ ਉਸਦਾ ਬੈਲੈਂਸ ਵਿਗੜ ਜਾਂਦਾ ਹੈ, ਇਸੇ ਹੀ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਹੋਣ ਵਾਲੀਆਂ ਜਿੰਨੀਆਂ ਵੀ ਵਧੀਆ ਗੱਲਾਂ ਹੁੰਦੀਆਂ ਨੇ ਉਹ ਰੁਕ ਰੁਕ ਕੇ ਹੋਣ ਲੱਗ ਜਾਣ, ਜਾਂ ਸਾਡਾ ਕੋਈ ਵੀ ਕੰਮ ਪਹਿਲੀ ਵਾਰੀ ਦੇ ਵਿੱਚ ਬਣੇ ਹੀ ਨਾ, ਜਾਂ ਬਣੇ ਉਦੋਂ ਕਿ ਸਾਡਾ ਮਨ ਅੱਕ ਜਾਵੇ, ਜਾਂ ਬਹੁਤ ਸਾਰੇ ਕੰਮ ਐਸੇ ਨੇ ਜਿਹੜੇ ਕਿ ਬਣਦੇ ਹੀ ਨਾ ਹੋਣ। ਸਾਨੂੰ ਸਮਝ ਨਹੀਂ ਆਉਂਦਾ ਕਿ ਸਾਡੇ ਜੀਵਨ ਦੇ ਵਿੱਚ ਚੱਲ ਕੀ ਰਿਹਾ ਹੈ। ਜਾਂ ਤਾਂ ਸਾਡੇ ਉਸ ਟਾਈਮ ਦੇ ਵਿੱਚ ਗੋਚਰ ਦੇ ਵਿੱਚ ਜਾਂ ਪਰਮਾਨੈਂਟ ਕੁੰਡਲੀ ਦੇ ਵਿੱਚ ਕਾਲ ਸਰਪ ਦੋਸ਼ ਲੱਗਿਆ ਹੋਇਆ ਹੁੰਦਾ ਹੈ। ਕਾਲ ਸਰਪ ਦੋਸ਼ ਹੁੰਦਾ ਕੀ ਹੈ? ਭਰਨੀ ਤੇ ਅਸ਼ਲੇਸ਼ਾ ਨਕਸ਼ਤਰ ਦੇ ਵਿੱਚ ਜਦੋਂ ਸਾਰੇ ਦੇ ਸਾਰੇ ਗ੍ਰਹਿ ਇੱਕੋ ਹੀ ਸਾਈਡ ਤੇ ਆ ਜਾਂਦੇ ਨੇ, ਜਦੋਂ ਇਹ ਸਾਰੇ ਦੇ ਸਾਰੇ ਗ੍ਰਹਿ ਆਪਣੀ ਕੁੰਡਲੀ ਦਾ ਭਾਰ ਇੱਕ ਪਾਸੇ ਨੂੰ ਪਾ ਦਿੰਦੇ ਨੇ ਤਾਂ ਇਸ ਨੂੰ ਕਾਲ ਸਰਪ ਦੋਸ਼ ਪਿੱਤਰ ਦੋਸ਼ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਜਿੰਨਾ ਚਿਰ ਇਸ ਦਾ ਸਲੇਸ਼ਨ ਨਹੀਂ ਹੁੰਦਾ ਸਾਡੀ ਕੁੰਡਲੀ ਦਾ ਭਾਰ, ਜਾਂ ਇਹ ਕਹਿ ਲਓ ਕਿ ਅਸੀਂ ਆਪਣੇ ਜੀਵਨ ਦੇ ਇੱਕ ਪਾਸੇ ਇੱਕ ਹਿੱਸੇ ਦੇ ਵਿੱਚ ਜ਼ਿਆਦਾ ਭਾਰ ਲੈ ਕੇ ਚੱਲ ਰਹੇ ਹੁੰਦੇ ਹਾਂ ਤੇ ਦੂਸਰਾ ਹਿੱਸਾ ਖਾਲੀ ਹੁੰਦਾ ਹੈ ਤੇ ਸਾਡਾ ਉਹ ਵਾਲਾ ਹਿੱਸਾ ਥੱਕ ਜਾਂਦਾ ਹੈ ਜਿੱਥੇ ਭਾਰ ਜ਼ਿਆਦਾ ਹੁੰਦਾ ਹੈ ਤੇ ਅਸੀਂ ਉਸ ਭਾਰ ਨੂੰ ਨਾ ਸੰਭਾਲਦੇ ਹੋਏ ਤੇ ਸਾਡੇ ਜਿਹੜੇ ਕੰਮ ਬਣਨੇ ਹੁੰਦੇ ਨੇ ਉਸ ਨੂੰ ਲੰਬਾ ਨਾ ਲੈ ਜਾਂਦੇ ਹੋਏ ਅਸੀਂ ਰਸਤੇ ਚ ਹੀ ਛੱਡ ਦਿੰਦੇ ਹਾਂ ਤੇ ਸਾਡੇ ਕੰਮ ਵਿਗੜ ਜਾਂਦੇ।
1: ਤੇ ਭੰਡਾਰੀ ਜੀ, ਜਿਸ ਤਰ੍ਹਾਂ ਕਈਆਂ ਨੂੰ ਆਪਣੀ ਡੇਟ ਆਫ ਬਰਥ ਨਹੀਂ ਪਤਾ ਹੁੰਦੀ, ਜਿਸ ਤਰ੍ਹਾਂ ਕਈਆਂ ਦੀ ਏਜ ਹੋ ਜਾਂਦੀ ਜਾਂ ਕਈਆਂ ਦੇ ਪੇਰੈਂਟਸ ਨੋਟ ਨਹੀਂ ਕਰਦੇ ਹੈਗੇ ਉਹਨਾਂ ਨੂੰ, ਕਿਸੇ ਨੂੰ ਆਪਣਾ ਬਰਥ ਦਾ ਟਾਈਮ ਨਹੀਂ ਪਤਾ ਹੁੰਦਾ ਤੇ ਇਸ ਤਰ੍ਹਾਂ ਭੁੱਲ ਜਾਂਦੇ ਨੇ ਕਈ ਜਾਣੇ, ਕਿ ਤਾਂ ਵੀ ਉਹਨਾਂ ਦੀ ਕੁੰਡਲੀ ਬਾਰੇ ਉਹਨਾਂ ਦੇ ਕਿਸ ਤਰ੍ਹਾਂ ਦੇ ਗ੍ਰਹਿ ਨੇ ਜਾਂ ਚੰਗੇ ਨੇ ਜਾਂ ਮਾੜੇ ਨੇ, ਇਹ ਪਤਾ ਚੱਲ ਸਕਦਾ?
0: ਜਦੋਂ ਕਿਸੇ ਦੇ ਵੀ ਇਨਸਾਨ ਦੇ ਨਾਮ ਦੇ ਅੱਖਰ ਨੂੰ 5000 ਵਾਰੀ ਬੋਲਿਆ ਜਾਵੇ, ਜਿਸ ਤਰ੍ਹਾਂ ਕਿ ਆਪਾਂ ਆਪਣਾ ਨਾਮ ਰੱਖ ਲੈਂਦੇ ਹਾਂ, ਸਾਡੇ ਕੋਲ ਕੋਈ ਜਨਮ ਤਰੀਕ ਨਾ ਹੋਵੇ ਤੇ ਉਹ ਨਾਮ ਹੀ ਸਿੱਧ ਹੋ ਜਾਂਦਾ ਹੈ। ਅਸੀਂ ਏਦਾਂ ਵੀ ਸਮਝ ਸਕਦੇ ਹਾਂ ਕਿ ਅਗਰ 100 ਬੰਦਿਆਂ ਦੀ ਭੀੜ ਦੇ ਵਿੱਚੋਂ ਸਾਡਾ ਨਾਮ ਸਾਡੇ ਗੋਤ ਨਾਲ ਸਾਨੂੰ ਸੱਦਿਆ ਜਾਵੇ ਤਾਂ ਅਸੀਂ ਉੱਠ ਕੇ ਖੜੇ ਹੋ ਜਾਂਦੇ ਹਾਂ ਤੇ ਉਸ ਟਾਈਮ ਦੇ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਗ੍ਰਹਿ ਗੋਚਰ ਦੇ ਮੁਤਾਬਕ ਅੱਜ ਗ੍ਰਹਿ ਦੀ ਸਥਿਤੀ ਕੀ ਹੈਗੀ ਆ ਉਸ ਦੇ ਮੁਤਾਬਕ ਵੀ ਅਸੀਂ ਆਪਣਾ ਫਿਊਚਰ ਜਾਣ ਸਕਦੇ ਹਾਂ।
1: ਜੀ, ਇੱਕ ਕਾਲ ਲੈ ਲੈਣੇ ਪਹਿਲਾਂ। ਜੀ ਧਰੁਵ ਜੀ, ਔਨ ਏਅਰ ਪੁੱਛੋ ਆਪਣਾ ਸਵਾਲ।
3: ਹਾਂਜੀ, ਮੇਰਾ ਨਾਮ ਧਰੁਵ ਹੈਗਾ ਤੇ ਡੇਟ ਆਫ ਬਰਥ ਹੈਗੀ 1992।
1: 19 April 1992, ਠੀਕ ਹੈ ਜੀ। ਟਾਈਮ ਦੱਸ ਦੋ ਬਰਥ ਦਾ।
3: 7:38 ਸ਼ਾਮ ਦੇ
1: 7:38 PM, ਠੀਕ ਹੈ। ਬਰਥ ਪਲੇਸ ਕੀ ਹੈ ਜੀ?
3: ਦਿੱਲੀ।
1: ਦਿੱਲੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
3: ਤੇ ਮੈਂ ਇੱਥੇ ਨੌਕਰੀ ਕਰਦਾ ਪਿਆ ਤੇ ਮੈਨੂੰ ਇਹ ਜਾਣਨਾ ਸੀ ਕਿ ਮੈਨੂੰ ਬਿਜ਼ਨਸ 'ਚ ਟਰਾਈ ਕਰਨਾ ਚਾਹੀਦਾ ਹੈ ਕਿਉਂਕਿ ਮੈਂ ਨੌਕਰੀ ਤੋਂ ਓਨਾ ਕੁਛ ਹੈਗਾ ਨਹੀਂ ਅੱਜ ਕੱਲ੍ਹ,
1: ਠੀਕ ਹੈ,
3: ਤੇ ਜਾਂ ਨੌਕਰੀ 'ਚ ਜ਼ਿਆਦਾ ਓਪਰਚੁਨਿਟੀਜ਼ ਹੈਗੀਆਂ ਨੇ ਅੱਗੇ।
1: ਠੀਕ ਹੈ ਜੀ, ਤੁਹਾਡੀ ਕੁੰਡਲੀ ਦੇ ਅਨੁਸਾਰ ਜੋ ਸਹੀ ਜਵਾਬ ਹੈ ਅਸੀਂ ਤੁਹਾਨੂੰ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
0: ਜਿਨ੍ਹਾਂ ਦੇ ਵੀ ਸੂਰਜ ਸਤਵੇਂ ਹੁੰਦੇ ਨੇ ਨਾ ਤਾਂ ਉਹ ਨੌਕਰੀ ਤੋਂ ਸੈਟੀਸਫਾਈਡ ਹੁੰਦੇ ਨੇ ਨਾ ਹੀ ਉਹ ਬਿਜ਼ਨਸ ਤੋਂ ਸੈਟੀਸਫਾਈਡ ਹੁੰਦੇ ਨੇ
1: ਜੀ,
0: ਲੇਕਿਨ ਨੌਕਰੀ ਜ਼ਿਆਦਾ ਵਧੀਆ ਰਹਿੰਦੀ ਹੈ ਖਾਸ ਕਰਕੇ ਉਮਰ 38 ਸਾਲ ਦੀ ਤੱਕ। 38 ਤੋਂ ਬਾਅਦ ਆਪਣਾ ਬਿਜ਼ਨਸ ਜਿਹੜਾ ਹੈ ਉਹ ਸਾਨੂੰ ਬਹੁਤ ਜ਼ਿਆਦਾ ਕਾਮਯਾਬੀ ਦਿੰਦਾ ਹੈ। 38 ਤੋਂ 42 ਦੇ ਵਿੱਚ ਕੋਈ ਵੀ ਕੰਮ ਕਰੋਗੇ ਸਾਨੂੰ ਕਾਮਯਾਬੀ ਦੇਵੇਗਾ, ਪਰ ਹਜੇ ਨੌਕਰੀ ਕਰਨਾ ਤੁਹਾਡੇ ਲਈ ਬੈਸਟ ਹੈਗਾ। ਹਾਲਾਂਕਿ ਤੁਸੀਂ ਨੌਕਰੀ ਤੋਂ ਸੈਟੀਸਫਾਈਡ ਨਹੀਂ ਰਹੋਗੇ, ਫਿਰ ਵੀ ਤੁਹਾਡੇ ਲਈ ਨੌਕਰੀ ਠੀਕ ਰਹੇ
1: ਜੀ। 3275 ਉਹ ਨੇ ਤੁਸੀਂ ਪੁੱਛੋ ਜੀ ਆਪਣਾ ਸਵਾਲ। 3275
21: ਹੈਲੋ
1: ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
21: ਹੈਲੋ, ਹਾਂਜੀ, ਮੈਂ ਇਹ ਪੁੱਛਣਾ ਸੀਗਾ ਆਪਣੇ ਬ੍ਰਦਰ ਵਾਸਤੇ
1: ਜੀ,
21: ਉਹਨਾਂ ਦੇ ਨਾ ਪੁੱਛਣਾ, ਉਹਨਾਂ ਦੀ ਫੁੱਜੀ ਅਪਲਾਈ ਕੀਤਾ ਸੀ, ਫਿਰ ਉਹਨਾਂ ਦੇ ਹੁਣ ਡੇਟ ਆਫ ਬਰਥ ਲਿਖ ਲਓ, ਮਤਲਬ ਉਹਨਾਂ ਦਾ ਬਣ ਸਕਦਾ ਕੰਮ ਕਿ ਜਾਣਾ ਪੈਣਾ ਉਹਨਾਂ
1: ਨੂੰ? ਉਹਨਾਂ ਦੀ ਡੇਟ ਆਫ ਬਰਥ ਲਿਖਵਾਓ।
21: ਉਹਨਾਂ ਦੀ ਡੇਟ ਆਫ ਬਰਥ ਹੈਗੀ 7 ਜੂਨ
1: 1966। ਟਾਈਮ ਦੱਸ ਦੋ ਜਨਮ ਦਾ।
21: ਉਹਨਾਂ ਦਾ ਟਾਈਮ ਹੈਗਾ 1:30
1: AM ਔਰ PM?
21: PM ਨਹੀਂ, PM ਹੈ।
1: PM ਦੁਪਹਿਰ ਦਾ ਜੀ।
21: ਹਾਂਜੀ,
1: ਠੀਕ ਹੈ। ਜਨਮ ਕਿੱਥੇ ਦਾ ਹੋਇਆ ਜੀ ਉਹਨਾਂ ਦਾ?
21: ਪੰਜਾਬ ਦਾ।
1: ਕਿਹੜੇ ਜ਼ਿਲ੍ਹੇ ਦਾ?
21: ਪੰਜਾਬ ਰੋਪੜ।
1: ਰੋਪੜ ਰਿਫਿਊਜੀ ਪਾਇਆ ਹੋਇਆ ਤੁਸੀਂ ਪੁੱਛ ਰਹੇ ਹੋ ਕਿ?
21: ਹਾਂਜੀ, ਰਿਜੈਕਟ ਹੋ ਗਿਆ। ਹਾਂਜੀ, ਹੁਣ ਪੁੱਛਣਾ ਸੀਗਾ ਵੀ ਉਹਨਾਂ ਦਾ ਇੱਥੇ ਬਣ ਸਕਦਾ ਹੈ ਜਾਂ ਵਾਪਿਸ ਭੇਜਣਾ ਉਹਨਾਂ ਨੇ।
1: ਓਕੇ, ਠੀਕ ਹੈ ਜੀ।
0: ਜੀ, ਕੁੰਡਲੀ ਦੇ ਮੁਤਾਬਕ ਭੈਣਾਂ ਭਰਾਵਾਂ ਤੋਂ ਦੂਰ ਰਹਿਣ ਦਾ ਯੋਗ ਹੁੰਦਾ ਹੈ। ਅਗਰ ਭੈਣ ਭਰਾ ਉਰੇ ਨੇ ਤੇ ਇੰਡੀਆ ਜਾਣਾ ਪਵੇਗਾ, ਅਗਰ ਭੈਣ ਭਰਾ ਇੰਡੀਆ ਦੇ ਵਿੱਚ ਨੇ ਤੇ ਇੱਥੇ ਰਹਿਣਾ ਪਵੇਗਾ, ਯਾਨੀ ਕਿ ਭੈਣਾਂ ਭਰਾਵਾਂ ਤੋਂ ਦੂਰ ਰਹਿਣ ਦਾ ਯੋਗ ਬਣਦਾ ਹੈਗਾ। ਤੇ ਇਸ ਟਾਈਮ ਜਿਹੜਾ ਹੈ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਵੀ ਬਣੀ ਹੋਈ ਹੈ, ਬੜਾ ਸੋਚ ਸਮਝ ਕੇ ਫੈਸਲਾ ਲੈਣ ਦੀ ਜ਼ਰੂਰਤ ਹੈਗੀ ਆ। ਆਉਣ ਵਾਲਾ ਹਫ਼ਤਾ 10 ਦਿਨ ਵੀ ਇਹਨਾਂ ਲਈ ਕਾਫੀ ਖਤਰਨਾਕ ਨੇ, ਜਾਂ ਅਸੀਂ ਇਹ ਕਹਿ ਸਕਦੇ ਹਾਂ ਲਗਭਗ 17 ਜੁਲਾਈ ਤੱਕ ਦਾ ਟਾਈਮ ਇਹਨਾਂ ਨੂੰ ਬੜੇ ਪ੍ਰਿਕਾਸ਼ਨ ਨਾਲ ਰਹਿਣਾ ਪਵੇਗਾ। ਉਸ ਤੋਂ ਬਾਅਦ ਕੁਛ ਛੋਟੀ ਜਿਹੀ ਆਸ ਦੀ ਕਿਰਨ ਨਜ਼ਰ ਆਵੇਗੀ, ਪਰ ਬਹੁਤਾ ਲੰਬਾ ਲਾਭ ਨਹੀਂ ਮਿਲਣ ਵਾਲਾ।
1: ਜੀ ਸਰਬਜੀਤ ਸਿੰਘ ਜੀ ਔਨ ਏਅਰ ਹੋ।
4: ਹੈਲੋ, ਸਤਿ ਸ਼੍ਰੀ ਅਕਾਲ ਮੈਡਮ
1: ਜੀ, ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ?
4: ਮੈਡਮ ਮੈਂ ਨਾ ਆਪਣੇ ਬੇਟੇ ਬਾਰੇ ਪੁੱਛਣਾ ਸੀ
1: ਜੀ।
4: ਹਾਂਜੀ, ਉਹਨਾਂ ਦਾ ਡੇਟ ਆਫ ਬਰਥ ਹੈਗੀ 3 ਮਾਰਚ 2026।
1: 3 ਮਾਰਚ 2026 ਟਾਈਮ ਦੱਸ ਦੋ ਜੀ, ਜਨਮ ਦਾ?
4: 12:56 ਤੜਕੇ ਦੇ।
1: ਤੜਕੇ ਦੇ, ਠੀਕ ਹੈ ਜੀ। ਬਰਥ ਪਲੇਸ ਕੀ ਹੈ ਜੀ?
4: ਟੋਰਾਂਟੋ।
1: ਠੀਕ ਹੈ ਜੀ, ਕੀ ਪੁੱਛਣਾ ਜੀ ਇਹਨਾਂ ਬਾਰੇ?
4: ਮੈਡਮ ਇਹਨਾਂ ਦੇ ਫਿਊਚਰ ਬਾਰੇ ਪੁੱਛਣਾ ਮੈਡਮ।
1: ਠੀਕ ਹੈ ਜੀ, ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਸੁਣਦੇ ਰਹੋ ਜੀ ਪ੍ਰੋਗਰਾਮ ਨੂੰ। ਜੀ ਭੰਡਾਰੀ ਜੀ, ਥੋੜਾ ਸ਼ੋਰਟ ਚ ਜਵਾਬ ਦੇਣਾ, ਟਾਈਮ ਹੋਰ ਇਜਾਜ਼ਤ ਦੇ ਰਿਹਾ।
0: ਚੌਥੇ ਭਾਵ ਦੇ ਵਿੱਚ ਬੈਠੇ ਹੋਏ 4 ਗ੍ਰਹਿ, ਗ੍ਰਹਿਆਂ ਦੀ ਚੌਗੜੀ ਸੁੱਖ ਬਹੁਤ ਦੇਵੇਗੀ ਜੀਵਨ ਚ, ਪਰ ਨਾਲ ਦੀ ਨਾਲ ਸੂਰਜ ਦਾ ਗ੍ਰਹਿਣ ਪਿਤਾ ਵਾਸਤੇ ਗ੍ਰਹਿ ਭਾਰੀ ਹੈਗਾ ਵਾ, ਕਾਲ ਸਰਬ ਦੋਸ਼ ਸੰਪੂਰਨ ਹੈਗਾ ਵਾ, ਚੰਦਰ ਕੇਤੂ ਜਾਣ ਕੇ ਪਿਤਾ ਔਰ ਮਾਤਾ ਦੇ ਦੋਨਾਂ ਦੇ ਉੱਪਰ ਚੱਲਦਾ ਗ੍ਰਹਿਣ, ਸਮੇਂ ਰਹਿੰਦੇ ਕਾਲ ਸਰਬ ਦੋਸ਼ ਨਿਵਾਰਨ ਤੇ ਗ੍ਰਹਿਣ ਦੋਸ਼ ਨਿਵਾਰਨ ਜ਼ਰੂਰ ਕਰਵਾਇਓ, ਅਨਥਾ ਬਹੁਤ ਸਾਰੀਆਂ ਸਮੱਸਿਆਵਾਂ ਜੀਵਨ ਦੇ ਵਿੱਚ ਆਉਣਗੀਆਂ, ਹਾਲਾਂਕਿ ਅਗਰ ਦੋਸ਼ ਨਿਵਾਰਨ ਹੋ ਜਾਵੇ ਤਾਂ ਬਹੁਤ ਜ਼ਿਆਦਾ ਤਰੱਕੀ ਹੈਗੀ ਆ, ਐਸੇ ਬੱਚੇ ਜੀਵਨ ਦੇ ਵਿੱਚ ਕੁਛ ਕਰ ਗੁਜ਼ਰਦੇ ਨੇ।
1: ਜੀ ਅਸੀਂ ਆਪਣੇ ਕਾਲਰਸ ਨੂੰ ਇੱਕ ਵਾਰ ਫੇਰ ਦੱਸ ਦਈਏ, ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ 647-917-2346 6479172346 ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਜੀ ਪਰਸਨਲ ਮਿਲਣਾ ਚਾਹੁੰਦੇ ਹੋ, ਟੈਲੀਫੋਨ 'ਤੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ, ਬ੍ਰੈਮਟਨ ਤੋਂ ਦੂਰ ਰਹਿੰਦੇ ਹੋ ਤਾਂ ਵੀਡੀਓ ਕਾਲ 'ਤੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ, ਵਟਸਐਪ ਕਾਲ ਵੀ ਕਰ ਸਕਦੇ ਹੋ। ਅਗਰ ਕਈ ਵਾਰੀ ਫੋਨ ਬਿਜ਼ੀ ਹੁੰਦਾ ਹੈ ਜਾਂ ਕਈ ਵਾਰ ਨਹੀਂ ਲੱਗਦਾ ਤਾਂ 647-917-2346 'ਤੇ ਆਪਣਾ ਅਗਰ ਕੁੰਡਲੀ ਚੈੱਕ ਕਰਵਾਉਣਾ ਚਾਹੁੰਦੇ ਹੋ, ਡਿਟੇਲ ਵਿੱਚ ਆਪਣੇ ਬੱਚਿਆਂ ਬਾਰੇ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਜਿਸ ਤਰ੍ਹਾਂ ਕਾਲ ਕਰਦੇ ਹੋ ਤਾਂ ਡਿਟੇਲ ਵਿੱਚ ਕੁੰਡਲੀ ਦਿਖਾਉਣ ਵਾਸਤੇ 647-917-2346 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਸੀਂ ਤੁਹਾਨੂੰ ਹਰ ਸੰਡੇ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੀਆਂ ਕਾਲਸ ਲੈਂਦੇ ਹਾਂ ਅਤੇ ਉਹਨਾਂ 'ਤੇ ਜਵਾਬ ਦਿੰਦੇ ਹਾਂ। ਅਤੇ ਸਾਡੇ ਪ੍ਰੋਗਰਾਮ ਦਾ ਨਾਮ ਹੁੰਦਾ ਹੈ ਜੀ ਤਾਰੇ ਸਿਤਾਰੇ। ਤੁਸੀਂ ਸਾਡੇ ਪ੍ਰੋਗਰਾਮ ਨੂੰ ਬਹੁਤ ਪਿਆਰ ਦਿੰਦੇ ਹੋ, ਫੀਡਬੈਕ ਵੀ ਜ਼ਰੂਰ ਦਿਆ ਕਰੋ। ਅਤੇ ਹੁਣ ਮਿਲਾਂਗੇ ਜੀ ਅਗਲੇ ਹੀ ਸੰਡੇ ਤੁਹਾਨੂੰ ਅਸੀਂ 7 ਵਜੇ ਤੋਂ ਲੈ ਕੇ 8 ਵਜੇ ਤੱਕ, ਕਿਉਂਕਿ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਹੈਗਾ। ਅਗਰ ਤੁਹਾਡਾ ਕੋਈ ਸਵਾਲ ਹੈ ਡਿਟੇਲ ਵਿੱਚ ਤਾਂ ਤੁਸੀਂ 647-917-2346 'ਤੇ ਗੱਲਬਾਤ ਕਰ ਸਕਦੇ ਹੋ। ਤਦ ਤੱਕ ਸੁਣਦੇ ਰਹੋ ਜੀ 5:30 AM, ਗੁੱਡ ਨਾਈਟ, ਹੈਪੀ ਸੰਡੇ। ਅਤੇ ਕੈਨੇਡਾ ਡੇ ਆਉਣ ਵਾਲਾ ਹੈ ਜੀ, ਸਭ ਨੂੰ ਐਡਵਾਂਸ ਦੇ ਵਿੱਚ ਹੈਪੀ ਕੈਨੇਡਾ ਡੇ। ਹੱਸਦੇ ਰਹੋ, ਖੁਸ਼ ਰਹੋ।